0: इशारा करके देख लिया, जिंदे जी भी मर के देख लिया, घूट सबर का भर के देख लिया, ई बढ़िया में खून नहीं है, सब कुछ पा लिया जिंदगी में पर जिंदगी में सुकून नहीं है।
1: अरे जिंदगी में सुकून कोने भाई, सुकून कोने। ये तो परदेसी आदमी जाना है भाई साहब, सुकून तो वहां छोड़ दिया, इब सुकून की तलाश में यहाँ भटकते फिर रहे। स्वागत करें जी सारे का एक बार फिर रेडियो वन जी 1674 पे। उम्मीद कर रहे हैं जी सारे नज़ारे ले रहे होंगे गाने का और अपने काम का नज़ारा, बारिश का नज़ारा, घर बैठा हुआ भी नज़ारे ले रहा होगा। और उम्मीद करें भगवान से, प्रार्थना करें भाई सारे अपनी अपनी जिंदगी में अपने अपने कामों में खुश रहो, आबाद रहो, इस तरह रेडियो सुनते रहो और गल्लां बातां चलती रहेंगे बारे। क्यों रजत भाई साहब,
2: तू सब जो इदा तुम गल करते हो तो वो नाल पंजाबी चल रही होंगी दिमाग चो, ट्रांसलेट करके करते हो या अपने आप आँदी है?
1: यो कौन सी इंग्लिश है भाई, ट्रांसलेट करा तो मैं फिर बोलेंगे ना। ऐसा है जब डिपेंड करता अगला बंदा कौन बैठा हमारे यार, अगर आप पंजाबी बैठे हो ना तो मैंने थोड़ा सा सोच समझ के बोलना पड़ा है, क्योंकि मैं अगर ऐसी चीज बोल दी और आपने समझ ना आवे दोबारा फिर जोड़ देना पड़ेगा। और जिस तरह के माहौल में आप रह रहे हो, वैसे मैं मेरे गांव में सारे पंजाबी भी बोलना और हरियाणवी सारी बोलना, जैसा मिल गया वैसा बोलना।
2: नहीं मैं आइडेंटिफाई करने की कोशिश कर रहा कि तुहाडे जिहड़ी फस्ट लैंग्वेज है तुहाडी वो ਕਿਹੜੀ ਆ, ਤੁਹਾਨੂੰ ਮਤਲਬ ਉਹਦੇ ਜਿਹਦੇ 'ਚ ਬੰਦਾ ਸੋਚਦਾ ਆ ਉਹ ਤੁਹਾਡੀ ਫਸਟ ਲੈਂਗੁਏਜ ਹੁੰਦੀ ਆ, ਦੂਸਰੀ ਜਿਹੜੀ ਆ ਉਹ ਆਪਾਂ ਹਮੇਸ਼ਾ ਟਰਾਂਸਲੇਟ ਕਰਕੇ ਭਾਵੇਂ ਥੋੜ੍ਹੀ ਕਰੀਏ ਭਾਵੇਂ ਕੁਇਕ ਕਰ ਲਈਏ।
1: ਫਸਟ ਲੈਂਗੁਏਜ ਆਫ ਕੋਰਸ ਪੰਜਾਬੀ ਹੈ, ਮੈਂ ਕਿਉਂਕਿ ਮੇਰੀ ਮਾਂ ਵੀ ਪੰਜਾਬੀ ਬੋਲਿਆ ਤੀ, ਬਾਪ ਵੀ ਬੋਲਿਆ ਤਾ, ਸਾਰੇ ਮੈਂ ਪੰਜਾਬੀ ਬੋਲਾਂ ਤੇ ਫਸਟ ਲੈਂਗੁਏਜ ਸ਼ੁਰੂ ਤੋਂ ਬਚਪਨ ਤੋਂ ਸਿੱਖੀ ਹੈ, ਪਹਿਲੀ ਜੋ ਕਾਨੋਂ ਮੈਂ ਪੜ੍ਹੀ ਉਹ ਪੰਜਾਬੀ ਪੜ੍ਹੀ।
2: ਪਰ ਇਹਦਾ ਇਹ ਹੁੰਦਾ ਨਾ ਵੀ ਜਿਹੜਾ ਲੈਂਗੁਏਜ ਇਹ ਆ ਕਿ ਜੋ ਤੁਸੀਂ ਉਸ ਮਾਹੌਲ ਦੇ ਵਿੱਚੋਂ ਲੈਂਦੇ ਹੋ ਜੋ ਆਸ ਪਾਸ ਉਸ ਸਮਾਜ ਦੇ ਵਿੱਚ ਬੋਲੀ ਜਾਂਦੀ ਹੈ, ਕਿਉਂਕਿ ਤੁਹਾਡੇ ਬੋਲਣ ਦੇ ਲਹਿਜੇ ਤੋਂ ਇਹ ਚੀਜ਼ ਪਤਾ ਹੀ ਨਹੀਂ ਲੱਗਦੀ ਵੀ ਮਤਲਬ ਮੈਂ ਖੁਦ ਹੈਰਾਨ ਹਾਂ, ਆਪਾਂ ਕਦੀ ਅੱਗੇ ਗੱਲ ਨਹੀਂ ਕੀਤੀ ਜ਼ਿਆਦਾ ਹਰਿਆਣਵੀ 'ਚ। ਚਲੋ ਮੈਂ ਵੀ ਨਹੀਂ ਕਦੀ ਦੱਸਿਆ ਵੀ ਮੈਨੂੰ ਆਉਂਦੀ ਆ, ਪਰ
1: ਆਪਣਾ ਤਾਂ ਭਾਈ ਗੁਜਰਾਤ ਤਿਲੇਗਾ ਸਿੱਧਾ ਪਿਆਰ ਸਾਰੀ ਆਵਾ
2: ਸਭ ਆਵਾ ਹੈ ਅਤੇ ਸਭ ਗਾਵਾ ਹੈ। ਨਹੀਂ ਪਰ ਬਹੁਤ ਵਧੀਆ, ਵੇਖੋ ਆਪਾਂ ਜਦੋਂ ਕੋਈ ਕੋਈ ਵੀ ਵੈਸੇ ਉਹਦੇ ਬੋਲੀ ਆਪਾਂ ਜਦੋਂ ਸੁਣਦੇ ਆ ਨਾ ਤੇ ਉਹ ਬੜੇ ਵਾਜਬ ਤਰੀਕੇ ਦੇ ਨਾਲ ਜੇ ਕੋਈ ਹਾਸ਼ ਕੋਈ ਵਰਡਿੰਗ ਨਹੀਂ ਬੋਲਦਾ ਤੇ ਬੜੀ ਮਿੱਠੀ ਲੱਗਦੀ ਆ, ਬੜਾ ਆਪਣਾ ਇੱਕ ਰਸ ਹੁੰਦਾ।
1: ਜਦੋਂ ਆਪਣੀ ਜ਼ਬਾਨ ਛੋੜ ਕੇ ਦੂਸਰੀ ਦੀ ਜ਼ਬਾਨ ਸੁਣਾਂਗੇ ਨਾ, ਕਈ ਵਾਰ ਉਨਕੀ ਜ਼ਬਾਨ ਮਰਤ ਨੂੰ ਲੱਗਾ ਬੜੀ ਖੜੀ ਸੀ ਬੋਲੀ ਬੋਲ ਰਿਹਾ, ਇਸ ਤਰ੍ਹਾਂ ਮਾਰੇ ਮੈਂ ਕਈ ਵਾਰ ਕਹਿਦੇ ਆ ਰਿਹਾ ਤੁਹਾਡੇ ਬੁੜੇ ਦਾ ਕੀ ਹਾਲ ਹੈ, ਇਟਸ ਰਿਸਪੈਕਟ ਫਰੋਮ ਅਵਰ ਸਾਈਡ, ਬੁੜਾ ਬੋਲਦੇ ਵੀ ਤੁਹਾਡੇ ਬਾਪੂ ਦਾ ਕੀ ਹਾਲ ਹੈ, ਪੰਜਾਬੀ ਮੈਂ ਕਹਿੰਦਾ ਵੀ ਤੁਹਾਡੇ ਬਾਪੂ ਦਾ ਕੀ ਹਾਲ ਜੇ ਨਾ, ਇਹਦੇ ਬਾਅਦ ਤੁਹਾਡੇ ਬੁੜੇ ਕਾ ਕੀ ਹਾਲ ਹੈ, ਉਹਨੂੰ ਕਹਿ ਯਾਰ ਬੁੜਾ ਬੋਲ ਰਿਹਾ ਯਾਰ, ਇਹੋ ਬਾਤ ਥੋੜ੍ਹੀ ਹੈ, ਬੁੜਾ ਤੋਂ ਬੁੜਾ ਇਸ ਕਾਇੰਡ ਆਫ ਰਿਸਪੈਕਟ ਆ ਉਹਦੇ 'ਚ ਉਹਨਾਂ ਦੀ। ਅਗਰ ਮੈਂ ਪਿਓਰ ਹਰਿਆਣਵੀ ਬਾਤ ਕਰੂੰ, ਮੈਨੂੰ ਕਿ ਮਨਸ਼ਾ ਐਸੀ ਨਹੀਂ ਹੈ ਵੀ ਮੈਂ ਕੋਈ ਡਿਸਰਿਸਪੈਕਟ ਕਰ ਰਿਹਾ ਹਾਂ, ਉਹ ਲੈਂਗੁਏਜ ਆ ਬੋਲ ਰਿਹਾ।
2: ਆਹੋ ਥੋੜ੍ਹਾ ਸਮਾਂ ਪਹਿਲਾਂ ਮੈਂ ਖੜੀ ਪ੍ਰੋਗਰਾਮ 'ਚ ਗਿਆ ਸੀ ਅਤੇ ਉਹਨਾਂ ਕਿਹਾ ਉਹ ਬਜ਼ੁਰਗ ਆਏ ਸੀ ਅਤੇ ਉਹ ਕਹਿੰਦੇ ਵੀ ਹੋਰ ਤੇਰੀ ਉਹਨੂੰ ਮੁੰਡੇ ਨੂੰ ਕਹਿੰਦੇ ਵੀ ਕੀ ਹਾਲ ਹੈ ਤੇਰੀ ਜਨਾਨੀ ਦਾ, ਅਤੇ ਉਹ ਬਾਅਦ 'ਚ ਪਾਸੇ ਹੋ ਕੇ ਅਤੇ ਉਹ ਲਾਗੇ ਸੀ ਮੁੰਡਾ ਅਤੇ ਉਹ ਮੈਨੂੰ ਕਹਿੰਦਾ ਵੀ ਕਿੱਦਾਂ ਬੋਲਦੇ ਆ, ਮੈਮ ਇਹਦੇ 'ਚ ਵੀ ਸੁਣ 'ਚ ਜੋ ਲੱਗਾ ਉਹ ਹੈ ਨਹੀਂ ਆ ਵੀ ਵੋਟੀ ਨੂੰ ਜਨਾਨੀ ਕਹਿ ਦਿੰਦੇ ਆ, ਕੋਈ ਵੱਡੀ ਗੱਲ ਨਹੀਂ ਹੈ, ਮਤਲਬ ਆਮ ਜਿਹੜੀ ਚੀਜ਼ਾਂ ਆਪਾਂ ਨਹੀਂ ਸੁਣੀਆਂ ਸਾਨੂੰ ਨਹੀਂ ਪਤਾ ਵੀ ਕਿੱਥੇ ਕਿੱਦਾਂ ਚੱਲਦਾ।
1: ਮੈਂ ਬੋਲਦਾ ਸਾਰੀ ਬੁੱਢੀ ਦਾ ਕੀ ਹਾਲ ਹੈ, ਬੁੱਢੀ ਦਾ ਜਨਾਨੀ ਦਾ ਕੀ ਹਾਲ ਹੈ ਨਾ, ਬੁੱਢੀ ਦਾ ਕੀ ਹਾਲ ਹੈ, ਉਹ ਜੋ ਲਫਜ਼ ਆਪਣੇ ਸੁਣ ਰੱਖੇ ਆ ਬੋਲ ਰੱਖੇ ਆ ਉਸਮੈਂ, ਜਿਸ ਤਰ੍ਹਾਂ ਕਿ ਮਾਹੌਲ ਮੈਂ ਆਪ ਰਹਿ ਰਹੇ ਹੋ ਉਸਮੈਂ ਲੱਗਦਾ ਨਹੀਂ ਵੀ ਯਾਰ ਕੋਈ ਐਸਾ ਵਰਡ ਹੋਗਾ ਬੋਲਣਾ ਬੋਲ ਨਹੀਂ ਸਕਦੇ ਹਾਂ। ਹਾਂ ਦੂਸਰੇ ਆਦਮੀ ਲੱਗ ਸਕਦਾ, ਦੂਸਰੀ ਜ਼ਬਾਨ ਲੱਗ ਸਕਦਾ ਵੀ ਕੀ ਬੋਲ ਰਿਹਾ ਨਾ,
2: ਹਾਂਜੀ ਜਿੰਨਾ ਚਿਰ ਸਾਨੂੰ ਪਤਾ ਨਹੀਂ ਨਾ ਕਿ ਕੌਣ ਕਿੱਦਾਂ ਸੰਬੋਧਨ ਕਰਦਾ ਵਾ ਕਿਹੜੇ ਸ਼ਬਦ।
1: ਮੰਨ ਲਓ ਪੰਜਾਬੀ ਮੈਂ ਕਹਿੰਦੇ ਡੈਡੀ ਅੱਜ ਕਿੱਥੇ ਚੱਲੇ ਹੋ ਨਾ, ਚੱਲੇ ਹੋ ਨਾ, ਅਤੇ ਇੱਧਰ ਸਾਡੇ ਪਾਸੇ ਕਈ ਵਾਰ ਕਹਿੰਦੇ ਵੀ ਡੈਡੀ ਅੱਜ ਕਹਾਂ ਸੀ ਜਾਗਾ, ਹੈ ਨਾ ਸੇਮ ਥਿੰਗ ਉਹਨਾਂ ਵਾਸਤੇ,
2: ਕਹਾਂ ਸੀ ਜਾਗਾ,
1: ਕਹਾਂ ਸੀ ਜਾਏਗਾ
2: ਜਾਏਗਾ
1: ਉਹ ਜਾਗਾ ਨਾ, ਜਿੱਦਾਂ ਆਪਾਂ
2: ਮੈਂ ਖਰੇ ਕਹਿੰਦੇ ਡੈਡੀ ਅੱਜ ਕਿੱਧਰ ਉੱਠਿਆ,
1: ਨਹੀਂ ਨਹੀਂ ਉਹ ਜਿੱਦਾਂ ਕਿਤੇ ਨਾ ਇੰਟਰਵਿਊ ਚੱਲਦਾ ਸੀਗਾ ਅਤੇ ਉੱਥੇ ਕਿਸੇ ਨੇ ਇੰਟਰਵਿਊ ਲੈਣ ਨੇ ਕਿਹਾ ਵੀ ਤੁਸੀਂ ਮੇਰੇ ਕਮਰੇ 'ਚ ਆਉਣਾ ਨਾ, ਜਿਹੜਾ ਸਭ ਤੋਂ ਸ਼ੋਰਟ ਫੋਰਮ 'ਚ ਅੰਦਰ ਆਏਗਾ ਨਾ ਮੈਂ ਉਹਨੂੰ ਇੰਟਰਵਿਊ 'ਚ ਬਿਠਾਵਾਂਗਾ, ਅਤੇ ਕੋਈ ਆ ਕਹਿਣ ਲੱਗਾ ਮੈਂ ਆਈ ਕਮ ਇਨ, ਮੈਂ ਅੰਦਰ ਆ ਸਕਦਾ ਹੂੰ, ਮੈਂ ਅੰਦਰ ਆਵਾਂ, ਇੱਕ ਆਇਆ ਮੇਰੇ ਕੋਲ ਕਹਿੰਦਾ ਵੜਾ, ਬਸ ਉਹਨੇ ਹੀ ਕਿਹਾ ਵੜਾ, ਇਹਦਾ ਵੀ ਕਹਾਂ ਸੀ ਜਾਗਾ, ਮੈਂ ਕਹਾਂ ਸੀ ਜਾਏਗਾ ਜਾਏਗਾ ਸ਼ੋਰਟ ਫੋਰਮ ਕਹਾਂ ਸੀ ਜਾਏਗਾ, ਜਿੱਦਾਂ ਇਜ਼ ਐਮ ਆਰ ਆਪਾਂ ਕਈ ਵਾਰ ਗੋਰੇ ਜਿਹਨਾਂ ਦੀ ਮਦਰ ਲੈਂਗੁਏਜ ਖਾ ਜਾਂਦੇ ਆ ਆਪਾਂ ਪੂਰੀ ਲਾਉਂਦੇ ਹਾਂ, ਇੱਧਰ ਜਿਵੇਂ ਹਰਿਆਣਵੀ ਪੰਜਾਬੀ 'ਚ ਵੀ ਕਹਿ ਦਿੰਦੇ ਨੇ ਵੀ ਤੁਸੀਂ ਕਿੱਥੇ ਚੱਲੇ ਹੋ ਅਤੇ ਤੁਸੀਂ ਕਿੱਥੇ ਕਿਤੇ ਚੱਲਿਆ।
2: ਹਾਂ ਬਿਲਕੁਲ, ਇਹ ਚੀਜ਼ਾਂ ਜਦੋਂ ਆਪਾਂ ਨੂੰ ਇੱਕ ਤੋਂ ਦੂਸਰੇ ਦੀਆਂ ਨਹੀਂ ਪਤਾ ਤਾਂ ਉਹ ਕਈ ਵਾਰੀ ਹਾਸੋਹੀਣੀਆਂ ਬਣ ਜਾਂਦੀਆਂ, ਆਪਾਂ ਵੇਖਦੇ ਨਹੀਂ ਬਹੁਤ ਸਾਰੀ ਕੌਮੇਡੀ ਵੀ ਇਸੇ ਤੋਂ ਕਈ ਲੋਕ ਕੱਢਦੇ ਆ, ਕਿੰਨਿਆਂ ਨੇ ਕੌਮੇਡੀ ਸ਼ੋਅ ਆਪਣੇ ਬਣਾਏ ਈਵਨ ਗੋਰਿਆਂ ਨੇ ਵੀ, ਕਈ ਗੋਰਿਆਂ ਦੇ ਸ਼ੋਅ ਆਪਣਾ ਇੱਕ ਇੰਡੀਅਨ ਵੀ ਆ ਉਹ ਇੰਗਲਿਸ਼ ਜਿਹੜਾ ਕਰਦਾ ਵਾ ਰਸਲ ਮੇਰਾ ਖਿਆਲ, ਅਤੇ ਉਹ ਸਾਰੇ ਇੱਦਾਂ ਹੀ ਸਾਰਿਆਂ ਦੀਆਂ ਇਹੋ ਚੀਜ਼ਾਂ ਪਿੱਕ ਕਰਦਾ, ਕਦੀ ਇਟਾਲੀਅਨ ਦੀ ਕਰ ਲਈ, ਕਦੀ ਇੰਡੀਅਨਸ ਦੀ ਕਰ ਲਈ, ਕਦੀ ਪੰਜਾਬੀਆਂ ਦੀ ਕਰ ਲਈ। ਸੋ ਉਹ ਉਹ ਸਾਰੀਆਂ ਹੁਣ ਜਿਹੜੇ ਬਾਹਰਲੇ ਨੇ ਉਹ ਆਸਟ੍ਰੇਲੀਅਨ ਦਾ ਸਲੈਂਗ ਵੀ ਪਿੱਕ ਕਰਕੇ ਉਹਦੇ 'ਤੇ ਵੀ ਕੌਮੇਡੀ ਬਣਾਉਂਦੇ ਆ, ਅਤੇ ਕਈ ਅਮੈਰੀਕਨ ਦਾ ਸਲੈਂਗ ਚੁੱਕ ਕੇ ਉਹਦੇ 'ਤੇ ਬਣਾਉਂਦੇ ਆ। ਸੋ ਹਰ ਇੱਕ ਦਾ ਆਪਣਾ ਆਪਣਾ ਇੱਕ ਸਟਾਈਲ ਆ, ਉਹਨੂੰ ਦੂਸਰੇ ਦਾ ਹਾਸੋ ਹੀ ਨਾ ਲੱਗਦਾ।
1: ਜਿੱਦਾਂ ਹੁਣ ਸਾਡੇ ਜਿਵੇਂ ਸਾਨੂੰ ਪਹਿਲਾਂ ਐਂ ਲੱਗਦਾ ਹੁੰਦਾ ਸੀ ਵੀ ਇਹ ਹਰਿਆਣੇ ਤੋਂ ਇਹ, ਅਤੇ ਪੱਕਾ ਇਹਨਾਂ ਦੇ ਬਜ਼ੁਰਗ ਉੱਕਾ ਵੀ ਬੜਾ ਪੀਂਦੇ ਹੋਣੇ, ਸਾਡੇ ਹੱਥ 'ਚ ਵੀ ਉੱਕਾ ਹੀ ਰਹਿੰਦਾ ਹੋਇਆ ਜਿਵੇਂ ਪੁਰਾਣੇ ਫਿਰ ਮੈਂ ਸ਼ਿਗਾਰ ਨਹੀਂ ਹੁੰਦਾ ਸੀ ਨਾ, ਇੱਦਾਂ ਜਿਵੇਂ ਸਾਡੇ ਹੱਥ ਚੁੱਕਾ
2: ਹੁੱਕੇ ਦਾ। ਅਸਲ ਦੇ ਵਿੱਚ ਜਿਹੜੀ ਇੱਕ ਇੱਕ ਜਨਰੇਸ਼ਨ ਹੈ ਨਾ, ਉਹਨੇ ਨਹੀਂ ਵੇਖਿਆ, ਚਲੋ ਆਪਾਂ ਜਾਂਦਾ ਜਾਂਦਾ ਜਿਹਾ ਵੇਖਿਆ ਵਾ ਮੈਂ ਜਿਹੜਾ ਹੁੱਕੇ ਦਾ, ਅਤੇ ਹੁੱਕਾ ਤਾਂ ਪੰਜਾਬ 'ਚ ਵੀ ਬਹੁਤ ਹੁੰਦਾ ਸੀ,
1: ਸਾਰੇ ਸੱਥ 'ਚ ਬੈਠੇ ਹੁੰਦੇ ਸੀ, ਅਤੇ
2: ਆਮ ਹੀ ਹੁੰਦਾ ਸੀ,
1: ਇੱਕ ਵੱਡਾ ਹੁੱਕਾ ਲਾਇਆ ਹੁੰਦਾ ਅਤੇ ਉਹਦੀ ਪੈਪ ਬੜੀ ਵੱਡੀ ਹੁੰਦੀ ਸੀ, ਸਾਰਿਆਂ ਕੋਲ ਵਿਚਾਰ ਉਮਰ ਉਹ ਕਹਿ ਲਓ ਉਹਨਾਂ ਦਾ ਕਹਿ ਲਓ ਕੀ ਕਹਿੰਦੇ ਵਾਈਫਾਈ ਹੋਈ ਸੀਗਾ ਵੀ ਸਾਰੇ ਇੱਕ ਨਾ ਕਨੈਕਟ ਸੀ।
2: ਸਾਡੇ ਨਾ ਅਸੀਂ ਜਦੋਂ ਨਾਨਕੇ ਜਾਂਦੇ ਹੁੰਦੇ ਹਾਂ ਤਾਂ ਉਹਨਾਂ ਦੇ ਬਾਹਰ ਹਵੇਲੀ ਦੇ ਬਾਹਰ ਇੱਕ ਉਹ ਪਰਿਵਾਰ ਬਾਇਆ ਸੀ ਉਹਨਾਂ ਨੇ, ਜਿਹੜਾ ਕੰਮ ਕੁੰਮ ਕਰਦੇ ਸੀ ਜਿਹੜੇ, ਅਤੇ ਉਹ ਉਹਨਾਂ ਦਾ ਬਜ਼ੁਰਗ ਹੁੰਦਾ ਸੀ, ਉਹਨਾਂ ਨੂੰ ਉੱਥੇ ਕੋਠਾ ਪਾ ਕੇ ਦਿੱਤਾ ਹਵੇਲੀ ਦੇ ਬਾਹਰ ਬਾਹਰ, ਅਤੇ ਉਹ ਇੱਕ ਤਰ੍ਹਾਂ ਦਾ ਨਾ ਚੌਂਕ ਜਿਹਾ ਬਣਦਾ ਸੀ, ਅਤੇ ਆਪਾਂ ਜਦੋਂ ਕਿਤੇ ਜਾਣਾ ਤਾਂ ਉੱਥੋਂ ਦੀ ਲੰਘ ਕੇ ਸਾਰੇ ਜਾਂਦੇ ਸੀ ਚੌਂਕ ਜਿਹੇ 'ਚੋਂ, ਅਤੇ ਉੱਥੇ ਉਹਨੇ ਉਦਾਂ ਵੱਡਾ ਹਰਾ ਮੰਜਾ ਡਾਹ ਕੇ, ਅਤੇ ਉੱਥੇ ਉਹ ਬੁੱਢਾ ਸਾਰੀ ਦਿਹਾੜੀ ਕੁਛ ਨਹੀਂ ਕਰਨਾ, ਉਹਨੇ ਉੱਥੇ ਪੀਂਦਾ ਰਹਿੰਦਾ ਹੈ ਨਾ। ਹਾਂ ਉੱਥੇ ਉਹ ਪੱਕਾ ਪੱਕਾ ਪਿਆ ਹੁੰਦਾ। ਸਾਨੂੰ ਇਹ ਹੁੰਦਾ ਨਿੱਕੇ ਨਿੱਕੇ ਜਦੋਂ ਅਸੀਂ ਖੇਡਣਾ, ਅਤੇ ਸਾਨੂੰ ਇਹਨਾਂ 'ਤੇ ਪਤਾ ਨਹੀਂ ਹੁੰਦਾ ਵੀ ਕੀ ਅਸੀਂ ਇੰਨਾ ਵਿਹਨੇ ਹਾਂ ਵੀ ਇਹ ਮੂੰਹ ਲਾ ਕੇ ਅਤੇ ਬੈਠਾ ਰਹਿੰਦਾ,
1: ਗੁੜ ਗੁੜ ਦੀ ਆਵਾਜ਼ ਆਉਂਦੀ
2: ਹੈ। ਜਦੋਂ ਕਿਤੇ ਦਾਲ ਲੱਗਣਾ ਉਹਨੇ ਕਦੇ ਮਾੜਾ ਮੋਟਾ ਇੱਧਰ ਉੱਧਰ ਹੋਣਾ, ਤਾਂ ਅਸੀਂ ਪੁੱਠੀ ਫੂਕ ਮਾਰ ਕੇ ਭੱਜਣਾ, ਕੋਈ ਸਿੱਧੀ ਮਾਰ ਕੇ ਵੇਖੀ ਉਹ ਤਾਂ ਉੱਥੋਂ ਲੱਗਦਾ
1: ਉਹਦੇ 'ਚ ਆਵਾਜ਼ ਆਉਂਦੀ ਗੁੜ ਗੁੜ ਦੀ ਨਾ। ਲੋਕ ਪੱਗ ਵੱਟ ਭਰਾ ਹੁੰਦੇ ਸੀ, ਕੋਈ ਪੈਗ ਵੱਟ ਹੋ ਗਏ, ਬੁੱਕਾ ਵੱਟ ਭਰਾ ਵੀ ਬਣੇ,
2: ਬੁੱਕਾ ਵੱਟ ਭਰਾ
1: ਛੋਟੇ ਛੋਟੇ ਵੀ ਆਉਣ ਲੱਗ ਗਏ ਸੀ ਨਾ, ਤੁਸੀਂ ਹੱਥ 'ਚ ਫੜ ਕੇ
2: ਮਤਲਬ ਬੌਂਗ ਜੇ
1: ਨਿੱਕੇ ਜਾਂਦੇ ਉੱਕੇ ਲਾਈਕ ਜਿਹਦੀ ਕਿ ਬਾਂਹ ਹੁੰਦੀ ਹੈ, ਡਿੱਗ ਵੀ ਉੱਕੇ ਆਉਂਦੇ ਸੀ, ਬੰਦਾ ਆਰਾਮ ਤੁਰ ਪੇ ਤੁਰਦਾ ਫਿਰਦਾ ਵੀ ਲੈ ਜਾਂਦਾ, ਖੇਤਾਂ ਵੀ ਲੈ ਜਾਂਦਾ ਸੀ ਤੁਰ ਚੁੱਕੇ।
2: ਹਾਂ ਉਹ ਜਿਹੜੇ ਤੁਰਨ ਫਿਰਨ ਵਾਲੇ ਸੀ ਉਹਨਾਂ ਦਾ ਫਿਰ
1: ਇੱਥੇ, ਹੁਣ ਜਿਵੇਂ ਜਿਹੜੀ ਲੈਬਲਿਸ ਕਮਿਊਨਿਟੀ ਉਹ ਸ਼ੀਸ਼ਾ ਕਹਿ ਦਿੰਦੀ ਉਹਨੂੰ, ਉਹ ਸ਼ੀਸ਼ਾ ਹੋ ਗਿਆ ਉਹਨਾਂ ਦਾ, ਉਹ ਵੀ ਪੀਂਦੇ ਇੱਥੇ ਪੀਂਦੇ ਆ।
2: ਉਹ ਸ਼ੀਸ਼ੇ ਵਾਲਾ ਆਉਂਦਾ ਤਾਂ ਕਰਕੇ
1: ਹੁਣ ਕਹਿੰਦੇ ਸ਼ੀਸ਼ਾ ਆ। ਜਿਹੜਾ ਉਹਨਾਂ ਦਾ ਨਸ਼ਾ ਹੁੰਦਾ ਸੀ ਪਿੰਡਾਂ ਦੇ ਵਿੱਚ, ਉਹ ਨੋਰਮਲ ਦੇਸੀ ਤਰੀਕੇ ਦਾ ਤੰਬਾਕੂ ਹੁੰਦਾ ਸੀਗਾ, ਉਹਨੂੰ ਸਾੜ ਕੇ
2: ਉਹਦੇ ਸੁੱਖਾ ਤੋੜ ਕੇ ਪਾ ਲੈਂਦੇ
1: ਸੀ ਜੋ ਭਰ ਜਾਂਦੇ। ਪਰ ਜਿਹੜਾ ਹੁਣ ਸ਼ਹਿਰਾਂ 'ਚ ਨਿਕਲ ਗਿਆ, ਕਲੱਬਾਂ 'ਚ ਆ ਗਿਆ ਹੁੱਕਾ ਬਾਰ, ਉਹਦੇ ਵਿੱਚ ਕੈਮੀਕਲ ਵਾਲੀ ਚੀਜ਼ਾਂ ਵੀ ਆ ਗਈਆਂ, ਬੰਦਾ ਉਹਨੂੰ ਪੀਂਦਾ, ਲਿਕੁਇਡ ਚੀਜ਼ਾਂ ਆ ਗਈਆਂ ਨੇ, ਉਹ ਬਲਦੀਆਂ ਨੇ, ਉਹਦਾ ਧੂੰਆਂ ਆਉਂਦਾ, ਉਹ ਫਿਰ ਉਹਨਾਂ ਨੇ ਇੱਕ ਤਰ੍ਹਾਂ ਦਾ ਕਲਚਰ ਨੂੰ ਉਹਨਾਂ ਨੇ ਐਡਾ ਮੋਡੀਫਾਈ ਕੀਤਾ ਨਾ, ਉਹ ਬੇੜਾ ਹੀ ਕਰਤਾ।
2: ਚਲੋ ਖੈਰ, ਆਪਾਂ ਜਦੋਂ ਗੱਲ ਕੀਤੀ ਸੀ ਵੀ ਇਹ ਚੀਜ਼ ਇਕੱਲੀ ਹਰਿਆਣੇ ਨਹੀਂ, ਹਰਿਆਣੇ ਦੀ ਕਈ ਲੋਕ ਮੰਨ ਲੈਂਦੇ ਹੋਣਗੇ ਵੀ ਹਰਿਆਣੇ ਦੇ, ਕਿਉਂਕਿ ਆਪਾਂ ਨਾ ਕਈ ਇਹ ਵੀ ਵੇਖਦੇ ਹਾਂ ਵੀ ਫਿਲਮਾਂ 'ਚ ਗਾਣਿਆਂ 'ਚ ਕੀ ਵਿਖਾਇਆ ਜਾਂਦਾ, ਕਈ ਵਾਰੀ ਕਿਸੇ ਕਲਚਰ ਨੂੰ ਵਿਖਾਉਣ ਦੇ ਲਈ ਨਾ ਉਹਨੂੰ ਉਹਦੇ ਲਈ ਕੁਛ ਇੱਕ ਸਾਈਨ ਲੈ ਲਏ ਜਾਂਦੇ ਆ ਵੀ ਆਹ ਇੱਦਾਂ ਦੀ ਟੋਪੀ ਵਿਖਾ ਦਿਉ ਅਤੇ ਆ ਇਸ ਧਰਮ ਦਾ ਹੋ ਗਿਆ ਬੰਦਾ, ਇੱਦਾਂ ਦੇ ਕੰਧਾਂ ਕੋਠੇ ਵਿਖਾ ਦਿਉ ਅਤੇ ਇਹਦਾ ਮਤਲਬ ਪੰਜਾਬ ਦੀ ਗੱਲ ਕਰ ਰਹੇ ਹਾਂ, ਹੈ ਨਾ, ਇੱਦਾਂ ਦੀਆਂ ਪੱਗਾਂ ਵਿਖਾ ਦਿਉ ਇਹਦਾ ਮਤਲਬ ਵੀ ਆ ਫਲਾਣਾ ਖਿੱਤਾ ਵਾ, ਹੁੱਕਾ ਵਿਖਾ ਦਿਉ, ਉਹ ਉਹ ਹੌਲੀ ਹੌਲੀ ਐਸਟੈਬਲਿਸ਼ ਹੋ ਜਾਂਦੀ ਹੈ ਚੀਜ਼।
1: ਪਰ ਇੱਕ ਚੀਜ਼ ਤੁਹਾਨੂੰ ਹੁਣ ਅੱਜ ਪੰਜਾਬ ਦੇ ਵਿੱਚ ਸ਼ਾਇਦ ਉਹ ਸਿਰਫ ਭੰਗੜੇ 'ਚ ਰਹਿ ਗਈ ਤੁਰਲੇ ਵਾਲੀ ਪੱਗਾਂ, ਪਰ ਸਾਡੇ ਜਿਹੜੇ ਰਹਿਣ ਵਾਲੇ ਬਜ਼ੁਰਗ ਨੇ ਕਿਤੇ ਵਿਆਹ ਸ਼ਾਦੀ ਜਾਣਾ ਤੁਰਲਾ ਉੱਤੇ ਹੁੰਦਾ ਸਾਈਡ 'ਤੇ, ਪੱਗ ਬੰਨ ਕੇ ਜਾਂਦੇ,
2: ਆਪਣੇ ਹੁਣ ਹਟ ਗਏ ਆ ਪੰਜਾਬ 'ਚ ਹਟ ਗਏ
1: ਤੁਰਲਾ, ਹੁਣ ਮੇਰੇ ਖਿਆਲ ਪੱਗਾਂ 'ਤੇ ਵੀ ਪਹਿਲਾਂ ਭੰਗੜੇ 'ਚ ਸਾਨੂੰ ਯਾਦ ਹੈ ਸਾਡੇ ਜਦੋਂ ਅਸੀਂ ਨਿੱਕੇ ਦੇ ਪੰਗੜਾ ਪਾਈਦਾ ਸੀ ਨਾ, ਅਤੇ ਉਹਨਾਂ ਨੇ ਹੁਣ ਪੱਗਾਂ ਬਹੁਤ ਵੱਡੀਆਂ ਹੁੰਦੀਆਂ ਤੁਰਲੇ ਵਾਲੀਆਂ, ਮਾਵਾਂ ਲੱਗ ਕੇ ਇੰਨਾ ਛੇਤੀ ਖੜਾ ਕਰਕੇ ਤੁਰਲਾ ਬਣਾਉਂਦੇ ਸੀਗੇ, ਉਹ ਸਾਡਾ ਉਸਤਾਦ ਇਹੋ ਜਿਹਾ ਸੀ, ਉਹਨੂੰ ਉਹ ਤੁਰਲਾ ਤਾਂ ਬਣਾਉਣਾ ਲਿਆ, ਉਹਨੇ ਕਾਗਜ਼ ਦਾ ਬਣਾਇਆ ਤੁਰਲਾ, ਉੱਤੇ ਸਾਡੇ ਪੱਗ 'ਤੇ ਲਾਤਾ, ਕਹਿੰਦਾ ਤੁਰਲਾ ਜ਼ਰੂਰ ਬਣਾਉਣਾ, ਕਹਿੰਦਾ ਜੋ ਮਰਜ਼ੀ ਹੋ ਜਾਏ ਤੁਹਾਡੇ ਬਣਾਉਣਾ ਜ਼ਰੂਰ, ਉਹ ਪਛਾਣ ਹੁੰਦੀ। ਪਰ ਪੁਰਾਣੀ ਵੀਡੀਓ ਵੇਖ ਲਓ ਭੰਗੜੇ ਦੀ, ਜਿਹੜੀਆਂ ਫਿਲਮਾਂ 'ਚ ਭੰਗੜਾ ਪਾਉਂਦੇ ਤੁਰਲਾ ਉੱਥੇ ਛੱਡਿਆ ਹੁੰਦਾ ਸੀ, ਹੁਣ ਤਾਂ ਮੈਂ ਲੱਗਦਾ ਉਹ ਚੀਜ਼ਾਂ ਘੱਟ ਹੀ ਗਈਆਂ, ਉਹ ਤੁਰਲਾ ਤਾਂ ਬਣਾਉਂਦਾ ਨਹੀਂ ਕੋਈ। ਪਰ ਸਾਡੇ ਵਾਲੇ ਬਜ਼ੁਰਗ ਅਜੇ ਵੀ ਵਿਆਹ ਸ਼ਾਦੀ ਜਾਣਗੇ ਪੂਰਾ ਚਾਦਰਾ ਕੁੜਤਾ ਡਾਂਗ ਅੱਜ ਫੜੀ ਹੋਣੀ ਉਹਨਾਂ ਦੇ, ਅਤੇ ਤੁਰਲਾ ਛੱਡਣਾ ਨੇ ਤਾਊ ਜੀ ਥੱਲੇ
2: ਨਹੀਂ, ਇੱਕ ਟੌਰ ਆ ਨਾ, ਕਈ ਉਹਨੂੰ ਫਰਲੇ ਦੀ ਥਾਂ 'ਤੇ ਤਾਂ ਕਈ ਕਹਿੰਦੇ ਟੌਰ ਆ,
1: ਟੌਰ ਕਹਿੰਦੇ,
2: ਟੌਰ ਛੱਡਿਆ ਨੇ ਉਹਦੇ। ਉਹਦੇ ਵਿੱਚ ਹੁਣ ਆਪਾਂ ਵੇਖੀਏ ਸਾਡੇ ਵੀ ਇਹ ਚੀਜ਼ ਲੋਪ ਹੋ ਗਈ ਆ ਪੰਜਾਬ ਦੇ ਵਿੱਚ ਹੌਲੀ ਹੌਲੀ। ਵੈਸੇ ਕਈ ਚੀਜ਼ਾਂ ਜਦੋਂ ਮਾਡਰਨ ਹੁੰਦੀਆਂ ਨੇ ਸਮੇਂ ਦੇ ਨਾਲ, ਚਲੋ ਫਰਕ ਪੈਂਦਾ ਵੀ ਆ, ਪਰ ਇਹ ਵੀ ਚੀਜ਼ਾਂ ਆਪਾਂ ਵੇਖੀਆਂ ਪੰਜਾਬ ਦੇ ਵਿੱਚ ਤਾਂ ਬਹੁਤ ਹੀ ਜਿਹੜੇ ਪੁਰਾਣੇ ਬਜ਼ੁਰਗ ਸੀ, ਚਾਦਰਾ ਅਤੇ ਮਾਵੇ ਵਾਲੀ ਪੱਗ, ਅਤੇ ਹੁਣ ਉਹ ਆਪਾਂ ਵੇਖਦੇ ਹਾਂ ਵੀ ਹੁਣ ਸਿਰਫ ਉਹ ਭੰਗੜੇ ਜਾਂ ਫਿਰ ਹੈ ਨਾ ਹੋਰ ਹੋਰ ਕਈ ਕਲਚਰਲ ਬਣ ਗਈਆਂ ਉੱਥੋਂ ਤੱਕ ਹੀ ਸੀਮਿਤ ਰਹਿ ਗਈਆਂ ਕੋਈ ਵਿਰਲੇ ਬਜ਼ੁਰਗ ਬੱਚੇ ਜਿਹੜੇ ਹੁਣ ਮਾਂ ਵੱਲ ਕਿਉਂਕਿ ਮਿਹਨਤ ਵੀ ਹੈ ਨਾ ਵੈਸੇ ਵੇਖਿਆ ਜਾਵੇ ਅਤੇ ਪਹਿਲਾਂ ਮਾਂ ਵੱਲ ਲਾਉਣਾ ਅੱਜ ਕੱਲ੍ਹ ਕਿੰਨੇ ਲਾ ਕੇ ਦੇਣਾ ਪਹਿਲਾਂ ਤਾਂ ਨੌਵਾਂ ਵਹੁਟੀਆਂ ਲਾ ਦਿੰਦੀਆਂ ਇਹ
1: ਉਹਦੇ ਇੱਕ ਚਾਅ ਹੁੰਦਾ ਸੀ ਵੀ ਮੈਂ ਅੱਜ ਫਲਾਣੀ ਜਗ੍ਹਾ ਪ੍ਰੋਗਰਾਮ 'ਤੇ ਜਾਣਾ ਅੱਜ ਕੱਪੜੇ ਵੀ ਸਹੀ ਤਰ੍ਹਾਂ ਪ੍ਰੈਸ ਹੋਣਗੇ ਜਾਂ ਸਾਰਾ ਕੁਝ ਬਣਾਇਆ ਨਵੇਂ ਕੱਪੜੇ ਕੱਢੋ ਨਵੇਂ ਵਾਲਾ ਤਾਂ ਚੱਜ ਮੁੱਕ ਗਿਆ ਖਤਮ ਹੋ ਗਿਆ ਹੁਣ ਤਾਂ ਤੁਸੀਂ ਉਦੋਂ ਸਾਨੂੰ ਵਿਆਹ 'ਚ ਵਿਆਹ ਆ ਗਿਆ ਜਾਂ ਕਿਸੇ ਦਾ ਪ੍ਰੋਗਰਾਮ ਆ ਗਿਆ ਤਾਂ ਨਵੇਂ ਕੱਪੜੇ ਮਿਲੂ ਬਹੁਤ ਚਾਹ ਹੁੰਦਾ ਯਾਰ ਨਵੇਂ ਅੱਜ ਨਵੇਂ ਕੱਪੜੇ ਪਾਵਾਂਗੇ ਨਵੀਂ ਪੈਂਟ ਪਾਵਾਂਗੇ ਬੜਾ ਸੋਹਣਾ ਰੰਗ ਉਹਦਾ ਪੈਂਟ ਤੋਂ ਯਾਦ ਆਇਆ ਉਹ ਇੱਕ ਵਾਰੀ ਸਾਜਨ ਪੈਂਟ ਚੱਲੀ ਸੀਗੀ
2: ਸਾਜਨ ਪੈਂਟ
1: ਸਾਜਨ ਫਿਲਮ ਚੱਲੀ ਸੀ ਉਹ ਰੰਗ 'ਚ ਬੜਾ ਸਾਡੇ ਪਾਸੇ ਕਰੇਜ ਹੋਇਆ ਸਾਜਨ ਪੈਂਟ ਸਾਜਨ ਸਾਨੂੰ ਨਹੀਂ ਮਿਲੇ ਕਦੀ ਪੈਂਟ ਅਸੀਂ ਪਾਈਆਂ ਹੀ ਵੇਖੇ ਉਹਨੂੰ ਸਾਜਨ ਪੈਂਟ ਕਹਿੰਦੇ ਹੁੰਦੇ ਸੀ
2: ਅੱਛਾ
1: ਉਹ ਕਿਉਂਕਿ ਸਲਮਾਨ ਖਾਨ ਜਿਹੜੀ ਰੰਗ ਦੀ ਪਾਈ ਸੀ ਨਾ ਉਹ ਜਿੱਦਾਂ ਦਾ
2: ਕਿੱਦਾਂ
1: ਲਾਲ ਜੀ ਖਾਖੀ ਜਿਹੀ ਰੰਗ ਦੀ ਸੀ ਡਾਰਕ ਜੀ ਕੁਛ ਜੀ ਇੱਦਾਂ ਦੀ ਇੱਦਾਂ ਰੰਗ ਸੀ ਸਾਜਨ ਪੈਂਟ ਨੂੰ ਸਾਜਨ ਪੈਂਟ ਕਹਿੰਦੇ ਜਾ ਕੇ ਸਾਜਨ ਪੈਂਟ ਮੰਗਣੀ ਨਾ ਜਿਹਨਾਂ ਦੇ ਘਰ ਦੇ ਚੱਲਦੀ ਸੀ ਜਵਾਕਾਂ ਦੀ ਉਹ ਤਾਂ ਚੱਲਣ ਦੇ ਸਾਡੇ ਵਾਲੇ ਕਹਿੰਦੇ ਚੁੱਪ ਤੈਨੂੰ ਬਣਾਵਾਂ ਸਾਜਨ ਇੱਥੇ
2: ਉਹ ਦੁਕਾਨਾਂ ਵਾਲਿਆਂ ਦਾ ਵੀ ਉੱਥੇ ਹੁੰਦਾ ਨਾ ਟਸ਼ਨ ਜਿਹਾ ਉਹਨਾਂ ਨੇ ਅੱਜ ਕੱਲ੍ਹ ਚੀਜ਼ਾਂ ਹਾਲੇ ਵੀ ਕਈ ਵੇਚਦੇ ਆ ਬੀਬੀਆਂ ਨੂੰ ਵੀ ਆਹ ਫਲਾਣਾ ਸੂਟ ਇਹ ਸੁਨੰਦਾ ਨੇ ਪਾਇਆ ਸੀ ਆਹ ਫਲਾਣਾ ਆ ਉਹਨੇ ਪਾਇਆ ਸੀ ਅੱਜ ਕੱਲ੍ਹ ਇਹ ਚੀਜ਼ਾਂ ਕਹਿ ਕੇ ਵੇਚੀਆਂ ਜਾਂਦੀਆਂ ਉਦੋਂ ਵੀ ਇਹੋ ਚੀਜ਼ਾਂ ਕੈਸ਼ ਕੀਤੀਆਂ ਜਾਂਦੀਆਂ ਆਮ ਬੰਦਾ ਜਿਹੜਾ ਵਾ ਉਹ ਹੀਰੋ ਹੀਰੋਇਨ ਦੇ ਨਾਂ ਦੇ ਉੱਤੇ ਝੱਟ ਫਿਰਦਾ
1: ਜੇ ਸੁਨੰਦਾ ਦਾ ਨਾਂ ਲੈਂਦੇ ਜਾਂ ਕਿਸੇ ਵੀ ਹੀਰੋਇਨ ਦਾ ਨਾਂ ਲੈਂਦਾ ਪਰ ਜਿਹੜੀ ਜਨਾਨੀ ਲੈ ਕੇ ਉਹ ਵੇਖੇ ਨੇ ਵੀ ਮੈਨੂੰ ਆਊਟਫਿਟ ਉਹ ਜਿਹਾ ਤਾਂ ਹੈ ਨਹੀਂ ਸਾਨੂੰ ਉੱਦਾਂ ਦਾ ਆਊਟਫਿਟ ਵੀ ਬਣਾਉਣਾ ਪੈਣਾ ਨਾ ਆਪਣਾ
2: ਉਹ ਤੇ ਬਾਅਦ ਦੀਆਂ ਗੱਲਾਂ ਆ ਗਏ ਹੁਣ ਦੱਸੋ ਕੋਈ ਇਹ ਕਵੇ ਵੀ ਆਵਾਜ਼ ਕੱਢ ਕੇ ਖਾਵੇ
1: ਬਿਫੋਰ ਤੇ ਆਫਟਰ ਵਾਲੀ ਵੀਡੀਓ ਪਾ ਦੇਣਗੇ ਮੈਂ ਆਹ ਆਰਡਰ ਕੀਤਾ ਤੇ ਆਇਆ ਆ ਫੇਰ ਕਹਿੰਦਾ ਟੀਮੂ ਵਾੜਾ
2: ਉਹ ਅਗਲੇ ਆਉਂਦੇ ਹੁੰਦੇ ਆ ਵੀ ਵੇਚਣ ਵਾਲਿਆਂ ਸਮਾਨ ਵੇਚਣਾ
1: ਜਿੱਦਾਂ ਤੁਸੀਂ ਇਹ ਪੰਜਾਬ 'ਚ ਜਾਈਏ ਜਾਂ ਹਰਿਆਣੇ 'ਚ ਜਾਂ ਹੇਅਰ ਡਰੈਸਰ ਜਿੰਨੇ ਵੀ ਨਾ ਉਹਨਾਂ ਨੇ ਪੰਜਾਬ ਵਾਲੇ ਤਾਂ ਖਾਸ ਕਰਕੇ ਮੇਰੇ ਨਾਲ ਸਹਿਮਤ ਹੋਣਗੇ ਸਾਰਿਆਂ ਨੇ ਬੱਬੂ ਮਾਂ ਦੀ ਫੋਟੋ ਜ਼ਰੂਰ ਬੱਬੂ ਮਾਂ ਨੇ ਖੋਰੇ ਉਹੋ ਜਿਹੇ ਵਾਲ ਬਣਾਏ ਕਿ ਨਹੀਂ ਬਣਾਏ ਪਰ ਉਹਨਾਂ ਨੇ ਫੋਟੋਆਂ ਸਭ ਦੀ ਲਾਈ ਆ ਪਿੱਛੇ ਲਾਈ ਹੁੰਦੀ ਕੱਟ ਜਾਣਾ ਬੱਬੂ ਮਾਂ ਦਾ ਜਿਹੜਾ ਤੇਰੇ ਨਾਮ ਵਾਲਾ ਸਟੈਂਡ ਉਹ ਫੋਟੋ ਲਾਈ
2: ਉਹਨੇ ਵਾਲਾਂ ਦਾ ਵੀ ਇਹੋ ਚੱਲਦਾ ਫੈਸ਼ਨ ਦੀ ਦੁਨੀਆਂ ਇੱਦਾਂ ਹੀ ਚੱਲਦੀ ਆ ਫੈਸ਼ਨ ਜਿਹੜਾ ਜਿੱਥੋਂ ਸ਼ੁਰੂ ਹੁੰਦਾ ਤੁਹਾਡੇ ਹੀਰੋ ਹੀਰੋਇਨਾਂ ਤੋਂ ਤੁਹਾਡੇ ਜਿਹੜੇ ਚਾਹੁਣ ਵਾਲੇ ਨੇ ਤੁਹਾਡੇ ਜਿਹਨਾਂ ਤੁਸੀਂ ਚਾਹੁੰਦੇ ਹੋ ਸਟਾਰ ਅਤੇ ਉਹਨਾਂ ਵਰਗਾ ਤੁਸੀਂ ਫਿਰ ਬਣਨਾ ਹੁੰਦਾ ਅਤੇ ਖੈਰ ਆਪਾਂ ਮੁੜਦੇ ਹਾਂ ਵਾਪਸ ਅਤੇ ਗਾਣਾ ਤੁਹਾਨੂੰ ਕਿੱਦਾਂ ਦਾ ਲੱਗਾ ਗਾਣਾ ਬੜਾ ਵਧੀਆ ਤੂਰ ਸਾਹਿਬ ਮੈਨੂੰ ਲੱਗਾ ਕੋਕ ਸਟੂਡੀਓ ਵਾਲਾ ਘੈਂਟ ਹੈ ਗਾਣਾ ਹਾਂ ਮੈਨੂੰ ਲੱਗਦਾ ਸੀ ਵੀ ਬਈ ਜਿਹੜੇ ਹਰਿਆਣੇ ਗਾਣੇ ਮੈਂ ਜਿੰਨੇ ਵੀ ਵੇਖੇ ਹੈ ਨਾ ਉਹ ਬੜੇ ਮਤਲਬ ਠੀਕ ਠਾਕ ਜੀ ਘੱਟ ਪੈਸਿਆਂ ਵਾਲੀ ਵੀਡੀਓ
1: ਹਰ ਤਰ੍ਹਾਂ ਦੀ ਆਡੀਓ ਡਿਮਾਂਡ ਦੀ ਗੱਲ ਭਾਜੀ ਹਰ ਤਰ੍ਹਾਂ ਦੀ ਆਡੀਓ ਸਾਡੇ ਕੋਲ ਵੀ ਹੈਗੀ ਇੱਧਰ ਦੇ ਅਤੇ ਤੁਸੀਂ ਜਿੱਦਾਂ ਦਾ ਪਸੰਦ ਕਰਦੇ ਜੇ ਸਰਚ ਮਾਰੋਗੇ ਤੁਹਾਨੂੰ ਉੱਦਾਂ ਦਾ ਮਿਲ ਜਾਏਗਾ ਸੂਫੀ ਹਰਿਆਣੇ ਵਿੱਚ ਵੀ ਲੈਂਗੁਏਜ ਸੂਫੀ ਗਾਣੇ ਬੜੇ ਗਾਏ ਗਏ ਆ ਹੁਣ ਕੋਸ਼ਿਸ਼ ਕਰਦੇ ਹਾਂ ਵੀ ਮੇਰਾ ਕਿੱਦਾਂ ਟੇਸਟ ਹੈ ਮੈਂ ਉਹਦਾ ਟੇਸਟ ਬੰਦਾ ਸੁਣਦਾ ਵੀ ਆ
2: ਟ੍ਰੈਡੀਸ਼ਨਲ ਗਾਣੇ ਬਹੁਤ ਵਧੀਆ ਇਹਨਾਂ ਦੇ
1: ਬੜੇ ਹਾਂ ਸੋਹਣੇ ਬਣਾਏ
2: ਟ੍ਰੈਡੀਸ਼ਨ ਭਾਵੇਂ ਤੂੰ ਰਾਜਸਥਾਨੀ ਸੁਣ ਲਓ ਭਾਵੇਂ ਹਰਿਆਣਵੀ ਸੁਣ ਲਓ ਕਿੱਡੇ ਸੋਹਣੇ ਪਹਾੜੀ ਕਿੱਡੇ ਵਧੀਆ ਗਾਣੇ
1: ਲੋਕ ਥਾਵਾਂ ਨੇ ਉਹਦੇ 'ਚ ਹੀਰੋ ਤੋਂ ਹੀ ਰਹੇ ਨੇ ਨਾ ਜਿਹੜੇ ਚਾਹੇ ਮਿਰਜ਼ਾ ਸਾਹਿਬਾਂ ਦੀ ਗੱਲ ਕਰ ਲਈਏ ਜਾਂ ਲੈਲਾ ਮਜਨੂੰ ਦੀ ਗੱਲ ਕਰ ਲਈਏ ਉਹਨਾਂ ਨੇ ਫਿਰ ਹਰ ਬੰਦੇ ਨੇ ਉਹ ਕਥਾਵਾਂ ਚੁੱਕ ਕੇ ਆਪਣੀ ਆਪਣੀ ਭਾਸ਼ਾ ਦੇ 'ਚ ਉਹਦੇ ਗਾਣੇ ਬਣਾਏ ਆ ਅਤੇ ਬੜੇ ਸੋਹਣੇ ਫੱਬੇ ਆ ਮਿਊਜ਼ਿਕ ਬੜਾ ਸੋਹਣਾ ਦਿੱਤਾ ਆ ਡਿਪੈਂਡ ਕਰਦਾ ਤੁਹਾਡਾ ਕਿਹੋ ਜਿਹਾ ਟੇਸਟ ਆ ਸੁਣਨ ਦਾ ਤੁਹਾਡੇ ਕੰਨਾਂ ਦਾ ਟੇਸਟ ਕਿੱਦਾਂ ਦਾ ਆ ਸਾਡੇ ਕੋਲ ਵੀ ਬੜੇ ਹਰਿਆਣਾ ਚ ਯੋ ਜੋ ਬੜੇ ਹੈਗੇ ਨੇ ਕਾਲੀ ਗਾਡੀ ਮੈਂ ਘੁੰਮ ਰਿਹਾ ਗੇਲੇ ਕਾ ਬੰਦੂਕ ਰਾਇਆ ਉਹ ਵੀ ਚੱਲਦੇ ਆ ਸੁਣ ਵਾਲੇ ਕਰਦੇ ਆ ਉੱਥੇ ਕਾਲੀ ਰੇਂਜ ਸੀ ਇੱਥੇ ਕਾਲੀ ਗਾਡੀ ਹੋ ਗਈ ਬਾਈ ਗਾਣੇ ਤਾਂ ਸਾਰੇ ਪਾਸੇ ਹਰ ਤਰ੍ਹਾਂ ਦਾ ਰੰਗ ਪਿਆ ਤੁਸੀਂ ਦੱਸੋ ਵੀ ਕਿਹੜਾ ਸੁਣਨਾ
2: ਤੇ ਜਿੱਦਾਂ ਦਾ ਤੁਹਾਡਾ ਸੁਭਾਅ ਹੈ ਉਦਾਂ ਦਾ ਤੁਹਾਨੂੰ ਮਿਲ ਜੂਗਾ
1: ਬਿਲਕੁਲ ਬਿਲਕੁਲ
2: ਥੈਂਕ ਯੂ ਸਿਮਰਨ ਜੀ ਕਹਿੰਦੇ ਨੇ ਕਿ ਹੁਣ ਸੱਜਣ ਪਜਾਮੇ ਛਾੜੇ ਤੇ ਨੇ ਸਾਰੇ ਡਰੱਗੀ ਉਹ ਪਾਏ ਫਿਰਦੇ ਨੇ ਮਤਲਬ ਸਮਝ ਨਹੀਂ ਲੱਗੀ ਯਾਰ ਮੈਂ
1: ਕਹਿੰਦੇ ਸਾਰੇ ਡਰੱਗੀ ਹੋਏ ਫਿਰਦੇ ਆ
2: ਹੈਂ ਸਾਰੇ ਸਾਜਨ ਪਜਾਮੇ ਚੱਲਦੇ ਆਨੇ ਤਾਨੇ ਚਲੋ ਤੇ ਘੈਂਟ ਗਾਣੇ ਕਹਿੰਦੇ ਕਿ ਬੜਾ ਵਧੀਆ ਤਾਊ ਤੇ ਨਜ਼ਾਰੇ ਆ ਗਏ ਗਾਣੇ ਦੇ ਥੈਂਕ ਯੂ ਧੰਨਵਾਦ ਤੁਹਾਡਾ ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਗਾਣੇ ਬੜੇ ਵਧੀਆ ਥੈਂਕ ਯੂ ਦੂਰ ਜੀ ਅਤੇ ਗੁਰਜੀਤ ਭੈਣ ਜੀ ਕਹਿੰਦੇ ਨੇ ਕਿ ਗਾਣੇ ਬੜੇ ਵਧੀਆ ਲੱਗੇ ਅਤੇ ਹੁਣ ਆਪਾਂ ਪਹਿਲਾਂ ਆਪਣੀ ਅਗਲੀ ਕਾਰਵਾਈ ਤੋਂ ਪਹਿਲਾਂ ਆਪਾਂ ਸ਼ਬਦ ਦੱਸ ਦਈਏ ਆਪਾਂ ਤੂੰ ਸਾਹਿਬ
1: ਸ਼ਬਦ ਭਾਜੀ
2: ਸ਼ਬਦਾਂ ਦੱਸ ਰਹੇ
1: ਨਹੀਂ ਸ਼ਬਦ ਨਹੀਂ ਦੱਸਣੇ ਨੇ ਅੱਜ ਇਹਨਾਂ ਕੋਲ ਪੁੱਛਣਾ ਅੱਜ ਇਹਨਾਂ ਕੋਲ ਕੁਛ ਪੁੱਛਣਾ ਇਹਨਾਂ ਦੀ ਪ੍ਰੈਕਟਿਸ
2: ਕਰਾਉਣੀ
1: ਆ ਜਿਹਨੂੰ ਤਾਂ ਭਾਈ ਪੁੱਛਾਂਗੇ ਪਹਿਲਾਂ ਕੋਸ਼ਿਸ਼ ਕਰਾਂਗੇ ਵੀ ਹਰਿਆਣਵੀ ਤੇ ਪੁੱਛਾਂ ਨਹੀਂ ਸਮਝਾਈ ਤੇ ਫਿਰ ਪੰਜਾਬੀ 'ਚ ਪੁੱਛ ਲਾਂਗੇ
2: ਹਰਿਆਣਵੀ ਤੇ ਪੁੱਛਾਂ ਛੇ
1: ਹਾਂ
2: ਛੇ ਨਹੀਂ ਤੁਹਾਡਾ ਨਾ
1: ਛੇ ਸਾਡਾ ਨੇ ਮਾਰਾ ਸਹਿ ਵਾ
2: ਸਹਿ
1: ਕਿਤੇ ਜਾ ਸਹਿ
2: ਮੈਂ ਲਿਖ ਹੀ ਲਵਾਂ ਜਾਂ ਭੁੱਲ ਜਾਂਦਾ ਓਕੇ
1: ਫਿਰ ਮੈਂ ਹਰਿਆਣੇ ਚਲਾ ਰਾਸ਼ਨ ਚਲਾ ਜਾਂ ਖਣੀ ਗਮਾ
2: ਤੂੰ ਕਿਆ ਪੂਛੇ ਸਹਿ
1: ਮੈਂ ਨਿਊ ਪੁੱਛਣ ਲੱਗ ਰਿਹਾ ਸਾਰਾ ਤੇ ਭਾਈ ਬਈ ਆਪ ਲੋਕਾਂ ਨੇ तीन अक्षर का शब्द बताना है जिसका पहला अक्षर और आखिरी अक्षर सेम हो, या प्रैक्टिस मैंने बचपन में बहुत कर रखी, पर आज देखा यार सारे श्रोते हैं, क्योंकि हर बार हम शब्द लेकर आवा वह भी अच्छे हैं, पर कुछ कोई बंदा अपना योगदान उसमें देवे है ना,
2: पावे सह कुछ नहीं पावे सह,
1: योगदान पावे कुछ भी कह लियो, पर इब देखना है भी सारे कितने मैक्सिमम वर्ड अपने पास आवा देखा है।
2: ओके,
1: सो तीन अक्षर का वो शब्द होगा जी, वो चीज गांव का नाम हो सका, शहर का नाम, कोई चीज को वस्तु, ये खाने की इधर कुछ भी, लेकिन उसका पहला अक्षर और आखिरी अक्षर सेम होना चाहिए।
2: ओके,
1: अगर आप कहो तो एग्जांपल भी दे देंगे।
2: हां एग्जांपल दोगे?
1: खाम खा, खाम खा एग्जांपल दे। ये समझ आ गई कि खाम खा,
2: ये दो हो गए ना, एक ही कोई दे दो,
1: खाम खा।
2: खाम नहीं खा, दो हो गए ना,
1: खाम खा।
2: अच्छा
1: खा भी आ गया होगा, भी खाम खा।
2: ओके, ते ये ताड़ा एक शब्द वाले भी कोई हो सकती है, ते तुही जेड़ा पहला अक्षर है ताड़ा ते लास्ट वाला अक्षर है वो
1: सेम
2: सेम होना चाहिए, ते एक बुझ लोगे ते फिर आपा दूसरे वाले पासे जावांगे, तुही अपना
1: मैक्सिमम किन्ने कर सकते, बहुत शब्द ने,
2: पांच कितने करवा लिए,
1: मैं कहना सत करो, सत करो,
2: चलो जिन्ने को कर दे पांच घटो घट, ते जेड़ा वध कर दूगा वो
1: आपा हर बारी सत शब्द देने, सत करे
2: सुखविंदर भैन जी ने पुकार लिया, कहिंदे चमच मिला, इन्होंने मिला था डब्बा खोले खोले ही अलग था दलिया लै गया जाओ कि भैन जी दलिया लिया जाए कि खिचड़ी लिया, कहते कालका
1: कालका शहर का नाम है भाई,
2: मैसेज दी ऑप्शन दे दो फिर तो नहीं लई दे,
1: नहीं नहीं
2: ते मार दे ताड़ ताड़ दे। ते रजत सैनी जी कहते राम राम रंजोत भाजी, ते तू साहब जी, ते सत श्री अकाल, कहते दिन बढ़िया हो आपका, थैंक यू,
1: आपका भी बढ़िया हो दिन भाई,
2: थैंक यू जी, मेहरबानी। ते कणक हाँ जी परमजोत सिंह जी कहते हैं हाँ बिल्कुल तुम सही समझो, तो मल मम्मिला दा अगले अगलिया चीज़ा इन्हों दे दिए नाल आते बड़ा वधिया, गर्ग ते कणक जसवाल साहब भी कणक ही बुझते हैं, तो
1: सिविक अपना
2: हाँ जी टाइगर जी कहते सिविक नहीं अंग्रेजी वाले नहीं जी पंजाबी वाले, हाँ जी अंग्रेजी वाले तुर पे
1: अंग्रेजी जे अंग्रेजी चाहिए तो फिर भाजी तुहाडे तों पुछदा मैं रैट ते कैट च की फर्क है,
2: रैट ते कैट दे विच की फर्क है, रैट ते कैट दे विच की फर्क है, फर्क ते है ही है वेखो
1: भाजी सी ते आर दा बाकी तो सेम ही है
2: सी ते आर कन्ना फर्क पा देंदी है
1: कोशिश करो भी तुहानू इह कणक जहाज इह शब्द तुसीं सुणे ने, इस तों इलावा भी कढ के लो जिहड़ा शब्द किसे सुणे ना होवे,
2: डालडा
1: देसी देसी वनस्पति वनस्पति तेल है ना डालडा बेटा शुद्ध ये भी खैर ब्रांड का नाम होंदा सी ना, ते असी लोकां नूं पुछणा अगर तुसीं कहड़ा डालडा वरतदे जी ना कि कोलगेट वरतदे, साडा एक साडा जुड़ चुकी हुण तक साडी साडी जनरेशन तक तो जुड़ी हुई है, तुसीं कि कोलगेट वरतदे जे ਤੁਸੀਂ ਕਿਹੜਾ ਡਾਲਡਾ ਵਰਤਦੇ ਜੇ
2: ਡਾਲਡਾ ਕਿਹੜਾ ਸਰਫ ਵਰਤਦੇ ਹੋ
1: ਕਿਹੜਾ ਸਰਫ ਵਰਤਦੇ ਆ ਇਹ ਸਾਡੀ ਜਿਹੜੀ ਨਾ ਇਹ ਐਂਡ ਤੱਕ ਰਹਿਣਾ ਰਹਿਣਾ
2: ਹਾਂ ਕੁਝ ਚੀਜ਼ਾਂ ਤੇ ਤੁਹਾਨੂੰ ਬਿਲਕੁਲ ਹਾਲੇ ਵੀ ਨਹੀਂ ਪਤਾ ਲੱਗਦੀਆਂ ਵੀ ਆਪਾਂ ਕੀ ਕਹਿ ਗਏ ਹਾਂ
1: ਹਾਂ ਨਿਰਮਾ ਬੜਾ ਪੁਰਾਣਾ
2: ਹਾਂ ਨਿਰਮਾ ਹੈਗਾ ਤੁਹਾਡੇ ਘਰ
1: ਇੱਕ ਹੋਰ ਆਉਂਦੀ ਹੁੰਦੀ ਸੀ ਟੀਨੋ ਪਾਲ
2: ਟੀਨੋ ਪਾਲ
1: ਉਹ ਬਾਅਦ ਚੋਂ ਆਇਆ ਸੀ ਉਜਾਲਾ ਤਾਂ
2: ਨਹੀਂ ਉਜਾਲਾ ਨਹੀਂ ਉਹਨੂੰ ਕੁਛ ਕਹਿੰਦੇ ਹੁੰਦੇ ਸੀ ਆਪਣਾ
1: ਜਿਹਦੇ ਚ ਰੰਗ ਆਪਣੇ ਚੋਲਾ ਦੇ ਰੰਗ
2: ਨੀਲ ਨੀਲ
1: ਨੀਲ ਟੀਨੋ ਪਾਲੀ
2: ਹੁੰਦੀ ਕੋਈ ਵੀ ਆਵੇ ਨੀਲ ਹੀ ਆ
1: ਚਿੱਟੇ ਕੱਪੜੇ ਨੀਲ ਦੇਣਾ ਨੀਲਾ ਕਰਨਾ ਕਰਨਾ ਚਿੱਟੇ ਚਿੱਟੇ ਰਹਿਣ ਦੇ
2: ਨਹੀਂ ਚਿੱਟੇ ਦਾ ਉਹ ਨਾ ਦਾਗ ਦੂਗ ਚਿੱਟੇ ਨੂੰ ਜਿਹੜਾ ਪੈ ਜਾਂਦਾ ਸੀ ਉਹ ਨੀਲਾ ਜਿਹੜਾ ਉਹ ਚੁੱਕ ਦਿੰਦਾ ਸੀ ਉਹ ਮਾੜਾ ਮੋਟਾ ਦਾਗ ਜਾਪਦਾ ਨਹੀਂ ਤਾਂ ਕਰਕੇ ਆਇਆ
1: ਜਦੋਂ ਨਵਾਂ ਨਵਾਂ ਉਜਾਲਾ ਆਇਆ ਸੀ ਨਾ ਕਈਆਂ ਨੇ ਦੋ ਉਸੇ ਕਹਿੰਦੇ ਦੋ ਬਿੰਦੂ ਉਜਾਲਾ ਇਹਦੀ ਇਹ ਟਾਈਲਾਂ ਹੁੰਦੀ ਨਾ ਜੇ ਕਿਤੇ ਜ਼ਿਆਦਾ ਪੈ ਜਾਂਦੀ ਨਾ ਤਾਂ ਪਤਾ ਲੱਗ ਜਾਂਦਾ ਜੀ ਇਹਦੀ ਸ਼ਰਟ 'ਤੇ ਨਾ ਤੁਹਾਡਾ ਉਜਾਲਾ ਜ਼ਿਆਦਾ ਪੈ ਗਿਆ
2: ਅੱਛਾ ਉਹਦੀ ਵੀ ਕਹਾਣੀ ਆ ਪਤਾ ਜਿਹੜਾ ਪਹਿਲਾਂ ਜਦੋਂ ਇਹ ਹੁੰਦਾ ਸੀ ਨਾ ਮਸਲਾ ਚਿੱਟੇ ਕੱਪੜੇ ਦੇ ਉੱਤੇ ਦਾਗ ਪੈ ਜਾਂਦਾ ਸੀ ਅਤੇ ਉਹ ਮੁੜ ਕੇ ਪਾਉਣ ਜੋਗਾ ਨਹੀਂ ਰਹਿੰਦਾ ਫਿਰ ਨੀਲ ਦੀ ਜਦੋਂ ਕਾਢ ਕੱਢੀ ਗਈ ਤਾਂ ਨੀਲ ਜਿਹੜਾ ਵੈਸੇ ਤਾਂ ਪਿੰਡਾਂ 'ਚ ਵਿਕਦਾ ਹੁੰਦਾ ਸੀ ਉਹ ਡਲੀਆਂ 'ਚ ਪਰ ਬਾਅਦ 'ਚ ਜਦੋਂ ਇਹਨੂੰ ਕਮਰਸ਼ਲਾਈਜ਼ ਇਹਨਾਂ ਨੇ ਕੀਤਾ ਉਹਦੀ ਵੀ ਇੱਕ ਪ੍ਰੋਬਲਮ ਸੀ ਅਤੇ ਕਮਰਸ਼ਲਾਈਜ਼ ਜਿਹੜਾ ਹੋਇਆ ਉਹਦੀ ਵੀ ਇੱਕ ਪ੍ਰੋਬਲਮ ਸੀ ਵੀ ਉਹਦਾ ਨਾ ਬੀਬੀਆਂ ਨੂੰ ਪਿੰਡਾਂ 'ਚ ਕੁਆਂਟਿਟੀ ਨਹੀਂ ਪਤਾ ਲੱਗਦੀ ਵੀ ਇਹਨੂੰ ਕਿੰਨਾ ਕਪਾਈਏ ਉਹ ਵੱਧ ਘੱਟ ਹੋ ਜਾਂਦਾ ਸੀ ਅਤੇ ਅਮਰ ਉਜਾਲਾ ਨੇ ਮੁੜ ਕੇ ਇਹ ਕਾਢ ਕੱਢੀ ਸੀ ਵੀ ਇਹਨਾਂ ਨੂੰ ਕਿੱਦਾਂ ਦੱਸੀਏ ਹੁਣ ਇੰਸਟਰਕਸ਼ਨਸ ਉਹਦੇ ਅੱਜ ਕੱਲ੍ਹ ਬੋਤਲਾਂ ਦੇ ਉੱਤੇ ਇੰਸਟਰਕਸ਼ਨ ਲਿਖੀਆਂ ਹੁੰਦੀਆਂ ਪਰ ਉਹ ਸਮਾਂ ਇੰਸਟਰਕਸ਼ਨ ਵਾਲਾ ਵੀ ਨਹੀਂ ਉਹ ਸਾਰਾ ਕੁਛ ਉਦੋਂ ਅਤੇ ਉਹ ਉਹਨਾਂ ਦੀ ਕਾਢ ਸੀ ਵੀ ਆਪਾਂ ਇਹਦੀ ਐਡ ਹੀ ਇੱਦਾਂ ਕਰਨੀ ਆ ਵੀ ਦੋ ਬੂੰਦ ਉਜਾਲਾ ਕਿਉਂਕਿ ਆਪਾਂ ਗਿਣ ਕੇ ਉਹ ਚੀਜ਼ ਦਿਮਾਗ 'ਚ ਰਜਿਸਟਰ ਕਰਤੀ ਵੀ ਇਹਦੀ ਸਿਰਫ ਤੁਸੀਂ ਦੋ ਬੂੰਦਾਂ ਹੀ ਪਾਉਣੀਆਂ
1: ਦੋ ਬੂੰਦਾਂ
2: ਹਾਂ ਸੋ ਤਾਂ ਕਰਕੇ ਸੀਗਾ ਉਹ ਅਤੇ ਅਦਰਵਾਈਜ਼ ਜੋ ਵੱਧ ਪੈ ਗਿਆ ਅਤੇ ਉਹ ਵੱਧ ਛੱਡੋ ਆਪਣੇ ਜਿਹੜੇ ਘਰਾਂ ਨੂੰ ਜਿਹੜੀ ਕਲੀ ਕਰੀ ਦੀ ਉਹਦੇ 'ਚ ਜੇ ਕਿਤੇ ਵੱਧ ਪੈ ਜਾਂਦਾ ਤਾਂ ਦੂਰੋਂ ਘਰ ਦਿਖ ਪੈਂਦਾ ਵੀ ਆਉਣਾ ਹੈਗਾ ਬਈ ਅਜੇ ਇੱਕ ਕੰਧ ਰੀ ਕੇ ਹੋਰ ਨੇ ਪਾ ਦੇਣਾ ਦੂਸਰੇ ਰੀ ਕੇ ਹੋਰ ਨੇ ਪਾ ਦੇਣਾ ਉਹਦੇ 'ਚ ਵੀ ਫਰਕ ਪੈ ਜਾਂਦਾ
1: ਫਰਕ ਪੈ ਜਾਂਦਾ
2: ਉਦੋਂ ਤਾਂ
1: ਕਲੀ ਵੀ ਕਿਆ ਯਾਦ ਕਰਾ ਦੀ
2: ਖੂਬ ਇਹਦੇ 'ਚ ਆਉਂਦਾ ਸੀ ਸੋ ਮੌਸਮ ਹਾਂ ਠੀਕ ਹੈ ਜੀ ਅਤੇ
1: ਹੈਂ ਮੌਸਮ ਕਿੱਥੇ ਠੀਕ ਹੈ ਜੀ
2: ਹਾਂ ਮੰਮਾ ਅਤੇ ਮੰਮਾ ਹੀ ਆਇਆ ਪਿੱਛੇ ਵੀ
1: ਭਾਅ ਜੀ ਮੋਹ ਆ ਗਿਆ ਨਾ
2: ਹਾਂ
1: ਇੱਥੇ ਵੀ ਨਹੀਂ ਜਾਣਾ ਸੀ ਇੱਕੋ ਉਹ ਮੋਹਨ ਮਾਤਰਾ ਲੱਗ ਗਈ ਨਾ ਕਿ ਮੈਂ
2: ਮਾਤਰਾ ਉਹ ਨਹੀਂ ਲੱਗਣੀ ਚਾਹੀਦੀ ਮੁਕਤੇ ਹੋਣੀ ਚਾਹੀਦੀ ਦੋਵੇਂ ਜਾਂ ਦੋਵਾਂ ਨੂੰ ਮਾਤਰਾ ਲੱਗੇ ਹੋਵੇ ਜਾਂ ਦੋਵੇਂ ਮੁਕਤਾ
1: ਦੋਵੇਂ ਲੱਗੇ ਨੇ ਜਾਂ ਦੋਵੇਂ ਖਾਲੀ ਹੋਣੀ ਚਾਹੀਦੀ
2: ਓਕੇ ਓਕੇ
1: ਚਲੋ ਐਸਾ ਥੋੜੀ ਮੌਸਮ ਥੋੜੀ ਲੈ ਲੈਂਗੇ ਭਾਈ ਸਾਹਿਬ
2: ਫਿਰ ਤਾਂ ਵਾਵਾ ਜਣੇ ਝੜਨ ਡਏ ਵਿੱਚੋਂ ਪਾਪ ਤੇ ਆ ਗਿਆ ਚਲੋ ਹੈ ਨਾ ਸੱਸ ਵੀ
1: ਪਾਪ ਵੀ ਨਹੀਂ ਭਾਈ ਸਾਹਿਬ ਪਾਪ ਕਹਾਂ ਦੇ
2: ਕੰਨਾਂ ਲੱਗ ਗਿਆ
1: ਕੰਨਾਂ ਲੱਗ ਗਿਆ
2: ਹਾਂ ਪਾਪਾ ਹੋ ਸਕਦਾ
1: ਪਾਪਾ ਹੋ ਸਕਦਾ ਦੋ ਕਰਕੇ ਪਾਪਾ
2: ਹਾਂ ਤੇ ਸੱਸ ਵੀ ਗਈ ਉਂਗਲੀ ਤਾਂ ਚਲੋ ਹੈ ਹੀ ਨਹੀਂ ਨਾ ਉਂਗਲੀ ਤਾਂ ਬੰਦ ਹੀ ਨਹੀਂ ਕਿਸੇ ਪਾਸੇ ਉਹ ਕਿਰਕ ਵੀ ਗਈ ਕਿਰਕੀ ਹੋ ਸਕਦਾ ਕਿਰਕੀ ਹੈ ਨਾ ਅਤੇ ਵਹਾਵ ਹੋ ਸਕਦਾ ਹਾਂ ਵਹਾਵ ਨਹੀਂ ਹੁੰਦਾ ਵੈਸੇ ਵਹਾ ਹੁੰਦਾ ਐੜੇ ਨਾਲ ਹੋਊਗਾ ਅਤੇ ਕੋ ਕੈਟ ਅਤੇ ਰੈਡ ਦੇ ਵਿੱਚ ਫਰਕ ਆਇਆ ਕਿ ਇੱਕ ਸ਼ਿਕਾਰ ਹੈ ਅਤੇ ਦੂਜਾ ਸ਼ਿਕਾਰੀ ਆ
1: ਸੀਰੀਅਸ ਲੈ
2: ਕੇ ਇਹ ਜਸਵਾਲ ਸਾਹਿਬ ਨੇ ਫਿਰ
1: ਜਸਵਾਲ ਡਿਸਕਵਰੀ ਚੈਨਲ 'ਤੇ ਪਹੁੰਚ ਗਏ
2: ਹਾਂਜੀ ਸੋ ਜਿਹੜੇ ਕੀਸਬਰੋ ਤੋਂ ਪਲਵਿੰਦਰ ਜੀ ਮੈਸੇਜ ਕਰਦੇ ਨੇ ਧੰਨਵਾਦ ਤੁਹਾਡਾ ਦਰਦ ਹਾਂ ਦਰਦ ਠੀਕ ਹੈ ਅਤੇ ਜਿੱਦਾਂ ਹੁਣ ਤੂਰ ਸਾਹਿਬ ਨੇ ਕਿਹਾ ਉਸ ਲਿਹਾਜ਼ ਦੇ ਨਾਲ ਤੁਸੀਂ ਵੇਖ ਕੇ ਅਤੇ ਮੋਮੋ ਮੋਮੋ ਕੀ ਸ਼ਬਦ ਹੋਇਆ ਪਹਿਲਾਂ ਇਹ ਦੱਸੋ ਨਾ ਮੋਮੋ ਦਾ ਮਤਲਬ ਕੀ ਹੈ ਨਾਲੋਂ ਇਸ ਲਾਤ ਕਿਵੇਂ ਸ਼ਬਦ ਬਣਾਉਣ ਦੇ ਲਈ
1: ਆਪਣੇ ਹਿਸਾਬ ਨਾਲ
2: ਵੀ ਚਲੋ ਵਾ ਸ਼ਬਦ ਤਾਂ ਬਣੇ ਇਸ ਫਿਰ ਵੇਖੀ ਜਾਊਗੀ ਨਾ ਮੋਮੋ ਦੀ ਕਿਹੜੀ ਗੱਲ ਵਿਚਾਰੀ ਦੀ ਅਤੇ ਸੈਮੀ ਸਾਹਿਬ ਕਹਿੰਦੇ ਉਜਾਲਾ ਅੱਛਾ ਇਹ ਤਾਂ ਹੁਣ ਦੂਸਰੇ ਪਾਸੇ
1: ਇਹ ਤੁਹਾਡਾ ਉਜਾਲਾ ਥੋੜ੍ਹਾ ਲੇਟ ਆਇਆ ਸਭ
2: ਚਲੋ ਖੈਰ ਤੁਸੀਂ ਇੱਥੇ ਲੱਗੇ ਰਹੋ ਆਪਾਂ ਅਗਲੀ ਸੈਗਮੈਂਟ ਵੀ ਲੈ ਕੇ ਆਉਂਦੇ ਹਾਂ ਇਹਦੇ ਵਿੱਚ ਇਹ ਆ ਵੀ ਅੱਜ ਸ਼ਬਦਾਂ ਦੀ ਬਜਾਏ ਆਪਾਂ ਸ਼ਬਦ ਕਰਾਂਗੇ ਪਰ ਉਹ ਇਸੇ ਲਿਹਾਜ਼ ਦੇ ਨਾਲ ਹੀ ਅਲੱਗ ਅਲੱਗ
1: ਥੋੜ੍ਹੀ ਜਿਹੀ ਮਾਈਂਡ ਪ੍ਰੈਕਟਿਸ ਹੋ ਜਾਏਗੀ ਨਾ ਵੀ ਕਿੰਨਾ ਕੁ ਸਾਡੇ ਕਈ ਵਰਡ ਯਾਦ ਆਉਣੇ ਆ
2: ਹਾਂਜੀ ਅਤੇ ਅਗਲੇ ਸੈਗਮੈਂਟ 'ਚ ਤੁਸੀਂ ਜਿਹੜਾ ਕਾਲ ਕਰਕੇ ਵੀ ਦੱਸੋ ਫਿਲਹਾਲ ਅਸੀਂ ਅੱਗੇ ਵੱਧਦੇ ਹਾਂ ਅਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹਦੇ ਵਿੱਚ ਆਪਾਂ ਵਿਸ਼ਾ ਡਿਸਕਸ ਕਰਾਂਗੇ ਫੋਟੋਜ਼ ਦਾ ਫੋਟੋ ਜਿਹੜੀਆਂ ਆਪਾਂ ਬੜੇ ਚਾਅ ਦੇ ਨਾਲ ਖਿਚਾਉਂਦੇ ਹਾਂ ਸੋ ਅੱਜ ਫੋਟੋਜ਼ ਦੇ ਬਾਰੇ ਗੱਲਾਂ ਬਾਤਾਂ ਹੋਣਗੀਆਂ ਜੇ ਤੁਹਾਡੀ ਵੀ ਕੋਈ ਫੋਟੋਜ਼ ਦੇ ਨਾਲ ਜੁੜੀ ਕੋਈ ਯਾਦ ਹੈ ਤਾਂ ਉਹ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਕੋਈ ਪੁਰਾਣੀ ਫੋਟੋ ਤੁਹਾਨੂੰ ਯਾਦ ਹੋਵੇ ਜਾਂ
1: ਪਹਿਲੀ ਫੋਟੋ
2: ਤੁਹਾਨੂੰ ਯਾਦ ਹੋਵੇ ਕਦੋਂ ਤੁਸੀਂ ਖਿਚਾਈ ਆ ਜਾਂ ਕੋਈ ਫੋਟੋ ਦਾ ਕਿੱਸਾ ਹੋਵੇ ਜਾਂ ਕਿਸੇ ਨੇ ਉਹਦੇ ਨਾਲ ਫੋਟੋ ਖਿਚਾਈ ਹੋਵੇ ਜਿਹੜੀ ਉਹ ਕੱਪੜਾ ਜਿਹਾ ਸਿਰ 'ਤੇ ਪਾ ਕੇ ਬਾਂਹ ਜੀ ਦੇ ਨਾਲ ਬਾਂਹ ਪਾ ਕੇ ਖਿੱਚਦੇ ਹੁੰਦੇ ਹਾਲੇ ਵੀ ਉਹ ਸਟੇਸ਼ਨ ਦੇ ਉੱਤੇ ਹੁੰਦੇ ਅੰਮ੍ਰਿਤਸਰ ਵੇਖੇ ਹੈਗੇ ਤੁਹਾਡੇ
1: ਅਜੇ ਉੱਦਾਂ ਵੀ ਸਟੂਡੀਓ 'ਚ ਹੀ ਬਣਾ ਕੇ ਰੱਖੇ ਹੁੰਦੇ ਨਾ ਕਈਆਂ ਨੇ ਜਿਹਦੇ ਇੱਕ ਆਰਟੀਫਿਸ਼ਲ ਜਿਹਾ ਜਹਾਜ਼ ਬਣਾਤਾ ਜਾਂ ਸਕੂਟਰ ਬਣਾਤਾ ਸਾਰੀ ਫੈਮਿਲੀ ਨੇ ਬੰਦਾ ਚਲਾ ਰਿਹਾ ਸਕੂਟਰ ਪਿੱਛੇ ਬੈਠੀ ਹੈ ਨਾ ਉਹ ਇੱਕ ਸਟਾਈਲ ਵੱਖਰਾ ਸਪੈਸ਼ਲ ਸਟੂਡੀਓ ਜਾ ਕੇ ਫੋਟੋ ਖਿਚਾਉਣੀ ਨਾ
2: ਨਹੀਂ ਉਹਨਾਂ ਨੇ ਹਾਲੇ ਵੀ ਮੈਂ ਐਤਕੀ ਵੇਖਿਆ ਹਾਲੇ ਵੀ ਉਹਨਾਂ ਨੇ ਉਹ ਰੱਖ ਕੇ ਖੜੇ ਆ ਉੱਥੇ ਸ਼ਾਇਦ ਹਾਲੇ ਵੀ ਲੋਕ ਖਿਚਾਉਂਦੇ ਹੋਣ ਜਾਂ ਫਿਰ ਉਹ ਪੁਰਾਣੀ ਟੈਕਨੋਲੋਜੀ ਹਾਲੇ ਵੀ ਉਹ ਹੋਵੇ ਵਕਤ 'ਚ
1: ਜਾਂ ਤੁਹਾਨੂੰ
2: ਸਟੂਡੀਓ ਵਾਲਿਆਂ ਨੇ ਤਾਂ ਬੜੇ ਚਿਰ ਦੇ ਚੁੱਕਤੇ ਸੀ ਨਾ ਉਹ
1: ਉਹ ਪ੍ਰੋਤ ਹੁੰਦਾ ਵੀ ਸ਼ਹਿਰ ਚੱਲਿਆ ਤਾਂ ਫੋਟੋ ਖਿਚਾ ਕੇ ਲੈਣੀ ਕਈ ਵਾਰ ਤਾਂ ਫੋਟੋ ਕਰਦੇ ਬੁਰਾ ਮੰਨਦੇ ਸੀ ਕਈਆਂ ਦੇ ਵੀ ਫੋਟੋ ਕੀ ਫੋਟੋ 'ਚ ਕੀ ਪਿਆ ਕਿਉਂ ਖਿੱਚਣੀ ਆ ਉਹ ਜਦੋਂ ਫੋਟੋ ਆ ਜਾਂਦੇ ਬੜਾ ਚਾਅ ਚੜ੍ਹਦੇ ਮੈਂ ਫੋਟੋ ਖਿਚਾ ਕੇ ਆਇਆ ਸ਼ਹਿਰ 'ਚ ਕਈਆਂ ਨੇ ਕਟਲਰ 'ਚ ਬਣਾਏ ਹੁੰਦੇ ਆ ਇੱਦਾਂ ਕਿਸੇ ਫਿਲਮੀ ਹੀਰੋ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਇਆ ਫੋਟੋ ਖਿਚਾਉਣ ਡਿਆ ਹੋਇਆ
2: ਤੁਹਾਨੂੰ ਪਤਾ ਕਈ ਬਜ਼ੁਰਗ ਜਾਂ ਕਈਆਂ ਘਰਾਂ ਦੇ ਵਿੱਚ ਇੱਕ ਸਮੇਂ ਫੋਟੋ ਖਿਚਾਉਣ ਨੂੰ ਮਾੜਾ ਵੀ ਸਮਝਿਆ ਜਾਂਦਾ ਹੈ
1: ਹਾਂ
2: ਇਹ ਸਮਝਿਆ ਜਾਂਦਾ ਵੀ ਇਹਦੀ ਫੋਟੋ ਖਿੱਚੀ ਗਈ ਹੁਣ ਹਾਰ ਪੈ ਗਿਆ ਫੋਟੋ 'ਤੇ ਮਤਲਬ ਉਸ ਸੈਂਸ ਦੇ ਵਿੱਚ ਲੈ ਜਾਂਦੇ ਸੀ ਫੋਟੋ ਖਿਚਾਉਣ ਤੋਂ ਮਨਾ ਕਰਦੇ ਸੀ ਅਤੇ ਕਈ ਮੈਂ ਵੇਖਿਆ ਕਈ ਬਜ਼ੁਰਗ ਕਹਿੰਦੇ ਵੀ ਕਹਿੰਦੇ ਸੀ ਨਜ਼ਰ ਲੱਗ ਜਾਂਦੀ ਹੈ ਫੋਟੋ ਨਹੀਂ ਖਿਚਾਉਣੀ ਸੋ ਅਲੱਗ ਅਲੱਗ ਤਰ੍ਹਾਂ ਦੇ ਕੰਸੈਪਟ ਹੈ ਫਿਰ ਉਸ ਤੋਂ ਬਾਅਦ 'ਚ ਜਿਨ੍ਹਾਂ ਦਾ ਫੋਟੋ ਜ਼ਿਆਦਾ ਜਿਹੜੀ ਕਹਿੰਦੇ ਪ੍ਰਚਲਿਤ ਹੋਈ ਉਹ ਜਿਹੜੇ ਦੂਰ ਰਹਿੰਦੇ ਸੀ ਘਰੋਂ ਜਿੱਦਾਂ ਫੌਜੀ ਹੋ ਗਏ ਹੈ ਨਾ ਜਾਂ ਉਹਨਾਂ ਦੀਆਂ ਵੋਟੀਆਂ ਉਹਨਾਂ ਨੂੰ ਫੋਟੋ ਰੱਖੀ ਹੁੰਦੀ ਜਦੋਂ ਯਾਦ ਆਉਂਦੀ ਉਹ ਵੇਖ ਲੈਣੀ ਜਾਂ ਜਿਨ੍ਹਾਂ ਦੇ ਬਾਹਰ ਗਏ ਆ ਨਿਆਣੇ ਉਹਨਾਂ ਨੂੰ ਫੋਟੋ ਜ਼ਿਆਦਾ ਵਧੀਆ ਲੱਗਦੀ ਸੀ
1: ਜਦੋਂ ਨਵੀਆਂ ਫੋਟੋਆਂ ਸ਼ੁਰੂ ਹੋਈਆਂ ਨਾ ਛੋਟੀਆਂ ਪਾਸਪੋਰਟ ਸਾਈਜ਼ ਦੀਆਂ ਜਾਂ ਇੱਕ ਇੱਕ ਖਾਸੀਅਤ ਹੁੰਦੀ ਸੀ ਜਦੋਂ ਨਵੇਂ ਨਵੇਂ ਕੈਮਰੇ ਲੋਕ ਘਰ 'ਚ ਲਿਆਉਣ ਲੱਗ ਗਏ ਸੀ ਉਦੋਂ ਕੋਈ ਨਹੀਂ ਵੇਖਦਾ ਸੀ ਵੀ ਅਗਲਾ ਬੰਦਾ ਕਿੰਨਾ ਕੁ ਤਿਆਰ ਹੋ ਕੇ ਬੈਠਾ ਜੇ ਉਹਨੇ ਨਹੀਂ ਸਿਰ ਵਾਇਆ ਤਾਂ ਫੋਟੋ ਖਿੱਚ ਦੇਣੀ ਉਹ ਕਾਲੀਆਂ ਰੀਲਾਂ ਵਾਲੀ ਜਿਹਦੀ ਰੀਲ ਪੈਂਦੀ ਹੁੰਦੀ ਸੀ ਨਾ ਤੇ ਮੈਂ ਅਕਸਰ ਆਪਣੀ ਪੁਰਾਣੀ ਫੋਟੋ ਵੇਖਦਾ, ਮੈਂ ਕਿਹਾ ਯਾਰ ਉਦੋਂ
2: ਮੁੜਾ ਫੂਜ਼ੀ
1: ਫੂਜ਼ੀ ਫਿਲਮ ਵਾਲੇ ਕੈਨਨ ਕੈਨਨ ਦੇ ਕੈਮਰੇ ਹੁੰਦੇ ਸੀ ਫੂਜ਼ੀ ਫਿਲਮ ਵਾਲੇ, ਇਹ ਤਾਂ ਚਲੋ ਉਸ ਤੋਂ ਬਾਅਦ ਦੀ ਪਹਿਲਾਂ ਬਾਅਦ ਕਾਫੀ ਬਾਅਦ ਆ ਗਈਆਂ ਚੀਜ਼ਾਂ ਨਾ। ਅਤੇ ਕਈ ਵਾਰ ਕਰਦੇ ਲੜੀ ਦਾ ਵੀ ਮਾੜਾ ਮੋਟਾ ਮੈਨੂੰ ਮੂੰਹ ਮੱਥਾ ਸਵਾਰ ਲੈਂਦੇ ਮੇਰਾ ਮਾੜਾ ਜਿਹਾ ਵੀ ਮੈਂ ਜਵਾਕਾਂ ਕੀ ਫੋਟੋ, ਹਾਂ ਮੈਂ ਤੁਹਾਡਾ ਬਾਪ ਬਾਪੂ ਇਹੋ ਜਿਹਾ ਸੀ।
2: ਅੱਛਾ ਜਦੋਂ ਕੋਈ ਕੈਮਰਾ ਹੁੰਦਾ ਹੈ ਨਾ ਉਹਦੀ ਇੱਜ਼ਤ ਬਹੁਤ ਹੁੰਦੀ ਸੀ, ਬਾਹਰੋਂ ਆਇਆ ਵਾ ਇਹ ਫਲਾਣਾ ਆ ਫਲਾਣਾ ਵਾ, ਕੈਮਰੇ ਵਾਲੇ ਦੀ ਪੂਰੀ ਗੱਲ ਹੁੰਦੀ ਵੀ ਇਹਨੇ ਕੈਮਰਾ ਫੜਿਆ ਬਾਈ।
1: ਉਹ ਫਿਰ ਜਿੰਨਾ ਛੋਟਾ ਕੈਮਰਾ ਇੱਕ ਅਸੀਂ ਲੈ ਕੇ ਗਿਆ ਹੈ ਕੈਮਰਾ, ਉਹ ਨਾ ਤੁਹਾਡੇ ਡਿਸਟੈਂਸ ਦੇ ਹਿਸਾਬ ਦੇ ਨਾਲ ਆਪਣੇ ਵੀ ਬਾਹਰ ਆ ਜਾਂਦਾ ਸੀ ਵੀ ਇਹਨੂੰ ਨੇੜੇ ਕਰਨ ਵਾਸਤੇ ਨਾ,
2: ਜ਼ੂਮ ਇਨ
1: ਆਟੋਮੈਟਿਕ ਹੁੰਦਾ ਸੀ। ਅਤੇ ਉਹ ਸਾਰੇ ਕਹਿਣੇ ਯਾਰ ਤੇਰੇ ਕੋਲ, ਮੈਂ ਕਹਿੰਦੀ ਆਟੋਮੈਟਿਕ ਹੈ ਸਕੂਲੇ ਲੈ ਜਾਣਾ ਵਹਾਉਣ ਵਾਸਤੇ, ਐਵੇਂ ਉੱਤੇ ਕਿਹੜਾ ਫੋਟੋ ਖਿੱਚਣੀ ਸਕੂਲੇ ਲੈ ਕੇ ਕੈਮਰਾ।
2: ਨਹੀਂ ਉਦੋਂ ਇਹ ਥੋੜ੍ਹੇ ਹੁੰਦਾ ਸੀ ਵੀ ਫੋਟੋ ਖਿੱਚ ਕੇ ਅਗਲਾ ਕਹੂਗਾ ਪਹਿਲਾਂ, ਅੱਜ ਕੱਲ੍ਹ ਇਹ ਬੜਾ ਰਿਵਾਜ਼ ਹੈ ਤੁਸੀਂ ਨਿਆਣੇ ਦੀ ਵੀ ਫੋਟੋ ਖਿੱਚ ਦਿਉ ਨਾ ਉਹ ਕਹੂਗਾ ਵਿਖਾਓ
1: ਵਿਖਾਓ, ਹੈ ਨਾ ਪਿੱਛੇ, ਹਾਂ ਕੀ ਚੀਜ਼ ਹੈਗੀ ਨਾ।
2: ਅਤੇ ਉਦੋਂ ਤਾਂ ਇਹ ਹੁੰਦਾ ਸੀ ਵੀ ਇਹ ਹੁਣ ਤੂੰ ਪੂਗੀ ਤਾਂ ਫੇਰ ਹੀ ਦਿਖਣੀ ਆ, ਜਾਂ ਉਦੋਂ ਇਹ ਹੁੰਦਾ ਵੀ ਉਹ ਫਲੈਸ਼ ਤੂੰ ਨਹੀਂ ਮਾਰੀ
1: ਨਾ, ਫਲੈਸ਼ ਦਾ ਤਾਂ ਪਤਾ ਨਹੀਂ ਹੁੰਦਾ ਸੀ। ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਮੇਰੀ ਪਹਿਲੀ ਜਿਹੜੀ ਫੋਟੋ ਖਿਚਾਈ ਸੀ ਪਹਿਲੀ ਪਾਸਪੋਰਟ ਤਾਂ ਜੀ, ਮੈਂ ਅੱਜ ਵੇਖਦਾ ਨਾ ਪਾਸਪੋਰਟ ਤਾਂ ਲੱਗੀ, ਮੈਂ ਕਿਹਾ ਉਹਦਾ ਫੋਟੋ ਤਾਂ ਬੇੜਾ ਹੀ ਗਰਕ ਹੋਇਆ, ਕੋਈ ਬੰਦਾ ਕੋਈ ਕਹਿੰਦਾ ਵੀ ਥੋੜ੍ਹਾ ਸੱਜ ਸਵਾਰ ਬਣ ਜਾਈਏ ਤਾਂ ਜਿਵੇਂ ਖਲੋਤੇ ਹੋਏ ਫੋਟੋ ਖਿੱਚਤੀ।
2: ਨਹੀਂ ਉਦੋਂ ਨਾ ਇਹ ਵੀ ਹੁੰਦਾ ਸੀ ਕਿ ਜਿਹੜੀ ਅੱਜ ਵੀ ਹੈਗਾ ਤੁਸੀਂ ਆਪਣੇ ਆਪ VSA ਕਿਹੜਾ ਵਾ VSL ਅੱਜ ਜਿੱਥੇ ਆਪਾਂ VFS ਤੇ ਉਹਨਾਂ ਦੇ ਆਫਿਸ 'ਚੋਂ ਜਾ ਕੇ ਖਿਚਾ ਲਓ ਫੋਟੋ, ਅੱਜ ਵੀ ਤੁਹਾਨੂੰ ਪਤਾ ਲੱਗ ਜੂ
1: ਸਭ ਤੋਂ ਮਾੜੀ ਫੋਟੋ ਆਉਂਦੀ ਵੋਟਰ ਕਾਰਡ ਦੇ ਉੱਤੇ।
2: ਉਹ ਐਂ ਜਿੱਦਾਂ ਨਾ ਤੁਸੀਂ ਦੂਰਬੀਨ 'ਚੋਂ ਵੇਖ ਕੇ ਫੋਟੋ ਖਿਚਾਈ ਹੁੰਦੀ ਹੈ,
1: ਅਸੀਂ ਸਪੈਸ਼ਲ ਘਰੋਂ ਤਿਆਰ ਹੋ ਕੇ ਨਾ, ਸਾਡੇ ਕੋਲ ਸਾਨੂੰ ਨਾ ਜਦੋਂ ਪਿੰਡ ਰਹਿੰਦੇ ਹਨ ਤਾਂ ਖਰਗੋਸ਼ ਪਾਲਣ ਦਾ, ਖਰਗੋਸ਼ ਨੂੰ ਸੱਸਾ ਵੀ ਕਹਿੰਦੇ ਨਾ, ਸੱਸਾ ਇੱਕ ਪਾਊਡਰ ਵੀ
2: ਆਉਂਦਾ, ਸਹਿਆ ਵੀ ਕਹਿੰਦੇ,
1: ਸਹਿਆ ਕਹਿੰਦੇ, ਸਹਿਆ ਤਾਂ ਚਲ ਪੰਜਾਬੀ 'ਚ ਕਰਤਾ ਨਾ, ਸੱਸਾ ਕਹਿੰਦੇ, ਸੱਸਾ ਸੱਸਾ ਤਾਂ ਉਹ ਵੀ ਆਉਂਦਾ ਸੀ ਇੱਕ, ਸੱਸਾ ਡਿਟਰਜਨ ਪਾਊਡਰ ਨਾ, ਉਹ ਚਿੱਟੇ ਖਰਗੋਸ਼ ਭੱਜੇ ਫਿਰਦੇ ਨੇ। ਅਤੇ ਉਹ ਸਾਨੂੰ ਆਉਂਦਾ ਸੀ ਵੀ ਅੱਜ ਫੋਟੋ ਖਿਚਾਉਣੀ, ਇਹਦੇ ਨਾਲ ਅਸੀਂ ਸਪੈਸ਼ਲ ਤਿਆਰ ਹੋ ਕੇ ਹੈ ਨਾ। ਅਤੇ ਪੁਰਾਣੀ ਸਾਡੀ ਮੈਂ ਮੇਰਾ ਬ੍ਰਦਰ ਮੇਰੇ ਵੱਡੇ ਭਾਈ ਸਪਤਾਹ ਜੀ ਦੇ ਬੇਟੇ, ਅਤੇ ਸਾਡੀ ਮੰਮੀ ਨੇ ਲਾਲ ਜਰਾਬਾਂ ਸਕੂਲੀਆਂ ਪਾ ਦਿੱਤੀਆਂ, ਉਹ ਗੋਡਿਆਂ ਤੱਕ ਜਰਾਬਾਂ ਸਾਡੀਆਂ, ਸੈਂਡਲ ਅਸੀਂ ਪਾਏ ਰਾਤ 'ਚ ਖਰਗੋਸ਼ ਪੜੇ, ਅਤੇ ਸਕੂਲ 'ਚ ਲੈ ਗਿਆ ਫੋਟੋਗ੍ਰਾਫਰ, ਕਹਿੰਦਾ ਫੁੱਲਾਂ 'ਚ ਇੱਕ ਲਾਲ 'ਚ ਫੁੱਲਾਂ ਦੀ ਵੇਲ ਹੁੰਦੀ ਹੈ ਨਾ, ਉੱਥੇ ਉਹਦੇ ਅੱਗੇ ਖੜਾ ਕਰਕੇ ਸਾਡੀ ਫੋਟੋ ਕੁਛ
2: ਹੈਗੀ ਹਲੇ
1: ਹੈਗੀ ਹੈਗੀ ਆ ਫੋਟੋ ਦਾ, ਅਸੀਂ ਵੇਖਦੇ ਹਾਂ ਗੋਡਿਆਂ ਤੱਕ ਗਈ ਲਾਲ ਜਰਾਬਾਂ ਚੜ ਗਈ ਬਾਈ,
2: ਪੀਰ ਬੰਦਾ ਸਹੁਰਿਆਂ ਤੋਂ ਲੁਕਾਉਂਦਾ ਫਿਰਦਾ ਹੁੰਦਾ ਮੁੜ ਕੇ।
1: ਨਹੀਂ ਮੈਂ ਕੀਤੇ ਨੇ, ਅਸੀਂ ਸਾਡੇ ਪਿੰਡ ਜਿੱਦਾਂ ਮੇਰਾ ਮੈਂ ਸਾਡਾ ਆਹ ਰਾਮਲੀਲਾ 'ਚ ਕੋਈ ਵੀ ਪਾਠ ਕਰਨਾ ਪਿਆ ਵੇ ਕੁਛ ਵੀ ਸੀ, ਜਿੱਥੇ ਬੱਚੇ ਰੁੜਦੇ ਸੀ ਚਲੇ ਜਾਂਦੇ ਹੁੰਦੇ ਹੈ ਨਾ, ਅਤੇ ਜਿਹੜਾ ਵਾਲਮੀਕੀ ਸਮਾਜ ਆ ਉਹਨਾਂ ਨੇ ਆਪਣੀ ਉਹ ਕੱਢਣੀ ਸੀ ਨਗਰ ਕੀਰਤਨ ਕੱਢਦੇ ਹੁੰਦੇ ਵਾਲਮੀਕੀ ਸਮਾਜ ਵੀ ਨਾ ਆਪਣਾ, ਅਤੇ ਸਾਨੂੰ ਉਹਨਾਂ ਨੇ ਮੇਰੇ ਅਤੇ ਮੇਰੇ ਛੋਟੇ ਭਰਾ ਨੂੰ, ਕਿਉਂਕਿ ਸਾਡੇ ਵਾਲ ਬਹੁਤ ਵੱਡੇ ਵੱਡੇ ਹੁੰਦੇ ਲੰਮੇ ਹੁੰਦੇ ਸੀ ਨਾ, ਸਾਨੂੰ ਕਹਿੰਦੇ ਸੀ ਯਾਰ ਇਹਨੂੰ ਲਵ ਕੁਛ ਬਣਾਈਏ, ਅਤੇ ਠੀਕ ਹੈ ਬਈ ਡੈਡੀ ਸਾਡੇ ਪਿੰਡ 'ਚ ਉਦੋਂ ਹੁਣ ਵੀ ਸ਼ਾਇਦ ਇੱਕਾ ਹੋਵੇ ਪਰ ਕਹਿਣ ਸਕਦਾ ਉਦੋਂ ਬੜਾ ਇੱਕਾ ਹੁੰਦਾ ਸੀ, ਕੋਈ ਉਹੀ ਬੰਦੇ ਸਾਡੇ ਪਿੰਡ ਘਰੇ ਕਲੀ ਕਰਨ ਆਇਆ ਸੀ, ਕਹਿੰਦੇ ਵੀ ਮੰਮੀ ਡੈਡੀ ਕਹਿੰਦੇ ਵੀ ਚਾਚਾ ਜੀ ਚਾਚੀ ਜੀ ਵੀ ਬੱਚਿਆਂ ਨੂੰ ਮਾਰੇ ਸਾਥ ਭੇਜ ਦਿਓ ਵੀ ਮਾਰੀ ਝਾਂਕੀ ਨਿਕਲਾ ਗਈ, ਉਸ ਮਾਮਾ ਨੂੰ ਲਵ ਕੁਛ ਬਣਾਉਣਾ ਇਹਨਾਂ 'ਤੇ, ਬੋਲੇ ਜੋ ਬਾਈ ਕੋਈ ਦਿੱਕਤ ਕੋਈ ਨਹੀਂ
2: ਜੋ ਮਰਜ਼ੀ ਬਣਾ ਲਓ ਇਹਨਾਂ ਨੇ ਕਰਕੇ ਕਰਨਾ ਜਾਓ ਜਾਓ।
1: ਮੈਂ ਅਤੇ ਮੇਰਾ ਬ੍ਰਦਰ ਅਸੀਂ ਦੋਨੋਂ ਜਿਹੜੇ ਅਸੀਂ ਵਾਲ ਸਾਡੇ ਬਹੁਤ ਲੰਬੇ ਸੀ, ਅੱਧੇ ਵਾਲ ਦਾ ਜੁੜਾ ਕੇ ਤਾਂ ਅੱਧੇ ਵਾਲ ਪਿੱਛੇ ਛੱਡੇ, ਜਿਵੇਂ ਇੱਕ ਪਿਕਚਰ ਬਣਾਈ ਗਈ ਸੀ ਲਵ ਕੁਛ ਨੇ ਘੋੜਾ ਫੜਿਆ ਸੀ ਉਹਦਾ, ਜਦੋਂ ਭਗਵਾਨ ਰਾਮ ਚੰਦਰ ਜੀ ਨੇ ਜੰਗਲ 'ਚ ਘੋੜਾ ਛੱਡਿਆ ਛਿੱਟਾ, ਉਹ ਸਾਡੀ ਫੋਟੋ ਅਸੀਂ ਅੱਜ ਤੱਕ ਅਸੀਂ ਰੇਹੜੇ 'ਤੇ ਬੈਠੇ ਹਾਂ ਅਤੇ ਘੋੜਾ ਫੜਿਆ ਹੋਇਆ, ਅਤੇ ਮੇਰਾ ਜਵਾਕ ਵੇਖੀ ਜੇ ਡੈਡੀ ਆ ਤੂੰ ਆ, ਮੈਂ ਕਿਹਾ ਮੈਂ ਹੀ ਆ ਯਾਰ, ਉਹ ਪੁਰਾਣੀਆਂ ਫੋਟੋਆਂ ਵੇਖ ਕੇ ਲੱਗਦਾ ਵੀ ਯਾਰ ਕਮਾਲ ਹੈ, ਮਤਲਬ ਉਦੋਂ ਇੱਕ ਐਂ ਹੁੰਦਾ ਸੀ ਵੀ ਕਿਸੇ ਨਾ ਕੋਈ ਮੇਕਅਪ ਨਹੀਂ ਸੀਗਾ ਉਸ ਟਾਈਮ 'ਤੇ, ਕੋਈ ਕੁਛ ਨਹੀਂ ਸੀਗਾ ਵੀ ਜਿੱਦਾਂ ਕੋਈ ਖਲੋਤਾ ਫੋਟੋ ਹੈ ਨਾ, ਅੱਜ ਕਈ ਵਾਰੀ ਪ੍ਰਾਊਡ ਫੀਲ ਵੀ ਹੁੰਦਾ ਵੀ ਠੀਕ ਯਾਰ ਉਹ ਜ਼ਮਾਨਾ ਬੜਾ ਭਲੇ ਮਾਨਸ ਵਾਲਾ ਵਧੀਆ ਜ਼ਮਾਨਾ ਸੀ, ਪਰ ਅੱਜ ਕਈ ਵਾਰ ਲੱਗਦਾ ਯਾਰ ਆ ਕੇ ਅੱਛਾ ਕਿਸੇ ਵਿਆਹ ਸ਼ਾਦੀ ਬੜਾ ਅੰਬੈਰਸ ਹੁੰਦਾ ਸੀ, ਸਪੈਸ਼ਲ ਪਲੇਟ ਪਾਈ ਭਰੀ ਹੁੰਦੀ ਸੀ ਉਹੀ ਫੋਟੋ ਖਿੱਚਣੀ ਆ
2: ਉਸੇ ਮੌਕੇ 'ਤੇ ਕਲਿੱਕ,
1: ਉਹਨੇ ਉਸੇ ਮੌਕੇ 'ਤੇ ਕਲਿੱਕ ਕਰ ਲੈਣੀ ਫੋਟੋਆਂ ਵੇਖ ਕੇ, ਅਤੇ ਅੱਛਾ ਆਹ ਸੂਟ ਪਾਇਆ ਸੀ ਆਹ ਕੀ ਪਾਇਆ ਸੀ, ਉਦੋਂ ਅੱਜ ਲੱਗਦਾ ਯਾਰ ਆਹ ਕਿਹੋ ਜਿਹੇ ਫਿਰਦੇ ਉਸ ਟਾਈਮ 'ਤੇ, ਉਹ ਤਾਂ ਸਾਰੇ ਇਹੋ ਜਿਹੇ ਸੀਗੇ,
2: ਕੰਬੀਨੇਸ਼ਨ ਨਹੀਂ ਸਹੀ। ਉਹ ਕਹਿ ਰਿਹਾ ਅੱਜ ਫੋਟੋਆਂ 'ਤੇ ਗੱਲਾਂ ਬਾਤਾਂ ਚੱਲਣਗੀਆਂ, ਅਤੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆ ਕੇ ਅਤੇ ਫਿਰ ਤੁਹਾਡੀਆਂ ਵੀ ਆਪਾਂ ਕੌਲਾਂ ਲਵਾਂਗੇ, ਅਤੇ ਤੁਸੀਂ ਆਪਣੀਆਂ ਫੋਟੋ ਦੀਆਂ ਕਰਿਓ ਯਾਦਾਂ ਸਾਂਝੀਆਂ, ਅਤੇ ਆ ਕੇ ਫੋਟੋ ਦੀ ਹਲਕੀ ਜਿਹੀ ਹਿਸਟਰੀ ਦੇ ਉੱਤੇ ਵੀ ਝਾਤੀ ਮਾਰਾਂਗੇ। ਇੱਕ ਨਿੱਕੀ ਜਿਹੀ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਆਪਾਂ ਰੇਡੀਓ, ਹਾਂਜੀ 1674 AM।
3: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ, ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ, ਚਲਦੀ ਦਾ ਨਾਮ ਗੱਡੀ ਆਹ ਤੇ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ
7: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654 92
8: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au
9: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
10: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
9: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
10: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
9: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au
11: ਆ ਕਿੱਥੇ ਵੱਜ ਗਈ ਤੇਰੀ ਗੱਡੀ
12: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
13: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
14: ਸੋਨਾ ਚਾਹੀਦਾ
15: ਭਰੋਸਾ ਚਾਹੀਦਾ ਹੈ
14: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਜ਼ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042

0: ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
1: ਜਦੋਂ ਤੁਹਾਨੂੰ ਲੋੜ ਹੋਵੇ ਪਰ ਇਹ ਕੋਈ ਐਮਰਜੈਂਸੀ ਨਾ ਹੋਵੇ ਤਾਂ ਪੁਲਿਸ ਹੈਲਪਲਾਈਨ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੈ। ਆਪਣੀ ਭਾਸ਼ਾ ਵਿੱਚ ਗੈਰ ਜ਼ਰੂਰੀ ਅਪਰਾਧਾਂ ਜਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ TIS ਨੈਸ਼ਨਲ ਨੂੰ 131-450 ਤੇ ਕਾਲ ਕਰੋ ਅਤੇ ਵਿਕਟੋਰੀਆ ਪੁਲਿਸ ਹੈਲਪਲਾਈਨ ਦੀ ਮੰਗ ਕਰੋ। ਵਿਕਲਪਕ ਤੌਰ 'ਤੇ ਤੁਸੀਂ ਪੁਲਿਸ ਹੈਲਪਲਾਈਨ ਨੂੰ 131-444 ਤੇ ਕਾਲ ਕਰ ਸਕਦੇ ਹੋ ਅਤੇ ਤੁਹਾਡੀ ਕਾਲ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ। ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲਈ 000 ਤੇ ਕਾਲ ਕਰੋ। ਵਿਕਟੋਰੀਅਨ ਸਰਕਾਰ ਮੈਲਬੋਰਨ ਦੁਆਰਾ ਅਧਿਕਾਰੀ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
3: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: Ready, set, go!
4: ਬਿਲਕੁਲ ਵੀ ਰੈਡੀ ਸੈੱਟ ਗੋ। ਅਤੇ ਜੇ ਤੁਸੀਂ ਗੱਡੀ ਲੈਣੀ ਆ ਅਤੇ ਫੋਰਡ ਦੀ ਲੈਣੀ ਆ ਅਤੇ ਫਿਰ ਤੁਸੀਂ ਵਿਚਾਰ ਕਰ ਸਕਦੇ ਹੋ ਚੈਟਸਟਨ ਫੋਰਡ ਦੇ ਬਾਰੇ ਅਤੇ ਰੇਡੀਓ ਹਾਂਜੀ ਦਾ ਹਵਾਲਾ ਦੇ ਕੇ ਅਤੇ ਵਧੇਰੇ ਤੁਸੀਂ ਉਹਨਾਂ ਕੋਲੋਂ ਡੀਲ ਵਧੀਆ ਲੈ ਸਕਦੇ ਹੋ ਜਿਹੜੀਆਂ ਹੋਰ ਕਿਤੇ ਸ਼ਾਇਦ ਫੋਰਡ ਦੇ ਉੱਤੇ ਤੁਹਾਨੂੰ ਨਾ ਮਿਲਣ। ਸੋ ਰੇਡੀਓ ਹਾਂਜੀ ਦੇ ਲਈ ਇਹ ਡੀਲਸ ਅਤੇ ਰੇਡੀਓ ਹਾਂਜੀ ਦੇ ਲਿਸਨਰਸ ਦੇ ਲਈ ਇਹ ਡੀਲਸ ਘੜੀਆਂ ਗਈਆਂ ਨੇ। ਕੀ ਨੇ, ਕਿਵੇਂ ਨੇ ਅਤੇ ਕੀ ਵੱਧ ਤੁਹਾਨੂੰ ਮਿਲਣਾ ਇਹ ਤੁਸੀਂ ਕਾਲ ਕਰਕੇ ਅਤੇ ਗੱਡੀ ਬਾਰੇ ਪੁੱਛਤਾਛ ਕਰਕੇ ਅਤੇ ਫਿਰ ਤੁਸੀਂ ਜਾਣ ਸਕਦੇ। ਕੋਈ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਆਵੇ ਤਾਂ ਫਿਰ ਤੁਸੀਂ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ। ਅਤੇ ਮੇਰੇ ਨਾਲ ਨੇ ਹਰਮੀਤ ਤੂਰ।
5: ਹਾਂਜੀ ਹਾਂਜੀ ਹਾਂਜੀ, ਇੱਕ ਨਾ ਫਿਰ ਸਵਾਗਤ ਹੈ ਸਾਰਾ ਕਾ ਵੀ ਬਾਈ ਸਾਹਿਬ ਹਵਾਲੇ ਕੀ ਬਾਤ ਕਰ ਰਹੇ ਥੇ?
4: ਹਵਾਲੇ ਕੀ
5: ਆਪ ਬੋਲ ਰਹੇ ਨਾ? ਰੇਡੀਓ ਹਾਂਜੀ ਦਾ
4: ਹਵਾਲਾ। ਹਾਂ ਹਾਂ, ਓਕੇ ਓਕੇ
5: ਬਾਈ ਸਾਹਿਬ, ਹੈ ਨਾ ਜੇ ਥੋੜ੍ਹਾ ਜਿਹਾ ਗੈਪ ਪੈ ਜਾਏ ਨਾ ਬੰਦਾ ਹੋਰ ਪਾਸੇ ਲੈ ਜਾਂਦਾ, ਅੱਛਾ ਹਵਾਲੇ ਦੀ ਗੱਲ ਚੱਲਦੀ ਹੈ। ਨਹੀਂ ਨਹੀਂ ਬਾਈ, ਰੈਫਰੈਂਸ ਬੋਲਣਾ
4: ਨਾਲ ਦੇ ਨਾਲ ਜੋੜ ਕੇ
5: ਰੈਫਰੈਂਸ ਬੋਲਣਾ। ਆਪਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰਦੇ ਸੀ ਫੋਟੋਆਂ ਦੀ, ਹੈ ਨਾ। ਮੈਨੂੰ ਯਾਦ ਆਉਂਦਾ ਸੀ ਨਾ IT ਪੜ੍ਹਦੇ ਹੁੰਦੇ ਸੀ ਨਾ ਅੰਬਾਲੇ, ਅਤੇ ਫੋਟੋਆਂ ਪਾਸਪੋਰਟ ਸਾਈਜ਼ ਖਿਚਵਾਈਆਂ ਅਤੇ ਬੜਾ ਸ਼ੌਂਕ ਹੁੰਦਾ ਸੀ ਜੇਬ 'ਚ ਰੱਖਣ ਦਾ। ਕਈਆਂ ਨੂੰ ਬਹੁਤ ਸ਼ੌਂਕ ਹੁੰਦਾ ਵੀ ਜੇਬ 'ਚ ਫੋਟੋ ਰੱਖਣੀ ਨਾ, ਅਤੇ ਸਾਡਾ ਯਾਰ ਤੋਂ ਅਸੀਂ ਫੋਟੋ ਖਿਚਾ ਕੇ ਲਿਆ ਅਤੇ ਉਹਨੇ ਸਾਨੂੰ ਫੋਟੋ ਵਾਈਆਂ, ਕਹਿੰਦਾ ਦੇਖ ਫੋਟੋਆਂ ਮੇਰੀਆਂ ਨਾ। ਉਹਨੂੰ ਵਿਖਾਉਣ 'ਚ ਉਹਦਾ ਨਾ ਐਂ ਜਿਵੇਂ ਪ੍ਰਾਊਡ ਜਿਹਾ ਹੁੰਦਾ, ਅਤੇ ਅਸੀਂ ਇੱਕ ਉਹਦੀ ਫੋਟੋ ਫੜ ਕੇ ਉਹਦੇ ਕੋਲ ਰੱਖ, ਮੈਂ ਕਿਹਾ ਚੱਲ ਇੱਕ ਦੇ ਦੇ ਮੈਨੂੰ। ਕਹਿੰਦਾ ਕੀ ਕਰੇਗਾ ਸਰਦਾਰ ਤੋਂ? ਮੈਂ ਕਿਹਾ ਦੇ ਦਿੱਤਾ ਨਾ ਕਿ ਜਾਵੇ, ਤੇਰਾ ਕਿਹਾ ਹੋਇਆ, ਤੇਰੇ ਪਾ 6 ਆ। ਕਹਿੰਦਾ ਕੋਈ ਦਿੱਕਤ ਨਹੀਂ। ਅਸੀਂ ਫੋਟੋ ਜਾ ਕੇ ਨਾ ਜਿਹੜਾ ਉੱਥੇ ITI ਦਾ ਹੁੰਦਾ ਨਾ ਨੋਟਿਸ ਬੋਰਡ ਹੁੰਦਾ, ਉੱਥੇ ਜਾ ਕੇ ਲਾ ਕੇ ਥੱਲੇ ਲਿਖਤਾ ਵੀ ਜੇਬ ਕਤਰਿਆਂ ਦੇ ਸਾਵਧਾਨ। ਉਹ ਤਾਂ ਮੁੰਡੇ ਦਾਦੇ ਵਰਗਾ, ਤੇਰੀ ਫੋਟੋ ਉੱਥੇ ਲੱਗੀ? ਕਹਿੰਦਾ ਵਾਹ ਕੌਣ ਸਾ ਲੇਗਾ? ਕਹਿੰਦਾ ਅੱਛਾ ਅਰਵੀਤ ਲੇਗਾ ਗਾ ਬਾਈ, ਕਹਿੰਦਾ ਤੂੰ ਚੰਗਾ ਬੰਦਾ।
4: ਇਹ ਵੀ ਨਵੀਆਂ ਜਦੋਂ ਯਾਦ ਲੱਗਣ ਲੱਗੀਆਂ ਅਸੀਂ ਦਰਬਾਰ ਸਾਹਿਬ ਤੇ, ਅਸੀਂ ਤਾਂ ਬਹਿੰਦੇ ਹੁੰਦੇ ਹਾਂ ਬੋਰਡ 'ਤੇ ਲੱਗੀਆਂ, ਉਦੋਂ ਚੇਚੀਆਂ ਇਸ ਕਰਕੇ ਵੇਖਣ ਚਾਹੀਦੇ ਹੁੰਦੀਆਂ, ਆ ਕੇ ਸਾਰਿਆਂ ਨੇ ਇੱਕ ਦੂਸਰੇ ਨੂੰ ਦੱਸਣਾ ਉੱਥੇ ਪਹਿਲਾਂ ਫੋਟੋਆਂ ਲੱਗੀਆਂ ਹੁੰਦੀਆਂ। ਤੋ ਇਹ ਤਾਂ ਇਹ ਚੀਜ਼ ਤਾਂ ਦਿਮਾਗ 'ਚ ਸ਼ਾਇਦ ਰਹਿੰਦੀ ਨਹੀਂ ਵੀ ਉਹ ਕਿਹੜੀ ਵਜ੍ਹਾ ਕਰਕੇ ਲੱਗੀਆਂ, ਹੈ ਨਾ, ਜੇਬ ਕਤਰਿਆਂ ਦੀਆਂ ਲੱਗੀਆਂ ਜਾਂ ਕਿੱਦਾਂ। ਉਹ ਸਿਰਫ ਇਹ ਵੇਖਣ ਚੱਲ ਜਾਈਦਾ ਸੀ ਵੀ ਅੱਛਾ ਫੋਟੋਆਂ ਲੱਗਦੀਆਂ ਉੱਥੇ। ਸੋ ਫੋਟੋ ਇੱਕ ਇੱਕ ਸਮਾਂ ਬੜੀ ਛੇਤੀ ਬੜੀ ਤੇਜ਼ੀ ਦੇ ਨਾਲ ਫੋਟੋ ਅੱਗੇ ਵਧੀ ਆ। ਇਹ ਤੋਂ ਪਹਿਲਾਂ ਬੜੀ ਦੁਰਲੱਭ ਚੀਜ਼ ਹੁੰਦੀ ਸੀ, ਮਤਲਬ ਛਿੱਤਰੋ ਛਿੱਤਰੀ ਵੀ ਹੋ ਪੈਂਦੇ ਸੀ ਲੋਕ
5: ਫੋਟੋ ਦੇ ਪਿੱਛੇ। ਬੜਾ ਕੁਛ ਹੋਇਆ,
4: ਜਿੱਦਾਂ ਮੰਗਤ ਸਿੰਘ ਜੀ ਕਹਿੰਦੇ ਨੇ ਕਿ ਕਹਿੰਦੇ ਚਾਰ ਦੋਸਤਾਂ ਨੇ ਆਪਾਂ ਕਾਫੀ ਸਮਾਂ ਪਹਿਲਾਂ ਹੋਲੀ ਖੇਡਦਿਆਂ ਫੋਟੋ ਖਿਚਾਈ ਸੀ ਅਤੇ ਬਲੈਕ ਐਂਡ ਵਾਈਟ ਫੋਟੋ ਸੀ, ਅਤੇ ਕਿਉਂਕਿ ਕਲਰ ਦਾ ਉਦੋਂ ਜ਼ਮਾਨਾ ਨਹੀਂ ਅਤੇ ਸਾਡੀ ਫੋਟੋ ਇੱਦਾਂ ਲੱਗਦੀ ਜਿੱਦਾਂ ਫਲੈਰੀ ਹੋਈ ਹੋਵੇ ਅਤੇ ਆਪਾਂ ਖਚਾ ਤੇ ਲਈ, ਕਹਿੰਦੇ ਅੱਜ ਤੱਕ ਵਿਖਾਈ ਨਹੀਂ ਕਿਸੇ ਨੇ।
5: ਗੱਲ ਸਹੀ ਹੈ,
4: ਹੁਣ ਤੁਸੀਂ ਕਲਰ, ਹੁਣ ਤਾਂ ਤੁਸੀਂ ਕਲਰ ਕਰਵਾ ਸਕਦੇ ਹੋ ਉਹਨੂੰ। ਸੋ ਗੱਲਾਂ ਬਾਤਾਂ ਸਾਡੀਆਂ ਫੋਟੋ ਦੀਆਂ ਸੀ ਜੀ, ਫੋਟੋ ਅਤੇ ਨਾਲ ਪੰਜਾਬੀ ਦੇ ਸ਼ਬਦ ਆਪਾਂ ਅੱਗੇ ਵਧਾਵਾਂਗੇ। ਸੋ ਪਿੱਛੇ ਜਿੱਥੇ ਆਪਾਂ ਗੱਲ ਕੀਤੀ

0: ਕਿ ਜਿਹਦੇ ਪਹਿਲਾਂ ਵੀ ਸ਼ਬਦ ਉਹੀ ਹੋਵੇ ਅਤੇ ਅਖੀਰੀ ਵੀ ਉਹੀ ਹੋਵੇ ਉਹਦੇ ਵਿੱਚੋਂ ਮੈਂ ਵੇਖ ਰਿਹਾ ਵੀ ਬਹੁਤ ਸਾਰਿਆਂ ਦੇ ਤਾਂ ਠੀਕ ਹੈ ਅਤੇ ਬੜਿਆਂ ਸਾਰਿਆਂ ਦੇ ਜਿਹੜੇ ਆ ਉਹ ਅੱਗੇ ਜਾਂ ਪਿਛਲੇ ਸ਼ਬਦ ਦੇ ਨਾਲ ਲਗਾ ਮਾਤਰਾ ਨੇ ਅਤੇ ਉਹਨੂੰ ਧੂਰ ਸਾਹਿਬ ਨੇ ਵਿੱਚੋਂ ਮਨਫੀ ਕਰ ਦਿੱਤਾ ਅਤੇ ਬਾਕੀਆਂ ਦੇ ਜਿਹੜੇ ਨੇ ਕਾਫੀ ਹੱਦ ਤੱਕ ਠੀਕ ਨੇ ਜਿੱਦਾਂ ਪਰਮਜੋਤ ਜੀ ਕਹਿੰਦੇ ਕਿ ਰਫਤਾਰ ਅਤੇ ਗੁਰਜੀਤ ਜੀ ਕੜਿੱਕੀ ਕੜਿੱਕੀ ਕਹਿੰਦੇ ਨੇ ਇਹ ਤਾਂ ਸ਼ਾਮਿਲ ਨਹੀਂ ਹੋਊਗਾ ਚਲੋ ਅਤੇ ਅੱਗੇ ਅਤੇ ਪਿੱਛੇ ਉਹਦੀ ਜਾਂ ਤਾਂ ਸੇਮ ਹੀ ਮਾਤਰਾ ਲਗਾ ਮਾਤਰਾ ਹੋਵੇ ਅਤੇ ਜਾਂ ਫਿਰ ਕੋਈ ਨਾ ਹੋਵੇ ਹਾਂ ਛੜਾ ਛੜਾਂਗ ਹੋਵੇ ਜਿੱਦਾਂ ਦਾ ਅੱਗੋਂ ਉੱਦਾਂ ਦਾ ਹੀ ਪਿੱਛੋਂ ਹੈ ਨਾ ਉੱਦਾਂ ਦਾ ਤੁਸੀਂ ਅੱਖਰ ਭੇਜਣਾ ਅਤੇ ਨਾਲ ਹੁਣ ਆਪਾਂ ਥੋੜ੍ਹਾ ਜਿਹਾ ਇਸ ਨੂੰ ਅੱਗੇ ਤੋੜਦੇ ਹਾਂ ਸਫ਼ਰ ਨੂੰ ਹੁਣ ਤੁਸੀਂ ਸਾਨੂੰ ਪੰਜਾਬੀ ਦੇ ਉਹ ਸ਼ਬਦ ਦੱਸਣੇ ਆ ਜਿਹੜੇ ਪੰਜਾਬੀ ਦੇ ਵਿੱਚ ਵੀ ਐਗਜ਼ਿਸਟੈਂਸ ਰੱਖਦੇ ਹੋਣ ਅਤੇ ਅੰਗਰੇਜ਼ੀ ਦੇ ਵਿੱਚ ਵੀ
1: ਤੁਹਾਨੂੰ ਪਤਾ ਨਾ ਹੋਵੇ ਵੀ ਅੰਗਰੇਜ਼ੀ ਦਾ ਵਰਡ
0: ਹਾਂ ਨਹੀਂ ਚੁੱਪ ਪਤਾ ਹੋਵੇ ਨਾ ਹੋਵੇ ਹਾਂ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਇੱਕ ਤੁਹਾਨੂੰ ਦੱਸ ਦਿੰਦੇ ਹਾਂ ਵੱਟ ਹੈ ਨਾ ਵੱਟ ਹੁਣ ਆਪਾਂ ਪੰਜਾਬੀ 'ਚ ਵੀ ਵਰਤਦੇ ਹਾਂ ਆ ਜਾਓ ਵੱਟੇ ਵੱਟ ਆ ਜੀ
1: ਤੁਸੀਂ ਮੈਨੂੰ ਦੱਸੋ ਪੰਜਾਬੀ ਦੀ ਇੰਗਲਿਸ਼ ਕੀ ਹੁੰਦੀ ਹੈ
0: ਪੰਜਾਬੀ ਦੀ ਇੰਗਲਿਸ਼ ਪੰਜਾਬੀ
1: ਅਤੇ ਚਾਬੀ ਦੀ ਇੰਗਲਿਸ਼ ਕੀ ਹੁੰਦੀ ਹੈ
0: ਚਾਬੀ ਦੀ
1: ਕੀ ਹੁੰਦੀ ਹੈ
0: ਕੀ
1: ਹੁੰਦੀ ਹੈ ਤਾਂ ਪੁੱਛ ਰਿਹਾ
0: ਨਹੀਂ ਇਹ ਡਿਫਰੈਂਟ ਹੋ ਗਈ ਨਾ ਚੀਜ਼ ਇਹ ਡਿਫਰੈਂਟ ਹੋ ਗਈ ਇਹਦੇ 'ਚ ਇਹ ਆਪਾਂ ਅੱਗੇ ਰੱਖ ਲੈਂਦੇ ਹਾਂ ਇਹਦੇ 'ਚ ਫਿਰ ਸਾਡੇ ਸੁਣਨ ਵਾਲੇ ਐਵੇਂ ਕੰਫਿਊਜ਼ ਨਾ ਹੋਣ ਤੁਸੀਂ ਫਿਲਹਾਲ ਸਾਨੂੰ ਇਹ ਦੱਸਣਾ ਵੀ ਜਿਹੜੇ ਸ਼ਬਦ 'ਚ ਤਾਂ ਵੱਟ ਆ ਅਤੇ ਵੱਟ ਆਪਾਂ ਪੰਜਾਬੀ 'ਚ ਵੀ ਕਿਸੇ ਗੋਰੇ ਨੂੰ ਵੀ ਕਹਾਂਗੇ ਤਾਂ ਉਹ ਵੀ ਸਮਝ ਜੂਗਾ ਕੁਛ ਨਾ ਕੁਛ ਮਤਲਬ ਇੱਦਾਂ ਸਮਝ ਲਓ ਇਹਨੂੰ ਅਤੇ ਜੇ ਆਪਾਂ ਇਹਨੂੰ ਪੰਜਾਬੀ ਵੀ ਕਿਸੇ ਨੂੰ ਕਹੀਏ ਜਿਹਨੂੰ ਅੰਗਰੇਜ਼ੀ ਬਿਲਕੁਲ ਆਉਂਦੀ ਹੋਵੇ ਅਤੇ ਉਹ ਵੀ ਇਹਦਾ ਕੁਛ ਨਾ ਕੁਛ ਮਤਲਬ ਇਹਦਾ ਸਮਝੂਗਾ
1: ਪੰਜਾਬੀ ਤੋਂ ਬਥੇਰੀ ਜਗ੍ਹਾ ਸਮਝ ਜਾਏਗਾ ਭਾਅ ਜੀ ਵੱਟ ਬਥੇਰੀ ਜਗ੍ਹਾ ਯੂਜ਼ ਹੋ ਜਾਂਦਾ
0: ਹਾਂ ਮੈਂ ਉਹੀ ਕਹਿ ਰਿਹਾ ਨਾ ਕਿ ਵੱਟ ਵੀ ਮਤਲਬ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੀ ਕੁ ਥਾਂ ਦੇ ਉੱਤੇ ਯੂਜ਼ ਹੁੰਦਾ ਅਤੇ ਅੰਗਰੇਜ਼ੀ ਦੇ ਵਿੱਚ ਵੀ ਇਹੋ ਜਿਹਾ ਵੇਖ ਲਓ ਅੰਗਰੇਜ਼ੀ 'ਚ ਵੀ ਯੂਜ਼ ਹੋ ਗਿਆ ਇੰਨੀ ਥਾਂ ਯੂਜ਼ ਹੁੰਦਾ ਹੈ ਸੋ ਇੱਦਾਂ ਦੇ ਤੁਸੀਂ ਸਾਨੂੰ ਸ਼ਬਦ ਦੱਸਣੇ ਵੱਧ ਤੋਂ ਵੱਧ ਅਤੇ ਸੈਮੀ ਸਾਹਿਬ ਕਹਿੰਦੇ ਗਲਾਸ ਅੱਛਾ ਨਹੀਂ ਹੈ ਅਤੇ ਮੈਨੂੰ ਲੱਗਦਾ ਹਾਲੇ ਪਿਛਲੇ ਉਹਦੇ 'ਤੇ ਫਿਰ ਰਹੇ ਨੇ ਤਾਂ ਕਰਕੇ ਗਲਾਸ
1: ਕਿੱਥੋਂ ਗਿਆ ਸੈਮੀ ਸਾਹਿਬ ਕੀ ਗੱਲਾਂ ਪਏ ਕਰ ਰਹੇ ਹੋ
0: ਹਾਂਜੀ
1: ਗਲਾਸ ਕਿੱਥੋਂ ਗਿਆ ਭਾਅ ਜੀ
0: ਆਹੋ
1: ਉਹ ਗੱਗਾ ਉਹ ਸੱਸਾ ਸੈਮੀ ਸਾਹਿਬ ਥੋੜ੍ਹਾ ਜਿਹਾ ਵੇਕਅਪ ਹੋ
0: ਨਹੀਂ ਇਹ ਉਹਦੇ ਹੁਣ ਅਗਲੇ 'ਤੇ ਆ ਗਏ ਨੇ ਫਿਰ ਸੋਰੀ ਹੈ ਜਿੱਦਾਂ ਉਹਦੀ ਗੱਲ ਕਰਦੇ ਹੋਣੇ ਨਾ ਵੀ ਗਲਾਸ ਆਪਾਂ ਪੰਜਾਬੀ ਵਾਲਾ ਵੀ ਬੰਦਾ
1: ਇਹ
0: ਪੰਜਾਬੀ 'ਚ ਵੀ ਕਹਿ ਦਿੰਦੇ ਆਪਾਂ
1: ਭਾਈ ਇਸ ਬਾਤ ਨੂੰ ਮਾਫ਼ੀ ਮੰਗਦਾ
0: ਐਵੇਂ ਨਹੀਂ ਗੱਲ ਕਰਨੀ ਇੱਧਰ
1: ਆ ਗਿਆ ਸੈਮੀ ਸਾਹਿਬ
0: ਇੱਧਰ ਮਜੀਠੇ ਵਾਲੇ ਨੇ ਐਵੇਂ ਨਹੀਂ ਮਤਲਬ ਗੱਲਬਾਤ ਕਰਨੀ ਅਤੇ ਨਾਲ ਤੁਸੀਂ ਹੁਣ ਕਾਲ ਕਰ ਸਕਦੇ ਹੋ ਜੀ ਤੁਸੀਂ 044-717-1674 0447-1674-1674 ਜੇਕਰ ਤੁਸੀਂ ਸ਼ਬਦਾਂ ਦੇ ਉੱਤੇ ਸਾਂਝ ਪਾਉਣੀ ਆ ਜਾਂ ਫਿਰ ਫੋਟੋ ਦਾ ਆਪਣਾ ਇਤਿਹਾਸ ਤੁਸੀਂ ਦੱਸਣਾ ਵਾ ਕੋਈ ਯਾਦਗਾਰ ਤੁਸੀਂ ਸਾਂਝੀ ਕਰਨੀ ਆ ਫੋਟੋ ਦੇ ਨਾਲ ਸੰਬੰਧਿਤ ਅਤੇ ਹੁਣ ਤੁਸੀਂ ਕਰ ਸਕਦੇ ਹੋ ਕਾਲ ਮੈਂ ਉਨੀ ਦੇਰ ਤੱਕ ਕੁਇਕਲੀ ਇੱਕ ਵਾਰੀ ਫੋਟੋ ਦੇ ਇਤਿਹਾਸ ਦੇ ਉੱਤੇ ਆਪਾਂ ਝਾਤੀ ਮਾਰ ਲੈਂਦੇ
1: ਹਾਂ
0: ਕਹਿੰਦੇ ਕਿ ਸ਼ੁਰੂਆਤੀ ਸਮੇਂ ਦੇ ਵਿੱਚ ਫੋਟੋਆਂ ਇੱਦਾਂ ਦੀਆਂ ਨਹੀਂ ਹੁੰਦੀਆਂ ਲਗਭਗ ਜਿਹੜੇ ਹੁਣ ਦੇ ਸਾਨੂੰ ਮਿਲਦੇ ਨੇ ਸਬੂਤ ਫੋਟੋ ਦਾ ਅਸਲ ਦੇ ਵਿੱਚ ਇਤਿਹਾਸ ਜਿਹੜਾ ਵਾ ਉਹ ਲਾਈਟ ਦਾ ਵਾ ਵੀ ਇੱਕ ਸਮਾਂ ਸੀ ਜਦੋਂ ਅਰਸਤੂ ਜਾਂ ਫਿਰ ਚੀਨ ਦਾ ਇੱਕ ਸੀਗਾ ਇੱਕ ਮਿੰਟ ਮੈਂ ਵੇਖ ਲਵਾਂ ਹਾਂ ਚੀਨ ਦਾ ਮੋਜੀ ਚੀਨ ਦਾ ਇੱਕ ਦਾਰਸ਼ਨਿਕ ਹੀ ਨਾਂ ਸੀ ਮੋਜੀ ਸੋ ਅਤੇ ਇੱਧਰੋਂ ਆਪਣਾ ਅਰਸਤੂ ਜਾਣ ਕੇ ਜਿਹੜੀ ਤੀਸਰੀ ਚੌਥੀ ਅਤੇ ਪੰਜਵੀਂ ਸਦੀ ਦਾ BC ਦਾ ਜਿਹੜਾ ਇਤਿਹਾਸ ਆ ਉਹਦੇ ਵਿੱਚ ਸਬੂਤ ਮਿਲਦੇ ਨੇ ਵੀ ਉਹਨਾਂ ਨੇ ਇਹ ਰੋਸ਼ਨੀ ਦਾ ਇਤਿਹਾਸ ਜਾਂ ਰੋਸ਼ਨੀ ਦੇ ਜਿਹੜੇ ਕਿਹੜੇ ਕਿਹੜੇ ਅਤੇ ਕਿੱਦਾਂ ਕਿੱਦਾਂ ਉਹਨੂੰ ਵਰਤਿਆ ਜਾ ਸਕਦਾ ਇੰਨੀ ਕੁ ਚੀਜ਼ ਸਮਝ ਆ ਚੁੱਕੀ ਸੀ ਇਨਸਾਨ ਨੂੰ ਤਾਂ ਬੇਸਿਕਲੀ ਵੇਖਿਆ ਜਾਵੇ ਤਾਂ ਫੋਟੋ ਜਿਹੜੀ ਆ ਉਹ ਇੱਕ ਉਸੇ 'ਚੋਂ ਹੀ ਨਿਕਲਿਆ ਅੱਗੇ ਉਹਦਾ ਹੀ ਰੰਗ ਰੂਪ ਆ ਉਹਦੇ ਹੀ ਅੱਗੇ ਬਦਲਦੀ ਜਿਹੜੀ ਆ ਮੂੰਹ ਮਾਂਦਰਾ ਵਾ ਉਹੀ ਤਕਨੀਕ ਆ ਉਹੀ ਟੈਕਨੋਲੋਜੀ ਆ ਕਿ ਫੋਟੋ ਜਿਹੜੀ ਆ ਉਹ ਜਦੋਂ ਇੱਕ ਬੰਦ ਹਨੇਰੇ ਕਮਰੇ ਦੇ ਵਿੱਚ ਇੱਕ ਕਿਸੇ ਸੁਰਾਗ ਦੇ ਥਾਣੀ ਰੋਸ਼ਨੀ ਜਦੋਂ ਅੰਦਰ ਜਾਣ ਦਿੱਤੀ ਜਾਵੇ ਜਾਂ ਜਾ ਰਹੀ ਹੋਵੇ ਅਤੇ ਉਹ ਜਦੋਂ ਸਾਹਮਣੀ ਕੰਧ ਦੇ ਉੱਤੇ ਪੈਂਦੀ ਆ ਅਤੇ ਉਹ ਇੱਕ ਆਕਾਰ ਬਣਦਾ ਅਤੇ ਉਸ ਰੋਸ਼ਨੀ ਨੂੰ ਜਾਂ ਫਿਰ ਉਹ ਜਿਹੜਾ ਜਿਹੜੇ ਛੇਦ ਦੇ ਥਾਈ ਜਾ ਰਹੀ ਆ ਉਸ ਨੂੰ ਜਿਹੜਾ ਵੀ ਤੁਸੀਂ ਆਕਾਰ ਦਿਓਗੇ ਜਾਂ ਜਿਹੜੀ ਵੀ ਚੀਜ਼ ਉੱਥੇ ਤੁਸੀਂ ਉਕਰੋਗੇ ਉਹੀ ਸਾਹਮਣੀ ਕੰਧ ਦੇ ਉੱਤੇ ਉਕਰ ਜਾਊਗੀ ਸੋ ਇੰਨਾ ਕੁ ਪਤਾ ਲੱਗ ਗਿਆ ਇਹ ਵੀ ਰੋਸ਼ਨੀ ਜਿਹੜੀ ਆ ਉਹ ਚਿੱਤਰ ਬਣਾ ਸਕਦੀ ਹੈ ਪਰ ਬਾਕੀ ਦਾ ਫਿਰ ਜਿਹੜਾ ਵਿਸਥਾਰ ਆ ਉਹ ਨਾਲ ਦੀ ਨਾਲ ਸਮੇਂ ਦਰ ਸਮੇਂ ਫਿਰ ਹੌਲੀ ਹੌਲੀ ਹੌਲੀ ਹੌਲੀ ਕਰਕੇ ਤਾਂ ਹੁੰਦਾ ਰਿਹਾ
1: ਪਹਿਲਾਂ ਪੇਂਟਿੰਗਸ ਹੁੰਦੀ ਹੈ ਤੈਨੂੰ ਬਿਠਾ ਕੇ ਸਪੈਸ਼ਲ ਪੇਂਟਿੰਗ ਕਰਦੇ ਹੋ ਇੱਕ ਤਰ੍ਹਾਂ ਦੇ ਉਹ ਇੱਕ ਤਰ੍ਹਾਂ ਦੀ ਫੋਟੋ ਹੁੰਦੀ ਸੀ ਉਹਨਾਂ ਦੀ
0: ਹਾਂ ਉਹ ਇੱਕ ਅਲੱਗ ਕਲਾਕਾਰੀ ਹੋ ਗਈ ਹਾਂ ਉਹਦੇ ਵਿੱਚ ਤੁਸੀਂ ਉਹ ਤਾਂ ਸਿਰਫ ਤੁਸੀਂ ਵੇਖ ਕੇ ਅਤੇ ਤੁਸੀਂ ਸਾਹਮਣੇ ਬਣਾਈ ਜਾਣਾ ਹੈ ਨਾ ਅਤੇ ਉਹ ਉਸ ਤੋਂ ਪਹਿਲਾਂ ਮੂਰਤੀਆਂ ਹੋ ਗਈਆਂ ਜਾਂ ਪੱਥਰਾਂ ਦੇ ਉੱਤੇ ਸਿਲਾਂ ਦੇ ਉੱਤੇ ਉਹ ਖੁਰਚ ਖੁਰਚ ਕੇ ਆਕਾਰ ਬਣਾਉਣੇ ਜਾਂ ਲੱਕੜਾਂ ਦੇ ਉੱਤੇ ਬਣਾਉਣੇ ਪਰ ਇਹ ਜਿਹੜਾ ਅੱਜ ਦਾ ਜਿਹੜਾ ਕੈਮਰੇ ਵਾਲਾ ਜਿਹੜਾ ਹੈਗਾ ਆਪਣਾ ਸਿਲਸਿਲਾ ਫੋਟੋ ਦਾ ਉਹ ਫਿਰ ਇੱਥੋਂ ਰੋਸ਼ਨੀ ਤੋਂ ਸ਼ੁਰੂ ਹੁੰਦਾ ਇਹ ਵਾਲਾ ਸਫ਼ਰ ਅਤੇ ਹੌਲੀ ਹੌਲੀ ਉੱਥੋਂ ਫਿਰ ਸਫ਼ਰ ਜਿਹੜਾ ਅੱਗੇ ਵੱਧਦਾ ਗਿਆ। ਫਿਰ ਇਹਦੇ ਵਿੱਚ ਇਹੀ ਵੀ ਤੁਸੀਂ ਉੱਥੋਂ ਇੰਨਾ ਕੁ ਇੱਕ ਸਮੇਂ ਪਤਾ ਲੱਗ ਗਿਆ ਵੀ ਇੱਧਰੋਂ ਇੱਕ ਮੂਰਤ ਤੁਸੀਂ ਦੇਣੀ ਆ ਅਤੇ ਸਾਹਮਣੇ ਕੰਧ ਦੇ ਉੱਤੇ ਤੁਸੀਂ ਵੇਖ ਲੈਣੀ ਹੈ। ਜਿੱਦਾਂ ਅੱਜ ਵੀ ਆਪਾਂ ਵੇਖਦੇ ਨਾ ਉਂਗਲਾਂ ਦੇ ਨਾਲ ਉਹ ਬਣਾਉਂਦੇ ਹੁੰਦੇ ਆ, ਹੈ ਨਾ, ਪੰਜਾਣਿਆਂ ਨੂੰ ਉਹ ਪੰਛੀ ਅਲੱਗ ਅਲੱਗ ਬਣਾ ਕੇ ਆਪਾਂ ਵਿਖਾਉਂਦੇ ਹਾਂ। ਉਹ ਜਿਨ੍ਹਾਂ ਨੂੰ ਉਹ ਚੀਜ਼ ਦਾ ਹੁਨਰ ਆ ਗਿਆ ਸੀ ਉਹ ਉਸ ਸਮੇਂ ਤੱਕ ਕਹਿੰਦੇ ਨੇ ਕਿ ਚੱਲਦਾ ਰਿਹਾ, ਪਰ ਉਸ ਤੋਂ ਬਾਅਦ ਅਗਲਾ ਦੌਰ ਫਿਰ ਜਿਹੜਾ ਉਹ ਆਉਂਦਾ ਵਾ ਜਦੋਂ ਇੱਕ ਇਹੀ ਵੀ ਉਹ ਜਿੰਨਾ ਚਿਰ ਤੁਸੀਂ ਮੰਨ ਲਓ ਹੱਥ ਦਾ ਕੋਈ ਚਿੱਤਰ ਬਣਾਇਆ ਅਤੇ ਬਣਾਇਆ, ਜਦੋਂ ਹਨੇਰਾ ਛਾਵਾਂ ਪਰਛਾਵਾਂ ਹਟਿਆ ਜਾਂ ਤੁਸੀਂ ਉਹ ਪਰੇ ਕੀਤੀ ਤਸਵੀਰ ਅਤੇ ਉਹ ਗਿਆ, ਫਿਰ ਅਗਲਾ ਦੌਰ ਆਉਂਦਾ ਵਾ ਕਿ ਉਹ ਚੀਜ਼ ਜਿਹੜੀ ਆ ਉਹ ਸਥਿਰ ਕਿੱਦਾਂ ਰਹੇ, ਸਥਾਈ ਕਿੱਦਾਂ ਰਹੇ। ਸੋ 1826 ਤੋਂ 39 ਤੱਕ ਦਾ ਸਮਾਂ ਜਿਹੜਾ ਵਾ ਉਹ ਇਸ ਸਮੇਂ ਦੇ ਲਈ ਦਿੱਤਾ ਗਿਆ ਵਾ ਕਿ ਅਸਲ ਦੇ ਵਿੱਚ ਜਿਹੜਾ ਇਹਨੂੰ ਆਪਾਂ ਸਿਰਫ ਵੇਖਣਾ ਹੀ ਨਹੀਂ ਆ, ਹੁਣ ਜੇ ਵੇਖ ਲਿਆ ਵਾ ਤਾਂ ਪੱਕੇ ਤੌਰ ਦੇ ਉੱਤੇ ਇੱਥੇ ਬਣਿਆ ਰਹੇ, ਅਸੀਂ ਕਿਸੇ ਨੂੰ ਵੀ ਵਿਖਾਉਣਾ। ਉਸ ਤੋਂ ਬਾਅਦ ਫਿਰ ਪਹਿਲੀ ਫੋਟੋ ਜਿਹੜੀ ਆ ਇਸ ਸਿਲਸਿਲੇ ਦੇ ਵਿੱਚ ਉਹ 1826 ਦੇ ਵਿੱਚ ਜੋਸਫ ਨਿਸੇਫੁਰ ਨੀਪਸ ਦੇ ਨਾਂ ਜਾਂਦੀ ਆ। ਉਹਨੇ ਜਿਹੜਾ ਕੈਮਰੇ ਦਾ ਜਿਹੜਾ ਇਸ ਤਰੀਕੇ ਦੇ ਨਾਲ ਵਰਤੋਂ ਕੀਤੀ, ਇਸ ਤਰੀਕੇ ਦੇ ਨਾਲ ਪਹਿਲੀ ਫੋਟੋ ਖਿੱਚੀ ਕਿ ਜਿਹੜਾ ਲਗਭਗ ਖਿੱਚਣ ਦੇ ਵਿੱਚ 8 ਘੰਟੇ ਉਹਨੂੰ ਲੱਗੇ। ਫਿਰ ਅਗਲਾ ਜਿਹੜਾ ਮੀਲ ਪੱਧਰ ਸੀ ਜਾਂ ਅਗਲੀ ਜਿਹੜੀ ਰੁਕਾਵਟ ਸੀ ਜਾਂ ਅਗਲਾ ਜਿਹੜਾ ਹਰਡਲ ਸੀ ਉਹ ਇਹ ਸੀ ਵੀ ਇਹਦਾ ਸਮਾਂ ਹੁਣ ਕਿੱਦਾਂ ਘਟਾਇਆ ਜਾਵੇ, ਵੀ 8-8 ਮਿੰਟ ਲੱਗਦੇ ਨੇ, ਮਤਲਬ ਉਦੋਂ ਹੋਰ ਚੀਜ਼ਾਂ ਵੱਲ ਧਿਆਨ ਨਹੀਂ। ਫਿਰ 1839 ਦੇ ਵਿੱਚ ਜਿਹੜਾ ਲੂਇਸ ਡੈਗਵੇਰੇ ਆ ਉਹਨੇ ਇਸ ਪ੍ਰਕਿਰਿਆ ਨੂੰ ਥੋੜ੍ਹਾ ਜਿਹਾ ਹੋਰ ਤੇਜ਼ ਕੀਤਾ ਅਤੇ ਫਿਰ ਉਹਨੇ ਮਤਲਬ ਘਟਾ ਦਿੱਤਾ, ਪਰ ਫਿਰ ਵੀ ਮਿੰਟਾਂ ਦੇ ਵਿੱਚ ਸਮਾਂ ਰਹਿ ਗਿਆ, ਐਡੀ ਛੇਤੀ ਫਿਰ ਵੀ ਨਹੀਂ ਬਣਦਾ। ਸੋ ਉਹਨੇ 1839 ਦੇ ਵਿੱਚ ਇੱਕ ਵਿਆਹ ਦੀ ਫੋਟੋਗ੍ਰਾਫੀ ਦਾ ਜਿਹੜਾ ਮਾਫੀ ਚਾਹੁੰਦਾ, ਉਹਨੇ ਇੱਕ ਜਿਹੜੀ ਫੋਟੋਗ੍ਰਾਫੀ ਆ ਉਹਨੂੰ ਘੱਟ ਸਮੇਂ ਦੇ ਵਿੱਚ ਬਣਾ ਕੇ ਅਤੇ ਇਹ ਆਪਣੇ ਨਾਂ ਉਹਨੇ ਦਰਜ ਕਰਾ ਲਿਆ। ਪਰ ਉਸ ਤੋਂ ਬਾਅਦ ਫਿਰ ਹੋਰ ਅੱਗੇ ਤੁਰ ਪਈਆਂ ਚੀਜ਼ਾਂ ਵੀ ਹੁਣ ਇਹਨੂੰ ਤੇਜ਼ੀ ਦੇ ਨਾਲ ਕਿੱਦਾਂ ਬਣਾਇਆ ਜਾਵੇ, ਤੇਜ਼ੀ ਦੇ ਨਾਲ ਬਣਾਇਆ ਜਾਵੇ ਨਾਲੇ ਫਿਰ ਇੱਕ ਤੋਂ ਜੇ ਉਹੀ ਸੇਮ ਦੂਸਰੀ ਬਣਾਉਣੀ ਆ ਤਾਂ ਉਹਨੂੰ ਫਿਰ ਬੜਾ ਟਾਈਮ ਲੱਗੂਗਾ ਅਤੇ ਇਹ ਤਾਂ ਫਿਰ ਬੜਾ ਪੰਗਾ। ਫਿਰ 1841 ਤੋਂ 1900 ਦਾ ਜਿਹੜਾ ਦਹਾਕਾ ਉਹ ਕਾਫੀ ਇੰਪੋਰਟੈਂਟ ਮੰਨਿਆ ਜਾਂਦਾ, ਜਦੋਂ ਨੈਗੇਟਿਵ ਵਾਲਾ ਦੌਰ ਆਇਆ, ਜਿਹੜਾ ਨੈਗੇਟਿਵ ਵਾਲਾ ਆਪਾਂ ਵੀ ਵੇਖਿਆ ਉਹਦੇ ਵਿੱਚ। ਫਿਰ 1841 ਦੇ ਵਿੱਚ ਵਿਲੀਅਮ ਹੈਂਗਰੀ ਫੋਕਸ ਟੈਬੋਟ ਉਹਨੇ ਕਾਗਜ਼ ਦੇ ਉੱਤੇ ਇੱਕ ਨੈਗੇਟਿਵ ਜਿਹੜਾ ਵਾ ਉਹ ਬਣਾਉਣ ਦਾ ਤਰੀਕਾ ਲੱਭਿਆ ਅਤੇ ਉਹਦੇ ਵਿੱਚ ਇਹ ਹੋਇਆ ਫਿਰ ਵੀ ਉਹਨੇ ਇੱਕ ਹੀ ਸ਼ੋਟ ਦੇ ਨਾਲ ਕਈ ਪੋਜ਼ਿਟਿਵ ਪ੍ਰਿੰਟ ਜਿਹੜੇ ਆ ਉਹ ਕੱਢ ਦਿੱਤੇ।
1: ਉਸ ਤੋਂ ਬਾਅਦ ਸਮੇਂ ਉਹਦੀ ਵਿੱਚ ਖੋਜ ਸੁਧਾਰ ਹੁੰਦਾ ਰਿਹਾ ਜਾਂ
0: ਅੱਗੇ ਤੋਂ ਅੱਗੇ ਫਿਰ ਚੱਲਦਾ ਰਿਹਾ। ਫਿਰ 1851 ਦੇ ਵਿੱਚ ਹੋਰ ਸੁਧਾਰ ਹੋ ਗਏ ਅਤੇ ਹੋਰ ਵਧੇਰੇ, ਉਦੋਂ ਇਹੀ ਵੀ ਜਿਹੜਾ ਦੂਰੋਂ ਵੇਖਣ ਦੇ ਵਿੱਚ ਠੀਕ ਸੀ ਪਰ ਜਦੋਂ ਇੱਕ ਸਪੈਸੀਫਿਕ ਦੂਰੀ 'ਤੇ ਚੱਲ ਜਾਈਦਾ ਸੀ ਉਦੋਂ ਵੀ ਨਹੀਂ ਪਤਾ ਲੱਗਦਾ ਵੀ ਬੰਦਾ ਕੌਣ ਹੈ, ਅਤੇ ਜਦੋਂ ਬਹੁਤ ਹੀ ਲਾਗੇ ਚੱਲ ਜਾਈਦਾ ਸੀ ਤਾਂ ਵੀ ਨਹੀਂ ਪਤਾ ਲੱਗਦਾ, ਯਾਨੀ ਕਿ ਕਲੀਅਰ ਨਹੀਂ ਇੰਨਾ, ਬਲਰੀ ਹੀ। ਅਤੇ 1851 ਦੇ ਵਿੱਚ ਫਿਰ ਉਹਨੂੰ ਹੋਰ ਜ਼ਿਆਦਾ ਜਿਹੜਾ ਉਹਨੂੰ ਸਾਫ਼ ਕੀਤਾ ਗਿਆ, ਕਾਫ਼ੀ ਸੌਖਾ ਪਹਿਲਾਂ ਦੇ ਨਾਲੋਂ ਕਰ ਦਿੱਤਾ ਗਿਆ। ਗਿੱਲੀਆਂ ਪਲੇਟਾਂ ਹੋਣ ਦੇ ਕਰਕੇ ਜਿਹੜੀ ਤਕਨੀਕ ਆ ਹੋਰ ਜ਼ਿਆਦਾ ਜਿਹੜੀ ਉਹ ਟੇਢੀ ਹੁੰਦੀ ਜਾਂਦੀ ਸੀ, ਫਿਰ ਹੌਲੀ ਹੌਲੀ ਉਹਦੇ ਉੱਤੇ ਵੀ ਕੰਮ ਕੀਤਾ ਗਿਆ। ਇਹ ਕੋਈ ਮਤਲਬ ਕਹਿਣ ਨੂੰ ਠੀਕ ਆ ਪਰ ਇੰਨਾ ਸੌਖਾ ਨਹੀਂ ਕੰਮ, ਹੌਲੀ ਹੌਲੀ ਕਰਦਿਆਂ ਕਰਦਿਆਂ ਫਿਰ 1888 ਦੇ ਵਿੱਚ ਜਿਹੜਾ ਕੋਡਕ ਆ ਗਿਆ। ਫਿਰ ਕੋਡਕ ਇਸ ਕਰਕੇ ਕਿਉਂਕਿ ਜਿਹੜਾ ਕੈਮਰਾ ਆਪਾਂ ਜ਼ਿਆਦਾ ਜਾਣਦੇ ਹਾਂ ਕੋਡੇਕ ਹੀ ਜਾਣਦੇ ਹਾਂ ਆਪਾਂ, ਸੋ ਉਸ ਤੋਂ ਬਾਅਦ ਫਿਰ ਫਿਲਮਾਂ ਦੇ ਰੋਲ ਵੀ ਆਉਣੇ ਸ਼ੁਰੂ ਹੋ ਗਏ ਅਤੇ ਫੋਟੋਗ੍ਰਾਫੀ ਜਿਹੜੀ ਆ ਆਮ ਲੋਕਾਂ ਤੱਕ ਜਿਹੜੀ ਪਹੁੰਚੀ ਆ ਫਿਰ ਇਸ ਤਕਨੀਕ ਤੋਂ ਬਾਅਦ ਪਹੁੰਚੀ ਆ, ਉੱਦਾਂ ਫਿਰ ਆਮ ਲੋਕਾਂ ਤੱਕ ਨਹੀਂ ਉਹ ਹਾਲੇ ਪਹੁੰਚਾਉਣ
1: ਦੇ। ਮਜ਼ੇਦਾਰ ਗੱਲ ਨਾ, ਅੱਜ ਤਾਂ ਅਸੀਂ ਵਿੰਗ ਜਿਹੜਾ ਮੂੰਹ ਕਰਕੇ ਉਹ ਕਰਕੇ ਸੈਲਫੀ ਖਿੱਚ ਲਈ ਦੀ ਵੀ ਇਹਦੇ ਵਿੱਚ ਤਾਂ ਕਲਿਆਣ ਦੇ ਵਿੱਚ ਕਿੰਨਾ ਇੱਕ ਕਿੰਨਾ ਪਿੰਡਾ ਤੈਅ ਕਰਕੇ ਆਈਏ ਖੋਜ ਜਿਹੜੀ ਆ ਵੀ ਕਿੱਥੇ ਟਾਈਮ ਟੂ ਟਾਈਮ ਸੁਧਾਰ ਹੁੰਦਾ ਰਿਹਾ।
0: ਕੋਈ ਵੀ ਚੀਜ਼ ਆ ਵੇਖ ਲਓ ਆਪਾਂ ਮਤਲਬ ਸਾਡੇ ਤੱਕ ਜਿਹੜੀ ਪਹੁੰਚੀ ਹੁੰਦੀ ਆ ਅਸੀਂ ਸੋਚਦੇ ਵੀ ਹਮੇਸ਼ਾ ਹੀ ਸ਼ਾਇਦ ਇੱਦਾਂ ਹੀ ਹੋਊਗੀ। ਖੈਰ ਆਪਾਂ ਕੁਇਕਲੀ ਥੋੜ੍ਹਾ ਜਿਹਾ ਬਣਾਉਂਦੇ, ਕੋਈ ਕਾਫੀ ਲੰਮਾ ਚੌੜਾ ਵਾ ਇਹਦਾ ਵੇਰਵਾ। ਅਤੇ ਫਿਰ ਉਸ ਤੋਂ ਬਾਅਦ 20ਵੀਂ ਸਦੀ ਦੇ ਵਿੱਚ ਫਿਰ SLR ਦਾ ਜ਼ਮਾਨਾ ਆ ਗਿਆ ਜਦੋਂ ਆਪਾਂ ਲੈਣੇ ਸ਼ੁਰੂ ਕਰ ਦਿੱਤੇ ਕੈਮਰੇ। ਇਸ ਤੋਂ ਪਹਿਲਾਂ ਤਾਂ ਆਪਾਂ ਐਵੇਂ ਕਹੀਏ ਵੀ ਸਾਡੀ ਵੀ ਨਹੀਂ ਜ਼ਰੂਰਤ ਹੁੰਦੀ ਵੀ ਆਪਾਂ ਲਈਏ ਲਵਾਂਗੇ ਵੀ ਇਹਦਾ ਕਰਾਂਗੇ ਵੀ ਕੀ, ਜੇ ਕੋਈ ਇੱਧਰੋਂ ਉੱਧਰੋਂ ਕੋਈ ਖਰਾਬ ਖਰੂਬ ਹੋਇਆ ਜਾਂ ਕੋਈ ਦੇ ਜਾਂਦਾ ਸੀ ਜਾਂ ਕੀ ਸੀ ਅਤੇ ਉਹ ਫੋਟੋ ਹੀ ਨਹੀਂ ਚੱਜਦੀ ਆਉਂਦੀ ਹੁੰਦੀ ਅਤੇ ਅਸੀਂ ਇਹੋ ਸੋਚਦੇ ਰਹਿੰਦੇ ਹੁੰਦੇ ਹਾਂ ਵੀ ਇਹ ਅਸੀਂ ਚਾਨਣੇ ਖੋਲ ਲਿਆ।
1: ਮਾੜਾ ਬੰਦਾ ਤਾਂ ਵੀਡੀਓ ਗ੍ਰਾਫੀ ਦਾ ਕੰਮ ਵੀ ਨਹੀਂ ਖੋਲਦਾ ਹੁੰਦਾ, ਐਡਾ ਭਾਰਾ ਮੋਢੇ ਤੋਂ ਰੱਖ ਕੇ ਵੀਡੀਓ ਕਾਲ ਕਰਨਾ ਪੈਂਦਾ।
0: ਅਤੇ ਇਹ ਸ਼ੁਰੂਆਤ ਜਿਹੜੀ ਆ 1925 ਦੇ ਵਿੱਚ ਫਿਰ ਹੋਈ, ਜਿਹਦੇ ਵਿੱਚ ਕਿ ਆਪਾਂ ਆਸਾਨੀ ਦੇ ਨਾਲ ਫੋਟੋਆਂ ਖਿੱਚਣੀਆਂ ਆਪਾਂ ਸ਼ੁਰੂ ਕਰ ਦਿੱਤੀਆਂ। ਫਿਰ ਰੰਗੀਨ ਫੋਟੋਗ੍ਰਾਫੀ 1936 ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਹੋ ਗਈ। ਉਸ ਤੋਂ ਬਾਅਦ ਫਿਰ ਰੰਗੀਨ ਫਿਲਮਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਵੀ ਹਾਂ ਹੁਣ ਬਲੈਕ ਐਂਡ ਵਾਈਟ ਇੱਕ ਬਣਾਈਆਂ ਜਾਣੀਆਂ। ਫਿਰ ਰੰਗੀਨ ਵਾਲਾ ਦੌਰ ਆ ਗਿਆ। ਫਿਰ ਉਸ ਤੋਂ ਬਾਅਦ ਫਿਰ ਦੌਰ ਆਇਆ ਇੰਸਟੈਂਟ ਫੋਟੋਗ੍ਰਾਫੀ, ਜਿਹੜੀ ਕਿ ਆਪਾਂ ਵੇਲੇ ਨੇ ਉਸ ਵੇਲੇ ਫੋਟੋ ਖਿੱਚੀ ਯਾਰ ਉਸ ਵੇਲੇ ਸਾਨੂੰ ਦੇ ਦਿੱਤੀ ਇਹਨੇ,
1: ਉਹ ਤਾਂ ਬੜਾ ਕਮਾਲ ਹੁੰਦਾ ਸੀ।
0: ਹਾਂ, ਸੋ 1948 ਦੇ ਵਿੱਚ ਫਿਰ ਉਹ ਚੀਜ਼ ਜਿਹੜੀ ਆ ਉਹ ਐਡਵਿਨ ਲੈਂਡ ਦੇ ਦੁਆਰਾ ਲੈ ਕੇ ਆਉਂਦੀ ਗਈ। ਤੋ ਉਹਨੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਫੋਟੋ ਧੋ ਕੇ ਦਿੱਤੀ, ਕਿਉਂਕਿ ਇਸ ਤੋਂ ਪਹਿਲਾਂ ਸਮੱਸਿਆ ਇਹ ਵੀ ਆਪਾਂ ਫੋਟੋ ਖਿੱਚ ਲੈਂਦੇ ਹਾਂ ਫਿਰ ਆਪਾਂ ਜਿਹੜਾ ਉਹਦਾ ਫਿਲਮ ਲੈ ਕੇ ਆਪਾਂ ਜਾਂਦੇ ਹਾਂ ਫਿਰ ਉਹ ਕਹਿੰਦੇ ਸੀ ਕੱਲ੍ਹ ਲੈ ਜਾਓ ਆਪਾਂ ਧੋ ਕੇ ਟੰਗੀਆਂ ਨੇ ਸੁੱਕੀਆਂ ਨਹੀਂ ਆ ਦਿਸਿਆ ਦੈਟ ਆ। ਅਤੇ ਆਹ ਜਿਹੜਾ ਸੀ ਇਹਦੇ ਵਿੱਚ ਇਹ ਵੀ ਅਸੀਂ ਇੱਕ ਵਾਰੀ ਤਾਂ ਆਪਾਂ ਵੀ ਹੈਰਾਨ ਹੋਏ ਹਾਂ ਅੱਛਾ ਯਾਰ ਉਸ ਵੇਲੇ ਫੋਟੋ ਦੇ ਦਿੰਦੇ, ਪਰ ਇਹਦੀ ਉੱਨੀ ਕਲੈਰਿਟੀ ਨਹੀਂ ਹੁੰਦੀ। ਪਰ ਉਸ ਤੋਂ ਬਾਅਦ ਫਿਰ ਹੁਣ ਅੱਜ ਕੱਲ੍ਹ ਦਾ ਜਿਹੜਾ ਮੰਨ ਲਓ ਡਿਜੀਟਲ ਯੁੱਗ ਆ ਗਿਆ 1975 ਤੋਂ ਲੈ ਕੇ ਹੁਣ ਤੱਕ ਦਾ, ਅਤੇ ਹੁਣ ਸਾਨੂੰ ਪਤਾ ਹੀ ਆ ਵੀ ਕੀ ਚੱਲ ਰਿਹਾ ਵਾ ਇਹਦੀ ਆਪਾਂ ਬਹੁਤੇ ਡਿਟੇਲ 'ਚ ਨਹੀਂ ਜਾਂਦੇ, ਪਰ ਆਪਾਂ ਭਵਿੱਖ ਦੇ ਵਿੱਚ ਜ਼ਰੂਰ ਆਪਾਂ ਥੋੜ੍ਹਾ ਜਿਹਾ ਚਲੇ ਜਾਂਦੇ ਹਾਂ। ਭਵਿੱਖ ਦੇ ਵਿੱਚ ਕਹਿੰਦੇ ਨੇ ਕਿ ਹੁਣ ਫੋਟੋਗ੍ਰਾਫੀ ਜਿਹੜੀ ਆਉਣ ਵਾਲੇ ਕੈਮਰੇ ਇੱਦਾਂ ਦੇ ਹੋਣਗੇ ਜਿਹੜੀ 3D ਇਮੇਜਿੰਗ ਕਰਨਗੇ।
1: ਵਾਹ।
0: ਸੋ 3D ਇਮੇਜਿੰਗ ਸਾਨੂੰ ਪਤਾ ਹੀ ਆ ਵੀ ਕੀ ਆ, ਜਾਂ ਆਪਾਂ ਸਿਰਫ ਸਾਹਮਣੇ ਵੀ ਨਹੀਂ ਆਪਾਂ ਸੱਜੇ ਖੱਬਿਓਂ ਵੀ ਵੇਖ ਸਕਾਂਗੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਫੋਟੋ ਨੂੰ। ਸੋ ਮੈਟਾਵਰਸ ਦਾ ਜ਼ਮਾਨਾ ਜਿਹੜਾ ਪਿਛਲੇ ਦਿਨੀ ਆਪਾਂ ਮੈਟਾਵਰਸ ਕਾਫੀ ਸੁਣਿਆ ਹੋਊਗਾ। ਅਤੇ ਉਸ ਤੋਂ ਬਾਅਦ ਹੋਰ ਜ਼ਿਆਦਾ ਜਿਹੜਾ ਇਹਦੇ ਉੱਤੇ ਕੰਮ ਚੱਲ ਰਿਹਾ ਵਾ ਕਿ ਇਹਦੇ ਵਿੱਚ ਜਿਹੜੇ ਸੈਂਸਰ ਨੇ ਇਹਨਾਂ ਦੇ ਵਿੱਚ ਸੁਧਾਰ ਕਿੱਦਾਂ ਕੀਤਾ ਜਾਵੇ, ਜਾਂ ਕਿ ਤਾਂ ਕਿ ਜਿਹੜਾ ਇਨਸਾਨ ਆ ਉਹਨੂੰ ਜੋ ਦਿਖ ਰਿਹਾ ਵਾ ਹੂਬ ਹੂ ਉਸੇ ਤਰ੍ਹਾਂ ਦੀ ਫੋਟੋ ਬਣ ਜਾਵੇ, ਭੁਲੇਖਾ ਹੀ ਪੈ ਜੇ ਉਹਨੂੰ, ਮਤਲਬ ਉਹ ਰਗੜਿਆ ਹੀ ਜਾਵੇ। ਅੱਛਾ, ਇੱਥੋਂ ਤੱਕ ਕਿ ਇਹ ਵੀ ਖੋਜ ਚੱਲ ਰਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਚਾਹੇ ਫੋਨਾਂ ਦੇ ਵਿੱਚ ਹੀ ਹੋਵੇ ਚਾਹੇ ਵੱਖਰੇ ਕੈਮਰੇ ਹੋਣ ਜਿੱਦਾਂ ਵੀ ਹੋਵੇ, AI ਸਾਨੂੰ ਇਹ ਦੱਸੂਗੀ ਵੀ ਤੂੰ ਭਾ ਜਿਹੜੀ ਥਾਂ ਦੇ ਉੱਤੇ ਖਲੋਤਾ ਹੈ ਨਾ ਇੱਥੇ ਫੋਟੋ ਖਿੱਚ। ਹਾਂ, ਤੁਹਾਨੂੰ ਉਹ ਨੋਟੀਫਿਕੇਸ਼ਨ ਆਊਗੀ।
1: ਮੇਰੀ ਗੱਲ ਸੁਣੋ, ਜੇ ਕਿਤੇ ਮੰਨ ਲਓ ਮੀਆਂ ਬੀਬੀ ਖਲੋਤੇ ਤੇ ਆਏ ਕਹਿੰਦੇ ਤੂੰ ਇਹ ਤੋਂ ਪਰਾਂ ਆ ਜਾਏ, ਇਹਦੇ ਨਾਲ ਫੋਟੋ ਤੇਰੀ ਸੋਹਣੀ ਨਹੀਂ ਆਉਣੀ, ਇਹ ਤਾਂ ਮੇਰਾ ਘਰ ਪਟਵਾਵੇਗੀ। ਹੌਲੀ ਇਹ ਵੀ ਖੋਜ ਚੱਲਣੀ ਹੈ ਨਾ।
0: ਸੋ ਇਹ 'ਤੇ ਵੀ ਕਹਿੰਦੇ ਕੰਮ ਚੱਲ ਰਿਹਾ ਵਾ ਕਿ ਉਹ ਤੁਹਾਨੂੰ ਕੈਮਰਾ ਜਿਹੜਾ ਉੱਥੋਂ ਦੀ ਰੌਸ਼ਨੀ ਵੇਖ ਕੇ ਉੱਥੋਂ ਦੀ ਖੂਬਸੂਰਤੀ ਵੇਖ ਕੇ ਅਤੇ ਉਹਨੂੰ ਉਹ ਤੁਹਾਨੂੰ ਦੱਸੂ ਵੀ ਇਸ ਡਾਇਰੈਕਸ਼ਨ ਦੇ ਵਿੱਚ। ਹੁਣ ਆਮ ਬੰਦੇ ਵੇਖੇ ਵੇਖੋ ਤੁਸੀਂ ਵੀ ਫੋਟੋਆਂ ਸਾਰੇ ਹਰ ਕੋਈ ਖਿੱਚੀ ਜਾਂਦਾ ਵਾ, ਮੋਬਾਈਲ ਹਰ ਇੱਕ ਕੋਲ ਆ ਫੋਟੋਆਂ ਦੀ ਭਰਮਾਰ ਆ, ਪਰ ਹਰ ਇੱਕ ਨੂੰ ਇਹ ਨਹੀਂ ਪਤਾ ਕਿਤੇ ਸਬੱਬੀ ਕਿਤੇ ਖਿੱਚੀ ਜਾਵੇ ਤਾਂ ਖਿੱਚੀ ਜਾਵੇ, ਨਹੀਂ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਰੌਸ਼ਨੀ ਨੂੰ ਕਿੱਦਾਂ ਯੂਜ਼ ਕਰਨਾ। ਸੋ ਕਿਹੜੇ ਪਾਸੇ ਉਹ ਰੌਸ਼ਨੀ ਆਊਗੀ ਤਾਂ ਫਿਰ ਫੋਟੋ ਸਹੀ ਆਉਣੀ ਆ। ਕਈ ਵਾਰੀ ਅੱਖਾਂ ਬੰਦ ਆ ਜਾਂਦੀਆਂ, ਕਈ ਵਾਰੀ ਮੂੰਹ 'ਤੇ ਹਨੇਰਾ ਆ ਜਾਂਦਾ, ਕਈ ਵਾਰੀ ਪਰਛਾਵਾਂ ਆ
1: ਜਾਂਦਾ, ਮੇਰੇ ਵਗੈਰਾ ਰੰਗ ਕਾਲਾ ਪਾਏ ਜਿੱਥੇ ਮਰਜ਼ੀ ਖੜਾ ਕਰ।
0: ਹੋਰ ਸੁਣੀ ਆ
1: ਜੀ, ਤਿਆਰ ਰੱਖਣਾ ਪੈਂਦਾ, ਪਰ ਥੈਂਕਸ ਟੂ ਕਈ ਐਪਸ ਬੜੀ ਸੋਹਣੀ ਆਈਆਂ ਨੇ,
0: ਉਹ ਕਰ ਦਿੰਦੀਆਂ
1: ਸਾਰਾ ਫਰੀਕਾ ਨੂੰ ਚਿੱਟਾ ਕਰ ਦਿੰਦੀ ਫਿਰ ਮੈਂ ਤਾਂ ਫਿਰ ਇੱਥੋਂ ਦਾ।
0: ਅਤੇ ਚਲੋ ਖੈਰ, ਮਤਲਬ ਇਹ ਹੁਣ ਆਉਣ ਵਾਲੇ ਸਮੇਂ ਦਾ ਜਿਹੜਾ ਉਹ ਆ ਕਿ ਹੁਣ ਕਾਢ ਆ ਕਿ ਜਿਹਦੇ ਵਿੱਚ ਤੁਹਾਨੂੰ ਕੈਮਰਾ ਦੱਸੂਗਾ ਵੀ ਨਹੀਂ ਇੱਥੇ ਨਹੀਂ, ਇਸ ਡਾਇਰੈਕਸ਼ਨ ਦੇ ਵਿੱਚ ਖਲੋ, ਇਹਨੂੰ ਬੰਦੇ ਨੂੰ ਇੱਧਰ ਨੂੰ ਖਿਲਾਰ, ਅਤੇ ਇਹਦੀ ਪੂਰੀ ਫੋਟੋ ਲੈ ਜਾਂ ਅੱਧੀ ਲੈ ਜਾਂ ਇਕੱਲੀ ਮੂੰਹ ਦੀ ਲੈ, ਕਿੱਦਾਂ ਵਧੀਆ ਆਊਗੀ। ਅਤੇ ਮਤਲਬ ਇਹ ਹੁਣ ਅੱਗੇ ਤੁਹਾਡਾ ਇਹ ਵੀ ਝੰਝਟ ਜਿਹੜਾ ਖਤਮ ਹੋ ਜਾਊਗਾ, ਯਾਨੀ ਕਿ ਫੋਟੋ ਤੁਸੀਂ ਲਓਗੇ ਤਾਂ ਸੋਹਣੀ ਹੀ ਆਊਗੀ,
1: ਸੋਹਣੀ ਹੋਏਗੀ ਫੋਟੋ,
0: ਸੋਹਣੀ ਹੀ ਆਊਗੀ ਸਰ। ਖੈਰ, ਆਪਾਂ ਵਾਪਸ ਮੁੜਦੇ ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਚੱਲ ਕੇ, ਅਤੇ ਭਾਰਤ ਦੇ ਵਿੱਚ ਜੋ ਕੈਮਰਾ ਆਉਂਦਾ ਜਾਂ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਆਉਂਦਾ, ਕਿਉਂਕਿ ਜ਼ਿਆਦਾ ਇੰਟਰਸਟ ਸ਼ਾਇਦ ਸਾਡੇ ਸੁਣਨ ਵਾਲਿਆਂ ਦਾ ਹੋ ਸਕਦਾ, ਕਿਉਂਕਿ ਮਹਾਰਾਜਾ ਦਲੀਪ ਸਿੰਘ ਕਹਿੰਦੇ ਕਿ ਜਿਹੜੀਆਂ ਪਹਿਲੀਆਂ ਫੋਟੋਆਂ ਪੰਜਾਬ ਦੇ ਵਿੱਚ ਕੈਮਰਾ ਆਉਣ ਤੋਂ ਬਾਅਦ ਖਿੱਚੀਆਂ ਗਈਆਂ, ਉਹਨਾਂ ਦੇ ਵਿੱਚੋਂ ਇੱਕ ਮਹਾਰਾਜਾ ਦਲੀਪ ਸਿੰਘ ਦੀ ਸੀ, ਜਿਹੜੀ ਕਿ ਅੱਜ ਵੀ ਵੇਖੀ ਜਾਂਦੀ ਹੈ। ਸੋ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਫਿਲਹਾਲ ਸਾਡੇ ਨਾਲ ਕਾਲਰ ਨੇ, ਆਪਾਂ ਇਹਨਾਂ ਨੂੰ ਤੂਰ ਸਾਹਿਬ ਨਾਲ ਲੈ ਲਈਏ।
1: ਜੀ ਜੀ।
0: ਤੇ ਸਭ ਤੋਂ ਪਹਿਲਾਂ ਸਾਡੇ ਨਾਲ ਜਸਕੀਰ ਜੀ ਨੇ। ਹਾਂਜੀ ਜਸਕੀਰ ਜੀ, ਤੁਸੀਂ ਆਉਂਦੇ ਰਹੋ।
2: ਸ਼ੁਕਰ ਹੈ, ਮੇਰੀ 11 ਵਜੇ ਮੀਟਿੰਗ ਸੀਗੀ, ਮੈਨੂੰ ਲੱਗਿਆ ਕੱਟਣਾ ਹੀ ਪੈਣਾ।
0: ਓਹੋ, ਹਾਲ ਹਾਲੇ ਹੈਗੇ 6 ਮਿੰਟ
1: ਨਹੀਂ, ਮੰਗਲਵਾਰ ਹੈ ਜੀ ਅੱਜ।
2: ਸਤਿ ਸ਼੍ਰੀ ਅਕਾਲ ਹਰਮੀਤ ਵੀਰ ਜੀ, ਕੀ ਹਾਲ ਹੈ ਤੁਹਾਡਾ?
1: ਵਧੀਆ ਵਧੀਆ ਭੈਣ ਜੀ, ਤੁਸੀਂ ਸੁਣਾਓ?
2: ਬਹੁਤ ਵਧੀਆ ਜੀ, ਬਹੁਤ ਵਧੀਆ। ਪਹਿਲੇ ਵਰਡਸ ਉਹ ਵਾਲੇ ਜਿਹੜੇ ਸੇਮ ਸਟਾਰਟਿੰਗ ਔਰ ਉਹ ਹੈ
1: ਜਿੱਦਾਂ
2: ਪੰਜਾਬੀ ਚ ਚਮਚਮ, ਪੰਜਾਬੀ ਦੀ ਜਿਹੜੀ ਉਹ ਮਿਠਾਈ
0: ਰੱਖ ਲੈਂਦੇ ਜੀ, ਚਮਚਮ,
2: ਖਟਖਟ।
0: ਹਾਂਜੀ, ਖਟਖਟ।
1: ਤੁਸੀਂ ਤਾਂ ਗੱਲ ਕਰਦੇ ਦਰਜਨ ਕੇਲਿਆਂ ਦੀ, ਲਿਖ ਲਓ ਪੰਜ ਫਰੂਟ ਲਿਖਾਣੇ ਜੀ।
2: ਖੋ ਜਿਹੜੀ ਗੇਮ ਹੁੰਦੀ ਹੈ, ਖੋ ਖੋ।
0: ਹਾਂਜੀ,
2: ਤੇ ਉਸ ਤੋਂ ਬਾਅਦ ਜਿਹੜੇ ਵਰਡ ਜਿਹੜੇ ਇੰਗਲਿਸ਼ ਚ ਵੀ ਹੈ ਤੇ ਪੰਜਾਬੀ ਚ ਵੀ ਹੈ, ਬਿੱਲ।
0: ਹਾਂਜੀ
2: ਜਿਹੜਾ ਬਿੱਲ ਦੇ ਵਿੱਚ ਵੜ ਗਿਆ ਤੇ ਬਿੱਲ ਆਇਆ ਜਿਹੜਾ ਇੰਗਲਿਸ਼ ਦੇ ਵਿੱਚ ਤੁਹਾਡਾ ਬਿੱਲ ਆਇਆ ਜਿਹੜਾ
0: ਬਿੱਲ ਪੰਜਾਬੀ ਦਾ ਵੈਸੇ ਰੋਡ ਹੁੰਦਾ ਵਾ ਬਿੱਲ, ਚਲੋ ਮੰਨ ਲੈਨੇ ਪੰਜਾਬੀ ਉਹ ਹਿੰਦੀ ਦਾ ਹੁੰਦਾ ਬਿੱਲ।
2: ਓਕੇ ਓਕੇ
0: ਹਾਂ ਆਪਣੇ ਤਾਂ ਰੋਡ ਹੁੰਦੀ ਹੈ ਨਾ।
2: ਸੂਟ ਆਪਣਾ ਪੰਜਾਬੀ ਸੂਟ ਤੇ ਇੰਗਲਿਸ਼ ਵਾਲਾ ਤੈਨੂੰ ਕੀ ਸੂਟ ਕਰ ਰਿਹਾ, ਵਾਟ ਡਜ਼ ਸੂਟ ਯੂ, ਯੂ ਨੋ ਏਦਾਂ ਕਰਕੇ ਜੇ ਕਿਸੇ ਨੂੰ ਪੁੱਛਣਾ ਡਜ਼ ਦੈਟ ਸੂਟ ਯੂ, ਕੋਈ ਟਾਈਮ ਪੁੱਛਣਾ ਕਿਸੇ ਨੂੰ।
1: ਹਾਂ ਉਹ ਵੀ ਹੋ ਗਿਆ ਸੂਟ, ਉਹਦੇ ਵੀ ਕਹਿੰਦੇ ਨੇ ਆਪਾਂ ਸੂਟ ਕਹਿੰਦੇ ਕਿਹੜਾ ਸੂਟ ਸਵਾਇਆ, ਉਹ ਵੀ ਸੂਟ ਤਾਂ ਉਹਦੇ 'ਚ ਹੀ ਆ ਜਾਂਦਾ।
2: ਹਾਂ ਉਹ ਪੰਜਾਬੀ ਦਾ ਸੂਟ ਔਰ ਇੰਗਲਿਸ਼ ਦਾ ਸੂਟ ਜਿਹੜਾ ਸੇਮ
0: ਸੂਟ ਮੇਰੇ ਹਿਸਾਬ ਨਾਲ ਇੰਗਲਿਸ਼ ਤੋਂ ਹੀ ਆਇਆ ਵਾ, ਆਪਣੇ ਤੇ ਝੱਗਾ ਵਾ ਨਾ
1: ਨਹੀਂ, ਪਰ ਆਪਾਂ ਵਰਤਦੇ ਹਾਂ ਨਾ ਸੂਟ ਤਾਂ ਆਪਾਂ ਜਿਹੜਾ ਆਪਾਂ ਥਰੀ ਪੀਸ ਪਾਈ ਆਪਾਂ ਉਹਨੂੰ ਸੂਟ ਕਹਿ ਦਿੰਦੇ ਹਾਂ, ਕੋਟ ਪੈਂਟ ਨੂੰ ਸੂਟ ਕਹਿ ਦਿੰਦੇ ਹਾਂ ਆਪਾਂ, ਜਿਨ੍ਹਾਂ ਨੇ ਤਾਂ ਆਪਣੇ ਸੂਟ ਸੂਟ ਕਹਿੰਦੇ ਹਾਂ,
2: ਪਰ ਅਸੀਂ ਹੁਣ ਆਮ ਲੈਂਗੁਏਜ 'ਚ ਇਹੀ ਕਹਿੰਦੇ ਹਾਂ ਕਿ ਮੈਂ ਫਲਾਣਾ ਸੂਟ ਦਾ ਟ੍ਰੈਂਡ ਚੱਲ ਰਿਹਾ ਅੱਜ ਕੱਲ੍ਹ।
0: ਹਾਂਜੀ ਨਹੀਂ ਹੁਣ ਆਪਾਂ ਕਹਿ ਦਿੰਦੇ ਹਾਂ, ਪਰ ਸਾਡਾ ਜਿਹੜਾ ਮੈਂ ਇਸ ਕਰਕੇ ਉਹਨੂੰ ਕੁਰੇਦ ਰਿਹਾ ਕਿਉਂਕਿ ਆਪਣਾ ਮਕਸਦ ਇਹ ਆ ਵੀ ਨਾਲ ਜਿਹੜਾ ਉਹਦਾ ਪੰਜਾਬੀ ਵਾਲਾ ਟੱਚ ਹੈ ਉਹ ਸਾਨੂੰ ਪਤਾ ਲੱਗਦਾ ਰਹੇ। ਮੈਨੂੰ ਲੱਗਦਾ ਵੀ ਜਿਹੜਾ ਸੂਟ ਆ ਉਹ ਤੇ ਆਪਾਂ ਅੰਗਰੇਜ਼ੀ ਵਾਲਾ ਹੀ ਉੱਧਰ ਅਡੋਪਟ ਕੀਤਾ, ਅਦਰਵਾਈਜ਼ ਸਾਡਾ ਹੈਗਾ ਵਾ ਕਮੀਜ਼ ਪਜਾਮਾ, ਸਾਡਾ ਹੈਗਾ ਵਾ ਝੱਗਾ, ਸਾਡਾ ਹੈ ਨਾ ਸਾਡਾ ਹੈਗਾ ਲੀੜੇ,
2: ਹਾਂ
0: ਸਲਵਾਰ
1: ਸਲਵਾਰ ਕਮੀਜ਼ ਕਹਿ ਸਕਦੇ ਹਾਂ,
2: ਠੀਕ ਹੈ,
0: ਪੈਂਟ ਬੁਸ਼ਰਟ ਸਾਡਾ,
2: ਹਾਂਜੀ ਹਾਂਜੀ, ਬੂਟ ਜਿਹੜਾ ਇੰਗਲਿਸ਼ ਵਿੱਚ ਬੂਟ, ਕਾਰ ਦਾ ਬੂਟ ਔਰ ਬੂਟ ਜਿਹੜੇ ਆਪਣੇ ਪਾਉਣ ਵਾਲੇ ਬੂਟ ਹੁੰਦੇ ਆ,
0: ਦੋਵੇਂ ਅੰਗਰੇਜ਼ੀ ਹੋ ਗਏ
2: ਆਪਾਂ ਯੂਜੁਅਲੀ ਇਹ ਕਹਿੰਦੇ ਹਾਂ ਕਿ ਬੂਟ ਪਾ ਲੈ ਜਾਂ ਤੇਰੇ ਅੱਜ ਜਿਹੜੀ ਪੀਟੀ ਹੈ ਤੇ ਉਹਦੇ ਵਾਲੇ ਬੂਟ ਪਾ ਲੈ, ਆਪਣਾ ਬੋਲਦੇ ਤੇ ਪੰਜਾਬੀ ਚ ਆਪਾਂ ਉਸ ਤਰ੍ਹਾਂ ਆ,
1: ਆਪਣੇ ਤਾਂ ਸਾਰੇ ਨੂੰ ਕਹਿੰਦੇ ਨੇ ਬੂਟ ਪਾ ਲੈ, ਭਾਵੇਂ ਸਪੋਰਟਸ ਪਾਣੇ ਕੁਛ ਮੇਰੇ ਬੂਟ ਪਾ ਕੇ ਜਾਈ ਬਾਹਰ,
0: ਹਾਂਜੀ ਹੁਣ
2: ਆਪਾਂ ਯੂਜ਼ ਹੀ ਨਹੀਂ ਕਰਦੇ
0: ਨਹੀਂ, ਹੁਣ ਸਾਰੇ ਬੜੇ ਸਾਰੇ ਅੰਗਰੇਜ਼ੀ ਵਾਲੇ ਜਿਹੜੇ ਉਹ ਸਾਨੂੰ ਪੰਜਾਬੀ ਵਾਲੇ ਹੀ ਲੱਗਣ ਲੱਗ ਪਏ ਨਾ, ਪਰ ਹੈ ਤੇ ਅੰਗਰੇਜ਼ੀ ਦੇ ਹੀ ਆ।
2: ਓਕੇ ਹੁਣ ਮੈਨੂੰ ਪਤਾ ਨਹੀਂ ਸੈੱਟ ਜਿੱਦਾਂ ਸੈੱਟ ਆਫ ਬੁੱਕਸ ਤੇ ਪੰਜਾਬੀ 'ਚ ਕਿਹਦਾ ਬੰਦਾ ਸੈੱਟ ਹੈ,
1: ਤੂੰ ਸੈੱਟ ਹੁੰਦਾ ਨਹੀਂ, ਹਾਂ ਉਹ ਵੀ ਰੱਖ ਸਕਦੇ ਕੈਟਾਗਰੀ ਦੇ ਵਿੱਚ,
2: ਮੰਨ ਲਓ ਕੋਈ ਤੇ ਮੰਨ ਲਓ,
0: ਨਹੀਂ
2: ਬਾਕੀ ਫੋਟੋਜ਼ ਦੀ ਗੱਲ ਅਗਰ ਕਰੋ ਤੇ ਮੈਨੂੰ ਏਦਾਂ ਕੋਈ ਯਾਦ ਨਹੀਂ ਹੈ ਕਿ ਫੋਟੋਜ਼ ਮੈਂ ਕੋਈ ਪਹਿਲੀ ਖਿਚਾਈ ਹੋਈ ਆ ਕੁਛ ਇਸ ਤਰ੍ਹਾਂ, ਪਰ ਇੱਕ ਮੇਰੀ ਔਰ ਮੇਰੇ ਬ੍ਰਦਰ ਦੀ ਫੋਟੋ ਹੈ ਕਲਰਡ ਫੋਟੋ, ਉਹ ਹਜੇ ਆਈ ਥਿੰਕ ਉਹ ਹੋਇਆ ਹੀ ਸੀਗਾ ਦੋ ਤਿੰਨ ਮਹੀਨੇ ਦਾ ਸੀਗਾ, ਤੇ ਉਹਨੂੰ ਗੋਦੀ ਚੁੱਕ ਕੇ ਮੈਂ ਫੋਟੋ ਖਿਚਾਈ ਹੋਈ ਹੈ, ਉਹ ਫੋਟੋ ਮੇਰੇ ਦਿਲ ਦੇ ਬੜੀ ਕਰੀਬ ਹੈ, ਉਹ ਜਿੰਨੀ ਵਾਰੀ ਘਰ ਜਾਈਦਾ ਪੁਰਾਣੀਆਂ ਫੋਟੋਜ਼ ਦੇਖੀ ਦੀਆਂ ਤੇ ਜ਼ਰੂਰ ਦੇਖੀ ਦੀ ਉਹ ਫੋਟੋ
0: ਜੀ, ਉਹ ਸੋਹਣੀ ਆ ਗਈ ਹੋਣੀ ਨਾ,
2: ਹਾਂ ਉਹ ਮੇਰੀ ਸੋਹਣੀ ਹੈ ਉਹਦੀ ਤਾਂ ਨਹੀਂ ਇੰਨੀ ਸੋਹਣੀ,
0: ਫੋਟੋ ਵੇਖੋ ਇਹ ਵੀ ਫੋਟੋ ਦੀ ਇੱਕ ਸਾਈਕੀ ਆ ਵੀ ਅਸੀਂ ਕਹਿੰਦੇ ਵੀ ਆਹ ਫੋਟੋ ਬਹੁਤ ਸੋਹਣੀ ਆ, ਟੈਕਨੀਕਲੀ ਉਹ ਚਾਹੀ ਸੋਹਣੇ ਲੱਗ ਰਹੇ ਹੁੰਦੇ ਦੂਸਰੇ ਦੀ ਭਾਵੇਂ ਇੱਥੇ ਬੰਦ ਹੋਣ,
2: ਬੰਦਾ ਜਦੋਂ ਕੋਈ ਵੀਡੀਓ ਜਾਂ ਕੋਈ ਫੋਟੋ ਦੇਖਦਾ ਸਭ ਤੋਂ ਪਹਿਲੇ ਉਹ ਆਪਣੀ ਦੇਖਦਾ, ਉਸ ਤੋਂ ਬਾਅਦ ਜਦੋਂ ਸੈਕਿੰਡ ਟਾਈਮ ਦੇਖਦਾ ਤੇ ਉਹ ਫਿਰ ਆਲਾ ਦੁਆਲਾ ਦੇਖਦਾ।
1: ਹਾਂਜੀ
2: ਹਾਂਜੀ,
0: ਤੁਸੀਂ ਸਾਰੇ ਕੰਮ ਵਾਲੇ ਅਸੀਂ ਵਿਹਲੇ ਆ ਇੱਥੇ, ਦੱਸ ਕਿਹੇ ਕੰਮੇ ਲੱਗੀ ਹੈ ਯਾਰ ਆਪਾਂ ਵੀ, ਏਦਾਂ ਲੱਗਦਾ ਵੀ ਸਾਰਾ ਸਾਰੀ ਇਕਨੋਮੀ ਬੀਬੀਆਂ ਚਲਾਉਣ ਡੀਆਂ ਵਾ ਇੱਧਰ, ਬੰਦੇ ਜਸਵਾਲ ਸਾਹਿਬ ਮੈਂ ਭਾਏ ਮਜਾ ਲਾ ਕਿਤੇ 10 ਵਜੇ
1: ਕਿਤੇ
0: ਭਾਏ ਕਿਤੇ 12 ਵਜੇ ਤੱਕ ਵੀ ਕੁਸਕ ਜਾਣ ਕਿਤੇ,
3: ਰੇਡੀਓ
1: ਪੇਸ਼ੈਂਟ ਵੀ ਸੁਣਦਾ ਹੋਵੇ ਰੇਡੀਓ,
3: ਮੈਂ ਕਿਹਾ ਹੁਣ ਅਨਦਰ 2 ਮਿੰਟਸ ਜੇ ਨਹੀਂ ਆਉਂਦਾ ਫਿਰ ਤਾਂ ਮੈਨੂੰ ਜਾਣਾ ਹੀ ਪੈਣਾ,
0: ਅਸੀਂ ਕਿਹੜਾ ਨਾ ਲਿਆ ਅਸੀਂ ਤੇ ਤਾਂ ਹੀ ਉੱਤੇ ਜੈਰਿਕਾ ਦੀ ਮੰਮੀ ਕਹਿ ਛੱਡਦੇ,
3: ਹਾਂ ਚਲੋ ਫਿਰ ਪੰਜਾਬੀ ਸਮਝਦੇ ਵਿਚਾਰੇ।
0: ਹਾਂਜੀ
3: ਮੈਂ ਤੇ ਇਹਦੇ ਬਾਰੇ ਫੋਟੋ ਬਾਰੇ ਕਹਿਣਾ ਸੀਗਾ, ਉਹ ਜਿੱਦਾਂ ਕਹਿ ਕੇ ਗਈ ਸੀ ਫੋਟੋ ਸੋਹਣੀ ਆਈ ਹੈ, ਚਲੋ ਮੈਨੂੰ ਤਾਂ ਮੇਰਾ ਹਾਸਾ ਨਿਕਲ ਰਿਹਾ ਸੀ ਸੁਣ ਕੇ, ਜਦੋਂ ਆਪਾਂ ਨੇ ਛੋਟੇ ਹੁੰਦੇ ਸੀਗੇ ਤੇ ਕਿਸੇ ਦੇ ਵਿਆਹ ਦੇ ਉੱਤੇ ਜਾਣਾ ਤੇ ਮੰਮੀ ਨੇ ਬੜਾ ਸੋਹਣਾ ਤਿਆਰ ਕੀਤਾ, ਜਿੱਦਾਂ ਪਹਿਲਾਂ ਕਰਦੇ ਹੁੰਦੇ ਨਾ ਕਰੇਲੇ ਜੇ ਤੁਹਾਡੇ,
0: ਹਾਂਜੀ ਹਾਂਜੀ ਹਾਂਜੀ,
3: ਉਹ ਨਾ ਕੀਤਾ ਤੇ ਉਹ ਫੋਟੋ ਸੀਗੀ ਸਾਡੇ ਨਾਲ ਦੇ ਗੁਆਂਢੀਆਂ ਦੇ ਕਿਸੇ ਦੇ ਵਿਆਹ ਸੀ ਤੇ ਉਹਨਾਂ ਨੇ ਫੋਟੋਗ੍ਰਾਫਰ ਆਇਆ ਤੇ ਉਹ ਡੈਡੀ ਹੁਣਾਂ ਨੂੰ ਜਾਣਦਾ ਸੀਗਾ, ਡੈਡੀ ਨੇ ਕਿਹਾ ਚਲੋ ਪਰਿਵਾਰ ਦੀ ਫੋਟੋ ਇੱਕ ਕਰਾ ਲੈਂਦੇ ਹਾਂ, ਉਹਨਾਂ ਨੂੰ ਆਪਣੇ ਘਰੇ ਇੱਦਾਂ ਬੁਲਾ ਲਿਆ ਨਾ। ਮੇਰਾ ਜਿਹੜਾ ਸਭ ਤੋਂ ਵੱਡਾ ਭਰਾ ਉਹ ਬੜਾ ਕੱਬਾ ਜਿਹਾ ਹਜੇ ਵੀ ਇੱਦਾਂ ਦਾ ਹੀ ਆ ਤੇ ਉਹ ਨਾ
0: ਹਾਲੇ ਵੀ ਤੁਹਾਨੂੰ ਕੀ ਲੱਗਦਾ ਵਿਆਹ ਤੋਂ ਬਾਅਦ ਠੀਕ ਹੋ ਜੂਗਾ?
3: ਜਦੋਂ ਮੈਂ ਫੋਟੋ ਦੇ ਵਿੱਚ ਜਾ ਕੇ ਖੜੀ ਨਾ ਉਹਨੇ ਮੈਨੂੰ ਮੇਰੇ ਕਰੇਲੇ ਤੋਂ ਹੀ ਖਿੱਚਿਆ ਫੜ ਕੇ।
0: ਅੱਛਾ ਉਧਰੋਂ ਫੋਟੋ ਖਿੱਚੀ ਗਈ?
3: ਉਹ ਫੋਟੋ ਤਾਂ ਖਿੱਚ ਕਹਿੰਦਾ ਨਹੀਂ ਕੁੜੀਆਂ ਫੋਟੋ ਨੀ ਖਿਚਾਉਂਦੀਆਂ, ਤੂੰ ਫੋਟੋ ਕਿਉਂ ਖਿਚਾਉਣੀ ਆ? ਮੰਮੀ ਨੇ ਕਿਹਾ ਹੈ ਮਰ ਜਾਣੇ ਆ, ਉਹ ਵੀ ਪਰਿਵਾਰ ਦਾ ਹਿੱਸਾ, ਉਹਨੂੰ ਖਿਚਾ। ਮੰਮੀ ਨੇ ਬੜਾ ਕਨਵਿੰਸ ਕੀਤਾ,
0: ਤਾਂ ਹੀ ਹੁਣ ਤਾਂ ਕੱਬਾ
3: ਨਹੀਂ ਮੰਨਿਆ। ਪਰ ਚਲੋ ਐਨੀ ਹਾਓ ਜਿੱਦਾਂ ਫਿਰ ਡੈਡੀ ਹੁਣ ਕਿਹਾ ਨਹੀਂ ਤੂੰ ਮਤਲਬ ਕਿ ਤੂੰ ਇੱਥੇ ਚੁੱਪ ਕਰਕੇ ਬੈਠਾ ਰਹਾ, ਮੈਂ ਮੇਰੀ ਮਰਜ਼ੀ ਮੈਂ ਖਰਾਵਾਂ ਨਾ। ਚਲੋ ਡੈਡੀ ਨੂੰ ਕਨਵਿੰਸ ਕੀਤਾ, ਪਰ ਕਿਸੇ ਨੇ ਬੋਦਰ ਹੀ ਨਹੀਂ ਕੀਤਾ ਉਹ ਕਰੇਲਾ ਜਿਹੜਾ ਠੀਕ ਕਰਨ ਨੂੰ।
0: ਅੱਛਾ ਉਹਦਾ ਟੇਢਾ ਹੀ ਆ ਗਿਆ।
3: ਖੌਫ ਮਤਲਬ ਕਿ ਲੇਟਰ ਆਨ ਤੱਕ ਵੀ ਕਿ ਉਹ ਐਸੀ ਫੋਟੋ ਖਿਚਾਈ ਜਿਹੜੀ ਮੈਨੂੰ ਉਹ ਤੇ ਮੈਂ ਉਦੋਂ ਤਾਂ ਖਿਚਾ ਲਈ ਡੈਡੀ ਕਰਕੇ ਚੁੱਪ ਰਿਹਾ, ਪਰ ਜਿਹੜਾ ਮੇਰਾ ਉਹਨੇ ਕਟਾਪਾ ਬਾਅਦ ਚ ਲਾਇਆ ਨਾ ਦੂਜਾ ਵੀ ਦੂਜਾ ਕਰੇਲਾ ਵੀ ਜਿਹੜਾ ਉਹ ਵੀ ਟੱਟ ਉੱਠ ਗਿਆ
0: ਬਾਅਦ ਵਿੱਚ।
3: ਉਹ ਫੋਟੋ ਹਾਂ ਖਿਚਾਈ ਕਿਉਂਕਿ ਉਦੋਂ ਤਾਂ ਡੈਡੀ ਸਾਹਮਣੇ ਕੁਛ ਨੀ ਬੋਲ ਸਕਿਆ ਨਾ, ਤੇ ਉਹ ਇਸ ਚੀਜ਼ ਨੂੰ ਬੜਾ ਮਤਲਬ ਮੰਨਦਾ ਹੁੰਦਾ ਸੀਗਾ ਨਹੀਂ ਕੁੜੀਆਂ ਫੋਟੋ ਨੀ ਖਿਚਾਉਂਦੀਆਂ। ਇੱਕ ਮੈਂ ਕੱਲੀ ਹੁੰਦੀ ਹੈ, ਮੇਰੇ ਤਿੰਨ ਭਰਾ ਸੀ, ਮੈਂ ਉਹਨਾਂ ਨਾਲ ਜਦੋਂ ਉਹਨਾਂ ਨੇ ਖੇਡਣ ਜਾਣਾ ਆ ਬੰਟੇ ਬੁੰਟੇ ਖੇਡਣ ਜਾਣਾ ਮੈਂ ਨਾਲ ਚੱਲ ਜਾਣਾ, ਉਹਨੇ ਮੈਨੂੰ ਖਿੱਚ ਕੇ ਲੈ ਕੇ ਆਉਣਾ ਕਿ ਤੂੰ ਕੁੜੀਆਂ ਨੀ ਜਾਂਦੀਆਂ, ਪਰ ਸਾਡੇ ਨੇੜੇ ਵਾਲੇ ਤਾਂ ਕੁੜੀਆਂ ਨੀ ਸੀਗੀਆਂ, ਫਿਰ ਮੇਰੇ ਕੋਲੇ ਕੋਈ ਨੀ ਸੀ ਹੋਰ ਖੇਡਣ ਨੂੰ, ਮੈਂ ਇਹਨਾਂ ਨਾਲ ਹੀ ਜਾਂਦੀ, ਪਰ ਮੈਂ ਛਿੱਤ ਛੁੱਤਰ ਖਾ ਕੇ ਫਿਰ ਚੱਲ ਜਾਣਾ। ਮੈਂ ਹੌਲੀ ਹੌਲੀ ਦੂਰੋਂ ਦੂਰੋਂ ਦੇਖੀ ਜਾਣਾ, ਮੇਰੇ ਜਿਹੜਾ ਵਿਚਕਾਰ ਵਾਲਾ ਭਰਾ ਹੁੰਦਾ ਸੀ ਉਹਨੂੰ ਤਰਸ ਆ ਇਹਨਾਂ ਦੇ, ਚੱਲ ਆ ਜਾ ਤੂੰ ਵੀ ਲਾ ਜਾ ਇੱਕ ਵਾਰੀ ਲੱਲਾ, ਪਰ ਜਿਹੜਾ ਵੱਡਾ ਸੀ ਉਹ ਤਾਂ ਬਹੁਤ ਬਹੁਤ ਘਟਾਪਾ ਕਰਦਾ ਹੁੰਦਾ,
0: ਉਹ ਯੋਗਰਾਜ ਹੀ ਹੈ।
3: ਹੁਣ ਵੀ ਹਜੇ ਵੀ ਫੋਟੋ ਹੈਗੀ ਉਹ ਵਾਲੀ, ਤੇ ਉਹ ਜਦੋਂ ਅਸੀਂ ਹੁਣ ਜਦੋਂ ਆਪਾਂ ਜਾਂਦੇ ਹਾਂ ਕੁਛ ਵੀ ਉਹੀ ਕਿੱਦਾਂ ਕਹਿੰਦੇ ਸਹੁਰਿਆਂ ਨੂੰ ਦਿਖਾਉਣ ਨੂੰ ਦਿਲ ਨੀ ਕਰਦਾ, ਉਹਨੇ ਜਾਣ ਕੇ ਮੇਰੇ ਘਰ ਵਾਲੇ ਨੂੰ ਫੋਟੋ ਦਿਖਾਣੀ ਹੋ।
0: ਅੱਛਾ।
3: ਤੇ ਮੇਰੇ ਹਸਬੈਂਡ ਵੀ ਫੋਟੋ ਦੇ ਉੱਤੇ ਫੋਟੋ ਖਿੱਚ ਕੇ ਲੈ ਕੇ ਕਹਿੰਦੇ ਆਪਾਂ ਵੱਡੀ ਕਰਕੇ ਆਪਣੇ ਇੱਥੇ ਲਾਣੀ ਆ, ਤੇ ਉਹ ਨਾ ਜਦੋਂ ਬਾਅਦ ਵਿੱਚ ਮੈਂ ਹੋਸਟਲ 'ਚ ਚਲੇ ਗਈ ਪੜ੍ਹਨ ਜਦੋਂ, ਤੇ ਉੱਥੇ ਉਹ ਕਰ ਦਿੰਦੇ ਨਾ ਗਰੁੱਪ ਫੋਟੋ ਜਾਂ ਹਰ ਸਾਲ ਦੀ ਫਸਟ ਈਅਰ ਦੀ ਸੈਕਿੰਡ ਈਅਰ ਦੀ, ਮੈਂ ਜਦੋਂ ਵੀ ਫੋਟੋ ਖਿਚਾਉਣੀ, ਪਰ ਮੈਨੂੰ ਮੇਰਾ ਭਰਾ ਜ਼ਰੂਰ ਯਾਦ ਆਉਂਦਾ ਹੁੰਦਾ ਸੀ ਜੇ ਮੈਂ ਹੁਣ ਫੋਟੋ ਕਰਾ ਦੀ ਫਿਰ ਮੈਨੂੰ ਲਾਊਂਗੀ ਕਿ ਨਹੀਂ ਲਾਊਂਗੀ, ਜੇ ਮੈਂ ਲੈ ਕੇ ਗਈ ਫਿਰ ਮੈਂ ਘਰੇ ਲੈ ਕੇ ਜਾਊਂ ਕਿ ਨਹੀਂ ਲੈ ਕੇ ਜਾਊਂਗੀ, ਤੇ ਉਹ ਫੋਟੋਆਂ ਲੈ ਤਾਂ ਲਈਆਂ। ਜਿੱਦਾਂ ਇੱਕ ਹੁੰਦਾ ਕਿ ਤੁਹਾਨੂੰ ਹਨਾ ਕਿ ਤੁਸੀਂ ਆਪਣੀ ਯਾਦਗਾਰ ਰੱਖਣੀ ਕਿਹੜੇ ਬੈਚ 'ਚ ਕਿਹੜੀਆਂ ਕੁੜੀਆਂ ਸੀਗੀਆਂ, ਤੇ ਉਹ ਬੜੀ ਦੇਰ ਮੈਂ ਮੰਮੀ ਨੇ ਮੇਰੇ ਕੋਲ ਫੋਟੋਆਂ ਲੈ ਤਾਂ ਲਈਆਂ, ਮੈਨੂੰ ਕਿਹਾ ਪੁੱਤ ਬੜੀਆਂ ਸੋਹਣੀ, ਮੰਮੀ ਨੇ ਪੇਟੀ 'ਚ ਐ ਸੰਦੂਕ ਦੇ ਵਿੱਚ ਬੰਦ ਕਰ ਕਰਕੇ ਰੱਖੀਆਂ ਕਿ ਤੇਰਾ ਭਰਾ ਨਾ ਦੇਖ ਲੈ
0: ਉੱਥੇ ਭਾਵੇਂ ਸਲਾਬੀਆਂ ਗਈਆਂ ਹਨ।
3: ਆਪਣੀਆਂ
0: ਬੜੀਆਂ ਫੋਟੋਆਂ ਨੇ ਜਿਹੜੀਆਂ ਨਾ ਉਹ ਆਪਾਂ ਐਲਬਮਾਂ ਚ ਲਾਈਆਂ ਉਹਦੇ ਵਿੱਚ ਜੁੜ ਜੜ ਕੇ ਖਤਮ ਹੋ
3: ਗਈਆਂ,
4: ਜੁੜ ਜੜ ਕੇ ਨੀ। ਕਈ ਵਾਰੀ ਐ ਹੁੰਦਾ ਸੀ ਤੁਸੀਂ ਤਾਂ ਐਲਬਮ ਕਿਸੇ ਦੇ ਵਿਆਹ ਸ਼ਾਦੀ ਦੀ ਐਲਬਮ ਪਹਿਲਾਂ ਫੋਟੋ ਤੇ ਲਾਈ ਦੀ ਸੀ ਨਾ, ਜੇ ਕੋਈ ਰਿਸ਼ਤੇਦਾਰ ਨੂੰ ਵਿਖਾਈਏ ਨਾ ਉਹ ਉਹਦੀਆਂ ਕੱਢ ਕੇ ਲੈ ਜਾਂਦਾ ਸੀ,
0: ਕੱਢ ਕੇ ਲੈ ਜਾਂਦਾ ਉਹ ਕੱਢ। ਅੱਛਾ ਕੱਢਣ ਵਾਲਾ ਵੀ ਇੱਕ ਹੋਰ ਕੈਟੇਗਰੀ ਆ, ਇੱਕ ਹੋਰ ਹੁੰਦੇ ਆ ਰਿਸ਼ਤੇਦਾਰ, ਹੋਰ ਕੈਟੇਗਰੀ ਹੁੰਦੀ ਜਿਹੜੀ ਉਨੀ ਕੁ ਪਾੜ ਕੇ ਲੈ
4: ਜਾਂਦੇ ਵੀ ਇਹਦੇ ਨਾਲ ਤਾਂ ਮੇਰੀ ਵੜਦੀ ਨਹੀਂ, ਮੈਨੂੰ ਪਾੜ ਕੇ ਮੈਂ
0: ਇਹ ਸਾਡੇ ਨਾਲ ਹੋਇਆ। ਸਾਡੇ ਨਾ ਜਿਹੜਾ ਜਿਹੜੀ ਬੀ ਭਾਪਾਈ ਦੀ ਐਲਬਮ ਸੀ ਨਾ ਉਦੋਂ ਕਹਿੰਦੇ ਉਦੋਂ ਨਹੀਂ ਬਣਦੀਆਂ ਹੁੰਦੀਆਂ, ਉਦੋਂ ਬਹੁਤ ਰੌਲਾ ਪਿਆ ਸੀ ਵੀ ਉਹ ਐਲਬਮ ਬਣੀ, ਉਹ ਫੋਟੋਆਂ ਖਿੱਚੀਆਂ ਤੇ ਉਹਦੇ ਵਿੱਚ ਨਾ ਉਸ ਸਮੇਂ ਹੁਣ ਇਨਸਰਟ ਹੁੰਦੀਆਂ ਵਿੱਚ ਤੇ ਉਦੋਂ ਸਟਿੱਕ ਹੁੰਦੀਆਂ ਸੀ ਉਹ, ਤੇ ਉਹ ਅੱਜ ਵੀ ਆਪਾਂ ਜੇ ਵੇਖੀਏ ਤੇ 70% ਉਹ 'ਚ ਫੋਟੋਆਂ ਹੈ ਹੀ ਨਹੀਂ ਆ, ਜਾਂ ਅੱਧੀਆਂ ਪਾਰਟੀਆਂ ਨੇ ਜਾਂ ਪੂਰੀਆਂ ਛਿੱਲ ਕੇ ਕਿਸੇ ਤਰ੍ਹਾਂ ਲਾਈਆਂ ਨੇ ਜਾਂ ਪੇਜ ਦਾ ਪੇਜ ਹੀ ਗਾਇਬ ਆ। ਸੋ ਉਹਦੇ 'ਚ ਉਹ ਮਤਲਬ ਉਹ ਐਲਬਮ ਤੁਸੀਂ ਵੇਖੋ ਤੇ ਸਾਫ਼ ਪਤਾ ਲੱਗਦਾ ਵੀ ਇਹਦੇ 'ਤੇ ਕੀ ਹੋਇਆ।
3: ਹੁੰਦੀਆਂ ਸੀਗੀਆਂ ਪਹਿਲਾਂ ਐਵੇਂ ਨਾ ਕਿ ਹਾਂ, ਬਟ ਹੁਣ ਤਾਂ ਚਲੋ ਬੜਾ ਚੇਂਜ ਹੋ ਗਿਆ। ਹੁਣ ਜਦੋਂ ਵੀ ਆਪਾਂ ਜਦੋਂ ਇੰਡੀਆ ਜਾਂਦੇ ਕੁਛ ਵੀ ਕਹੀਏ ਨਾ ਆਪਾਂ ਪਰਿਵਾਰ ਫੋਟੋ ਖਿਚਾ ਲਈਏ ਤੇ ਮੈਂ ਉਹਦੇ ਵੱਲ ਦੇਖ ਦਿੰਦੀ ਹਾਂ, ਉਹ ਇੱਕ ਉਹ ਆਰਮੀ 'ਚ ਸੂਬੇਦਾਰ ਰਿਟਾਇਰ ਹੋ ਕੇ ਆਇਆ, ਉਹਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਦਬਦਬਾ ਹੈ, ਤੇ ਉਹ ਜਿੱਦਾਂ ਹੁਣ ਉਹਨੂੰ ਮੈਂ ਕਹੂੰਗੀ ਮੈਂ ਵੀਰ ਫੋਟੋ ਖਿਚਾ ਲਾ ਹੁਣ ਮੈਂ, ਤੇ ਉਹ ਜਾਣ ਕੇ ਕਹਿੰਦਾ ਹਰ ਵਾਰੀ ਮੈਨੂੰ ਕਿਉਂ ਇਹ ਚੀਜ਼ ਚੇਤੇ ਕਰਾਉਣੀ ਹੈ ਕਿ ਮੈਂ ਤੇਰੇ ਨਾਲ ਇੱਦਾਂ ਕੀਤਾ ਸੀ। ਮੈਂ ਕਿਹਾ ਉਹ ਨਾਲੇ ਉਹਦੀਆਂ ਮੁੱਛਾਂ ਬੜੀਆਂ ਵੱਡੀਆਂ ਵੱਡੀਆਂ, ਨਾਲੇ ਉਹਨੇ ਨਾ ਹੱਸੀ ਜਾਣਾ, ਨਾਲੇ ਉਹਦੀਆਂ ਮੁੱਛਾਂ ਥੋੜੀ ਥੋੜੀ ਹਿੱਲੀ ਜਾਣੀ। ਮੈਂ ਕਹਿੰਦੀ ਨਹੀਂ ਦੱਸਦੇ ਹਜੇ ਵੀ ਤੂੰ ਮੂੰਹ ਤੋਂ ਕੁਛ ਬੋਲਦਾ ਨਹੀਂ ਆ, ਹਾਂ ਜਾਂ ਨਾ ਕਰਦੇ।
4: ਬਹੁਤ ਵਧੀਆ ਬਹੁਤ ਵਧੀਆ
3: ਉਹ ਮੈਨੂੰ ਹਜੇ ਤੱਕ ਮੈਨੂੰ ਬਹੁਤ ਛੇੜਦੀ ਹੁੰਦੀ ਮੈਂ ਕਹਿੰਦੀ ਹੁਣ ਆਪਣੇ ਉਹਦੀ ਕੁੜੀ ਕਾਫੀ ਵੱਡੀ ਹੁੰਦੀ ਮੈਂ ਉਹਨੂੰ ਕਹਿੰਦੀ ਨਹੀਂ ਆ ਵੀ ਤੂੰ ਮੈਂ ਕਿਹਾ ਵੀਰ ਰੀਤ ਨੂੰ ਫੋਟੋ ਖਿਚਾਉਣ ਦਿੰਦਾ ਹੁੰਦਾ ਹੈ ਕਹਿੰਦਾ ਤੂੰ ਜ਼ਰੂਰੀ ਟੌਪਿਕ ਸਟਾਰਟ ਕਰਨਾ ਹੁੰਦਾ ਮੈਂ ਕਹਿੰਦੀ ਮੈਂ ਪੁੱਛਦੀ ਹਾਂ ਕਿ ਜਾਂ ਹੁਣ ਜ਼ਮਾਨਾ ਬਦਲ ਗਿਆ ਕਿ ਜਾਂ ਤੇਰੇ ਹਜੇ ਵੀ ਉਦਾਂ ਦਾ ਹੀ ਆ
4: ਰੇਲੇ ਹਜੇ ਵੀ ਕੜਵੇ ਹੀ ਨੇ
3: ਉਹ ਹਜੇ ਵੀ ਬਹੁਤ ਕੜਵਾ ਵੀ ਉਹਨੂੰ ਸਾਰੇ ਉਹ ਬਸ ਏਦਾਂ ਹੀ ਆ ਉਹ ਅਸੀਂ ਕਿਸੇ ਵੇਲੇ ਹੱਸਦੇ ਹੁੰਦੇ ਹਾਂ ਕਿ ਉਹ ਇੰਨੀਆਂ ਮਤਲਬ ਕਿ ਮੁੱਛਾਂ ਉੱਪਰ ਨੂੰ ਕਰਕੇ ਮੈਂ ਕਹਿੰਦੀ ਨੀ ਵੀਰ ਤੂੰ ਇੰਨੀਆਂ ਮੁੱਛਾਂ ਆਪਣੀਆਂ ਉਹ ਕਰ ਲੈਣਾ ਉੱਤੇ ਨੂੰ ਪਰ ਜਦ ਤਾਂ ਨਿੰਬੂ ਰੱਖ ਗਿਆ ਨਾ ਉਹ ਵੀ ਪੂਰੀ ਚੰਗੀ ਤਰ੍ਹਾਂ ਟਿਕੂਗਾ ਹਾਂ ਇਹਦਾ ਰੋਹ ਬਸ ਤੂੰ ਤਾਂ ਹੀ ਡਰਦੀ ਆ ਮੈਨੂੰ ਕਹਿੰਦਾ ਮੈਂ ਇੰਨਾ ਬੰਦਾ ਡਰਦਾ ਹੀ ਰਹੇ
0: ਸਵਾਰੀ ਆਵੇ ਤੇ ਓਹਨੂੰ ਵੀ ਕਹਿ ਦੀ ਦਾ ਪਰੇ ਹੋ ਜਾ ਜ਼ੁਕਾਮ ਹੋਇਆ ਮੈਨੂੰ ਨਾਲ ਸਵਾਰੀ ਤੇ ਸਾਡੇ ਨਾਲ ਬਹਿੰਦੀ ਦਬਕ ਕੇ ਆ ਤੇ
5: ਥੋੜੀ
0: ਜੀ ਠੀਕ ਕਰ ਲਓ
4: ਕੋਈ ਦਿੱਕਤ ਨੀ ਬਾਈ ਸਾਹਿਬ
5: ਆਵਾਜ਼ ਘੱਟ ਜੀ ਕਿਵੇਂ ਚੱਕਰ ਕੀ ਚੱਕਰ ਆ ਦੱਸੋਗੇ
0: ਥੋੜੀ ਬੈਠੀ ਬੈਠੀ ਜੀ ਅੱਜ ਤਾਂ ਨਾ ਦੂਰੋਂ ਦੂਰੋਂ ਕੋਈ ਤੁਸੀਂ ਉਹ ਲਾਇਆ ਵਾ ਹੈਡਫੋਨ ਲਾਇਆ ਜਾਂ ਕੁਛ ਲਾਇਆ
5: ਹੁਣ ਦੱਸੋ ਭਾਜੀ
0: ਹਾਂ ਹੁਣ ਠੀਕ ਬੈਟਰ ਹੈ ਬੈਟਰ
5: ਚਲੋ ਠੀਕ ਭਾਜੀ ਫੋਟੋਆਂ ਦੀ ਪਹਿਲੀ ਫੋਟੋ ਜਿਹੜੀ ਮਤਲਬ ਬਾਅਦ ਚੋਂ ਪਤਾ ਲੱਗੀ ਉਹ ਤਾਂ ਬਹੁਤ ਛੋਟੇ ਦੀ ਸੀਗੀ ਸਾਲਕ ਦੇ ਦੀ ਮਤਲਬ ਡੈਡੀ ਦੇ ਨਾਲ ਤੇ ਬ੍ਰਦਰ ਦੇ ਨਾਲ ਮੋਟਰਸਾਈਕਲ ਤੇ ਖਿਚਾਉਂਦੇ ਹੁੰਦੇ ਨਾ ਮੋਟਰਸਾਈਕਲ ਤੇ ਬਿਠਾ ਕੇ ਜਾਂ ਕਾਰਾਂ ਚ ਉਹ ਲੁਧਿਆਣੇ ਪਈ ਆ ਅੱਜ ਵੀ ਸਾਡੇ ਘਰੇ ਮੇਰੇ ਕੋਲ ਲੱਭੀ ਨੀ ਮੈਂ ਐਲਬਮ ਚ ਦੇਖ ਰਿਹਾ ਸੀਗਾ ਮਤਲਬ ਮੈਂ ਭੇਜੂ ਕਿਹਾ ਬੜੀ ਕਿਊਟ ਜੀ ਆ ਮੇਰਾ ਭਰਾ ਬਹੁਤ ਪਸੰਦ ਕਰਦਾ ਫੋਟੋ ਮੈਨੂੰ ਕਹਿੰਦਾ ਤੇ ਬੈਸਟ ਫੋਟੋ ਆ ਮੇਰੀ ਅੱਜ ਤੱਕ ਦੀ ਅੱਠ ਨੌ ਮਹੀਨੇ ਦੇ ਬੱਚੇ ਦੀ ਜਿਹੜੀ ਫੋਟੋ ਹੋਊਗੀ ਉਹ ਤਾਂ ਹੋਊਗੀ ਅਸਾਂ ਕਿਊਟ ਹੋਊਗੀ ਮੈਂ ਨਾ ਦੋ ਫੋਟੋ
0: ਤੁਹਾਡੀ ਤੁਹਾਡੀ ਫਿੱਟ ਵੀ ਉਹ ਹੀ ਆਈ ਹੋਣੀ ਕੈਮਰੇ ਚ
4: ਨਹੀਂ ਪਰ ਤੁਸੀਂ ਕਹਿਣਾ ਫਿਊਚਰ ਚ ਕੈਮਰੇ ਆ ਰਹੇ ਵੀ ਆਸਾ ਪਾਸਾ ਵੀ ਹੋਏਗਾ
5: ਉਹ ਤੇ ਬਚਾ ਲਓ 6-7 ਮਹੀਨੇ 8 ਮਹੀਨੇ ਦਾ ਸੀਗਾ ਉਦੋਂ ਤਾਂ ਚਲੋ ਕੋਈ ਨਹੀਂ ਸੀਗਾ ਉਹਨਾਂ ਮੋਟਰਸਾਈਕਲ ਦੇ ਉੱਤੇ ਮੂਰੇ ਬੈਠਾ ਹੋਇਆ ਸ਼ਾਇਦ
0: ਅੱਛਾ
5: ਭਾਜੀ ਜਿਹੜੀਆਂ ਦੋ ਫੋਟੋਆਂ ਮੈਨੂੰ ਯਾਦ ਆਈਆਂ ਜਦੋਂ ਤੁਸੀਂ ਫੋਟੋਆਂ ਦੀ ਗੱਲ ਕੀਤੀ ਨਾ ਵੀ ਮੈਮਰੀ ਵਾਲੀ ਇੱਕ ਫੋਟੋ ਹੈਗੀ ਅਸੀਂ ਨਾ ਮਤਲਬ ਭੂਆ ਜੀ ਹੁਣੀ ਦੀ ਫੈਮਿਲੀ ਤੇ ਸਾਡੀ ਫੈਮਿਲੀ ਅਸੀਂ ਉਧਰਲੇ ਪਾਸੇ ਗਏ ਸੀ ਮਨਸੂਰੀ ਵਾਲੇ ਪਾਸੇ ਛੁੱਟੀਆਂ ਚ ਅਰਾਊਂਡ 80-81 ਦੇ ਆਸ ਪਾਸ ਦੀ ਗੱਲ ਹੋ ਰਹੀ 4 ਸਾਲ ਦਾ ਸੀਗਾ ਮੈਂ
0: ਓਕੇ
5: ਉਦੋਂ ਕੀ ਹੁੰਦਾ ਬੱਚਿਆਂ ਨੂੰ ਵੀ ਨੰਗੇ ਹੋ ਕੇ ਨਹਾ ਲੈਣਾ ਉਹਦੇ ਵਿੱਚ ਜਿਹੜੀ ਨਦੀ ਜੀ ਵਗਦੀ ਹੁੰਦੀ ਆ ਤੇ ਨਾਲ ਸੀਗੇ ਅੰਬ ਲਏ ਗਰਮੀਆਂ ਦੇ ਮੌਸਮ ਚ ਆਪਾਂ ਹਿੱਲ ਸਟੇਸ਼ਨਾਂ ਤੇ ਜਾਂਦੇ ਹੁੰਦੇ ਸੀ ਤੇ ਅੰਬ ਲਏ ਉਹ ਪਾਣੀ ਦੇ ਵਿੱਚ ਲਫਾਫੇ ਦੇ ਵਿੱਚ ਬੰਨ ਕੇ ਉਹਦੇ ਵਿੱਚ ਜਿਹੜੀ ਨਦੀ ਜੀ ਸੀਗੀ ਉਹਦੇ ਵਿੱਚ ਰੱਖੇ ਹੋਏ ਤੇ ਅਸੀਂ ਨਹਾਉਣ ਲੱਗੇ ਉੱਥੇ ਕਿਤੇ ਫੁੱਫੜ ਜੀ ਨੇ ਸਾਡੇ ਨੇ ਫੋਟੋ ਖਿੱਚ ਲਈ ਸਾਡੀ ਨੰਗੀ ਮੇਰੀ ਮੇਰੇ ਕਜ਼ਨ ਦੀ
0: ਅੰਬਾਂ ਦੀ ਕੇ ਤੁਹਾਡੀ
5: ਦੋਨਾਂ ਦੀ ਨਹੀਂ ਸਾਡੀ ਸਾਡੀ ਸਾਡੀ
0: ਅੱਛਾ ਮਤਲਬ ਉਹ ਅੰਬ ਵਿੱਚ ਆ ਗਏ
5: ਅੰਬ ਵੀ ਵਿੱਚ ਆ ਗਏ ਉਹ ਪਹਿਲਾਂ ਤਾਂ ਚਲੋ ਉਦੋਂ ਤਾਂ ਬੱਚੇ ਸੀ ਬਾਅਦ ਚੋਂ ਜਦੋਂ ਥੋੜੀ ਜਿਹੀ ਜਵਾਨੀ ਆਈ ਮਤਲਬ 15-16
0: ਸਾਲ
5: ਦੇ ਐਂਬੈਰੇਸਿੰਗ ਮੂਵਮੈਂਟ ਦੇਖੋ ਹੁਣ ਤਾਂ ਮੈਨੂੰ ਅੱਜ ਤੱਕ ਯਾਦ ਆਈ ਹੁਣ ਮੈਂ ਪੁੱਛੂਗਾ ਵੀ ਹੈਗੀ ਆ ਫੋਟੋ
4: ਰੈਫਰੈਂਸ ਕੀ ਦਿਓ
0: ਵੇਖੋ ਕੋਈ ਨਾ ਕੋਈ ਕੋਈ ਨਾ ਕੋਈ ਅੰਬੈਰਸਿੰਗ ਪੁਆਇੰਟ ਬੰਦੇ ਲਈ ਸਾਰੀ ਉਮਰ ਰਹਿੰਦਾ ਹੈ ਨਾ ਪਹਿਲਾਂ ਇੱਕ ਏਜ ਦੇ ਵਿੱਚ ਆਪਣੇ ਲਈ ਰਹਿੰਦਾ ਵਾ ਫਿਰ ਵੋਟੀ ਤੋਂ ਬੰਦਾ ਲੁਕਾਉਂਦਾ ਰਹਿੰਦਾ ਫਿਰ ਗਾਂ ਨਿਆਣਿਆਂ ਤੋਂ ਲੁਕਾਉਣਾ ਸ਼ੁਰੂ ਕਰ ਦਿੰਦਾ ਫਿਰ ਨੌਹਾਂ ਤੋਂ ਲੁਕਾਉਣ ਲੱਗ ਪਏ ਬੈਟਰ ਆ ਵੀ ਜਿਹੜੀ ਜਿੱਥੇ ਜਿਹੜੀ ਉਮਰ ਜਾ ਉੱਥੇ ਨਿਬੇੜ ਦੇ ਕੰਮ ਵੀ ਜਾ ਉਹ ਕਰ ਲਓ ਜੋ ਕਰਨਾ
4: ਨਹੀਂ ਪਰ ਜੇ ਕਿਸੇ ਕਿਸੇ ਰਿਸ਼ਤੇਦਾਰ ਕੋਲ ਫੋਟੋ ਤੁਹਾਡੀ ਹੁੰਦੀ ਨਾ ਤੇ ਉਹ ਰੱਬੀ ਜਦੋਂ ਤੁਸੀਂ ਜਾਣਾ ਨਾ ਉਹਨੇ ਜਾਣ ਕੇ ਲੈ ਕੇ ਆਉਣੀ ਆਦੇ
5: ਫੋਟੋ ਲਾਓ ਕਈ ਵਾਰ ਜਦੋਂ 15-16 ਸਾਲ ਤੱਕ ਜਦੋਂ ਜਾਣਾ ਨਾ ਭੂਆ ਫੁੱਫੜ ਜੀ ਨੇ ਲਿਆ ਵੀ ਮੇਰੇ ਭੂਆ ਜੀ ਦਾ ਨਾਮ ਬਿੰਦਰ ਹੈ ਬਲਵਿੰਦਰ ਬਿੰਦਰੇ ਲਿਆ ਮਨਸੂਰੀ ਵਾਲੀਆਂ ਫੋਟੋਆਂ ਦੇਖੀਆਂ
0: ਰੋਟੀ ਰਾਟੀ ਖਾ ਕੇ ਨਾ ਜਦੋਂ ਸਾਰੇ ਰਿਲੈਕਸ ਹੋ ਜਾਂਦੇ ਉਦੋਂ ਉਹਨੇ ਕਹਿਣਾ ਲਿਆਓ ਬਈ ਐਲਬਮ ਵੇਖੀ ਆਉਣਾ
4: ਤੁਸੀਂ ਖਿੱਚ ਕੇ ਫੁੱਫੜ ਗਿਆ ਫੁੱਫੜ ਜੀ ਮੈਨੂੰ ਇੱਥੇ ਵੇਖ ਲਓ ਉੱਧਰ ਕੀ ਵੇਖਣਾ
5: ਇੱਕ ਵਾਰੀ ਅਸੀਂ ਨਾ ਮਤਲਬ ਅਰਾਊਂਡ ਆਈ ਥਿੰਕ 88 ਦੇ ਆਸ ਪਾਸ ਅਸੀਂ ਸ਼ਿਮਲੇ ਗਏ, 11 ਸਾਲ ਦਾ ਸੀਗਾ ਮੈਂ। ਉਦੋਂ ਹੀ ਹੁੰਦਾ ਨਾ ਵੀ ਮਤਲਬ ਮੇਰੇ ਮੰਮੀ ਡੈਡੀ ਨੇ ਦੋਨਾਂ ਨੇ ਫੋਟੋ ਖਿਚਵਾਉਣੀ ਸੀਗੀ ਫੁੱਲਾਂ ਦਿਆਂ ਦੇ ਵਿੱਚ ਬਿਠਾ ਕੇ, ਤੇ ਮੈਂ ਨਾਲ ਜਾਵਾਂ ਵੀ ਮੈਂ ਵੀ ਖਿਚਵਾਉਣੀ ਆ। ਮੈਨੂੰ ਉਹਨਾਂ ਨੇ ਝਿੜਕ ਕੇ ਪਾਸੇ ਕਰਤਾ ਵੀ ਸਾਨੂੰ ਖਿਚਾਉਣ ਤੇ ਤੇਰੇ ਨਾਲ ਹੋ ਗਈ, ਆਪਾਂ ਸਾਰਿਆਂ ਦੀ ਸਾਨੂੰ ਵੀ ਇੱਕ ਖਿਚਾ ਲੈਣ ਦੇ। ਤੇ ਮੈਂ ਰੁੱਸ ਕੇ ਇਹਦੇ ਨਾ ਫੁੱਲ ਜਿਹਾ ਉੱਧਰ ਪੀ ਗਿਆ, ਮੈਂ ਉੱਧਰਲੇ ਪਾਸੇ ਨੂੰ ਖੜ ਗਿਆ। ਚਾਚਾ ਜੀ ਨੇ ਸਾਡੇ ਨੇ ਫੋਟੋ ਖਿੱਚ ਦੀ, ਜਦੋਂ ਆਈ ਇਟ ਸੀਮਸ ਲਾਈਕ ਜਿਵੇਂ ਮੈਂ ਨਾ ਸਾਈਡ ਤੇ ਰੁੱਸਿਆ ਪਿਸ਼ਾਬ ਕਰਦਾ।
0: ਫੋਟੋ ਮੈਂ ਇਹੋ ਮੈਮਰੀ ਆ ਕੇ ਵੇਖ ਲੋ ਜੇ ਨਾ ਹੁੰਦੀਆਂ ਫੋਟੋਆਂ ਮੰਨ ਲੋ ਹਨਾ, ਤੇ ਉਹ ਮੂਮੈਂਟਸ ਕਦੀ ਵੀ ਹੋ ਸਕਦਾ ਰੀਕਾਲ ਹੀ ਨਾ ਹੁੰਦੀਆਂ ਫੋਟੋ, ਉਹ ਚੀਜ਼ ਆ।
1: ਜਸੋਲ ਸਾਹਿਬ ਮੈਨੂੰ ਬੜੀ
5: ਅੱਜ ਵੀ
1: ਸੋਰੀ ਹਾਂ ਕਹਿ ਰਹੀ ਹੁੰਦੀ
5: ਨਹੀਂ ਨਹੀਂ ਮੈਂ ਕਿਹਾ ਅੱਜ ਵੀ ਪੁਰਾਣੀਆਂ ਫੋਟੋਆਂ ਦੇਖੀ ਦੀਆਂ ਨਾ ਆਪਣੀਆਂ, ਤੇ ਫਿਰ ਹੁੰਦਾ ਯਾਰ ਵਾਕਈ ਯਾਰ
0: ਚੇਤਾ ਆ ਜਾਂਦਾ ਵੀ ਯਾਰ ਇੰਨੇ ਪੁਰਾਣੇ ਆਪਾਂ।
1: ਜਦੋਂ ਮੇਰੀ ਫੋਟੋ ਦਾ ਇੱਕ ਬੜਾ ਵਧੀਆ ਕਨਸੈਪਟ ਵਧੀਆ ਵਾ, ਮੇਰੇ ਜਦੋਂ ਮੇਰੀ ਮੈਰਿਜ ਸੀ ਨਾ, ਅਸੀਂ ਜਦੋਂ ਬਰਾਤ ਤੇ ਗਏ ਸੀ ਤੇ ਇੱਕ ਰਾਤ ਪਹਿਲਾਂ ਬੀਜੀ ਸਾਡੇ,
0: ਥੈਂਕ ਯੂ ਜਸਵਾਲ
1: ਸਾਹਿਬ, ਬੀਜੀ ਸਾਡੇ ਬਹੁਤ ਢਿੱਲੇ ਹੋ ਗਏ ਸੀ,
0: ਥੈਂਕ ਯੂ।
1: ਤੇ ਓਬਵੀਅਸਲੀ ਮੂਡ ਅਪਸੈਟ ਹੁੰਦਾ ਹੀ ਆ ਵੀ ਮਾਂ ਜੇ ਢਿੱਲੀ ਹੋਵੇ ਤੇ ਹੋਸਪਿਟਲਾਈਜ਼ ਹੋਵੇ ਤੇ ਭਰਾ ਵੀ ਬਰਾਤ ਤੇ ਨਹੀਂ ਆ ਸਕਿਆ, ਤੇ ਮੈਂ ਤੇ ਮੇਰੇ ਫਾਦਰ ਸਾਹਿਬ ਜੀ, ਤੇ ਮੇਰਾ ਮੂੰਹ ਉਤਰਿਆ ਸੀਗਾ ਤੇ ਮੈਨੂੰ ਬੜੀ ਵਧੀਆ ਫੋਟੋਗ੍ਰਾਫਰ ਨੇ ਕਹਿ ਕੇ ਗੱਲ ਕੀਤੀ ਨਾ, ਉਹਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਦੇ ਪਰਿਵਾਰ 'ਚ ਇੱਦਾਂ ਦਾ ਹੈਪਨਿੰਗ ਹੋਈ ਇੱਕ ਰਾਤ ਪਹਿਲਾਂ। ਮੈਨੂੰ ਕਹਿੰਦਾ ਵੀਰੇ ਮੰਮੀ ਤੇਰੇ ਠੀਕ ਰਹਿਣਗੇ, ਤੂੰ ਇੱਕ ਵਾਰੀ ਹੱਸ ਕੇ ਫੋਟੋ ਚਲਾ ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਠੀਕ ਹੋ ਜਾਣ ਉਹਨਾਂ ਨੇ, ਕਿਉਂਕਿ ਜੇ ਤੇਰੇ ਮੂੰਹ 'ਤੇ ਖੁਸ਼ੀ ਨਾ ਆਈ ਨਾ, ਤੂੰ ਉਸ ਤੋਂ ਬਾਅਦ ਜਾ ਕੇ ਅੱਜ ਤੋਂ 6 ਮਹੀਨੇ ਬਾਅਦ ਜਾ ਕੇ ਤੂੰ ਕਹੇਗਾ ਯਾਰ ਵੀ ਉਦੋਂ ਮੈਂ ਐਵੇਂ ਉਦਾਸ ਰਿਹਾ, ਮੈਂ ਤੇਰਾ ਮੂਵਮੈਂਟ ਸਮਝਦਾ, ਜਿਵੇਂ ਮਰਜ਼ੀ ਕਰਕੇ ਸਮਾਈਲ ਹੈ ਤੇਰੀ ਫੋਟੋਆਂ ਸੋਹਣੀਆਂ ਆ ਜਾਣਗੀਆਂ ਤੇਰੇ ਲਈ ਵਧੀਆ ਰਹਿਣਗੀਆਂ। ਉਹਦੀ ਗੱਲ ਐਡੀ ਵਧੀਆ ਲੱਗੀ, ਦੋ ਚਾਰ ਫੋਟੋਆਂ ਖਿੱਚ ਵਧੀਆ ਆਉਂਦੀ ਸੀ ਫਿਰ ਮੂੰਹ ਉਦੋਂ ਸੀ, ਪਰ ਲੇਕਿਨ ਮੈਂ ਹੁਣ ਵੇਖਦਾ ਨਾ ਮੈਂ ਕਹਿੰਦਾ ਯਾਰ ਬੰਦੇ ਨੇ ਬੜੀ ਦੀ ਗੱਲ ਕੀਤੀ ਸੀ, ਮਾਤਾ ਸਾਡੇ ਠੀਕ ਹੋ ਗਏ ਉਸ ਤੋਂ ਬਾਅਦ ਤਾਂ ਥੋੜ੍ਹੀ ਦੇਰ ਬਾਅਦ, ਪਰ ਉਹ ਫੋਟੋਆਂ ਮੈਨੂੰ ਯਾਦ ਸੀ, ਕਿਤੇ ਮੈਂ ਬਿਲਕੁਲ ਮੁਰਝਾ ਗਿਆ, ਕਿਤੇ ਬੜਾ ਹੱਸ ਕੇ ਗੱਲਬਾਤ ਕਰਦਾ ਮੈਂ, ਕਿਤੇ ਕੁਝ ਦੱਪਿਆ, ਤੇ ਉਹ ਬੜੀਆਂ ਵਧੀਆ ਯਾਦਾਂ ਰਹੀਆਂ। ਔਰ ਫੋਟੋ ਹਮੇਸ਼ਾ ਸੀ ਇੱਕ ਹੈਪੀਨੈਸ ਦਾ ਪ੍ਰਤੀਕ ਸਾਡੇ ਲਈ ਰਹੀ ਹੈ ਹਮੇਸ਼ਾ, ਅਤੇ ਮੇਰੀ ਜਦੋਂ ਤੋਂ ਵੀ ਸ਼ੁਰੂ ਤੋਂ ਆਤ ਰਹੀ, ਮੈਂ ਚਾਹੇ ਇੰਡੀਆ 'ਚ ਜਦੋਂ ਵੀ ਹੋਸ਼ ਸੰਭਾਲੀ ਹੈ ਵੀ ਫੋਟੋਆਂ ਜਿੰਨੇ ਆਪਣੇ ਖੁਸ਼ੀ ਦੇ ਪਲ ਨੇ, ਈਵਨ ਕਿ ਇੱਥੇ ਆਸਟ੍ਰੇਲੀਆ 'ਚ ਵੀ ਮੈਂ ਫੋਟੋਆਂ ਕਢਾ ਕੇ ਪ੍ਰਿੰਟ ਕੱਢ ਕੇ ਆਪਣੇ ਘਰ 'ਚ ਲਾਈਆਂ ਨੇ, ਮੇਰੇ ਘਰ 'ਚ ਫੋਟੋਆਂ ਹੱਸ ਭਰੀ ਹੋਣੀ, ਉਹ ਸਾਨੂੰ ਇੱਕ ਰਿਮਾਇੰਡ ਕਰਾਉਂਦੀਆਂ ਜਦੋਂ ਅਸੀਂ ਡੀਮੋਰਲਾਈਜ਼ ਹੁੰਦੇ ਨਾ, ਇਹ ਖੁਸ਼ੀ ਦੇ ਪਲ ਰਿਮਾਇੰਡ ਕਰਦੇ ਵੀ ਇਹ ਵੀ ਪਲ ਮੈਂ ਜੀਏ ਨੇ ਅਤੇ ਅੱਗੇ ਵੀ ਮੈਂ ਜੀਆਂਗਾ ਖੁਸ਼ੀ ਵਾਲੇ ਪਲ, ਇਹ ਖੁਸ਼ੀ ਵਾਲੇ ਪਲ ਆਪਾਂ ਹਮੇਸ਼ਾ ਕੈਦ ਕੈਮਰੇ ਜ਼ਿਆਦਾ ਕਰਕੇ ਰੱਖਦੇ ਹਾਂ, ਅਤੇ ਫੋਟੋਆਂ ਜੇ ਤੁਹਾਡੇ ਕੋਲ ਖੁਸ਼ੀ ਦੇ ਪਲ ਵਾਲੀ ਹੈਗੀਆਂ ਤਾਂ ਜ਼ਰੂਰ ਕਢਾ ਕੇ ਉਹਦੇ ਲਾ ਕੇ ਰੱਖਿਆ ਕਰ, ਤੁਹਾਨੂੰ ਵੱਖਰੀ ਐਨਰਜੀ ਦਿੰਦੀ ਆ ਫੋਟੋਆਂ।
0: ਉਹ ਜਨਮ ਦਿਨ ਵਾਲੀਆਂ ਕਢਾ ਲਈਆਂ,
1: ਉਹ ਨਹੀਂ ਕਢਾ, ਉਹ ਨਹੀਂ ਕਢਾ ਚਲੀ ਗਈ,
0: ਉਹ ਵੀ ਯਾਦਗਾਰ ਹੋ ਗਈ ਆ,
1: ਉਹ ਵੀ ਯਾਦਗਾਰ ਹੋ ਗਈ।
0: ਚਲੋ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ ਜੀ ਰੇਡੀਓ, ਹਾਂਜੀ 1674 AM।

0: ब्रोकर्स। अपने इंश्योरेंस की हर लोड ले, याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: एक अजेही दुनिया जिथे जिराफ हूँ सब तो उच्चे जानवर नहीं है। जूस विक्टोरिया मान नाल चिड़िया घर विच डायनासोर नूं पेश करता है अपने सारे मन पसंद जानवरां दे विच। तीन चिड़िया घरां विच 60 तो वध असली आकार ते डायनासोर दे नाल एक पुरातन इतिहासिक मुहिम लई तैयार होवो। मेलबर्न चिड़िया घर, वेरीबी ओपन रेंज चिड़िया घर अते हिल्सविल सेंचुरी दे विलखण बाहरी वातावरण विच एनिमेट्रॉनिक जीवां नूं जिउंदे जागदे वेखो। चिड़ियाघर विखे डायनासोर्स सिर्फ सीमित समय लई हैं। आज ही अपनी मुहिम की योजना बनाओ।
0: मेलबर्न दे साउथ ईस्ट इलाके दे सारे बिल्डर्स ते ब्रिकलेयर्स लई खुशखबरी। तुहाडी हर बिल्डिंग दे स्ट्रक्चर दी एक मजबूत नींव अते दमदार पहचान देने लई आ गए ने ओज लिंटल्स। ओज लिंटल सप्लाई करदे ने सारे साइजेस दे गैल्वनाइज ब्रिक लिंटल, टी बार्स, इक्वल एंड अनइक्वल एंगल्स। असी करा दे विच स्टील फैब्रिकेशन सप्लाई अते इंस्टॉल भी करदे हां। कॉन्टैक्ट 0423-102-900। ईमेल sales@ozlintels.au।
2: हमारी लव स्टोरी तो लेजेंडरी बन गई।
3: लेजेंडरी लव स्टोरीज की तो एंडिंग ट्रेजिक होती है। From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
4: Chand Mera Dil, Chand Mera Dil.
5: Tension, tension, nidhi tension.
6: Kya hua?
5: Athe immigration de inne pange ne, yar mukde hi nahi.
6: Kaka ji, tension chaddo, phone chakko, call karo. VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT, appeals te skills assessments de mahir baithe ne. Hune hi appointment li call karo, 0410-503-503.
5: Ya 90-77-93.
6: Ya email info@vyimmigration.com.au.
5: Yaad rakho. 9077-9733.
6: VY Immigration and Education Consultant.
5: हर कदम तुहाडे नाल।
0: सोना चाहिदा,
7: भरोसा चाहिदा,
0: क्वालिटी ते बायबैक वी चाहिदा। चले आओ Delhi Jewelers, Stockland Point Cook विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी तुहाडे ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। Delhi Jewelers, 310/2 Main Street, Point Cook. Call 0493-536-042.
8: Free TAFE नाल अपने शौक नो अपनी नौकरी विच बदलो। हॉस्पिटैलिटी तो लेके साइबर सुरक्षा तक बिना किसी ट्यूशन फीस दे 80 तो वध भारी मांग वाली योग्यतावां अते छोटे कोर्सां विचों चुनो। उस नौकरी लई हुनर हासिल करो जो तुसी करनी चाहुंदे हो। फ्री टेफ सुपने नू हकीकत बनाउंदा है। टेफ विक्टोरिया नाल अपने सुपने नू हकीकत बनाओ। फ्री टेफ लिख के खोजो।
9: Authorized by the Victorian Government, Melbourne.
0: Kitchen da style dull lagda, bathroom vanity simple jya. Hun tension khatam karo. Aa gaya ZJ Stone Mason. Paade karnu banaye ekdam classy. Assi banaune aa designer stone bench tops for kitchen, stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410-045-555 या आज ही विजिट करो 104 कॉलिंस रोड, मेल्टन।
10: जे तुसी बीमार हो ता AI कोल नहीं, डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au। Ready, set, go! Chadston Ford, Dandenong Road ते तुहानू उडीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts, Tim Forbes या कोरी नाल, radio हांजी रे हवाले नाल पाओ, 10 साल दी free service। Chadston Ford, ready, set,
7: ਫੋਰਡ
11: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
12: ਸੂਰਜ ਦੇਵਤਾ
11: ਕੀ ਮਤਲਬ
12: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
11: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
12: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-0646-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
13: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
14: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
15: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
14: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
15: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
14: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-3011 ਔਰ ਵਿਜ਼ਿਟ uvfinancial.com.au
16: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇਂ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ ਆਪ ਆਪਣਾ ਕਰੀਅਰ ਬਣਾ ਸਕਤੇ ਹੈਂ ਆਪਣੀ ਵਿਸ਼ੇਸ਼ਜ್ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ ਆਪਣੇ ਕਰੀਅਰ ਕੋ ਸੰਵਾਰੀ ਅਧਿਕ ਜਾਣਕਾਰੀ ਕੇ ਲਈ vic.gov.au/kinder ਪਰ ਜਾਏ ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕ
17: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਦੇ ਸਾਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅੱਜ 26 ਤਰੀਕ ਹੈ ਮਈ ਦਾ ਮਹੀਨਾ 2026 ਅਤੇ ਅੱਜ ਦਿਨ ਮੰਗਲਵਾਰ ਦਾ ਅਤੇ ਮੇਰੇ ਨਾਲ ਨੇ ਹਰਮੀਤ ਤੂਰ
18: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਸਾਰਿਆਂ ਨੂੰ ਇੱਕ ਵਾਰੀ ਫਿਰ ਦੇ ਅਖੀਰਲੇ ਸੈਗਮੈਂਟ 'ਤੇ ਆ ਗਏ ਫੋਟੋਆਂ ਲੈ ਕੇ ਜੀ ਆਪਾਂ
17: ਬਿਲਕੁਲ
18: ਖਿੱਚ ਮੇਰੀ ਫੋਟੋ
17: ਅਤੇ ਬਟੂਏ 'ਚ ਪਾ ਲਾ
18: ਬਟੂਏ 'ਚ ਪਾਉਣ ਦਾ ਵੀ ਆਪਣਾ ਇੱਕ ਰਿਵਾਜ਼ ਹੁੰਦਾ ਸੀ ਔਰ ਤੁਸੀਂ ਹੈਰਾਨ ਹੋਇਆ ਵੀ ਅੱਜ ਵੀ ਮੇਰੇ ਬਟੂਏ 'ਚ ਫੋਟੋ ਹੈਗੀ ਆ
17: ਬਿਨਾਂ ਪੁੱਛੇ ਦਿਲ 'ਚ ਲੁਕਾਈ ਫਿਰਦਾ ਨਹੀਂ ਤੈਨੂੰ ਆਪਣੀ ਜਾਣ ਕੇ ਫੋਟੋ ਤੇਰੀ ਬਟੂਏ 'ਚ ਪਾਈ ਫਿਰਦਾ
18: ਫੋਟੋ ਤੇਰੀ ਬਟੂਏ 'ਚ ਪਾਈ ਫਿਰਦਾ ਆ ਪਰ ਉਹ ਗੱਲ ਵੱਖਰੀ ਹੋਣੀ ਇੰਨੀ ਪੁਰਾਣੀ ਫੋਟੋ ਹੋ ਗਈ ਆ ਮੈਂ ਆਪਣੀ ਮੈਰਿਜ ਦੀ ਛੋਟੀ ਫੋਟੋ ਹੁਣ ਇੱਕੀ ਜੀ ਕਢਾ ਕੇ ਦਿੱਤੀ ਸੀ ਫੋਟੋਗ੍ਰਾਫਰ ਨੇ ਇੱਕ ਨਿੱਕੀਆਂ ਜੀ ਹੈ ਨਾ ਉਹ ਮੈਂ ਰੱਖ ਲਈ ਉਹਦੇ ਕੋਲ ਅਤੇ ਹੁਣ ਉਹ ਫੋਟੋ ਤਾਂ ਸਿਰਫ ਪਤਾ ਲੱਗਦਾ ਵੀ ਫੋਟੋ ਬੰਦੇ ਉੱਡ ਗਏ ਪਰ ਅਜੇ ਵੀ ਮੇਰੇ ਪਰਸ 'ਚ ਰਹਿੰਦੀ ਫੋਟੋ
17: ਅਜੇ ਵੀ ਮੇਰੇ ਪਰਸ 'ਚ ਰਹਿੰਦੀ ਉਹਦੀ ਫੋਟੋ
18: ਮਰ ਜਾਣੇ ਫੋਟੋ ਰੱਖੀ ਫਿਰਦਾ ਇਹ ਵੀ ਬੜਾ ਹੁੰਦਾ ਸੀ ਕਈਆਂ ਦੀ ਪਰਸਾਂ 'ਚ ਬੜੀਆਂ ਨੇ ਫੋਟੋ ਸਾਂਭ ਕੇ ਰੱਖੀਆਂ ਨੇ ਇਹ ਗੱਲਾਂ ਸੁਣ ਕੇ ਵੇਖ ਲਓ ਕਈ ਸੁਰਤਾਂ ਚੇਤੇ ਆ ਗਣਾ ਵੀ ਮੇਰੇ ਵੀ ਪਰਸ 'ਚ ਪਈ ਕੋਈ ਹੱਥ 'ਚ ਨਾ ਕੋਈ ਹੱਥ ਨਾ ਪਾ ਲਵੇ
17: ਉਹ
18: ਔਰ ਤਕਰੀਬਨ ਜੇ ਕਈ ਵਾਰੀ ਪਰਸ ਖਾਲੀ ਵੀ ਹੋ ਜਾਂਦਾ ਸੀ ਨਾ ਤੇ ਤਾਂ ਵੀ ਪਰਸ ਦੇ ਵਿੱਚ ਪੁਰਾਣੇ ਕਈ ਵਾਰ ਹੱਥ 'ਚ ਪਰਸ ਫੜਨਾ ਤੇ ਕੋਈ ਨਾ ਕੋਈ ਉਹਦੇ 'ਚ ਫੋਟੋ ਨਿਕਲ ਆਉਂਦੀ ਹੁੰਦੀ ਸੀ ਪੁਰਾਣੀ ਫੋਟੋ ਆਹ ਫੋਟੋ ਵੇਖੋ ਕਿਹੜੀ ਪਈ ਹੈ ਤੇ ਕਈ ਬੰਦੇ ਨੇ ਸਿਰਫ ਕਈਆਂ ਦੀ ਕਈ ਵਾਰ ਜਿੱਥੇ ਤੁਸੀਂ ਫੋਟੋ ਲਾਉਂਦੇ ਪਾਸਪੋਰਟ ਸਾਈਜ਼ ਉਹਨਾਂ ਨੇ ਸਪੈਸ਼ਲ ਕਿਹਾ ਹੁੰਦਾ ਵੀ 6 ਮਹੀਨੇ ਤੋਂ ਜ਼ਿਆਦਾ ਪੁਰਾਣੀ ਫੋਟੋ ਨਾ ਹੋਵੇ ਪਰ ਕਈਆਂ ਦੀ ਪਰਸਨੈਲਿਟੀ ਬਿਲਕੁਲ ਨਹੀਂ ਚੇਂਜ ਹੁੰਦੀ ਪਹਿਲਾਂ 2-3 ਸਾਲਾਂ 4 ਸਾਲਾਂ ਤੋਂ ਇੱਕ ਵਰਗੇ ਲੱਗਦੇ ਹੁੰਦੇ ਨੇ ਫੋਟੋਆਂ ਚੱਲ ਵੀ ਜਾਂਦੀਆਂ ਅਤੇ ਕਈਆਂ ਦਾ ਬਹੁਤ ਫਰਕ ਪੈ ਜਾਂਦਾ
17: ਕਈਆਂ ਦਾ ਬਿਲਕੁਲ ਹੀ ਨਹੀਂ ਪਛਾਣੇ ਜਾਂਦੇ
18: ਕਈ ਤਾਂ ਪਛਾਣੇ ਨਹੀਂ ਜਾਂਦੇ ਵੀ
17: ਕਈ ਤਾਂ ਬਚਪਨ ਤੋਂ ਲੈ ਕੇ ਤਾਂ ਬੁਢਾਪੇ ਤੱਕ ਇੱਕੋ ਜਿਹੇ ਹੁੰਦੇ
18: ਇੱਕੋ ਜਿਹੇ ਬਚਪਨ
17: ਹੁੰਦੇ ਨੀ ਕਿ ਝੱਟ ਪਜਾਣੇ ਜਾਂਦੇ ਉਹਨਾਂ ਦੀ ਫੋਟੋ ਵੇਖ ਪਤਾ ਲੱਗਦਾ ਚਾਹ ਬੁਲਾਉਣਾ
18: ਨਹੀਂ ਨਹੀਂ ਕਈ ਜੇ ਮੰਨ ਲਓ ਕੋਈ ਅੱਜ ਕੋਈ ਦੂਜੇ ਪਾਸੇ ਲਿਓ ਕਰਨ ਵੀ ਅੱਜ ਕੋਈ ਭਾਰਾ ਕਿਸੇ ਸੀ ਇੱਦਾਂ ਤਾਂ ਬਚਪਨ 'ਚ ਵੀ ਭਾਰਾ ਹੁੰਦਾ ਸੀ ਜਿਵੇਂ ਸਾਡਾ ਫੋਟੋ ਵੇਖ ਕਹਿਣਾ ਲਾ ਇਹ ਉਦੋਂ ਵੀ ਇਹੋ ਜਿਹਾ ਸੀ ਤੇ ਉਹ ਇਹੋ ਜਿਹਾ ਫਿਰਦਾ ਕੋਈ ਫਰਕ ਨਹੀਂ ਹੋਏ
17: ਕੋਈ ਖਾਸ ਕੋਈ ਹੋਏ ਨਾ ਨਿਸ਼ਾਨੀ ਕੋਈ ਉਹ ਝੱਟ ਪਛਾਣੇ
18: ਕਈਆਂ ਨੂੰ ਹੁੰਦਾ ਵੀ ਹਾਂ ਯਾਰ ਇਹਨੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਫਰਕ ਪਾ ਲਿਆ ਜਾਂ ਫਿਜ਼ੀਕਲੀ ਫਿੱਟ ਹੋ ਗਿਆ ਜ਼ਿਆਦਾ ਵਧੀਆ ਹੋ ਗਿਆ ਹੈ ਨਾ ਕੱਪੜੇ
17: ਅੱਛਾ ਇਹ ਵੀ ਹੁੰਦਾ ਜਿਹੜਾ ਵਿਆਹ ਠੀਕ ਹੋ ਜਾਏ ਨਾ ਬਾਅਦ ਚੋਂ ਉਹ ਤੇ ਉਦਾਂ ਉਹ ਫੋਟੋਆਂ ਲਗਾਉਂਦਾ ਫਿਰਦਾ ਉਹ ਫੋਟੋ ਕਿੱਥੋਂ ਰਹਿਣ ਦਿੰਦਾ ਉਹ ਤੇ ਹੁੰਦੇ ਜਿਹੜੇ ਪਾੜ ਪਾੜ ਕੇ ਲੈ ਜਾਂਦੇ
18: ਵਿਆਹ ਵਾਲੀ ਐਲਬਮ ਵੇਖ ਦੇ ਵੀ ਚਾਚੇ ਦੀ ਮਿਲਣੀ ਫੋਟੋ ਹੈਗੀ ਤਾਏ ਦੀ ਹੈਗੀ ਮਾਮੇ ਦੀ ਹੈਗੀ ਫੁੱਫੜ ਵਾਲੀ ਨਹੀਂ ਹੈਗੀ ਫੁੱਫੜ ਦਾ ਟੱਬਰ ਫੜੋ ਫੁੱਫੜ ਵਾਲੀ ਫੋਟੋ ਗਾਇਬ
17: ਪਰ ਇਹ ਉਹਨਾਂ ਦਾ ਆਪਣਾ ਹੀ ਵਹਿਮ ਹੁੰਦਾ ਵਾ ਫੋਟੋ ਅਸਲ 'ਚ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ ਪੁਰਾਣੀਆਂ ਵੇਖ ਕੇ ਨਾ, ਉਦੋਂ ਦੇ ਤੁਸੀਂ ਪੁਰਾਣੀਆਂ ਫੋਟੋਆਂ ਵੇਖੋ ਤੇ ਉਦੋਂ ਦਾ ਰੀਤੀ ਰਿਵਾਜ, ਉਦੋਂ ਦੇ ਲੀੜੇ ਕੱਪੜਿਆਂ ਦਾ ਸਟਾਈਲ, ਉਦੋਂ ਦਾ ਪੱਗਾਂ ਬੰਨਣ ਦਾ ਸਟਾਈਲ, ਪੈਂਟਾਂ ਦਾ, ਉਦੋਂ ਦਾ ਚਾਨਣੀਆਂ, ਕਨਾਤਾਂ, ਉਦੋਂ ਕਿੰਨਾ ਕੁਛ ਉਦੋਂ ਦਾ ਪਤਾ ਲੱਗਦਾ।
18: ਯਾਦ ਕਰਾਈ ਮੈਨੂੰ, ਮੇਰੇ ਤਾਇਆ ਜੀ ਦੇ ਵਿਆਹ ਦੀ ਐਲਬਮ ਅਸੀਂ ਵੇਖਦੇ ਪਏ ਤੇ ਜਿੰਨੀਆਂ ਸਾਡੀ ਪਰਿਵਾਰਕ ਬੀਬੀਆਂ ਸੀਗੀਆਂ ਸਾਰਿਆਂ ਦੇ ਸਿਰ ਢੱਕੇ ਸੀ ਤੇ ਉਹ ਨਾ ਖੁੱਲੀਆਂ 'ਚ ਪਹੁੰਚਣ ਵਾਲੀ ਸਲਵਾਰਾਂ ਵਾਲੇ ਰਿਵਾਜ਼ ਹੁੰਦਾ ਸੀ, ਉਹ ਉਹਨਾਂ ਨੇ ਪਾਇਆ ਸਿਰ 'ਤੇ ਚੁਣੀ ਸਰਦੇ, ਅਤੇ ਜਿੰਨੇ ਵੀ ਦਸ ਦਸ ਗਿਆਰਾਂ ਗਿਆਰਾਂ ਸਾਲ ਦੇ ਮੁੰਡੇ ਸੀ ਸਾਰੇ ਸਾਰਿਆਂ ਨੇ ਪੱਗਾਂ ਬੰਨੀਆਂ ਹੋਈਆਂ ਸੀਗੀਆਂ
17: ਉਦੋਂ, ਹੈਗਾ ਸੀ ਅਤੇ ਸਾਡੇ ਜੂੜੇ ਉੱਤੋਂ ਦੀ ਦੀਦੇ ਸੀ ਅਤੇ ਪੱਗਾਂ ਬੰਨੀਆਂ,
18: ਸਾਡੇ ਦਾਦਾ ਜੀ ਉਹਨਾਂ ਨੇ ਚਾਦਰਾ ਬੰਨਿਆ ਅਤੇ ਕੁੜਤਾ ਉੱਪਰੋਂ ਕੋਟ ਪਾਇਆ ਹੋਇਆ ਨਾ, ਅੱਜ ਕੱਲ੍ਹ ਅਸੀਂ ਰਿਵਾਜ਼ ਸਮਝਦੇ ਉਦੋਂ ਇਹ ਚੱਲਦਾ ਹੁੰਦਾ ਸੀ ਉੱਪਰੋਂ ਕੋਟ ਪਾਇਆ ਹੋਇਆ,
17: ਰਿਵਾਜ਼ ਕਾਹਦਾ ਸੀ ਉਦੋਂ ਤਾਂ ਇਹ ਸੀ ਵੀ ਮੈਂ ਪਾ ਲਿਆ ਹੁਣ ਜਾਂ ਠੰਡ ਲੱਗਦੀ ਕੋਟ ਵੀ ਲਿਆਓ, ਉਦੋਂ ਤਾਂ ਠੰਡ ਲਗਾਉਣ ਦਾ ਹੀ ਜ਼ਿਆਦਾ,
18: ਉਦੋਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ, ਮਤਲਬ ਇੱਕ ਵਧੀਆ ਫੋਟੋ ਵੇਖੀ ਲੱਗਦਾ ਸੀ ਯਾਰ ਵੀ ਇਹਨਾਂ ਨੂੰ ਕਿਹਾ ਕਿ ਡਰੈਸਿੰਗ ਸੈਂਸ ਸਾਰਿਆਂ ਦੀ ਬੜੀ ਵਧੀਆ, ਸਾਰੇ ਬੜੇ ਸੋਹਣੇ ਤਿਆਰ ਹੋ ਕੇ ਬੈਠੇ ਆ, ਬੜਾ ਵਧੀਆ ਬੰਦਾ ਵੀ ਬੱਚੇ ਤੱਕ ਵੀ ਇਹ ਪੱਗਾਂ ਬੰਨੀ ਉਹਨਾਂ ਨੇ,
17: ਇਸੇ ਕਰਕੇ ਅੱਜ ਕੱਲ੍ਹ ਹੁਣ ਫਿਰ ਵਾਪਸ ਉਹ ਪੁਰਾਣੇ ਟਾਈਪ ਦੇ ਕੱਪੜੇ ਪਾ ਕੇ ਤੇ ਵਿਆਹਾਂ ਵਿਆਹਾਂ ਤੇ ਕਈ ਕਰਨਾ ਸ਼ੁਰੂ ਹੋ ਗਏ, ਜਾਂ ਪਾਰਟੀਆਂ ਤੇ ਉਹ ਵਾਲੀ ਲੁੱਕ ਦਿੱਤੀ ਜਾਂਦੀ ਹੈ, ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਤੁਹਾਨੂੰ,
18: ਜਿਹੜੀ ਕਈ ਵਾਰੀ ਕਿਸੇ ਦਾ ਪ੍ਰੀ ਵੈਡਿੰਗ ਵਿਖਾ ਦਿੰਦੇ ਨੇ ਵੀ ਐਡੇ ਵੀ ਸਿੰਪਲ ਨਹੀਂ ਸੀ, ਆਪਣੇ ਬਜ਼ੁਰਗਾਂ ਦੀ ਗੱਲ ਕਰੀਏ ਉਹ ਇੰਨੇ ਵੀ ਸਿੰਪਲ ਨਹੀਂ ਸੀ ਵੀ ਉਹਨਾਂ ਦੀਆਂ
17: ਉਦੋਂ ਦੇ ਹਿਸਾਬ ਦੇ ਨਾਲ ਪੂਰਾ ਜ਼ੋਰ ਲਾਉਂਦਾ ਹਰ ਕੋਈ,
18: ਉਹ ਤਾਂ ਬੜਾ ਉਦੋਂ ਲੱਗਦਾ ਸੀ ਵਧੀਆ,
17: ਹਰ ਇੱਕ ਦੌਰ 'ਚ ਹਰ ਕੋਈ ਆਪਣਾ ਪੂਰਾ ਜ਼ੋਰ ਲਾਉਂਦਾ ਹੀ ਆ, ਹੁਣ ਆਪਾਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਈਏ ਕੱਲ੍ਹ ਨੂੰ ਸਾਡੇ ਗਾਂਹ ਨਿਆਣੇ ਆ ਗਾਂਹ ਪੋਤਰਿਆਂ ਉਹ ਇਹੋ ਚੀਜ਼ਾਂ ਕਹਿਣੀਆਂ ਵੀ ਉਦੋਂ ਤਾਂ ਯਾਰ ਲੋਕ ਬੜੇ ਸਾਦੇ ਕੀ ਤਾਂ ਕੀ ਕਰਨਾ ਗਾਂਹ ਕੀ ਨਹੀਂ ਕਰਨਾ,
18: ਨਹੀਂ ਪਰ ਸਾਡੇ ਕੋਲ ਕੰਪੈਰੀਜ਼ਨ ਨਹੀਂ ਸੀ ਨਾ, ਉਸ ਇਹੀ ਤਿਆਰ ਹੋਣਾ ਬੜਾ ਸੋਹਣਾ ਹੁੰਦਾ ਹੋਵੇ, ਉਦੋਂ ਤਾਂ ਜਾਂ ਮੈਨੂੰ ਮਾੜਾ ਤਾਂ ਕਹਿਣਗੇ ਜੇ ਮੇਰੇ ਤੋਂ ਸੋਹਣਾ ਕਿਸੇ ਹੋਰ ਨੇ ਵੇਖਿਆ, ਉਹਨੂੰ ਸਾਰੇ ਐਂ ਬਾਂਹ ਦੇ ਫਿਰਦੇ ਸੀਗੇ, ਆ ਜਿਹੜੀ ਜੁੱਤੀ 'ਚ ਕਾਲੀ ਪਾਈ ਸਭ ਦੀ ਇੱਕ ਵਰਗੀ ਜੁੱਤੀ ਹੁੰਦੀ ਸੀ, ਉੱਥੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ,
17: ਜਲਸਾ ਤੌਲੀ
18: ਤੇ ਪੈਰਾਂ ਤੇ ਖੁਸ਼ਕੀ ਵੀ ਹੁੰਦੀ, ਕਰੀਮ ਕਿਹੜਾ ਕੋਈ ਲਾ ਕੇ ਤੁਰਦਾ, ਸਰੋਂ ਤੇਲ ਫੜਦਾ ਹੀ ਹੱਥ ਤੇ, ਸਵੇਦ ਜਵਾਕਾਂ ਨੂੰ ਉੱਪਰੋਂ ਤਲੇ ਤੱਕ ਚੋਪੜ ਦੇ ਨਾਲੇ ਆਪਣੇ ਹੱਥਾਂ ਪੈਰਾਂ ਤੇ ਲਾ ਲੈਂਦੇ, ਸਰੋਂ ਦੇ ਤੇਲ 'ਚ ਸਾਰਾ ਵਿਆਹ ਵੇਖਿਆ ਜਾਂਦਾ ਹੁੰਦਾ ਸੀ,
17: ਤਾਂ ਉਹ ਤੇ ਜੁੱਤੀ ਨਹੀਂ ਲੱਗਦੀ, ਪੈਰ ਵੀ ਸਖਤੇ ਸੀ ਨਾ, ਅੱਜ ਕੱਲ੍ਹ ਕਿੰਨੇ ਪਾ ਲੈਣੀ ਆ,
18: ਹੁਣ ਤਾਂ ਸੁੱਖ ਨਾਲ ਤਾਂ ਕਰੀਮਾਂ ਬੜੇ ਆ ਗਏ, ਉਦੋਂ ਤਾਂ ਪਰਫਿਊਮ ਕਿੱਥੇ ਹੁੰਦੇ ਸੀ ਆਪਣੇ, ਉਦੋਂ ਪਰਫਿਊਮ ਵੀ ਨਹੀਂ ਹੁੰਦੇ ਸੀਗੇ,
17: ਉਦੋਂ ਨਹਾ ਲਓ ਤੇ ਪਰਫਿਊਮ ਹੀ
18: ਨਹਾ ਲਿਆ ਬਸ, ਕੋਈ ਨੀ ਕਦੇ ਮੁੜਕਾ ਫਿਰ ਕੀ ਹੋਇਆ, ਕੰਮ ਕਰਦੇ ਮੁੜਕਾ ਹੀ ਆ, ਤੇ ਕਿਹੜੀ ਗੱਲ ਆ, ਉਹ ਸਾਰਿਆਂ 'ਚ ਆਉਂਦਾ ਸੀ, ਇਹਨੂੰ ਮਹਿਸੂਸ ਨਹੀਂ ਹੁੰਦਾ ਸੀ, ਉਹਨੇ ਨੱਕ ਮਰ ਗਿਆ ਸੀ ਸਾਰਿਆਂ ਦੇ,
17: ਨਹੀਂ ਵੈਸੇ ਤੇ ਆਪਣਾ ਇੱਕ ਸਮੇਂ ਤੱਕ ਤੁਹਾਨੂੰ ਯਾਦ ਹੋਣਾ ਇੱਤਰ ਜਿਹੜਾ ਮਾੜਾ ਸਮਝਿਆ ਜਾਂਦਾ ਰਿਹਾ, ਇੱਤਰ ਫਲੇਲਾਂ ਲਾ ਕੇ ਤੁਰਿਆ ਫਿਰਦਾ ਵੀ ਇਹ ਕੁਛ ਖੈਰ ਨਹੀਂ ਲੱਗਦੀ,
18: ਇੱਤਰ ਫਲੇਲਾ ਜਿਹੜਾ ਉਹਨੂੰ ਸਮਝਦੇ ਸੀ ਵੀ ਜਿਹੜੇ ਜਿੱਦਾਂ ਬੰਗਾਲ 'ਚ ਰਿਵਾਜ਼ ਹੁੰਦਾ ਕੋਠਿਆਂ ਦਾ ਰਿਵਾਜ਼ ਹੁੰਦਾ ਵੀ ਉੱਥੇ ਚੀਜ਼ਾਂ ਜਿਵੇਂ ਉਹ ਚਮੇਲੀ ਦੇ ਫੁੱਲ ਬੰਨ ਲੈਣੇ, ਇਹ ਉਹਨਾਂ ਦੇ ਕੰਮ ਉਹਨੂੰ ਚੰਗਾ ਨਹੀਂ ਸਮਝਦੇ,
17: ਕਿਸੇ ਨੂੰ ਅਟਰੈਕਟ ਕਰਨਾ,
18: ਅਟਰੈਕਟ ਕਰਨਾ, ਯੈਸ,
17: ਉਹਦੇ ਲਈ ਵਰਤਿਆ ਜਾਂਦਾ
18: ਉਹਦੇ ਲਈ,
17: ਇੱਕ ਜਾਂ ਪਤਾ ਨਹੀਂ ਉਹ ਦੂਰ ਰੱਖਣ ਲਈ ਹੀ ਜਾਂ ਬਾਕੀ, ਮੈਨੂੰ ਤਾਂ ਲੱਗਦਾ ਵੀ ਕੁਛ ਨਾ ਕੁਛ ਤੇ ਚੀਜ਼ਾਂ ਇਹ ਕੰਮ ਕਰਦੀਆਂ ਹੀ ਹੋਣਗੀਆਂ, ਚਲੋ
18: ਪਹਿਲਾਂ ਸਾਡੇ ਤਾਂ ਬਸ ਇਹ ਵੀ ਕਹਿੰਦੇ ਸੀ ਰਾਤ ਨੂੰ ਨਾ ਪਰਫਿਊਮ ਲਾਈ ਤੇ ਚੜੇਲਾ ਚਿੰਬੜ ਦੀ,
17: ਹਾਂ
18: ਇਹ ਵੀ ਕਹਿ ਦਿੰਦੇ ਜੀ,
17: ਵੈਸੇ ਤਾਂ ਰਾਤ ਦੀ ਤਾਂ ਆ ਵੀ ਰਾਤ ਨੂੰ ਤਾਂ ਵੈਸੇ ਵੀ ਨਹੀਂ ਤੁਹਾਨੂੰ ਲਾਉਣਾ ਚਾਹੀਦਾ ਕਿਉਂਕਿ ਮੁੜ ਕੇ ਤੁਹਾਡੀ ਨੀਂਦ ਵੀ ਡਿਸਟਰਬ ਹੁੰਦੀ ਹੈ, ਲੋੜ ਵੀ ਨਹੀਂ ਹੁੰਦੀ, ਅੱਜ ਕੱਲ੍ਹ ਤਰ੍ਹਾਂ ਤਰ੍ਹਾਂ ਦੀਆਂ ਫਰੈਗਰੈਂਸਾਂ ਲੋਕ ਵੇਚਣ ਲੱਗ ਪਏ ਵੀ ਆਹ ਰਾਤ ਨੂੰ ਤੁਸੀਂ ਲਾ ਲਓ ਆ ਕਰ ਲਓ, ਪਰ ਜੋ ਨੈਚੁਰਲ ਆ ਉਹ ਨੈਚੁਰਲ ਹੀ ਆ, ਹੁਣ ਆਂਟੇ ਲਾਉਣ ਲੈਸ ਤੁਸੀਂ ਉਹ ਆਪਣੇ ਆਪ ਲਵੈਂਡਰ ਲਵੁੰਡਰ ਦਿਸ ਦੈਟ ਇਹ ਤੁਸੀਂ ਉੱਦਾਂ ਫਰੈਸ਼ ਜਿਹੜੇ ਉਹ ਕਈ ਕਮਿਊਨਿਟੀਆਂ ਦੇ ਵਿੱਚ ਰੱਖਦੇ ਆ, ਹੈ ਉਹਦੇ ਨਾਲ ਥੋੜ੍ਹੀ ਜਿਹੀ ਉਹ ਹਵਾ ਦੀ ਸ਼ੁੱਧਤਾ ਜਾਂ ਉਹ ਸਾਰੀਆਂ ਚੀਜ਼ਾਂ ਮੰਨੀਆਂ ਜਾਂਦੀਆਂ, ਚਲੋ ਖੈਰ
18: ਆਪਾਂ
17: ਹਾਂ ਆਪਾਂ ਵਾਪਸ ਆਉਂਦੇ ਹਾਂ ਫੋਟੋਆਂ ਵੱਲ, ਆਪਾਂ ਆਖਰੀ ਪੜਾਅ 'ਚ ਹਾਂ ਅਤੇ ਸਾਡੇ ਨਾਲ ਕੋਲਰ ਵੀ ਨੇ, ਉਸ ਤੋਂ ਪਹਿਲਾਂ ਦੱਸ ਦਈਏ ਕਿ ਜਦੋਂ ਆਪਾਂ ਹੁਣ ਇੰਡੀਆ ਵਾਲੇ ਪਾਸੇ ਆਉਂਦੇ ਹਾਂ ਤਾਂ ਇੰਡੀਆ 1840 ਦੇ ਵਿੱਚ ਜਾਂ ਉਸ ਦਹਾਕੇ ਦੇ ਵਿੱਚ ਸਬੂਤ ਮਿਲਦੇ ਨੇ, ਅਤੇ ਸਭ ਤੋਂ ਪਹਿਲੇ ਜਿਹੜੇ ਕਲਕੱਤਾ ਦੇ ਵਿੱਚ ਮਿਲਦੇ ਨੇ 1840 ਦੇ ਵਿੱਚ, ਕਿ ਉਦੋਂ ਕੈਮਰੇ ਦੇ ਇਸ਼ਤਿਹਾਰ ਜਿਹੜੇ ਆਉਣੇ ਸ਼ੁਰੂ ਹੋ ਗਏ ਸੀ,
18: ਓਕੇ,
17: ਇਹਦਾ ਮਤਲਬ ਵੀ ਕੈਮਰਾ ਵੀ ਆ ਗਿਆ, ਕਿਉਂਕਿ ਗੋਰਿਆਂ ਦਾ ਹੀ ਅਤੇ ਗੋਰਿਆਂ ਦੇ ਉਹਨਾਂ ਨੇ ਹੀ ਲੈਣੇ ਸੀ, ਅਤੇ ਪੰਜਾਬ ਦਾ ਜਿਹੜਾ ਇਤਿਹਾਸ ਹੈ ਫੋਟੋਆਂ ਦਾ ਉਹਦੇ ਵਿੱਚ 1848 ਦੇ ਵਿੱਚ ਸਰੋਤ ਮਿਲਦੇ ਨੇ, ਜਦੋਂ ਲਾਹੌਰ ਦੇ ਵਿੱਚ ਡਾਕਟਰ ਮੈਕੋਸ਼ ਨੇ ਦੀਵਾਨ ਮੂਲ ਰਾਜ ਦੀ ਜਿਹੜਾ ਮੁਲਤਾਨ ਦਾ ਗਵਰਨਰ ਸੀ ਉਹਦੀ ਫੋਟੋ ਖਿੱਚੀ ਸੀ, ਅਤੇ ਨਾਲ ਫਿਰ ਮਹਾਰਾਜਾ ਦਲੀਪ ਸਿੰਘ ਦੀ ਫੋਟੋ ਖਿੱਚੀ ਸੀ, ਉਸ ਸਮੇਂ ਕਹਿੰਦੇ ਨੇ ਕਿ ਉਹ ਸਿਰਫ 10 ਸਾਲ ਦੀ ਉਮਰ ਸੀ, ਸੋ ਇਹ ਕੁਛ ਇੱਕ ਇਤਿਹਾਸਿਕ ਤਸਵੀਰਾਂ ਉਸ ਸਮੇਂ ਦੀਆਂ ਮਿਲਦੀਆਂ ਨੇ, ਪੁਰਾਣੇ ਸਬੂਤ ਜਿਹੜੇ ਮਿਲਦੇ ਆ। ਇਸ ਤੋਂ ਇਲਾਵਾ ਕੁਛ ਹੋਰ ਫੋਟੋਆਂ ਜਿਹੜੀਆਂ ਉਸ ਸਮੇਂ ਦੀਆਂ ਮਸ਼ਹੂਰ ਨੇ, ਜਿਹੜੀਆਂ ਤੁਸੀਂ ਸਿੱਖ ਨੈੱਟ ਦੇ ਉੱਤੇ ਜਾ ਕੇ ਵੀ ਵੇਖ ਸਕਦੇ ਹੋ, ਇਹਨਾਂ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੀ ਵੀ ਫੋਟੋ ਖਿੱਚੀ ਗਈ ਆ, ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਆਖਰੀ ਕਿਰਿਆਕਰਮ ਹੁੰਦਾ ਅਤੇ ਉਸ ਤੋਂ ਬਾਅਦ ਉਹਦੀ ਸਮਾਧੀ ਦੀਆਂ ਉਹਦੇ ਉੱਤੇ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ। ਉਸ ਸਮੇਂ ਇਹ ਬਲੈਕ ਐਂਡ ਵਾਈਟ ਫੋਟੋ ਆ, ਅਤੇ ਵੇਖ ਲਓ ਇੱਕ ਫੋਟੋ ਕਿੱਦਾਂ ਇੱਕ ਇਤਿਹਾਸ ਬਣ ਜਾਂਦੀ ਆ। ਸੋ ਇੱਕ ਤਰ੍ਹਾਂ ਦੇ ਨਾਲ ਇਹ ਉਦੋਂ ਕਿਸੇ ਨੇ ਇਸ ਨਜ਼ਰੀਏ ਨਾਲ ਨਹੀਂ ਵੇਖਿਆ ਹੋਊਗਾ, ਪਰ ਹੁਣ ਇਹ ਇਸ ਸਮੇਂ ਦੇ ਵਿੱਚ ਇੱਕ ਇਤਿਹਾਸਿਕ ਦਸਤਾਵੇਜ਼ ਆ।
18: ਬਿਲਕੁਲ ਬਿਲਕੁਲ,
17: ਜਿਹੜੇ ਆਪਾਂ ਫੋਟੋ ਵੇਖ ਕੇ ਦੱਸਦੇ ਵੀ ਉਦੋਂ ਦਾ ਕਿੱਦਾਂ ਦਾ ਮਾਹੌਲ ਚਾਲ ਸੀ, ਵੀ ਉਦੋਂ ਕਿੰਨੀਆਂ ਕੁ ਇਮਾਰਤਾਂ ਸੀ ਜਾਂ ਕਿੰਨੀ ਕੁ ਉਦੋਂ ਜਿਹੜੀ ਉਹ ਹੋਈ ਸੀ ਆਪਣੀ ਮੀਨਾਕਾਰੀ ਕਿੰਨੀ ਕੁ ਹੋਈ ਸੀ ਜਾਂ ਕਿੱਦਾਂ ਦਾ ਔਰਾ ਕਿੱਦਾਂ ਦਾ ਸੀਗਾ। ਸੋ ਬਿਲਕੁਲ ਮੈਂ ਵੇਖਣਾ ਵੀ ਬਿਲਕੁਲ ਸਾਦਾ ਜਿਹਾ ਸੀ ਉਦੋਂ ਮਾਹੌਲ ਚਾਲ, ਕੋਈ ਬਹੁਤ ਜ਼ਿਆਦਾ ਉਹ ਨਹੀਂ। ਅਤੇ ਹੁਣ ਦਾ ਜੇ ਆਪਾਂ ਤੁਸੀਂ ਕੰਪੇਅਰ ਕਰੋ ਤਾਂ ਕਾਫੀ ਫਰਕ ਆ ਹੁਣ ਦਾ ਅਤੇ ਉਦੋਂ ਨਾਲੋਂ, ਹੈ ਨਾ। ਦਰਬਾਰ ਸਾਹਿਬ ਦੀ ਇਹ ਜਿਹੜੀ ਫੋਟੋ ਆ, ਇਹ 1856 ਦੇ ਵਿੱਚ ਚਾਰਲਸ ਵਾਟਰਲੂ ਹਚਿਨਸਨ ਦੇ ਵੱਲੋਂ ਖਿੱਚੀ ਗਈ ਸੀ। ਸੋ ਇਹ ਤੁਸੀਂ ਜੇਕਰ ਵੇਖਣੀ ਹੈ ਤਾਂ ਜਾ ਕੇ ਤੁਸੀਂ ਵੇਖ ਸਕਦੇ ਹੋ। ਸੋ ਜੇ ਇਹ ਕੁਛ ਇੱਕ ਜਿਹੜੇ ਮੁੱਢਲੇ ਸਰੋਤ ਨੇ ਜਾਂ ਫਿਰ ਸਬੂਤ ਨੇ, ਇਹ ਮਿਲਦੇ ਨੇ ਫੋਟੋਗ੍ਰਾਫੀ ਦੇ ਜਿਹੜੀ ਅਜੋਕੇ ਸਮੇਂ ਦੇ ਨਾਲ ਰਲਦਾ ਮਿਲਦਾ ਜਾਂ ਜਿਹੜਾ ਮਾਹੌਲ ਚਾਲ ਹੈ।
18: ਜੀ ਜੀ ਜੀ।
17: ਸੋ ਅੱਜ ਦੇ ਜੇ ਆਪਾਂ ਦੌਰ ਦੇ ਹਿਸਾਬ ਦੇ ਨਾਲ ਵੇਖੀਏ ਤਾਂ ਹੁਣ ਤਾਂ ਆਪਾਂ ਵੇਖਦੇ ਹਾਂ ਵੀ ਕਿਆ ਬਾਤਾਂ ਹੁਣ ਤਾਂ ਅੱਗੇ ਤੋਂ ਅੱਗੇ ਅਤੇ ਕਿਆ ਉਹ ਆਪਾਂ ਗੱਲਾਂ ਬਾਤਾਂ ਕਰ ਹੀ ਚੁੱਕੇ ਹਾਂ। ਅਤੇ ਫੋਟੋਗ੍ਰਾਫੀ 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਫੋਟੋਆਂ 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੁਹਾਡੀ ਫੋਟੋ, ਤੁਹਾਡੇ ਪਰਿਵਾਰ ਦੀ ਫੋਟੋ ਜਾਂ ਫਿਰ ਫੋਟੋ ਦੇ ਨਾਲ ਜੁੜੀ ਕੋਈ ਤੁਹਾਡੀ ਯਾਦਗਾਰ, ਸੋ ਪੁਰਾਣੀਆਂ ਕੋਈ ਤਸਵੀਰਾਂ ਉਸ ਸਮੇਂ ਦੀਆਂ ਹੋਈਆਂ। ਅਤੇ ਫੋਟੋਗ੍ਰਾਫੀ 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਫੋਟੋਆਂ 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੁਹਾਡੀ ਫੋਟੋ, ਤੁਹਾਡੇ ਪਰਿਵਾਰ ਦੀ ਫੋਟੋ ਜਾਂ ਫਿਰ ਫੋਟੋ ਦੇ ਨਾਲ ਜੁੜੀ ਕੋਈ ਤੁਹਾਡੀ ਯਾਦਗਾਰ, ਸੋ ਪੁਰਾਣੀਆਂ ਕੋਈ ਤਸਵੀਰਾਂ ਉਸ ਸਮੇਂ ਦੀਆਂ, ਤੁਸੀਂ ਜਿੱਥੇ ਉਸ ਮਾਹੌਲ ਦੇ ਵਿੱਚ ਜਾ ਕੇ ਕੁਛ ਯਾਦ ਕੀਤਾ ਹੋਵੇ। ਰਿਚਰਡ ਜੀ ਵੀ ਇੱਕ ਫੋਟੋ ਸਾਂਝੀ ਕਰਦੇ ਨੇ ਆਪਣੀ ਨਾਲ, ਪੰਜਾਬੀ ਸ਼ਬਦ ਚੱਲ ਰਹੇ ਨੇ ਅਤੇ ਉਹ ਤੁਹਾਡੇ ਬਹੁਤ ਸਾਰੇ ਮੈਸੇਜ ਆਏ ਨੇ, ਉਹ ਆਪਾਂ ਅੱਗੇ ਚੱਲ ਕੇ ਪੜ੍ਹਦੇ। ਹੋਰ ਕੁਛ ਹੈਗਾ ਅੱਖਰਾਂ ਦੇ ਵਿੱਚ ਤੂੰ ਸਭ, ਨਹੀਂ ਤਾਂ ਫਿਰ ਆਪਾਂ ਐਂਡ ਦੇ ਵਿੱਚ ਆਪਾਂ ਅੱਖਰ
18: ਕਿਹੜੇ ਅੱਖਰ ਰਹਿ ਗਏ ਆ
17: ਜੀ ਐਂਡ 'ਚ ਫਿਰ ਕਰਦੇ ਤੁਹਾਡੇ ਨਾਲ। ਅਤੇ ਨੈਕਸਟ ਸਾਡੇ ਨਾਲ ਨੀਤੂ ਜੀ ਨੇ ਅਤੇ ਰਿਚਰਡ ਜੀ ਨੇ, ਦੋ ਹੀ ਕਾਲਰ ਆਪਾਂ ਲੈ ਸਕਾਂਗੇ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ।
18: ਖਾਲੀ ਹੱਥ
17: ਬਿਜ਼ੀ ਕਹਿਣਾ ਚਾਹ ਰਹੇ ਆਪਣੇ ਆਪ ਨੂੰ,
18: ਅੱਜ ਖਾਲੀ ਹੱਥ ਨੀ ਹੈਗੀ।
7: ਅੱਜ ਮਤਲਬ ਹਾਂ ਬਿਜ਼ੀ ਸੀਗੀ ਕਿਉਂਕਿ ਗੈਸਟ ਨਹੀਂ ਆਣਾ, ਬਸ ਕੁਕਿੰਗ ਸ਼ੁਕਿੰਗ ਚੱਲ ਰਹੀ ਸੀਗੀ। ਹਾਂਜੀ, ਪਰ ਟੌਪਿਕ ਬੜਾ ਵਧੀਆ ਸੀ, ਰਿਹਾ ਨਹੀਂ ਗਿਆ ਤੇ ਬੜਾ ਵਧੀਆ। ਹਾਂਜੀ, ਮੈਂ ਨਾ ਫੋਟੋ ਤੇ ਆਨੀ ਆ, ਮੈਨੂੰ ਆਪਣੇ ਬਚਪਨ ਤੱਕ ਦੀ ਵੀ ਫੋਟੋ, ਤੁਸੀਂ ਮਤਲਬ ਕਈ ਕਹਿੰਦੇ ਨਾ ਕਿ ਏਦਾਂ ਕਿੱਦਾਂ ਯਾਦ ਹੋ ਸਕਦਾ ਹੈ ਇੰਨਾ ਛੋਟਾ ਟਾਈਮ ਦੀ ਗੱਲ ਕਰ ਰਹੇ ਹੋ। ਤੇ ਜਦੋਂ ਮੇਰੇ ਮੰਮਾ ਮੈਨੂੰ ਲੈ ਕੇ ਗਏ ਸੀ ਨਾ ਫੋਟੋ ਕਰਵਾਉਣ ਦੇ ਲਈ ਨਾ, ਮੇਰੇ ਤੇ ਮੇਰੇ ਬ੍ਰਦਰ ਦੀ, ਮੈਨੂੰ ਉਹ ਮੈਮਰੀ ਬਿਲਕੁਲ ਯਾਦ ਹੈ। ਮੈਂ 5-6 ਸਾਲ ਦੀ ਹੋਊਂਗੀ ਜਦੋਂ ਉਹ ਕਲਰਫੁਲ ਫੋਟੋ ਹੀ ਸੀਗੀ, ਉਹ ਨਾ ਬਲੈਕ ਐਂਡ ਵਾਈਟ ਨਹੀਂ ਸੀਗੀ ਉਸ ਟਾਈਮ 'ਚ। ਤੇ ਉਸ ਟਾਈਮ ਦੇ ਵਿੱਚ ਤਾਂ ਮੇਰੀ ਕੀ ਸਮਾਈਲ ਸੀ, ਮੇਰੇ ਬ੍ਰਦਰ ਨੂੰ ਨਾ ਉਹ ਨਾ ਮਾਚਸ ਨਾਲ ਖੇਡਦਾ ਹੁੰਦਾ ਸੀਗਾ, ਉਹਨੂੰ ਮਾਚਸ ਵਧੀਆ ਲੱਗਦੀ ਸੀ। ਤਾਂ ਮੇਰੇ ਮੰਮੀ ਨਾ ਉਹਨੂੰ ਕਹਿ ਰਹੇ ਸੀ, ਬ੍ਰਦਰ ਦੇ ਅੱਗੇ ਰੱਖ ਰਹੇ ਸੀਗੇ ਕਿ ਵੀ ਉਹ ਫੋਟੋਗ੍ਰਾਫਰ ਨੂੰ ਕਿ ਇਹਦੇ ਅੱਗੇ ਮਾਚਸ ਰੱਖ ਦੋ, ਫਿਰ ਵੀ ਫੋਟੋ ਵੱਲ ਦੇਖੇਗਾ, ਇੱਦਾਂ ਕਰੇਗਾ। ਤੇ ਸਾਡੇ ਦੋਨਾਂ ਦੇ ਸੇਮ ਸੇਮ ਕੱਪੜੇ ਪਾਏ ਹੋਏ ਸੀ, ਯੈਲੋ ਕਲਰ ਦੇ ਨਾ, ਤੇ ਜਿੱਦਾਂ ਹੇਅਰ ਬੈਂਡ ਉਹ ਬਿੰਦੀ ਲਗਾਈ ਹੋਈ ਸੀ ਛੋਟੀ ਜੀ ਨਾ। ਤੇ ਉਹ ਮੇਰੀ ਹਜੇ ਤੱਕ ਵੀ ਹੈਗੀ ਆ ਮੈਮਰੀ ਚ। ਤੇ ਜਦੋਂ ਮੈਂ ਵੱਡੀ ਹੋਈ ਹੈ ਨਾ, ਤੇ ਜਦੋਂ ਫੋਟੋ ਸੀ ਨਾ, ਤਾਂ ਮੈਂ ਉਹ ਵੱਡੀ ਕਰਾਈ ਫੋਟੋ ਨਾ, ਹੁਣ ਅੱਜ ਵੀ ਸਾਡੇ ਡਰਾਇੰਗ ਰੂਮ ਚ ਲੱਗੀ ਹੋਈ ਆ ਸਾਡੇ ਦੋਨਾਂ ਦੀ ਫੋਟੋ ਨਾ। ਤੇ ਕਈ ਵਾਰ ਮੇਰਾ ਬੜਾ ਦਿਲ ਕਰਦਾ ਕਿ ਮੈਂ ਇੱਥੇ ਆਵਾਂ ਨਾ, ਤੇ ਇੱਥੇ ਲੈ ਕੇ ਆਵਾਂ ਵੀ ਉਹ ਮੈਮਰੀਜ਼ ਆਪਣੀ ਮੈਂ ਇੱਥੇ ਰੱਖਾਂ। ਤੇ ਤੁਹਾਡੀ ਗੱਲਾਂ ਅੱਜ ਟੌਪਿਕ ਤੋਂ ਮੈਨੂੰ ਯਾਦ ਆ ਰਿਹਾ ਕਿ ਮੈਂ ਪੱਕਾ ਹੁਣ ਇਹ ਚੀਜ਼ ਕਰੂੰਗੀ ਕਿ ਇੰਨੀ ਵਧੀਆ ਮਤਲਬ ਫੋਟੋ ਹੈ ਮੇਰੀ ਯਾਦ। ਤੇ ਹਾਂਜੀ, ਤੇ ਉਹ ਮੈਮਰੀ ਮੈਨੂੰ ਯਾਦ ਆ ਰਹੀ ਹੈ। ਤੇ ਇੱਕ ਮੈਨੂੰ ਯਾਦ ਆ ਰਿਹਾ ਜਦੋਂ ਕਲਰਫੁਲ ਫੋਟੋਆਂ ਸਟਾਰਟ ਹੋਈਆਂ ਸੀ ਨਾ, ਕਰੇਲੀ ਵਾਲੀ ਫੋਟੋ ਮੇਰੀ ਵੀ ਆ ਬਲੈਕ ਐਂਡ ਵਾਈਟ ਵਾਲੀ ਨਾ, ਉਹ ਜਦੋਂ 8th ਦੇ ਬੋਰਡ ਦੀ ਕਲਾਸ ਹੁੰਦੀ ਹੈ ਨਾ, ਉਦੋਂ ਖਿੱਚਦੇ ਆ ਫੋਟੋ ਨਾ, ਉਦੋਂ ਬਲੈਕ ਐਂਡ ਵਾਈਟ ਹੀ ਲਗਾਉਣੀ ਹੁੰਦੀ, ਆਪਾਂ ਨੇ ਕਲਰਫੁਲ ਨਹੀਂ ਲਗਾਉਣੀ ਹੁੰਦੀ। ਉਦੋਂ ਸੀਗਾ ਵੀ ਅੱਛਾ ਇੱਦਾਂ ਫੋਟੋ ਖਿੱਚ ਰਹੀ ਹੈ, ਇੱਦਾਂ ਆ ਜਾਂਦੀ ਹੈ ਨਾ। ਤੇ ਮੇਰੀ ਨਾ, ਅਸੀਂ ਜਦੋਂ ਸਕੂਲ ਜਾਂਦੇ ਨਾ, 9th-10th ਦੀ ਗੱਲ ਹੈ, ਮੇਰੀ ਨਾ ਫਰੈਂਡ ਸੀ ਤੇ ਉਹਦਾ ਨਾ ਬ੍ਰਦਰ ਫੋਟੋਗ੍ਰਾਫਰ ਹੀ ਸੀ। ਉਹਨੇ ਇੱਕ ਦਿਨ ਆਪਣੀਆਂ ਫੋਟੋਆਂ ਲੈ ਕੇ ਆਈ, ਉਹਨੇ ਹੁਣ ਆਫਿਸ ਫੋਟੋਗ੍ਰਾਫਰ ਹੈ, ਉਹਨੇ ਤਾਂ ਆਪਣੀ ਭੈਣ ਦੀਆਂ ਫੋਟੋਆਂ ਉਸ ਤਰੀਕੇ ਨਾਲ ਹੀ ਖਿੱਚਣੀਆਂ ਨਾ, ਜਿਸ ਫੋਟੋਗ੍ਰਾਫ ਹੈ ਨਾ, ਕਿੱਦਾਂ ਸੋਹਣੀ ਵੀ ਸੀ ਕੁੜੀ ਨਾ। ਤੇ ਮੈਨੂੰ ਬੜਾ ਹੋਇਆ ਵੀ ਆਈ ਵੀ ਇਹ ਬੜਾ ਆਪਣੀਆਂ ਫੋਟੋਆਂ ਲੈ ਕੇ ਆਈ ਹੈ। ਤੇ ਮੇਰੇ ਨਾ ਮਾਸੀ ਜੀ ਦੇ ਦੋਨੋਂ ਬੇਟੇ ਫੋਟੋਗ੍ਰਾਫਰ ਨਾ, ਮੈਂ ਆਪਣੇ ਮਾਸੀ ਦੇ ਬੇਟੇ ਨੂੰ ਬੜੀ ਜਿੱਦ ਕੀਤੀ ਵੀ ਤੂੰ ਮੇਰੀਆਂ ਵੀ ਫੋਟੋਆਂ ਖਿੱਚ ਹੈ ਨਾ, ਤੇ ਇੱਦਾਂ ਕਰ ਗਿਆ। ਤੇ ਉਹਨੇ ਕਲਰਫੁਲ, ਜਿੱਦਾਂ ਉਸ ਟਾਈਮ ਤਾਂ ਕੀ ਹੁੰਦਾ ਸੀ, ਅਸੀਂ ਸੂਟ ਹੀ ਪਾਉਂਦੇ ਸੀ ਉਸ ਟਾਈਮ ਤਾਂ, ਸਿਰਫ ਇੱਕ ਜੀਨਸ ਟੌਪ ਪਾਉਣਾ ਹੀ ਇੱਦਾਂ ਲੱਗਦਾ ਸੀ, ਬੜੀ ਵੱਡੀ ਅਚੀਵਮੈਂਟ ਹੈ, ਹਾਏ ਵੀ ਆਪਾਂ ਉਹਦੇ 'ਚ ਫੋਟੋ ਕਰਾ ਲਈ ਨਾ। ਐਨਕਾਂ ਲਗਾ ਲਈਆਂ ਨਾ ਸਾਈਡ ਤੇ ਫੇਸ ਤੇ ਫਿੰਗਰ ਜੀ ਰੱਖ ਲਈਆਂ ਵੇ ਉਹ ਚੀਜ਼ਾਂ ਵੀ ਬੜੀਆਂ ਲੱਗਦੀਆਂ ਤੇ ਉਹਨੇ ਫਿਰ ਫੋਟੋਆਂ ਖਿੱਚਦੀਆਂ ਫਿਰ ਜਦੋਂ ਡਿਵੈਲਪ ਹੋ ਗਈਆਂ ਨਾ ਮਤਲਬ ਉਹ ਤੁਸੀਂ ਸੀ ਨਾ ਮੇਰਾ ਅੱਜ ਵੀ ਯਾਦ ਆਉਂਦਾ ਕੀ ਪਾਣਾ ਵਰਤਿਆ ਤੇ ਮੈਂ ਵੀ ਨਾ ਫੋਟੋਆਂ ਸਕੂਲ ਚ ਲੈ ਗਈ ਉਹ ਜਿਹੜਾ ਇਨਵੈਲਪ ਹੁੰਦਾ ਨਾ ਐਲਬਮ ਤਾਂ ਨਹੀਂ ਸੀਗੀ ਮੈਨੂੰ ਵੀ ਬੜਾ ਚਾਇਆ ਮੈਂ ਕਿਹਾ ਜੀ ਉਹ ਲੈ ਕੇ ਆਉਂਦੀ ਤਾਂ ਮੈਂ ਵੀ ਲੈ ਕੇ ਜਾਵਾਂ ਮੈਂ ਵੀ ਦਿਖਾਵਾਂ ਤੇ ਮੈਂ ਜਦੋਂ ਲੈ ਕੇ ਗਈ ਨਾ ਉਹ ਹੱਥ ਚ ਮੇਰੇ ਕੋਈ ਬੁੱਕ ਹੋ ਗਈ ਮੈਂ ਬੁੱਕ ਦੇ ਵਿੱਚ ਹੀ ਰੱਖ ਲਈਆਂ ਉਹ ਨਾ ਤੇ ਸਾਡਾ ਜਿਹੜਾ ਸਕੂਲ ਸੀ ਘਰ ਤੋਂ 10 ਮਿੰਟ ਦੂਰੀ ਤੇ ਹੀ ਸੀਗਾ ਤੇ ਆਉਂਦੇ ਆਉਂਦੇ ਕਿੱਥੇ ਨਾ ਉਹ ਗਿਰ ਗਈਆਂ ਫੋਟੋਆਂ ਨਾ ਤੇ

ਮੈਨੂੰ ਨਹੀਂ ਯਾਦ ਤੇ ਮੈਂ ਜਦੋਂ ਇੱਕ ਦੋ ਦਿਨ ਬਾਅਦ ਦੇਖੀਆਂ ਨਾ ਮੇਰੀਆਂ ਫੋਟੋਆਂ ਤੇ ਮੇਰੇ ਮੰਮੀ ਨੂੰ, ਤੋਂ ਉਸ ਟਾਈਮ ਦੀ ਵੀਰ ਜੀ ਗੱਲ ਕਰ ਰਹੇ ਹੋ, ਟਾਈਮ ਕਿਹੋ ਜਿਹਾ ਹੁੰਦਾ ਸੀ, ਮੇਰੇ ਮੰਮੀ ਨੂੰ ਇੰਨੀ ਟੈਨਸ਼ਨ, ਹਾਏ ਮੇਰੀ ਕੁੜੀ ਦੀਆਂ ਫੋਟੋ ਗਿਰ ਗਈਆਂ, ਜੇ ਕਿਸੇ ਮੁੰਡੇ ਦੇ ਹੱਥ ਲੱਗ ਗਈਆਂ ਉਹਨਾਂ ਨੇ ਕਹਿਣਾ ਆਹ ਦੇਖਾ ਕੁੜੀ ਨੇ ਮੈਨੂੰ ਆਪ ਦਿੱਤੀਆਂ ਨੇ।

0: ਜਿੱਦਾਂ ਆਪਾਂ ਗੋਰੇ ਬੋਲਦੇ ਦੈਟਸ ਫਾਈਨ ਬੇਟਾ ਇਟਸ ਓਕੇ ਵੀ ਵਿਲ ਫਾਈਨ ਇੱਦਾਂ ਹੁਣ ਸਾਡੀਆਂ ਮਾਵਾਂ ਦਾ ਸਾਡੀਆਂ ਮਾਵਾਂ ਦਾ ਪਤਾ ਨੀ ਕਿੱਥੇ ਗਏ ਰਹੇ ਇਹਨੂੰ ਕੀ ਅੱਗ ਲੱਗੀ ਸੀ ਫੋਟੋ ਵਾਲਿਆਂ ਦੀ ਇਹ ਉਹ ਸਾਰਾ ਰੱਬਾ ਉਹ ਮਾਂ ਇੱਕ ਤਾਂ ਹੁੰਦਾ ਨਾ ਮਤਲਬ ਪਿਆਰ ਨਾਲ ਵੀ ਕਰੇ ਬੰਦੇ ਨੂੰ ਥੋੜਾ ਹੋ ਚਲੋ ਹੋਰ ਟੈਨਸ਼ਨ ਜ਼ਿਆਦਾ ਹੋ ਜਾਏ ਤੇਰੇ ਵੀ ਉਹਨੂੰ ਪਤਾ ਲੱਗ ਗਿਆ ਜੀ ਉਹ ਫਿਰ ਕੀ ਹੋਇਆ ਅਬ ਮੇਰੀਆਂ ਫੋਟੋਆਂ ਨਾ ਇੱਕ ਭਲੇ ਮਾਨਸ ਦੇ ਹੱਥ ਲੱਗੀਆਂ ਵੀਰੇ ਦੇ ਹੱਥ ਲੱਗੀਆਂ ਉਹ ਕੱਪੜਿਆਂ ਦੀ ਦੁਕਾਨ ਸੀ ਉਹਦੇ ਉਹਦੇ ਉੱਤੇ ਜਿਹੜਾ ਪ੍ਰਿੰਟ ਸੀ ਨਾ ਉਹ ਸਿੰਮੀ ਨਾਰਾ ਮਤਲਬ ਮੇਰੇ ਬ੍ਰਦਰ ਦਾ ਨਾਮ ਸੀ ਨਾ ਉਹ ਮੈਨੂੰ ਜਾਣਦਾ ਸੀ ਮੇਰੇ ਭਰਾ ਨੂੰ ਮੇਰੇ ਮਾਸੇ ਦੇ ਮੁੰਡੇ ਨੂੰ ਉਦੋਂ ਲੱਗਿਆ ਕਿ ਇਹਦੀਆਂ ਹੀ ਹੋਣਗੀਆਂ ਨਾ ਗਿਰੀਆਂ ਹੋਣਗੀਆਂ ਇੱਦਾਂ ਕਰਕੇ ਨਾ ਕੰਮ ਤੋਂ ਜਾਂਦਾ ਉਹਨੇ ਮੈਨੂੰ ਫੜਾਤੀਆਂ ਫੋਟੋਆਂ
1: ਜੀ
0: ਤੇ ਉਹਨਾਂ ਨੇ ਵੀ ਨਾ ਮਤਲਬ ਮੇਰੇ ਮਤਲਬ ਪਹਿਲਾਂ ਕਿੰਨੇ ਦਿਨ ਦੱਸਿਆ ਨੀ ਹੈਗਾ ਫਿਰ ਮੇਰੀ ਮੰਮੀ ਨੂੰ ਦੇ ਤੀਆਂ ਤੇ ਫਿਰ ਜਦੋਂ ਮੇਰੇ ਮੰਮੀ ਨੂੰ ਆ ਕੇ ਦੱਸਿਆ ਨਾ ਮੈਂ ਤੁਹਾਨੂੰ ਦੱਸ ਨੀ ਸਕਦੀ ਉਹ ਕਹਿ ਜਾ ਖੁਸ਼ੀ ਦਾ ਪਲ ਸੀ ਕਿ ਮੇਰੀਆਂ ਫੋਟੋਆਂ ਵਾਪਸ ਆ ਗਈਆਂ ਤੇ ਮੈਂ ਨਾ ਬੜੀ ਕੋਸ਼ਿਸ਼ ਕੀਤੀ ਉਹ ਬੰਦਾ ਮੈਨੂੰ ਮਿਲੇ ਵੀ ਮੈਂ ਉਹਨੂੰ ਥੈਂਕਸ ਕਰਕੇ ਆਵਾਂ ਵੀ ਜਿਹਨੇ ਮੇਰੀਆਂ ਫੋਟੋਆਂ ਵੀ ਨਹੀਂ ਤਾਂ ਕੋਈ ਕੁਛ ਵੀ ਕਰ ਸਕਦਾ ਸੀ ਨਾ ਵੀ ਉਹ ਇੰਨੀ ਵੱਡੀ ਚੀਜ਼ ਲੱਗ ਰਹੀ ਸੀ ਤੇ ਕੁਦਰਤੀ ਟਾਈਮ ਪਾ ਕੇ ਮੈਨੂੰ ਪਤਾ ਲੱਗ ਗਿਆ ਸੀ ਟਾਈਮ ਹੀ ਬੀਂਗ ਨਾ ਉਹ ਬੰਦਾ 8-10 ਸਾਲਾਂ ਬਾਅਦ ਸਾਡੀ ਗਲੀ ਦੇ ਵਿੱਚ ਹੀ ਨਾ ਰੈਂਟ ਤੇ ਆਇਆ ਵੀਰਾ ਉਹ ਤੇ ਉਹਨੂੰ ਮੈਂ ਜਦੋਂ ਵੀ ਮਿਲਦੀ ਹਾਂ ਤੇ ਮਤਲਬ ਮੇਰੇ ਹੁਣ ਵੀ ਚਿਹਰਾ ਵੀ ਦੇਖੋ ਦੁਨੀਆਂ 'ਚ ਇੰਨੇ ਚੰਗੇ ਚੰਗੇ ਲੋਕ ਵੀ ਨੇਗੇ ਤੇ ਇਸ ਤਰ੍ਹਾਂ ਫੋਟੋਆਂ ਦੀ ਇਹ ਅਹਿਮੀਅਤ ਹੁੰਦੀ ਸੀ ਕਿ ਇੰਨਾ ਦੇਖ ਲਓ ਡਰ ਸੀ ਤੇ ਹੁਣ ਅੱਜ ਕੱਲ੍ਹ ਦੇਖੋ
1: ਅੱਜ ਕੱਲ੍ਹ ਤੇ ਆਪਾਂ ਐਵੇਂ ਸੁੱਟ ਛੱਡਦੇ ਆ ਯਾਰ ਚੱਕੋ ਕਿਹੜੀ ਚਾਹੀਦੀ ਹੈ ਕੋਈ ਵੀ ਖਿੱਚ ਲੈਂਦਾ ਇੱਕ ਪਾ ਦੇਣੇ ਬਾਕੀ ਆਪੇ ਬਣਾ ਲਿਓ
0: ਉਹ ਟਾਈਮ ਬਹੁਤ ਉਹ ਸੀਗਾ ਕਿ ਜਦੋਂ ਮਿਲੀਆਂ ਨਾ ਮੈਂ ਪਤਾ ਨਹੀਂ ਕਿਹੜੇ ਕਿਹੜੇ ਮੰਦਰ ਜਾ ਕੇ ਮੱਥਾ ਟੇਕਣਾ ਗੁਰਦੁਆਰੇ ਦੇ ਬਾਹਰ ਜਾ ਕੇ ਦੇਖਣਾ ਮੈਂ ਅੱਗੇ ਤੋਂ ਇਵਲੀ ਗਲਤੀ ਨਹੀਂ ਕਰੂੰਗੀ ਕਿਤੇ ਇੱਦਾਂ ਦੀ ਗਲਤੀ ਨਹੀਂ ਕਰੂੰਗੀ ਮੇਰੀ ਫੋਟੋ ਵਾਲਾ ਬੱਚਾ ਨੂੰ
1: ਅੱਗੇ ਤੇ ਇਹ ਵੀ ਹੁੰਦਾ ਹੈ ਨਾ ਵੀ ਫੋਟੋ ਕਿਸੇ ਦੇ ਹੱਥ ਲੱਗੀ ਟੂਣਾ ਕਰ ਦੂਗਾ ਕੋਈ
2: ਹਾਂ ਕੁਛ ਵੀ ਸਦਾ
0: ਟੂਣਾ ਕਰ ਦੂਗਾ ਤੇ ਹਾਂਜੀ ਤੇ ਇਹ ਤਾਂ ਹੈ ਹੀ ਆ ਤੇ ਇੱਕ ਨਾ ਮੈਨੂੰ ਹਾਸੇ ਵਾਲੀ ਗੱਲ ਦੱਸਦੀ ਆ ਤੁਸੀਂ ਕਹਿ ਰਹੇ ਹੋ ਨਾ ਉਹ ਨਾ ਮਤਲਬ ਹੈਗੀ ਆ ਜਿਹੜੀ ਫੋਟੋ ਹੈ ਨਾ ਮੈਂ ਕਾਫੀ ਟਾਈਮ ਸੰਭਾਲ ਕੇ ਰੱਖੀ ਸਾਲ ਕੁ ਹੋ ਗਿਆ ਉਹ ਵੀ ਨਾ ਇੱਕ ਜਿਹੜੀ ਸਟੋਰੀ ਹੈ ਨਾ ਲਵ ਮੇਰੀ ਲਵ ਸਟੋਰੀ ਹੈ ਕਿ ਮੈਂ ਮੇਰਾ ਜਿੱਦਾਂ ਸੀਗਾ ਨਾ ਮੈਂ ਆਪਣੇ ਹਸਬੈਂਡ ਨੂੰ ਦੱਸਿਆ ਤੇ ਉਹਦੀ ਫੋਟੋ ਰੱਖੀ ਹੋਈ ਸੀਗੀ ਮੈਂ ਉਹ ਆਪਾਂ ਕਿਸੇ ਦਿਨ ਜ਼ਿਕਰ ਕਰਾਂਗੇ ਹਾਈ ਉਹ ਤਾਂ ਮਤਲਬ ਬਹੁਤ ਲੰਬੀ ਚਲੀ ਜਾਊਗੀ ਫਰਾਈਡੇ ਵਾਲੇ ਦਿਨ ਗੱਲ ਕਰਾਂਗੇ ਕੋਈ ਸਾਲ ਕੁ ਪਹਿਲਾਂ ਹੀ ਮੇਰੇ ਹਸਬੈਂਡ ਨੇ ਗਿਰੀ ਕਿ ਮੈਂ ਦੇਖੋ ਇੰਨਾ ਚੀਜ਼ ਸੰਭਾਲ ਕੇ ਰੱਖੀ ਮਤਲਬ
1: ਫਰਾਈਡੇ ਆ ਜਾਇਓ ਫਿਰ ਸਾਰੇ ਮੈਸੇਜ ਕਰਕੇ ਪੁੱਛਦੇ ਰਹਿੰਦੇ
0: ਬਹੁਤ ਇੰਟਰਸਟਿੰਗ ਉਹ ਤਾਂ ਤੁਸੀਂ ਕਹਿ ਲਗਾ ਲਓ ਕਿ ਫਿਲਮ ਬਣ ਸਕਦੀ ਹੈ ਉਸ ਤੇ ਫਿਲਮ ਪੂਰੀ ਤਕੜੀ ਸਟੋਰੀ ਆ ਉਹ ਦੇਖੋ ਮੈਂ ਫੋਟੋ ਸੰਭਾਲ ਕੇ ਰੱਖੀ ਸੀ
1: ਜੀ ਤੂਰ ਸਾਹਿਬ ਨੇ ਛੁੱਟੀ ਲੈ ਲਈ ਜੀ ਅਰੇ ਕਹਾਂ ਸੀ ਰਹਿ ਗਈ ਛੋਰੀ ਆਹ ਸੁਣਾਏਗੀ ਲਵ ਸਟੋਰੀ ਹੈ
0: ਨਹੀਂ ਆ ਉਹਦੇ ਤੁਸੀਂ ਨਾ ਉਹ ਕਰਨੇ ਆ ਲਿਓ ਲਿਓ ਲਿਓ ਜੀ ਪੈਸੇ ਨੀਤੂ ਜੀ ਦਾ ਅਕਾਊਂਟ ਨੰਬਰ ਦਿਓ ਲਿਓ ਉਹਨਾਂ ਨੂੰ ਪੈਸੇ ਬਣੇ ਇੰਨੀ ਇੰਟਰਸਟਿੰਗ ਸਟੋਰੀ ਹੈ ਲੈ ਫਿਲਮ ਬਣਾ ਰਹੀ ਆ ਬਸ
1: ਉਹ ਤੁਸੀਂ ਬਿਸ਼ੱਕ ਲਿੰਕ ਕ੍ਰੀਏਟ ਕਰਕੇ ਭਿਜਵਾ ਦਿਓ ਪਰ ਇਹ ਵੀ ਮੁੜ ਕੇ ਫਿਰ ਜਵਾਬ ਦੇ ਸਾਡੀ ਹੋ ਜਾਂਦੀ
0: ਨਹੀਂ ਨਹੀਂ ਉਹ ਸੁਣਾਵਾਂਗੇ ਕਿਸੇ ਦਿਨ ਟੂ ਪਾਰਟਸ ਬਣਨਗੇ ਉਹਦੇ ਵੀ ਬਹੁਤ ਇੰਟਰਸਟਿੰਗ ਹੈ ਅਦਰ ਅੰਦਰ ਟੂ
2: ਪਾਰਟਸ ਮੇਰੀ ਗੱਲ ਸੁਣੋ ਪਾਰਟ ਇੱਕ ਰੱਖੋ ਗਾਣੇ ਨਾ ਗਾਇਆ ਜੇ ਨਾ ਵਿੱਚ ਪਾਰਟ ਇੱਕ ਹੀ ਰੱਖੋ ਉਹਦਾ
0: ਤੁਸੀਂ
1: ਨਹੀਂ ਦੋਵਾਂ ਦੇ ਤਿੰਨ ਬਣਾਓ ਤੁਸੀਂ ਭਾਵੇਂ ਬਿਹਾਈਂਡ ਦਾ ਸੀਨ ਵੀ ਬਿਹਾਈਂਡ ਦਾ ਸੀਨ ਵੀ ਲੈ ਕੇ ਆਓ
0: ਤੁਹਾਡਾ ਨੀਤੂ ਤੇ ਮਤਲਬ ਤੇਰੇ ਬ੍ਰਦਰ ਚ ਕਿੰਨਾ ਫਰਕ ਹੈਗਾ ਨਾ ਉਹ ਕਿੱਡਾ ਬੋਲਦੇ ਹੋ ਕਿੱਡਾ ਚੁੱਪ ਹੈ ਨਾ ਇਹ ਹੁੰਦਾ ਬੇਚਾਰਾ ਬਹੁਤ ਭੋਲਾ ਉਹਦਾ
2: ਉਹ ਤੁਹਾਡੇ ਕਰਕੇ ਚੁੱਪ ਹੋਣਾ ਵੀ
0: ਆਪਣੀ ਵਾਜ ਤੋਂ ਵੀ ਉਦਾਂ ਡਰਦਾ ਬੜਾ ਨੁਕਸਾਨ ਹੋ ਗਿਆ
1: ਚਲੋ ਕੋਈ ਨੀ ਫਿਰ
3: ਥਾਰੀ
2: ਵਾਟ ਦੇਖ ਰਹੇ ਭਾਈ ਚੜਵਾਈ ਸਾਹਿਬ ਆਵਾਂਗੇ ਕੁਛ ਤਾਂ ਸੁਣਾਵਾਂਗੇ
1: ਰਿਚੜ ਜੀ ਤੁਹਾਡੀ ਕਿਹੜੀ ਫੋਟੋ ਇਹਦੇ ਚ ਤਿੰਨ ਜਾਣੇ ਹੋ
3: ਮਾਈਕਲ ਪੀਟਰ तो मेरे डैड को शौक था बिकॉज
1: नहीं तुही केड़े ओदे चो जेड़े डैड दे
3: डैड होते थे
1: ओके
3: तो मेरे डैड
1: ओ तू एक मिनट ओ एक मिनट हां
2: थम जा भाई साहब थम जा थोड़ा जा थम जा
1: मैं पूछ रहा हूं कि तुही केड़े ओदे च अपने डैडी दी कुछड़ च हो तुही के पीछे खले हो
4: I'm at the back, हाँ पीछे हूँ।
1: Okay.

0: जी हाँ,
1: तो
0: चलो
1: मैं और आर्नल्ड मॉम की तरह दिखते हैं, माइकल और पीटर डैड की तरह दिखते हैं, दे बोथ लुक ब्रिटिश।
0: हाँ जी, होने दसो।
1: तो हाँ जी, तो मेरे डैड फर्नीचर का बिजनेस था, तो वो कैटलॉग बनाते थे अपना। तो उसके बाद फिर आर्नल्ड ने, मेरे बड़े भाई ने भी ये हॉबी शुरू किया, और हमारे स्कूल में सिखाते थे फिफ्थ ग्रेड से। तो मेरे बोथ माय एल्डर ब्रदर, माय डैड एंड माइकल, जो भी डायरेक्टर है, प्रोड्यूसर है, वो सब बचपन से ही दे ऑल वर फॉन्ड ऑफ दिस। मैं और पीटर कभी इसमें घुसे नहीं। तो आर्नल्ड और माइकल के पास अभी भी मेरे ख्याल में हर किस्म का कैमरा है। दे प्रेजेंटेड मी ऑल्सो SLR, जो मेरे कबर्ड में पड़ा हुआ कहीं 20 साल से, कभी नहीं निकाला। एंड मेरे पास DJI है, वो भी कभी नहीं निकाला। तो हाँ, तो वेरी फॉन्ड मेमोरीज विथ कैमराज। तो और सब मतलब आर्नल्ड अभी भी ब्लैक एंड व्हाइट फोटो ही खींचता है, एंड रील से ही खींचता है, वो फोन से नहीं खींचता।
0: ओके, अजकल हुण लग पे फिर दोबारा पता ट्रेंड च आ गया। ओके, वो कहें भी वो जी ग्रेन जी माड़े माड़े आते हैं ना, जो टच आता ही वो असल टच आ, तो हूँ फिर वापस जोड़े प्रोफेशनल ने ना वो कई हूँ नैगेटिव वाली खिंचन लग पे फिर।
2: ओके,
0: हाँ डिजिटल दे विचो नहीं स्वाद आउंदा, जिदा मान लो आप रेडियो भी सुनते हैं तो कई कह देंगे भी जी एडी एप्लीकेशन से जो कलैरिटी है वो उन्ना मजा नहीं आता जिन्ना उस माड़ी माड़ी हल्की हल्की सरर सरर चाहता
2: सर सर
1: जाने। वो लोग तो क्या क्या देखते थे, रंजोत जी दे हैव अ कलर चार्ट और समथिंग, पता नहीं क्या क्या मैच करते रहते हैं ये वो टू गेट द परफेक्ट पिक्चर। और लकीली उनके बच्चे भी, पैट्रिक एंड ईथन, माइकल और आर्नल्ड के बच्चे दोनों क्या कहते हैं, अब दे आर फॉलोइंग देयर डैड्स फुटस्टेप्स।
0: ओके,
1: तो उन लोग को भी शौक है ब्लैक एंड व्हाइट फोटो खींचने का।
0: वेरी नाइस, नहीं कहे बहुत बड़ा बढ़िया शौक है जे किसी नु होवे,
2: बड़ी सोहनी फोटो विद
0: ते उदा अपना ही एक मजा हुंदा ब्लैक एंड व्हाइट दा भी। हुण आपां वेखा कलर फोटो कई बारी उहनू ब्लैक एंड व्हाइट कर लईए तो ज्यादा सोहनी लगण लग पैंदी है। कई फोटो आपां ਉਹਦੇ ਚ ਅੱਜਕੱਲ੍ਹ ਹੁੰਦੀ ਹੈ ਆਪਸ਼ਨ, ਆਪਾਂ ਜਦੋਂ ਕਰ ਲੈਂਦੇ ਹਾਂ ਤਾਂ ਉਹ ਜ਼ਿਆਦਾ ਬੈਟਰ ਲੱਗਦਾ।
2: ਕਲਰ ਬਹੁਤ ਵੇਰੀ ਵੇਖ ਲਿਆ ਨਾ, ਬਲੈਕ ਐਂਡ ਵਾਈਟ ਇੱਕਦਮ ਆਈ, ਸਾਨੂੰ ਤਾਂ ਜ਼ਿਆਦਾ ਅਟਰੈਕਟ ਲੱਗਦੀ ਹੈ ਫੋਟੋ, ਅਦਰਵਾਈਜ਼
1: ਤਾਂ। ਔਰ ਡੈਡ ਕੇ ਪਾਸ ਤੋ 60s ਸੇ ਕੈਮਰਾ ਥਾ, ਤੋ ਆਰਨਲਡ ਕੇ ਪਾਸ ਵਹੀ ਕੈਮਰਾ ਹੈ ਜੋ ਵੋ ਯੂਜ਼ ਕਰਤਾ ਹੈ। ਆਈ ਥਿੰਕ ਇਟ ਵਾਸ ਓਲੰਪਸ, ਅਦਰਵਾਈਜ਼ ਦੇ ਵਾਸ ਪੈਂਟੈਕਸ, ਦੇ ਵਾਸ ਮੋਨੋਲਟਾ,
0: ਸੋ ਹਲੇ ਵੀ ਚੱਲਦਾ
1: ਹੋ। ਦ ਮੋਸਟ ਪਪੂਲਰ ਬ੍ਰਾਂਡਸ ਦੈਟ ਟਾਈਮ ਕੈਨਨ ਐਂਡ ਦਿਸ ਵਨ ਕੇਮ ਲੇਟਰ
2: ਜੀ।
0: ਪੈਨਾਸੋਨਿਕ ਵੀ ਆ ਗਿਆ ਹੈ ਬਾਅਦ ਚ ਛੇਤੀ ਕਿ ਨਹੀਂ?
1: हाँ हाँ, अब तो बहुत कुछ आ गया। मैंने आपके स्टूडियो में सोनी पहले दफा देखा, मैंने उससे पहले सोनी वीडियो कैमरा नहीं देखा था।
0: ओके,
2: था सोनी कब से?
0: सोनी तो बहुत चर हो गया,
2: सोनी पैनासोनिक तो ये चलते थे इसमें।
1: एंड देन ब्लैक मैजिक इज अनदर वन।
0: ब्लैक मैजिक तो फिर वो प्रोफेशनल्स में आ जाता ना, वो आम बंदे दे नहीं काम दा, वो थोड़ा वो अलग है उसका पैटर्न, उसका यूज करने वाला भी बंदा चाहिए।
2: कैमरे के साइज भी डिपेंड करते हैं।
1: मित्तू को बोल के आपको एक दिलवाता हूं, बिकॉज़ दे आर द स्पॉन्सर्स फॉर मित्तू।
0: वाह, थैंक यू।
2: फिर कोई दिक्कत नहीं भाई,
1: उसको लगाता हूं कुछ मक्खन आपके बर्थडे में, एक ब्लैक मैजिक दिलवाते हैं।
2: हाँ, ये बात आपने बड़ी घनी सुथरी कही से।
0: हाँ, कल रॉय का भी बर्थडे ही ना,
1: रॉय का, कल रॉय का बर्थडे था।
0: हाँ, चलो बेलेटेड हैप्पी बर्थडे,
2: हैप्पी बर्थडे
0: टू यू, हैप्पी बर्थडे टू यू,
2: टू यू,
0: हैप्पी बर्थडे टू यू, बेलेटेड हैप्पी बर्थडे टू यू रॉय।
2: रॉय
0: रब तुहानू तंदुरुस्ती दवे, चढ़दी कला दवे, ते इसे तरह तुहाडा वधिया वधिया हसमुख सुभाव बनिया रहे, हेल्पफुल सुभाव इसे तरह दे नाल बनिया रहे।
1: मतलब उससे बढ़िया बंदा मैंने देखा नहीं है। तो मैंने कल उसको
0: no
1: एक एनफील्ड दिया जो लकड़ी का बना था, एंड मैंने इंग्रेव कराया, मैं उसको रॉय भाई साहब बुलाता हूँ, तो एक साइड रॉय लिखा और दूसरे साइड भाई साहब।
0: ओके,
1: तो मैंने कल उसको एक वुडन एनफील्ड गिफ्ट किया बर्थडे के।
0: अच्छा, एनफील्ड, ओके ओके,
2: वाह,
0: मैं एनफील्ड मिस कर गया,
2: वुडन एनफील्ड।
0: थैंक यू रिचर्ड जी।
1: ओके जी, सत्रीकाल ते राम राम सबने।
0: सत्रीकाल जी, सत्रीकाल ते चढ़दी कला दे विच रहो, हसते खेडते रहो। कुछ एक मैसेज तो फिर आप इजाजत लवेंगे, माफी चाहिए कॉलर और नहीं लै पावे, तो हले काफ़ी कुछ साढ़े को पढ़ने वाला भी। थैंक यू जी, कहते कि सत श्रीकाल, कहते कि फोटो मेरे पापा जी की आ, ਤੇ ਪਾਪਾ ਜੀ ਦਾਦਾ ਜੀ ਮੇਰੇ ਦਿਲ ਦੇ ਬਹੁਤ ਨੇੜੇ ਦਲੇਰ ਤੇ ਜਿੰਦਾ ਦਿਲ ਇਨਸਾਨ ਰਿਟਾਇਰ ਹੋਏ ਨੇ ਇੰਡੀਅਨ ਆਰਮੀ ਸਿੱਖ ਰੈਜੀਮੈਂਟ ਦੇ ਵਿੱਚੋਂ ਤਿੰਨ ਲੜਾਈਆਂ ਲੜੀਆਂ ਉਹਨਾਂ ਨੇ ਪਾਕਿਸਤਾਨ ਤੇ ਬੰਗਲਾਦੇਸ਼ ਦੇ ਖਿਲਾਫ ਅਸੀਂ ਇਹਨਾਂ ਦੀ ਜੁੱਤੀ ਦੇ ਬਰਾਬਰ ਵੀ ਬਣ ਜਾਈਏ ਤਾਂ ਇਹੋ ਹੀ ਬਸ ਕੋਸ਼ਿਸ਼ ਹੈ ਸਰਦਾਰ ਤੇਜਾ ਸਿੰਘ ਕਹਿੰਦੇ ਕਿ ਨਾਂ ਹੈ ਇਹਨਾਂ ਦਾ ਧੰਨਵਾਦ ਜੀ ਧੰਨਵਾਦ ਤੁਹਾਡਾ ਦੀਪ ਜੀ ਬਹੁਤ ਸ਼ੁਕਰੀਆ ਅਤੇ ਮੋਹਨ ਜੀ ਕਹਿੰਦੇ ਕਿ ਐਵੇਂ ਤਾਂ ਨਹੀਂ ਗੁਰਦਾਸ ਮਾਨ ਨੇ ਕਿਹਾ ਕਮਲੀ ਯਾਰ ਦੀ ਕਮਲੀ ਨਾਲ ਇਹਨਾਂ ਨੇ ਫੋਟੋ ਭੇਜੀ ਹੈ ਹੁਣ ਪਤਾ ਨਹੀਂ ਇਹ ਫੋਟੋ ਦੇ ਨਾਲ ਸੰਬੰਧਿਤ ਹੈ ਜਾਂ ਕਿਸੇ ਕਾਲ ਦੇ ਨਾਲ ਸੰਬੰਧਿਤ ਹੈ ਪੁਰਾਣੀ ਫੋਟੋ ਇਹਨਾਂ ਨੇ ਭੇਜੀ ਹੈ ਕਹਿੰਦੇ ਕਿ ਮੇਰੇ ਮਾਸੀ ਮਾਸੜ ਕਨੇਡਾ ਤੋਂ ਆਏ ਸੀ ਉਹਨਾਂ ਨੇ ਖਿੱਚੀ ਸੀ 83-84 ਦੀ ਗੱਲ ਆ ਫੋਟੋ ਜਿਹੜੀ ਇਹਨਾਂ ਨੇ
2: ਹਾਂ ਉਹ ਤੋਂ ਬਾਹਰੋਂ ਆਉਂਦੇ ਕਰੇਜ਼ ਹੁੰਦਾ ਸੀ ਫੋਟੋ ਕੈਮਰੇ ਲੈ ਕੇ ਆਉਂਦੇ ਸੀ
0: ਬਾਹਰ ਵਾਲਿਆਂ ਦੀ ਨਿਸ਼ਾਨੀ ਇਹ ਹੁੰਦੀ ਸੀ ਉਹਨਾਂ ਕੋਲ ਕੈਮਰਾ ਹੁੰਦਾ ਸੀ ਹੈਨਾ ਫਿਰ ਜਾਂ ਕੈਮਰਾ ਪਰ ਜਦੋਂ ਬਾਹਰੋਂ ਕੋਈ ਜਾਂਦਾ ਹੁੰਦਾ ਸੀ ਤੇ ਉਹਨੂੰ ਬਾਹਰ ਵਾਲਾ ਤਾਂ ਹੀ ਸਮਝਿਆ ਜਾਂਦਾ ਸੀ ਵੀ ਜੇ ਤੋ ਕੋ ਉਹ ਹੋਵੇ
2: ਫੜਿਆ ਹੋਵੇ ਤਾਂ ਸਾਈਡ ਤੋਂ ਕੱਢ ਕੇ
0: ਵੇਖ ਇਹਦਾ ਮਤਲਬ ਇਹ ਬਾਹਰੋਂ ਆਇਆ ਵਾ
2: ਬਾਹਰੋਂ ਆਇਆ ਵਾ
0: ਤੇ ਹੁਣ ਵੇਖ ਲਓ ਤੁਸੀਂ ਕਿੱਥੇ ਪਹੁੰਚ ਗਏ ਗੱਲਾਂ ਜਸਵਾਲ ਸਾਹਿਬ ਕਹਿੰਦੇ ਕਿ ਕਾਰ ਠੀਕ ਹੈ ਜੀ ਬੈਡ ਬਾਅਦ ਅੱਛਾ ਬਾਅਦ ਨੂੰ ਬੈਡ ਦੇ ਨਾਲ ਇਹਨਾਂ ਨੇ ਜੋੜਿਆ ਠੀਕ ਹੈ ਜੀ ਬੱਸ ਰੇਡੀਓ ਕੈਲੰਡਰ ਰਾਮ ਅਤੇ ਕੁਛ ਅਕਰ ਸ਼ਾਇਦ ਇਹੋ ਜਿਹੇ ਨੇ ਅਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਰਣਜੋਤ ਜੀ ਕਹਿੰਦੇ ਕਿ ਮੈਂ ਬਣਾ ਲਈਆਂ ਨੇ ਐਲਸੀ ਦੀਆਂ ਪਿੰਨੀਆਂ ਕੱਲ੍ਹ ਜਸ਼ ਜੀ ਦੀਆਂ ਗੱਲਾਂ ਸੁਣ ਕੇ ਜੀ ਮੇਰੇ ਕੋਲ ਸਕੂਲ ਕਾਲਜ ਦੇ ਦਿਨਾਂ ਦੀਆਂ ਫੋਟੋਆਂ ਅੱਜ ਵੀ ਸਾਂਭੀਆਂ ਪਈਆਂ ਨੇ ਨਿੱਕੇ ਹੁੰਦਿਆਂ ਦੀਆਂ ਫੋਟੋ ਸਟੂਡੀਓ ਦੇ ਵਿੱਚ ਜਾ ਕੇ ਫੋਟੋਆਂ ਕਰਾਉਂਦੇ ਹੁੰਦੇ ਸੀ ਤਾਂ ਮੇਰੇ ਦੋਵੇਂ ਨਿੱਕੇ ਵੀਰ ਉੱਥੇ ਜਿਹੜਾ ਵੀ ਸਮਾਨ ਪਿਆ ਹੁੰਦਾ ਸੀ ਉਹ ਪਾ ਲੈਂਦੇ ਸਿਰ 'ਤੇ ਟੋਪੀ ਗਲ ਦੇ ਵਿੱਚ ਮਾਲਾ ਮੂੰਹ ਦੇ ਉੱਤੇ ਲਿਪਸਟਿਕ ਅਤੇ ਉਹ ਫੋਟੋਆਂ ਅਸੀਂ ਵੀ ਜਦੋਂ ਇਕੱਠੇ ਹੁੰਦੇ ਹਾਂ ਤਾਂ ਉਹਨਾਂ ਦੀਆਂ ਵਹੁਟੀਆਂ ਨੂੰ ਜ਼ਰੂਰ ਵਿਖਾਉਂਦੇ ਹਾਂ ਅਤੇ ਬੜਾ ਹੱਸਦੇ ਹਾਂ ਸੋਹਣਾ ਵਿਸ਼ਾ ਅਤੇ ਜਿਉਂਦੇ ਵਾਸਤੇ ਰਹੋ ਪਹਿਲੀਆਂ ਦੇ ਵਿੱਚ ਇੱਦਾਂ ਹੁੰਦਾ ਨਾ ਸਟੂਡੀਓ ਸਪੈਸ਼ਲ ਪਿੱਛੇ ਉਹਨਾਂ ਰੰਗ ਬਿਰੰਗਾ ਜਿਹਾ ਫੁੱਲ ਫਲ ਜਿਹੇ ਰੱਖੇ ਹੁੰਦੇ ਸੀ ਹੋਰ ਪਰੌਂਪ ਪਰੂੰਪ ਜੇ ਬਥੇਰਾ ਕੁਛ ਹੈ ਅਤੇ ਸਪੈਸ਼ਲ ਆਪਾਂ ਫੋਟੋ ਖਿਚਾਉਣ ਜਾਂਦੇ ਹੁੰਦੇ ਹਾਂ
2: ਸਟੂਡੀਓ ਦੇ ਵਿੱਚ ਅਤੇ ਜਿਹੜੀ ਵਹੁਟੀਆਂ ਨੂੰ ਖਾਣੀ ਵਹੁਟੀਆਂ ਨਿੱਕੀ ਹੁੰਦੀਆਂ ਉਹਨਾਂ ਦੀ ਫੋਟੋ ਇਹੋ ਜਿਹੀ ਹੁੰਦੀਆਂ ਨੇ
0: ਕਈ ਹੁੰਦਾ ਹਾਂ ਮੁੰਡਾ ਕੁੜੀ ਵਿਆਹੁਣ ਵਾਲਾ ਤਾਂ ਪਤਾ ਜਾਓ ਉਹਦੀ ਫੋਟੋ ਖਿਚਾ ਲਓ ਪਹਿਲਾਂ
2: ਫੋਟੋ ਖਿਚਾ ਲਓ
0: ਹੁਣ ਦੇਣੀ ਆ ਉਹ ਪਹਿਲੀ ਪਹਿਲੀਆਂ ਜਿਹੜੀਆਂ ਸ਼ੁਰੂ ਸ਼ੁਰੂ 'ਚ ਵੇਖਾ ਵਿਖਾਈ ਵਾਲੀਆਂ ਹੁੰਦੀਆਂ ਸੀ ਉਹ ਵੀ ਬੜੀਆਂ ਹੁੰਦੀਆਂ ਸੀ ਨਾ ਮਤਲਬ ਚੁੰਨੀ ਚੰਨੀ ਜੀ ਲੈ ਕੇ ਆਏ ਲੱਤ ਲੱਤ ਝਾੜ ਕੇ
2: ਉਹ ਵੀ ਫੋਟੋ ਹੁੰਦੀ ਸੀਗੀ ਸਪੈਸ਼ਲ ਭੇਜਦੀ ਫੋਟੋ ਭੇਜਦੇ ਮੁੰਡੇ ਪਰ ਉਸ ਤੋਂ ਜੇ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਜਦੋਂ ਮਤਲਬ ਕੈਮਰੇ ਵਾਲਾ ਤਾਂ ਬਹੁਤ ਦੂਰ ਦੂਰ ਦਾ ਵਾਸਤਾ ਨਹੀਂ ਸੀ ਨਾ ਉਦੋਂ ਵੀ ਸਿਰਫ ਮੂੰਹ ਮਹਿੰਦਰਾ ਦੱਸਿਆ ਜਾਂਦਾ ਸੀ ਜਦੋਂ ਵੀ ਕੋਈ ਲਾਗੀ ਜਾਂ ਨਾਈ ਆਉਂਦਾ ਸੀ ਵੀ ਫਲਾਣੇ ਦਾ ਮੁੰਡਾ ਹੈਗਾ ਜੇ ਕਿੰਨਾ ਕਾਦਾ ਇੰਨਾ ਕਾਦਾ ਹੈ ਵੇਖਣ ਨੂੰ ਐਂ ਆ ਉੱਤੋਂ ਆਈਡੀ ਲਾ ਲੈਂਦੇ ਸੀ ਵੀ ਹਾਂ ਵੀ ਚਲੋ ਸੋਹਣਾ ਸੁਲੱਖਾ ਹੋਣਾ
0: ਘਰਦਿਆਂ ਨੂੰ ਵੇਖ ਲੈਂਦੇ ਸੀ ਨਾ ਵੀ ਮਾਂ ਸੋਹਣੀ ਪਿਓ ਸੋਹਣਾ ਠੀਕ ਹੀ ਹੋਣਾ ਵਾ ਜੀ ਹੈ ਬਹੁਤੀਆਂ ਦੇਖਦੇ ਜਾਂ ਫਿਰ ਲਾਗੋਂ ਬੰਨਿਓ ਪਤਾ ਲੱਗ ਜਾਂਦਾ ਸੀ ਹਾਂ ਵੀ ਧੀ ਪੁੱਤ ਠੀਕ ਆ ਉਸੇ ਚੀਜ਼ ਤੋਂ ਹੀ ਆਈਡੀਆ ਲਾ ਜਾਂਦਾ
2: ਆਪਣੇ ਮਨ 'ਚ ਪਿਕਚਰ ਤਿਆਰ ਕਰ ਲੈਂਦੇ ਸੀ ਵੀ ਇੱਦਾਂ ਦਾ ਹੋਣਾ
0: ਬਿਲਕੁਲ ਸਤੀਸ਼ ਜੀ ਕਹਿੰਦੇ ਰਾਮ ਰਾਮ ਬਾਈ ਸਾਹਿਬ
2: ਭਾਈ ਸਾਹਿਬ ਰਾਮ ਰਾਮ
0: ਪ੍ਰਵੀਨ ਖੁਰਾਣਾ ਜੀ ਕਹਿੰਦੇ ਨੇ ਕਿ ਵਰਾਂਡਾ ਅੱਛਾ ਗੁਰਜੀਤ ਜੀ ਕਹਿੰਦੇ ਨੇ ਕਿ ਬੈਂਕ ਡਾਕਟਰ ਟੀਚਰ ਅਤੇ ਬੱਸ ਅਤੇ ਕਾਰ ਧੰਨਵਾਦ ਜੀ ਤੁਹਾਡਾ ਅਤੇ ਜਸਵੀਰ ਜੀ ਕਹਿੰਦੇ ਨੇ ਕੀ ਹੱਟ ਹਾਂ ਹੱਟ ਵੀ ਠੀਕ ਅਤੇ ਸੈਮੀ ਸਾਹਿਬ ਕਹਿੰਦੇ ਕਿ ਕਲਾਸ ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਨਾਸਾ ਅੱਛਾ ਨਾਸਾ ਨੂੰ ਨਾਸਾ ਨਾਲ ਜੋੜਦੇ ਆ ਓਕੇ ਠੀਕ ਆ ਅਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਹੋਪ ਐਵਰੀਥਿੰਗ ਡੂਇੰਗ ਵੈਲ ਅਤੇ ਅਰਜੈਂਟ ਨੀਡ ਹੈਲਪ ਅਤੇ ਟਰੈਵਲਿੰਗ ਟੂ ਇੰਡੀਆ ਸਪੈਸ਼ਲੀ ਟੂ ਅੰਮ੍ਰਿਤਸਰ ਅਤੇ ਕਹਿੰਦੇ ਨੇ ਕਿ ਏਬਲ ਟੂ ਕੈਰੀ ਸਮ ਇੰਪੋਰਟੈਂਟ ਡਾਕੂਮੈਂਟਸ ਮਾਈ ਬ੍ਰਦਰ ਕੈਨ ਕਲੈਕਟ ਦਾ ਡਾਕੂਮੈਂਟ ਫਰੋਮ ਐਨੀਵੇਅਰ ਇਨ ਪੰਜਾਬ ਅਤੇ ਜੇਕਰ ਕੋਈ ਲੈ ਕੇ ਜਾ ਸਕਦਾ ਤਾਂ ਅਤੇ ਜੇ ਕੋਈ ਆਉਂਦਾ ਹੈ ਮੈਸੇਜ ਤਾਂ ਜ਼ਰੂਰ ਤੁਹਾਨੂੰ ਦੱਸ ਦਿੰਦੇ ਹਾਂ ਜੀ ਧੰਨਵਾਦ ਤੁਹਾਡਾ ਅਤੇ ਸੋਨੂ ਚਾਹਲ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਟੀਮ ਹਾਂ ਜੀ ਬਸ ਕਹਿੰਦੇ ਕਿ ਮੈਂ ਹੁਣੇ ਲਾਇਆ ਰੇਡੀਓ ਅਤੇ ਆਪਣੀ ਫੋਟੋ ਦੀ ਗੱਲ ਹੋ ਰਹੀ ਆ ਜਾਂ ਗਰਲਫ੍ਰੈਂਡ ਦੀ ਫੋਟੋ ਨਹੀਂ ਫੋਟੋ ਦੀ ਹੋ ਰਹੀ ਆ ਜੀ ਤੁਸੀਂ ਵੈਸੇ ਗਰਲਫ੍ਰੈਂਡ ਦੀ ਵੀ ਵਿਖਾ ਸਕਦੇ ਹੋ ਵੀ ਡੋਂਟ ਮਾਈਂਡ
2: ਵੀ ਡੋਂਟ ਮਾਈਂਡ ਅੰਨਾ ਤਾਂ ਭਾਈ ਸਭ ਦੇਖਾਂਗੇ
0: ਇਹ ਸਾਡੇ ਤੱਕ ਹੀ ਰਹਿਣੀ ਬਸ ਇੱਥੇ ਰਹਿਣੀ ਆਪਾਂ ਕਿਹੜਾ ਵੀ ਉਹਨਾਂ
2: ਉਹਨਾਂ ਤਾਂ ਹੋਲੀ ਜਿਹਾ ਲਿਖਿਆ ਸੀ ਤੁਸੀਂ ਜੋੜਦੀ ਪੜਤਾ
0: ਨਹੀਂ ਚਲੋ ਫਿਰ ਕੀ ਫਿਰ ਕੀ ਫਰਕ ਪੈਂਦਾ ਧੰਨਵਾਦ ਜੀ ਰਾਧੇ ਰਾਧੇ ਕਹਿੰਦੇ ਮੰਗਲਮਈ ਹੋ ਸਭਕਾ ਅੱਛਾ ਅੱਜ ਕਾ ਦਿਨ ਅੱਜ ਦਾ ਦਿਨ ਜਿਹੜਾ ਵਾ ਉਹ ਆਸਟ੍ਰੇਲੀਆ ਦੇ ਵਿੱਚ ਸੌਰੀ ਡੇ ਦੇ ਵਜੋਂ ਵੀ ਮਨਾਇਆ ਜਾਂਦਾ ਸੋ ਇਹ ਸੌਰੀ ਡੇ ਇਸ ਕਰਕੇ ਕਿਉਂਕਿ ਆਪਾਂ ਜਾਣਦੇ ਹਾਂ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਕਿ ਕਾਫੀ ਸਾਰੀਆਂ ਧੱਕੇਸ਼ਾਹੀਆਂ ਜਿਹੜੀਆਂ ਇੱਥੋਂ ਦੇ ਮੂਲ ਨਿਵਾਸੀ ਹੈ ਐਬੋਰੀਜਨ ਹੀ ਟੈਰਸ ਸਟੇਟ ਉਹਨਾਂ ਆਈਲੈਂਡਸ ਉਹਨਾਂ ਦੇ ਨਾਲ ਕਾਫੀ ਸਾਰੀਆਂ ਜਿਹੜੀਆਂ ਧੱਕੇਸ਼ਾਹੀਆਂ ਹੋਈਆਂ ਅਤੇ ਉਸ ਤੋਂ ਬਾਅਦ ਫਿਰ ਅੱਜ ਦਾ ਦਿਨ ਇਸ ਕਰਕੇ ਚੁਣਿਆ ਗਿਆ ਕਿ ਜਿਹਦੇ ਵਿੱਚ ਉਹਨਾਂ ਨੂੰ ਸੌਰੀ ਕਿਹਾ ਜਾਵੇ ਜੀ। ਸੋ ਅੱਜ ਦਾ ਦਿਨ ਇਸ ਵਜ੍ਹਾ ਦੇ ਕਰਕੇ ਵੀ ਆਸਟ੍ਰੇਲੀਆ ਦੇ ਵਿੱਚ ਮਨਾਇਆ ਜਾ ਰਿਹਾ। ਸੋ ਕੁਛ ਇੱਕ
2: ਵਿਆਹ ਮੇਰੇ ਬੰਦੇ ਦਾ ਰੋਜ਼ ਹੀ ਸੋਰੀ ਡੇ ਹੁੰਦਾ ਵਿਚਾਰੇ ਦਾ, ਵਿਆਹ ਮੇਰੇ ਬੰਦੇ ਦਾ ਰੋਜ਼ ਹੀ ਸੋਰੀ ਡੇ ਹੁੰਦਾ।
0: ਹਾਂ, ਉਹ ਇੱਕ ਅਲੱਗ ਸੋਰੀ ਹੁੰਦੀ ਆ, ਇਹ ਇੱਕ ਅਲੱਗ ਸੋਰੀ ਆ ਵੀ ਹਾਂ ਤੁਹਾਡੇ ਨਾਲ ਧੱਕਾ ਕੀਤਾ ਗਿਆ, ਕਿਉਂਕਿ ਇੱਕ ਸਮਾਂ ਹੀ ਜਦੋਂ ਇੱਕ ਸਮੇਂ ਨੂੰ ਲੋਸਟ ਜਨਰੇਸ਼ਨ ਦੇ ਵਜੋਂ ਵੀ ਜਾਣਿਆ ਜਾਂਦਾ, ਜਿਹੜੀ ਪੂਰੀ ਦੀ ਪੂਰੀ, ਹਾਂ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਉਹਨਾਂ ਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਤੇ ਉਸ ਤੋਂ ਬਾਅਦ ਫਿਰ ਹੁਣ ਉਸੇ ਚੀਜ਼ ਦੇ ਲਈ ਇੱਕ ਸੋਰੀ, ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੇ ਲਈ ਸੋਰੀ ਦਿਵਸ ਜਿਹੜਾ ਰੱਖਿਆ ਗਿਆ ਕਿ ਜੋ ਕੁਛ ਵੀ ਹੋਇਆ ਉਹਦੇ ਲਈ ਸੋਰੀ, ਅਤੇ ਗਾਂਹ ਜਿਹੜਾ ਸਾਰਾ ਕੁਛ ਠੀਕ ਠਾਕ ਰਹੇ। ਖੈਰ, ਉਹ ਚੀਜ਼ਾਂ ਜਿਹੜੀਆਂ ਨੇ ਉਹ ਕਿੱਦਾਂ ਅਤੇ ਕਿੰਨਾ ਕੁ ਠੀਕ ਠਾਕ ਹੈ ਉਹ ਸਾਰੀਆਂ ਆਪਾਂ ਟਾਈਮ ਟੂ ਟਾਈਮ ਆਪਾਂ ਖਬਰਾਂ ਦੇ ਵਿੱਚ ਵੀ ਵੇਖਦੇ ਹਾਂ, ਇੱਥੋਂ ਦੇ ਜਿਹੜੇ ਅਲੱਗ ਅਲੱਗ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ। ਖਾਸ ਤੌਰ ਦੇ ਉੱਤੇ 26 ਜਨਵਰੀ ਨੂੰ ਵੀ ਆਪਾਂ ਉਹਦਾ ਰੰਗ ਵੇਖਦੇ ਹਾਂ, ਪਰ ਫਿਲਹਾਲ ਅੱਜ ਦਾ ਦਿਨ ਜਿਹੜਾ ਵਾ ਉਹ ਸੋਰੀ ਦਿਵਸ ਹੈ। ਜੇਕਰ ਇੱਧਰ ਉੱਧਰ ਕਿਤੇ ਤੁਸੀਂ ਵੇਖੋ ਕੋਈ ਪ੍ਰੋਗਰਾਮ ਤਾਂ ਉਹ ਇਸ ਵਜ੍ਹਾ ਕਰਕੇ ਹੋ ਰਿਹਾ ਹੋਊਗਾ, ਕਿਉਂਕਿ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਦੇ ਕੋਲੋਂ ਮਾਫ਼ੀ ਦਿਵਸ ਜਿਹੜਾ ਉਹ ਮਨਾਇਆ ਜਾਂਦਾ ਕਿ ਜੋ ਤੁਹਾਡੇ ਨਾਲ ਹੋਇਆ ਜਾਂ ਜੋ ਤੁਹਾਡੇ ਨਾਲ ਉਦੋਂ ਕੀਤਾ ਗਿਆ ਉਹਦੇ ਲਈ ਅਸੀਂ ਸੋਰੀ, ਆਪਾਂ ਮਾਫ਼ੀ ਚਾਹੁੰਦੇ ਹਾਂ। ਅਤੇ ਅੱਜ ਗੱਲਾਂ ਬਾਤਾਂ ਸਾਡੀਆਂ ਫੋਟੋਆਂ ਦੀਆਂ ਚੱਲ ਰਹੀਆਂ ਸੀ ਅਤੇ ਪੰਜਾਬੀ ਦੀਆਂ ਚੱਲ ਰਹੀਆਂ ਸੀ, ਅਤੇ ਤੁਰ ਸਾਹਿਬ ਜੇਕਰ ਕੋਈ ਸ਼ੇਅਰ ਰਹਿ ਗਈ ਆ ਅਤੇ ਨਹੀਂ ਤਾਂ ਫਿਰ ਆਪਾਂ ਅੱਗੇ ਵਧੀਏ। ਅਤੇ ਇਜਾਜ਼ਤ ਲਈਏ, ਟਾਈਗਰ ਜੀ ਆਪਣੇ ਮੰਮੀ ਡੈਡੀ ਦੀ ਫੋਟੋ ਭੇਜਦੇ ਨੇ, ਕਹਿੰਦੇ ਨੇ ਕਿ ਮੈਂ ਆਪਣੀ ਛਾਤੀ ਦੇ ਉੱਤੇ ਬਣਵਾਈ ਆ ਫੋਟੋ ਆਪਣੇ ਮੰਮੀ ਡੈਡੀ ਦੀ। ਧੰਨਵਾਦ ਜੀ, ਬਹੁਤ ਵਧੀਆ। ਅਤੇ ਕਹਿੰਦੇ ਕਿ ਹੋਮ ਮੇਡ ਚਿਕਨ ਅਤੇ ਸਿੰਗਾਪੁਰ ਨੂਡਲ ਕੱਲ੍ਹ ਦਾ ਡਿਨਰ ਸੀ। ਹਾਂਜੀ ਦੋਸਤ,
2: ਕਾਫੀ ਜਿਹੜੇ ਅੱਖਰ ਉਹਨਾਂ ਲੋਕਾਂ ਦੱਸ ਦਿੱਤੇ ਆ, ਜਿਵੇਂ ਕਲੰਕ ਹੈ, ਜਹਾਜ਼ ਹੈ, ਕਾਲਕਾ, ਮਹਿਮ ਇੱਕ ਸ਼ਹਿਰ ਦਾ ਨਾਂ ਆ, ਡਾਲਡਾ ਵੀ ਆਪਣੀ ਹੋ ਚੁੱਕਿਆ ਸੀਗਾ, ਨਮਨ, ਕਈ ਇੱਦਾਂ ਦੇ ਵਰਡ ਨੇ ਜਿਹੜੇ, ਨਮਨ ਵੀ ਉਹਦੇ ਵਿੱਚ ਆ ਜਾਂਦਾ ਆ। ਉਸ ਤੋਂ ਬਾਅਦ ਤੁਹਾਡਾ
0: ਨਮਨ ਭੇਜਿਆ ਵੀ ਸੀ, ਕਿਸੇ ਨੇ
2: ਭੇਜਿਆ ਨਾ, ਉਹ ਨਾਮ 'ਚ ਆ ਜਾਂਦਾ ਨਾ। ਅਤੇ ਖਮਖਾ ਸਾਡਾ ਹੋ ਹੀ ਗਿਆ ਸੀ ਖਮਖਾ। ਅਤੇ ਜਿਹੜੇ ਆਪਾਂ ਅੱਖਰਾਂ ਦੀ ਗੱਲ ਕੀਤੀ ਸੀ, ਜਿਹੜੇ ਪੰਜਾਬੀ 'ਚ ਕਈਆਂ ਨੇ ਕਿਹਾ ਸੀ ਵੀ ਅਸੀਂ ਸੈੱਟ ਨੂੰ ਕਿਤੇ ਹੋਰ ਕਹਿ ਦਿੰਦੇ ਹਾਂ ਸੈੱਟ ਜਾਂ ਇੰਗਲਿਸ਼ ਅੱਖਰ, ਉਹ ਇੰਗਲਿਸ਼ 'ਚ ਵੀ ਉੱਥੇ ਵਰਤੇ ਜਾਂਦੇ ਨੇ ਅਤੇ ਪੰਜਾਬੀ 'ਚ ਵੀ ਉੱਥੇ ਵਰਤੇ ਜਾਂਦੇ ਨੇ। ਸਾਡੇ ਕਈ ਅੱਖਰ ਇੱਦਾਂ ਦੇ ਨੇ ਜਿਵੇਂ
0: ਹੁਣ ਉਸਦਾ ਹਿੱਸਾ ਬਣ ਗਏ ਨੇ,
2: ਗਲਾਸ, ਗਲਾਸ ਨੂੰ ਅੰਗਰੇਜ਼ੀ 'ਚ ਵੀ ਗਲਾਸ 'ਚ ਹੀ ਵਰਤਿਆ ਜਾਂਦਾ ਜਿੱਥੇ ਗਲਾਸ ਦੀ ਲੋੜ ਪੈਂਦੀ ਹੈ, ਅਤੇ ਪੰਜਾਬੀ 'ਚ ਵੀ ਗਲਾਸ ਨੂੰ ਗਲਾਸ 'ਚ ਹੀ ਵਰਤਿਆ ਜਾਂਦਾ, ਲੇਕਿਨ ਅਸੀਂ ਇੰਗਲਿਸ਼ ਵਰਡ ਪਿੱਕ ਕਰ ਲਿਆ,
0: ਆਇਆ ਹੀ ਉੱਥੋਂ ਹੈ ਨਾ ਗਲਾਸ, ਸ਼ਾਇਦ ਸਾਡਾ ਨਹੀਂ ਪੁਰਾਣਾ, ਸ਼ਾਇਦ ਉੱਥੋਂ ਹੀ ਆਇਆ ਹੋਊਗਾ ਸ਼ਬਦ,
2: ਸੋਚ ਕੇ ਵੇਖਿਆ ਕਿ ਆਪਾਂ ਕੀ ਕਹਾਂਗੇ ਗਲਾਸ ਨੂੰ।
0: ਆਹੋ ਨਹੀਂ, ਕੋਈ ਸ਼ਬਦ ਤਾਂ ਉਦੋਂ ਹੀ ਆਉਂਦਾ ਨਾ ਦੋ ਸਾਹਿਬ, ਜਿਹੜਾ
2: ਸੁਣਦੇ ਆਏ ਹਾਂ।
0: ਹਾਂ, ਜਿਹੜੀ ਚੀਜ਼ ਮੰਨ ਲਓ ਸਾਡੇ ਕੋਲ ਪਹਿਲਾਂ ਹੈਗੀ ਆ ਅਤੇ ਇੱਦਾਂ ਨਹੀਂ ਆ ਵੀ ਗੋਰਿਆਂ ਨੇ ਆ ਕੇ ਉਹਦਾ ਨਾਮ ਬਦਲ ਦਿੱਤਾ, ਪਰ ਮੰਨ ਲਓ ਜਿਹੜੀ ਲੈ ਕੇ ਹੀ ਉਹ ਆਏ ਅਤੇ ਉਹ ਫਿਰ ਆਪਾਂ ਉਹਨਾਂ ਦਾ ਹੀ ਨਾਮ ਵਰਤਣਾ।
2: ਕਿੰਨੀਆਂ ਚੀਜ਼ਾਂ ਸਾਡੇ 'ਚ ਇੰਟਰਫੇਰੈਂਸ ਹੋ ਗਈਆਂ ਨਾ, ਵਿੱਚ ਫੜ ਗਈਆਂ ਆ ਕੇ, ਪਰ ਬੁਰਾ ਨਹੀਂ ਕਹਾਂਗੇ ਸ਼ਾਇਦ ਜੇ ਅਸੀਂ ਉਹ ਚੀਜ਼ਾਂ ਅਡੋਪਟ ਕਰ ਲਈਆਂ ਸੀ ਅਤੇ ਇਹਨਾਂ ਮੁਲਕ 'ਚ ਜਾ ਕੇ ਵਸੇ ਹਾਂ ਤਾਂ ਸਾਨੂੰ ਉਹ ਚੀਜ਼ਾਂ ਸਮਝਾਉਣੀਆਂ ਸੌਖੀ ਰਹਿ ਗਈਆਂ, ਨਹੀਂ ਤਾਂ ਡੇ ਵਨ ਤੋਂ ਸਾਨੂੰ ਸ਼ੁਰੂਆਤ ਕਰਨੀ ਪੈਣੀ ਸੀ। ਭਾਸ਼ਾ ਮੇਰੇ ਹਿਸਾਬ ਦੇ ਨਾਲ ਇੰਟਰਫੇਰੈਂਸ ਨਹੀਂ ਕਰਦੀ, ਆਦਾਨ ਪ੍ਰਦਾਨ ਇਹ ਚੱਲਦਾ ਰਹਿਣਾ, ਕਿਸੇ ਨੇ ਤਾਂ ਆਦਾਨ ਪ੍ਰਦਾਨ ਕੀਤਾ ਹੋਣਾ, ਜਦੋਂ ਪਹਿਲੀ ਵਾਰ ਕਿਸੇ ਨੇ ਅੰਗਰੇਜ਼ੀ ਸੁਣੀ ਹੋਣੀ ਹੈ ਉਹਨੇ ਦੱਸਣਾ ਵੀ ਮੈਂ ਇਹਨੂੰ ਗਲਾਸ ਕਹਿੰਦਾ ਵਾ, ਤੂੰ ਇਹਨੂੰ ਕੀ ਕਹਿੰਦਾ ਵਾ, ਉਹਨੂੰ ਦੱਸਣਾ ਇੱਕ ਦੂਜੇ ਬਾਰੇ ਕਿਹੜੀ ਚੀਜ਼ਾਂ ਨੇ।
0: ਪਰ ਜਦੋਂ ਆਪਾਂ ਵਨਡੇ ਦੀ ਗੱਲ ਕਰ ਰਹੇ ਹਾਂ,
2: ਵਨਡੇ, ਹਾਂ ਵਨਡੇ ਦਾ ਵੀ ਹੁਣ ਕਈਆਂ ਨੂੰ ਹੁੰਦਾ ਵੀ ਵਨਡੇ ਕਹਿ ਦੋ ਫਲਾਣਾ ਕਿੱਥੇ ਗਿਆ, ਵਨਡੇ ਗਿਆ, ਔਰ ਵਨਡੇ ਦਾ ਵੀ ਬੜਾ ਜਦੋਂ ਬ੍ਰਿਟਿਸ਼ ਆਰਮੀ ਦੇ ਵਿੱਚ ਆਪਣੇ ਬੰਦੇ ਕੰਮ ਕਰਦੇ ਹੁੰਦੇ ਸੀਗੇ ਤਾਂ ਉਹਨਾਂ ਨੂੰ ਇੱਕ ਦਿਨ ਦੀ ਛੁੱਟੀ ਮਿਲਦੀ ਹੁੰਦੀ ਸੀਗੀ, ਤੇ ਉਹ ਇੱਦਾਂ ਇੱਕ ਦੂਜੇ ਨੂੰ ਕਹਿੰਦੇ ਹੁੰਦੇ ਸੀ ਫਲਾਣਾ 'ਚ ਛੁੱਟੀ ਮਿਲੀ, ਕਿੱਥੇ ਗਿਆ, ਉਹ ਵਨਡੇ ਗਿਆ, ਮਤਲਬ ਇੱਕ ਵਨਡੇ ਵਾਸਤੇ ਔਫ ਹੋਇਆ, ਵਨਡੇ ਗਿਆ, ਉਹ ਵਨਡੇ ਐਸਾ ਸਾਡੇ 'ਚ ਵੜਿਆ ਨਾ, ਹੁਣ ਵਨਡੇ ਵਨਡੇ ਵੀ ਮੰਗ ਕਿੱਧਰ ਗਿਆ, ਵਨਡੇ ਆ ਤੂੰ ਵਨਡੇ ਗਿਆ ਹਾਂ ਕੱਲ੍ਹ, ਉਹ ਵਨਡੇ ਜਿਹੜਾ ਉਹ ਅੰਗਰੇਜ਼ੀ ਦਾ ਵਰਡ ਆ, ਉਹ ਵਨਡੇ ਹੋ ਗਿਆ,
0: ਉਹ ਪੰਜਾਬੀ ਦਾ ਆਪਾਂ
2: ਉਹ ਪੰਜਾਬੀ 'ਚ ਲਾ ਲਿਆ ਸੀ, ਵਨਡੇ ਗਿਆ,
0: ਅਡੋਪਟ ਕਰ
2: ਭਲਕੇ ਅਸੀਂ ਵਨਡੇ ਜਾਣਾ ਜਾਂ ਕੁਛ ਵੀ ਇੱਦਾਂ ਕਹਿ ਦਿੰਦੇ ਨਾ, ਦੂਰ ਜਾਣਾ ਕੁਛ ਵੀ ਕਹਿਣਾ, ਉਹ ਅਸੀਂ ਇੱਦਾਂ ਅਡੋਪਟ ਕੀਤਾ ਵੀ ਉਹ ਸਾਡਾ ਹੀ ਹੋ ਗਿਆ, ਛੱਡਣਾ ਨਹੀਂ ਸੀ ਇਹਨੂੰ, ਉਹ ਸਾਡੀ ਆਈਲੈਂਡਸ ਹੋ ਗਈ ਹੈ। ਬਾਕੀ ਫੋਟੋਆਂ 'ਚ ਮੈਂ ਇੱਕੋ ਗੱਲ ਜ਼ਿਆਦਾ ਜ਼ਿਆਦਾ ਜ਼ਰੂਰ ਸ਼ੇਅਰ ਕਰਾਂਗਾ, ਸਾਰੇ ਇਸ ਨਾਲ ਸਹਿਮਤ ਹੋਣਗੇ, 5ਵੀਂ 6ਵੀਂ 7ਵੀਂ ਜਦੋਂ ਸਾਡਾ ਮਿਡਲ ਸਕੂਲ ਹੁੰਦਾ ਸੀ, ਫਿਰ ਸੈਕੰਡਰੀ 'ਚ ਹੋ ਕੇ ਕਈ ਫੋਟੋਆਂ ਸਾਡੀਆਂ ਗਰੁੱਪ ਸੈਸ਼ਨ 'ਚ ਖਿੱਚੀਆਂ ਗਈਆਂ ਨੇ, ਅਤੇ ਕਈ ਚਿਹਰੇ ਜਿਹੜੇ ਬਚਪਨ ਸਾਡਾ ਸਾਥ ਛੱਡ ਗਏ ਸੀ, ਕਈ ਚਲੇ ਗਏ ਯਾਰ ਦੋਸਤ, ਕਈ ਕਿਵੇਂ ਚਲੇ ਗਏ, ਉਹ ਅੱਜ ਵੀ ਫੋਟੋਆਂ ਵੇਖੀਏ, ਇੱਕ ਗੁੱਡ ਮੈਮਰੀਜ਼ ਸਾਡੇ ਕੋਲ ਰਹਿ ਹੁੰਦੀਆਂ ਵੀ ਸਾਡਾ ਇੱਕ ਯਾਰ ਦੋਸਤ ਹੁੰਦਾ ਸੀ, ਅਤੇ ਮੇਰੇ ਨਾਲ ਦੇ ਮੇਰੇ ਖਿਆਲ 5-6 ਮੁੰਡੇ 7 ਮੁੰਡੇ ਸਾਡੇ ਫਰੈਂਡਸ ਜਿਹੜੇ ਸਰਕਲ ਜਿਹੜਾ ਉਹ ਬਚਪਨ 'ਚ ਹੀ ਸਾਨੂੰ ਛੱਡ ਕੇ ਚਲਾ ਗਿਆ ਸੀਗਾ, ਉਹ ਵੀ ਇੱਕ ਮੈਮਰੀਆਂ ਨਾਲ ਨਾਲ ਸਾਡੀਆਂ ਚੱਲਦੀਆਂ ਨੇ, ਅਸੀਂ ਰੀਫਰੈਸ਼ ਕਰਦੇ ਹਾਂ ਆਪਣੇ ਆਪ ਨੂੰ ਵੀ, ਯਾਦ ਕਰੀਦਾ ਵੀ ਯੈਸ ਵੀ ਹਾਂ ਫੋਟੋ ਦਾ ਵਾਕਿਆ ਸਾਡੇ 'ਚ ਬੜੀ ਅਹਿਮੀਅਤ ਰਹੇਗੀ, ਔਰ ਫੋਟੋ ਦਾ ਅੱਗੇ ਆਉਣ ਵਾਲਾ ਕੀ ਸਾਡੇ ਲਈ ਫਿਊਚਰ ਰਹੇਗਾ, ਐਟਲੀਸਟ ਮੇਰੀ 5ਵੀਂ 6ਵੀਂ 7ਵੀਂ 8ਵੀਂ ਪੀੜ੍ਹੀ ਨੂੰ ਪਤਾ ਹੋਣਾ ਵੀ ਹਾਂ ਆਹ ਬੰਦਾ ਹਰਮੀਤ ਸਿੰਘ ਹੁੰਦਾ, ਫੋਟੋ ਹੋਵੇਗੀ ਸੰਭਾਲ ਕੇ ਰੱਖੀ ਹੋਣੀ ਨਾ, ਇਹ ਤਾਂ ਸਾਨੂੰ ਤਾਂ ਪਤਾ ਨਹੀਂ, ਮੈਂ ਤਾਂ ਆਪਣੇ ਦਾਦਾ ਜੀ ਦੀ ਫੋਟੋ ਵੇਖੀ ਅਤੇ ਪੜਦਾਦੀ ਦੀ ਮੈਨੂੰ ਪਤਾ ਹੀ ਨਹੀਂ ਫੋਟੋ ਕਿੱਥੇ ਉਹਨਾਂ ਦੀ ਆ, ਕੁਛ ਖਿੱਚੀ ਨਹੀਂ, ਪਰ ਅਗਲੇ ਬੰਦੇ ਸਾਨੂੰ ਯਾਦ ਰੱਖਣਗੇ ਵੀ ਹਾਂ ਆਹ ਬੰਦਾ ਹੁੰਦਾ ਸੀ। ਲਾਲ ਜੀ ਦੀ ਫੋਟੋ ਯਾਦ ਰੱਖਣੀ, ਸਾਡੇ ਲਾਲ ਜੀ ਦਾਦਾ ਜੀ ਹੁੰਦੇ ਸੀ ਨਾ,
0: ਲਾਲ ਜੀ ਦਾਦਾ ਜੀ,
2: ਇਹ ਫੋਟੋ ਯਾਦ ਰੱਖੀ ਜਾਣਗੀਆਂ। ਸ਼ੁਕਰੀਆ ਸਾਡੇ ਸਾਡੇ ਸਾਰਿਆਂ ਦਾ ਜੀ, ਇੱਦਾਂ ਦੀ ਮੈਂਬਰੀ ਸਾਡੀਆਂ ਚੱਲਦੀਆਂ ਰਹਿਣੀਆਂ ਨੇ। ਕੋਸ਼ਿਸ਼ ਕਰੀਦੀ ਹੈ ਵੀ ਆਪਾਂ ਸਾਰੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਸਾਡਾ ਸਾਰਾ ਦਿਨ ਚਰਿਆ ਸਾਡੀ ਰਹਿੰਦੀ ਹੈ ਉਹਦੇ 'ਚ ਥਕਾਵਟ ਤੋਂ ਹੱਟ ਕੇ ਵੀ ਯਾਦ ਰੱਖੀਏ ਵੀ ਅਸੀਂ ਸਾਡੇ ਉਹ ਖੁਸ਼ੀ ਦੇ ਪਲ ਹੁੰਦੇ ਸੀ, ਜਿੰਨਾ ਅਸੀਂ ਖੁਸ਼ੀ ਦੇ ਪਲ ਨੂੰ ਰੀਮੈਂਬਰੀਜ਼ ਉਹਦੀਆਂ ਕਰਦੇ
0: ਰਹਾਂਗੇ,
2: ਯਾਦ ਕਰਦੇ ਰਹਾਂਗੇ, ਅਸੀਂ ਠੀਕ ਰਹਾਂਗੇ ਵੀ ਅਸੀਂ ਵਧੀਆ ਰਹਾਂਗੇ, ਤਾਂ ਕਿ ਅਸੀਂ ਬੱਚਿਆਂ ਨੇ ਬੱਚਿਆਂ ਵਾਸਤੇ ਮੈਂ ਬੱਚਿਆਂ ਨੂੰ ਤਾਂ ਹੀ ਵਧੀਆ ਦੱਸਾਂਗਾ ਜੇ ਮੈਂ ਆਪ ਚੰਗਾ ਫੀਲ ਕਰ ਰਿਹਾ ਵਾਂ।
0: ਬਿਲਕੁਲ,
2: ਅਤੇ ਕਿਹਾ ਸੁਣਿਆ ਸਾਰਿਆਂ ਨੂੰ ਮਾਫ਼ ਹੋਵੇ ਜੀ, ਔਰ ਬਾਕੀ ਇਹ ਵੀ ਇਸੇ ਤਰ੍ਹਾਂ ਆਪਣੇ ਆਪ ਨੂੰ ਖੁਸ਼ ਰੱਖੋ, ਆਬਾਦ ਰਹੋ ਬਾਈ,
0: ਚੜ੍ਹਦੀ ਕਲਾ ਚ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
3: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ। From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
4: Chand Mera Dil, Chand Mera Dil.
0: Orbit Homes apne iradiyan waang sirf imarat nahi balki apne har ek grahak layi banaunde ne unna de supnyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 te.
5: Ki hoya? Inni tension kyun leti hoyi hai?
6: Yaar ki dassa, mortgage da kam aj vi nahi baneya.
5: Aj Simmi pehn ji aayi si, unna ne apna mortgage UV Financial Services ton ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-3011 ਔਰ ਵਿਜ਼ਿਟ uvfinancial.com.au।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਪਹਿਲੀ ਖਬਰ, ਪੰਜਾਬ ਦੇ ਵਿੱਚ ਮਿਊਂਸੀਪਲ ਕਾਰਪੋਰੇਸ਼ਨਾਂ ਤੇ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਵੋਟਾਂ ਜਿਹੜੀਆਂ ਹੈਗੀਆਂ ਬੈਲਟ ਪੇਪਰਾਂ ਤੇ ਪੈਣਗੀਆਂ, ਤੇ ਈਵੀਐਮ ਵਾਲਾ ਜਿਹੜਾ ਹੈਗਾ ਮਸਲਾ, ਉਹਦੇ ਤੇ ਸੁਪਰੀਮ ਕੋਰਟ ਨੇ ਵੀ ਜਿਹੜਾ ਹੈ ਉਹ ਮਾਮਲਾ ਰੱਦ ਕਰ ਦਿੱਤਾ। ਤੇ 7,565 ਉਮੀਦਵਾਰ ਅਲੱਗ ਅਲੱਗ ਮਿਊਂਸੀਪਲ ਸੰਸਥਾਵਾਂ ਦੇ ਵਿੱਚ ਚੋਣ ਮੈਦਾਨ 'ਚ ਨੇ। ਉੱਧਰ ਬੀਜੇਪੀ ਦੇ ਵਿਧਾਇਕ ਨੇ ਮਕੇਰੀਆਂ 'ਚ ਅਕਾਲੀ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ, ਜੋ ਸੂਬੇ 'ਚ ਕਾਫੀ ਚਰਚਾ ਦੇ ਵਿੱਚ ਹੈ। ਤੇ ਉੱਧਰ ਹਰਿਆਣਾ ਦੇ ਮੁੱਖ ਮੰਤਰੀ ਨੈਣ ਸਿੰਘ ਸੈਣੀ ਨੇ ਜਿਹੜਾ ਹੈ ਇਹ ਕਹਿ ਕੇ ਪੰਜਾਬ ਵਿੱਚ ਮੋਦੀ ਹੀ ਬੀਜੇਪੀ ਦਾ ਵੱਡਾ ਚਿਹਰਾ ਹੋਣਗੇ। 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਮੋਦੀ ਦੀ ਅਗਵਾਈ ਦੇ ਵਿੱਚ ਲੜੀਆਂ ਜਾਣਗੀਆਂ, ਤੇ ਉਹਨਾਂ ਨੇ ਦਿੱਲੀ ਦੇ ਵਿੱਚ ਇਹ ਗੱਲ ਕਹੀ ਹੈ। ਤੇ ਉੱਧਰ ਦੇਸ਼ ਵਿੱਚ 10 ਦਿਨਾਂ ਦੇ ਵਿੱਚ ਚੌਥੀ ਵਾਰ ਜਿਹੜੀਆਂ ਤੇਲ ਦੀਆਂ ਕੀਮਤਾਂ ਵਧੀਆਂ ਨੇ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਮਹਿੰਗਾਈ ਮਾਨਵ ਦਾ ਨਾਂ ਦਿੱਤਾ। ਤੇ ਪੰਜਾਬ ਨੇ 96% ਜਿਹੜਾ ਹੈ ਨਹਿਰੀ ਪਾਣੀ ਵਰਤਣ ਦਾ ਦਾਅਵਾ ਕੀਤਾ, ਜੋ ਪਹਿਲਾਂ ਘੱਟ ਵਰਤਿਆ ਜਾ ਰਿਹਾ ਸੀ, ਤੇ ਪਾਣੀ ਜਾਂ ਡੈਮਾਂ 'ਚ ਰਹਿ ਜਾਂਦਾ ਸੀ ਜਾਂ ਹਰਿਆਣੇ ਨੂੰ ਚਲਿਆ ਜਾਂਦਾ ਸੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਪਹਿਲੀ ਖਬਰ ਦੀ ਗੱਲ ਕਰੀਏ ਆਪਾਂ, ਤੇ ਅੱਜ ਦੇ ਦਿਨ ਵੋਟਾਂ ਪੈਣੀਆਂ ਨੇ, ਕੀ ਸੂਰਤ ਹਾਲ ਹੈ ਇਸ ਟਾਈਮ ਦੇ ਉੱਤੇ, ਤੇ ਕੀ ਲੱਗ ਰਿਹਾ ਹੁਣ ਤੱਕ ਦੇ ਘਟਨਾਕ੍ਰਮ ਤੋਂ, ਹੁਣ ਤੱਕ ਦੇ ਹਾਲਾਤਾਂ ਤੋਂ? ਵੈਸੇ ਵੇਖਿਆ ਜਾਵੇ ਤੇ ਪਹਿਲਾਂ ਇਹਨਾਂ ਵੋਟਾਂ ਦੇ ਵਿੱਚ ਇੰਨਾ ਜ਼ਿਆਦਾ ਰੌਲਾ ਰੱਪਾ ਨਹੀਂ ਹੀ ਹੁੰਦਾ ਜਿੰਨਾ ਹੁਣ ਇਹਨਾਂ ਦਿਨਾਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ। ਕਾਫੀ ਹੱਦ ਤੱਕ ਇਹ ਵੀ ਵੋਟਾਂ ਕਿਸੇ ਜੰਗ ਦੇ ਮੈਦਾਨ ਤੋਂ ਘੱਟ ਨਹੀਂ ਰਹਿ ਜਾਂਦੀਆਂ ਹੁਣ।
1: ਦੇਖੋ, ਇਹਦੇ ਚ ਰਣਜੋਤ ਜੀ ਇਹ ਹੈਗਾ ਕਿ ਹੁਣ ਤੋਂ ਥੋੜੀ ਦੇਰ ਬਾਅਦ ਜਿਹੜੀ ਹੈ ਪੋਲਿੰਗ ਸ਼ੁਰੂ ਹੋ ਜਾਏਗੀ, ਤੇ ਸਾਰੇ ਹੀ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਇਕੱਠੀਆਂ ਇੱਕੋ ਦਿਨ ਜਿਹੜੀਆਂ ਇਹ ਵੋਟਾਂ ਪੈਣੀਆਂ, ਕਿਉਂਕਿ ਪਹਿਲਾਂ ਕਈ ਵਾਰੀ ਇਹ ਹੁੰਦਾ ਸੀ ਕਿ ਕਾਰਪੋਰੇਸ਼ਨਾਂ ਦੀਆਂ ਅਲੱਗ ਹੋ ਜਾਂਦੀਆਂ ਸੀ ਜਾਂ ਕੌਂਸਲਾਂ ਦੀਆਂ, ਤੇ ਇਸ ਕਰਕੇ ਵੀ ਜਿਹੜਾ ਹੈ ਇਹ ਕਾਫੀ ਚਰਚਾ ਦੇ ਵਿੱਚ ਹੈ। ਤੇ ਦੂਜਾ ਇਹ ਹੈ ਕਿ ਇਸ ਵਾਰ ਜਿਹੜਾ ਹੈ ਪੋਲੀਟੀਕਲ ਪਾਰਟੀਆਂ ਅਲੱਗ ਅਲੱਗ ਤਰੀਕੇ ਦੇ ਨਾਲ ਆਪਣਾ ਜਿਹੜਾ ਹੈਗਾ ਜ਼ੋਰ ਅਜ਼ਮਾ ਰਹੀਆਂ ਨੇਗੀਆਂ, ਜਿਹਦੇ ਚ ਖਾਸ ਕਰਕੇ ਜਿਵੇਂ ਬੀਜੇਪੀ ਹੈ, ਬੀਜੇਪੀ ਵੱਡਾ ਦਾਅਵਾ ਕਰ ਰਹੀ ਹੈ ਕਿ ਅਸੀਂ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਹੈ ਵੱਡਾ ਜਿਹੜਾ ਹੈਗਾ ਵੱਡੀ ਜਿੱਤ ਹਾਸਲ ਕਰਾਂਗੇ, ਤੇ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਿਹੜਾ ਹੈ ਉਹਦੀ ਐਂਟਰੀ ਦਾ ਰਾਹ ਜਿਹੜਾ ਹੈਗਾ ਉਹ ਖੋਲੇਗੀ। ਤੇ ਹੁਣ ਮਸਲਾ ਇਹ ਹੈ ਕਿ ਪਹਿਲਾਂ ਕਿਉਂਕਿ ਅਕਸਰ ਇਹਨਾਂ ਚੋਣਾਂ ਦੇ ਵਿੱਚ ਖਾਸ ਕਰ ਕਰਕੇ ਜਿਹੜੀਆਂ ਮਿਊਂਸੀਪਲ ਕਾਰਪੋਰੇਸ਼ਨਾਂ ਨੇ, ਹਾਲਾਂਕਿ ਜੋ ਜਿਹੜੀਆਂ ਹੇਠਲੀਆਂ ਕੌਂਸਲਾਂ ਨੇ ਉੱਥੇ ਤਾਂ ਕਈ ਵਾਰ ਬੰਦੇ ਦਾ ਆਪਣਾ ਜਿਹੜੀ ਆਪਣੀ ਸ਼ਖਸੀਅਤ ਹੈ ਜਾਂ ਆਪਣੀ ਹਸਤੀ ਹੈ ਉਹਦੇ ਕਰਕੇ ਵੀ ਵੋਟਾਂ ਪੈਂਦੀਆਂ। ਉੱਥੇ ਜਿਹੜਾ ਹੈ ਪੋਲੀਟੀਕਲੀ ਆਮ ਤੌਰ ਤੇ ਦੋ ਹੀ ਇੱਥੇ ਗਰੁੱਪ ਹੁੰਦੇ ਸੀ ਜਾਂ ਧੜੇ ਹੁੰਦੇ ਸੀ, ਕਾਂਗਰਸ ਤੇ ਅਕਾਲੀ ਦਲ। ਬੀਜੇਪੀ ਦਾ ਤਾਂ ਗੱਠਜੋੜ ਹੀ ਰਿਹਾ ਪਹਿਲਾਂ ਤੋਂ, ਤੇ ਇਸ ਕਰਕੇ ਉਹ ਸਿੱਧਾ ਮੁਕਾਬਲਾ ਹੁੰਦਾ ਸੀ। ਇਸ ਵਾਰ ਸਿੱਧਾ ਮੁਕਾਬਲਾ ਹੋਣ ਦੀ ਥਾਂ ਤੇ ਕਈ ਥਾਂ ਤੇ ਤਿਕੋਨਾ ਮੁਕਾਬਲਾ ਹੈ, ਕਈ ਥਾਈ ਚਾਰ ਕੋਨਾ ਮੁਕਾਬਲਾ ਹੈ, ਤੇ ਕਈ ਥਾਈ ਜਿਹੜਾ ਹੈਗਾ ਖੱਬੇ ਪੱਖੀ ਪਾਰਟੀਆਂ ਦੇ ਉਮੀਦਵਾਰ ਵੀ ਚੋਣ ਮੈਦਾਨ 'ਚ ਨੇ, ਜਾਂ ਜਿਵੇਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਉੱਥੇ ਜਿਹੜੇ ਬਹੁ ਕੋਨੇ ਮੁਕਾਬਲੇ ਵੀ ਨੇ। ਤੇ ਇਸ ਕਰਕੇ ਵੀ ਜਿਹੜਾ ਹੈਗਾ ਇਹ ਜ਼ਿਆਦਾ ਦਿਲਚਸਪ ਹੈ ਇਸ ਵਾਰ ਜਿਹੜਾ ਹੈਗਾ ਚੋਣਾਂ ਦਾ ਮਾਹੌਲ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਸ ਵਾਰ ਪਿਛਲੀਆਂ ਸਮੇਂ ਦੀਆਂ ਜਿਹੜੀਆਂ ਇਹ ਮਿਊਂਸੀਪਲ ਕਾਰਪੋਰੇਸ਼ਨਾਂ ਜਾਂ ਮਿਊਂਸੀਪਲ ਜਿਹੜੀਆਂ ਬੋਡੀਜ਼ ਨੇ ਇਹਨਾਂ ਦੀਆਂ ਚੋਣਾਂ ਹੁੰਦੀਆਂ, ਇਸ ਵਾਰੀ ਵੱਧ ਚਰਚਾ ਕਿਉਂ ਹੈ? ਇਹਦਾ ਕਾਰਨ ਇੱਕ ਇਹ ਵੀ ਹੈ ਕਿ ਇੱਕ ਤਾਂ ਇਹ ਹੈ ਕਿ ਬੀਜੇਪੀ ਵੱਡਾ ਦਾਅਵਾ ਕਰ ਰਹੀ ਹੈ, ਉਹਨੇ ਕਾਫੀ ਇੱਥੇ ਪੋਲੀਟੀਕਲੀ ਆਪਣਾ ਲੋਕਾਂ ਨੂੰ ਜੁਆਇਨ ਕਰਾਇਆ, ਤੇ ਜਾਂ ਲਗਾਤਾਰ ਜਿਹੜਾ ਹੈਗਾ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਤੇ ਖਾਸ ਕਰਕੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਦੇ ਪੰਜਾਬ ਦੇ ਦੌਰੇ ਤੇ ਵਾਰ ਵਾਰ ਇਹ ਉਹਨਾਂ ਨੇ ਕਹਿਣਾ ਕਿ ਹਰਿਆਣਾ ਦੇ ਪੈਟਰਨ ਤੇ ਉਸੇ ਤਰ੍ਹਾਂ ਇੱਥੇ ਹੋਏਗਾ, ਤੇ ਇਸ ਕਰਕੇ ਵੀ ਥੋੜਾ ਜਿਹਾ ਇਹ ਚਰਚਾ ਹੈਗੀ। ਤੇ ਕਿਉਂਕਿ ਹੁਣ ਆਮ ਆਦਮੀ ਪਾਰਟੀ ਤੇ ਇਹ ਵੀ ਨਵੀਂ ਪਾਰਟੀ ਹੈ ਇੱਕ ਤਰੀਕੇ ਦੇ ਨਾਲ, ਤੇ ਉਧਰੋਂ ਅਕਾਲੀ ਦਲ ਤੇ ਕਾਂਗਰਸ, ਚਲੋ ਉਹ ਤਾਂ ਪਹਿਲਾਂ ਕਾਫੀ ਦੋਨੇ ਪੁਰਾਣੀਆਂ ਪਾਰਟੀਆਂ ਨੇ ਤੇ ਪਹਿਲਾਂ ਤੋਂ ਚੋਣਾਂ ਲੜਦੀਆਂ ਰਹੀਆਂ ਨੇ, ਤੇ ਹੁਣ ਮਸਲਾ ਜਿਹੜਾ ਹੈਗਾ ਚਾਰ ਕੋਨੇ ਮੁਕਾਬਲੇ ਹੋਣ ਨਾਲ ਜਿਹੜੀ ਹੈ ਇਹ ਪੋਜੀਸ਼ਨ ਵੀ ਜਿਹੜੀ ਕਲੀਅਰ ਨਹੀਂ ਹੋ ਰਹੀ ਕਿ ਕਿੱਥੇ ਕਿਹੜੇ ਕਿਹਦਾ ਪਲੜਾ ਭਾਰੂ ਆ ਕਿੱਥੇ ਕਿਹਦਾ ਭਾਰੂ ਆ, ਕਿਉਂਕਿ ਸਿੱਧੇ ਮੁਕਾਬਲੇ ਦੇ ਵਿੱਚ ਜ਼ਿਆਦਾ ਇਹ ਸਪਸ਼ਟ ਹੋ ਜਾਂਦਾ। ਤੇ ਹੁਣ ਇਹ ਹੈ ਕਿ ਜਿਹੜੀਆਂ ਤਾਂ ਹੈਗੀਆਂ ਬਿਲਕੁਲ ਜਿੱਥੇ ਜ਼ਿਆਦਾ ਸ਼ਹਿਰੀ, ਜਿਵੇਂ ਖਾਸ ਕਰਕੇ ਜਿਵੇਂ ਆਪਾਂ ਕਹਿ ਲਈਏ ਕਿ ਜਿਹੜੇ ਚੰਡੀਗੜ੍ਹ ਦੇ ਆਸ ਪਾਸ ਦੇ ਜਿਵੇਂ ਇਲਾਕੇ ਹੈ, ਡੇਰਾ ਬੱਸੀ ਹੈ, ਜ਼ੀਰਕਪੁਰ ਹੈ ਜਾਂ ਨੈਗਾ, ਜਿੱਥੇ ਹੋਰਨਾਂ ਸਟੇਟਸ ਤੋਂ ਆ ਕੇ ਹੋਰਨਾਂ ਸੂਬਿਆਂ ਤੋਂ ਆ ਕੇ ਲੋਕ ਜ਼ਿਆਦਾ ਰਹਿ ਰਹੇ ਨੇ, ਤੇ ਉੱਥੇ ਜਿਹੜਾ ਹੋਰ ਤਰ੍ਹਾਂ ਦਾ ਮਾਹੌਲ ਹੈ। ਤੇ ਜਿਹੜਾ ਬਿਲਕੁਲ ਇੰਟਾਇਰ ਪੰਜਾਬ ਹੈ ਜਾਂ ਜਿੱਦਾਂ ਮਾਲਵਾ ਹੈ, ਜਿੱਦਾਂ ਦੁਆਬਾ ਹੈ, ਮੱਝ ਹੈ, ਉੱਥੇ ਕੁਛ ਹੋਰ ਤਰ੍ਹਾਂ ਦਾ ਜਿਹੜਾ ਹੈਗਾ ਉਹ ਮਾਹੌਲ ਹੈ। ਤੇ ਹੁਣ ਦੇਖੋ ਕਿ ਲੋਕ ਕਿਸ ਤਰੀਕੇ ਦੇ ਨਾਲ ਇਹ ਵੋਟਾਂ ਦੇ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਆ, ਕਿਉਂਕਿ ਦੋ ਹੀ ਵੱਡੇ ਫੰਡੇ ਆ ਇਹਦੇ ਚ। ਇੱਕ ਤਾਂ ਇਹ ਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਾਅਵੇ ਕਰਦੀਆਂ ਨੇ ਉਹਦੇ ਮੁਤਾਬਕ ਵੋਟਰ ਜਾਣਗੇ, ਜਾਂ ਜਿਹੜੇ ਹੈਗੇ ਆ ਉਹਨਾਂ ਦੇ ਆਪਣੇ ਕੈਂਡੀਡੇਟ, ਕਿਉਂਕਿ ਇਹਨਾਂ ਦੇ ਵਿੱਚ ਕੈਂਡੀਡੇਟ ਉਹਨਾਂ ਦੇ ਆਪਣੇ ਗਲੀ ਮੁਹੱਲੇ ਨੇੜਿਓ ਸ਼ਹਿਰ ਦੇ ਜਾਂ ਕਸਬੇ ਦੇ ਹੀ ਹੁੰਦੇ ਨੇ, ਤੇ ਜਾਣਦੇ ਵੀ ਹੁੰਦੇ ਇੱਕ ਦੂਜੇ ਨੂੰ ਆਹਮੋ ਸਾਹਮਣੇ, ਜਾਂ ਉਹਨਾਂ ਦੇ ਮੂੰਹ ਨੂੰ ਉਹਨਾਂ ਨੂੰ ਦੇਖ ਕੇ ਮੂਹਰੇ ਉਸ ਤੇ ਧਿਆਨ ਦੇ ਵਿੱਚ ਰੱਖ ਕੇ ਵੋਟਾਂ ਪਾਉਣਗੇ। ਇਹ ਜਿਹੜਾ ਹੈਗਾ ਇੱਕ ਵੱਡਾ ਇੱਥੇ ਸਵਾਲ ਹੈ। ਤੇ ਉਧਰੋਂ ਬੀਜੇਪੀ ਦਾਅਵਾ ਕਰਦੀ ਹੈ ਕਿ ਜਿਹੜੀਆਂ ਇਹ ਚੋਣਾਂ ਨੇ ਉਹ ਰਾਹ ਖੋਲਣਗੀਆਂ, ਜਿੱਦਾਂ ਪਹਿਲਾਂ ਦੱਸਿਆ ਉਹਨਾਂ ਦਾ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ, ਸੋ ਤਾਂ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਕਰਕੇ ਵੀ ਇਹ ਚੋਣਾਂ ਥੋੜੀਆਂ ਰੌਚਕ ਇਸ ਕਰਕੇ ਹੋ ਗਈਆਂ ਨੇ ਕਿ ਉਹਨਾਂ ਦੇ ਵਿੱਚ ਸਮਾਂ ਬੜਾ ਥੋੜਾ ਰਹਿ ਗਿਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ। ਜੇ ਇੱਕ ਤਰੀਕੇ ਨਾਲ ਇਹ ਕਹਿ ਲਿਆ ਜਾਵੇ ਕਿ ਸਾਰੇ 7-8 ਮਹੀਨੇ ਜਿਹੜੇ ਹੈਗੇ ਆ ਉਹਦੇ ਚ ਰਹਿ ਗਏ ਨੇ, ਤੇ ਇਸ ਕਰਕੇ ਵੀ ਇਸ ਪਾਸੇ ਜਿਹੜਾ ਹੈਗਾ ਵੱਧ ਧਿਆਨ ਦਿੱਤਾ ਜਾ ਰਿਹਾ।
0: ਸੋ ਇਸ ਟਾਈਮ ਦੇ ਉੱਤੇ ਜਿਹੜਾ ਆਲ ਟੁਗੈਦਰ ਹੀ ਦੇਸ਼ ਦੇ ਵਿੱਚ ਵੋਟਾਂ ਦਾ ਮਾਹੌਲ ਬਣਦਾ ਹੈ, ਉਹ ਵੇਖਣ ਦੇ ਵਿੱਚ ਇਹ ਵੀ ਹੁੰਦਾ ਵੀ ਕਦੀ ਕਿਤੇ ਵੀ ਹੁਣ ਠੰਡਾ ਕਿਸੇ ਮੋੜ ਦੇ ਉੱਤੇ ਪੈਂਦਾ ਹੀ ਨਹੀਂ ਹੈ, ਜਾਂ ਫਿਰ ਪਹਿਲੀਆਂ ਦੇ ਵਿੱਚ ਇਹ ਸੀ ਕਿ ਕਿਤੇ ਹੋਰ ਦੂਰ ਦੁਰੇਡੇ ਕਿਤੇ ਇੰਡੀਆ ਦੇ ਵਿੱਚ ਕਿਸੇ ਹੋਰ ਸਟੇਟ ਦੇ ਵਿੱਚ ਉਹਦੀ ਕੋਈ ਇਲੈਕਸ਼ਨ ਹੁੰਦੀ ਰਹਿੰਦੀ ਸੀ, ਅਤੇ ਉਹਦੇ ਬਾਰੇ ਕੋਈ ਬਹੁਤੀ ਚਰਚਾ ਆਪਾਂ ਵੇਖੀਏ ਅਤੇ ਦੂਸਰੇ ਹਿੱਸਿਆਂ ਦੇ ਵਿੱਚ ਨਹੀਂ ਸੀ ਹੁੰਦੀ, ਜਾਂ ਲਾਗੇ ਬੰਨੇ ਸ਼ਾਇਦ ਹੁੰਦੀ ਹੋਊਗੀ, ਪਰ ਹੁਣ ਜਿੱਦਾਂ ਜਿੱਦਾਂ ਸੰਚਾਰ ਦੇ ਸਾਧਨ ਵਧੇ ਨੇ ਉਸ ਤਰੀਕੇ ਦੇ ਨਾਲ ਹੁਣ ਇੱਦਾਂ ਮਹਿਸੂਸ ਹੋਣ ਲੱਗ ਪੈਂਦਾ ਕਿ ਦੁਨੀਆਂ 'ਚ ਆਪਾਂ ਕਿਤੇ ਵੀ ਬੈਠੇ ਹਾਂ ਯਾਰ, ਇੰਡੀਆ ਦੇ ਵਿੱਚ ਤਾਂ ਇਲੈਕਸ਼ਨ ਖਤਮ ਨਹੀਂ ਹੁੰਦੀ, ਇੱਕ ਖਤਮ ਹੁੰਦੀ ਹੈ ਅਤੇ ਦੂਸਰੀ ਸ਼ੁਰੂ, ਦੂਸਰੀ ਤੀਸਰੀ, ਇੱਦਾਂ ਲੱਗਦਾ ਵੀ ਹਰ ਰੋਜ਼ ਹੀ ਇਲੈਕਸ਼ਨ ਦਾ ਜਾਂ ਤਾਂ ਪ੍ਰਚਾਰ ਚੱਲ ਰਿਹਾ ਵਾ ਅਤੇ ਜਾਂ ਫਿਰ ਚੋਣਾਂ ਪੈ ਰਹੀਆਂ ਨੇ, ਕਿ ਇਸ ਚੀਜ਼ ਦਾ ਆਮ ਲੋਕਾਂ ਦੇ ਉੱਤੇ ਵੀ ਅਸਰ ਪੈਂਦਾ ਵਾ ਚੰਗਾ ਜਾਂ ਮਾੜਾ?
1: ਨਹੀਂ ਦੇਖੋ, ਇੱਕ ਗੱਲ ਤਾਂ ਹੈ ਜਿਹੜਾ ਜਿਹੜੀ ਇਹ ਚੋਣ ਹੈ ਜਾਂ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਹੋਣੀਆਂ ਨੇ, ਉਹਨਾਂ ਦੇ ਵਿੱਚ ਜਿਹੜੀਆਂ ਹਾਲੀਆ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ, ਉਹਨਾਂ ਦਾ ਤਾਂ ਜਿਹੜਾ ਹੈਗਾ ਇੱਕ ਖਾਸ ਕਰਕੇ ਜਿਵੇਂ ਬੀਜੇਪੀ ਬੰਗਾਲ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ, ਤੇ ਜਿੱਦਾਂ ਮੈਂ ਜ਼ਿਕਰ ਕੀਤਾ ਸੀ ਪਹਿਲਾਂ ਕਿ ਨੈਰ ਸਿੰਘ ਸੈਣੀ ਦੀ ਇੰਟਰਵਿਊ ਹੈ ਜਿਹੜੀ ਪ੍ਰੈਸ ਵਾਲਿਆਂ ਨਾਲ ਗੱਲਬਾਤ, ਉਹਦੇ 'ਚ ਉਹਨਾਂ ਨੇ ਕਿਹਾ ਕਿ ਬਿਲਕੁਲ ਇਹਦੇ 'ਚ ਬਹੁਤ ਸਿਮੀਲਰਟੀਜ਼ ਨੇ ਪੰਜਾਬ ਤੇ ਬੰਗਾਲ ਦੇ ਵਿੱਚ, ਇਸ ਕਰਕੇ ਅਸੀਂ ਬੰਗਾਲ ਤਾਂ ਜਿੱਤ ਲਿਆ, ਹੁਣ ਪੰਜਾਬ ਜਿਹੜਾ ਹੈਗਾ ਉਹ ਜਿੱਤਾਂਗੇ। ਬੰਗਾਲ ਦੀ ਜਿੱਤੋਂ ਕਾਫੀ ਬੀਜੇਪੀ ਜਿਹੜੀ ਆ ਉਹ ਉਤਸ਼ਾਹਿਤ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹਰ ਵੇਲੇ ਕੋਈ ਨਾ ਕੋਈ ਜਿਹੜਾ ਹੈਗਾ ਉਹ ਇੱਥੇ ਵੋਟਾਂ ਵਾਲਾ ਮਾਹੌਲ ਬਣੇ ਰਹਿੰਦਾ, ਉਹਦਾ ਕਾਰਨ ਇਹ ਵੀ ਇੱਕ ਤਾਂ ਜਿਹੜਾ ਸਾਡਾ ਇੱਕ ਇਹ ਡੈਮੋਕਰੇਟਿਕ ਸਿਸਟਮ ਹੈ ਜਾਂ ਇਸ ਕਿਸਮ ਦਾ, ਹਾਲਾਂਕਿ ਬੀਜੇਪੀ ਤਾਂ ਹੁਣ ਕੋਸ਼ਿਸ਼ ਕਰ ਰਹੀ ਹੈ ਕਿ ਇੱਕੋ ਵੇਲੇ ਸਾਰੀਆਂ ਚੋਣਾਂ ਹੋਣ, ਮਿਊਂਸੀਪਲ ਕਾਰਪੋਰੇਸ਼ਨਾਂ ਦੀਆਂ ਵੀ, ਮਿਊਂਸੀਪਲ ਸੰਸਥਾਵਾਂ, ਪੰਚਾਇਤਾਂ, ਵਿਧਾਨ ਸਭਾ, ਲੋਕ ਸਭਾ, ਤੇ ਪਰ ਉਹ ਇੰਨਾ ਪੋਸੀਬਲ ਵੀ ਨਹੀਂ ਇੰਨੀ ਛੇਤੀ, ਤੇ ਪ੍ਰੈਕਟੀਕਲੀ ਵੀ ਜਿਹੜਾ ਉਹ ਠੀਕ ਨੇ। ਤੇ ਪਰ ਇਹ ਕਿ ਦੂਜੀ ਗੱਲ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਸੋਸ਼ਲ ਮੀਡੀਆ ਰਾਹੀਂ ਜਾਂ ਮੀਡੀਆ ਰਾਹੀਂ ਹੁਣ ਅਸੀਂ ਨੇੜੇ ਬਹੁਤ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਇੰਨਾ ਵਾਧਾ ਵਿਸਥਾਰ ਹੋਣ ਕਰਕੇ ਤੇ ਸਾਨੂੰ ਥੋੜੀ ਥੋੜੀ ਜਿਹੜੀ ਹੈਗੀ ਜਾਣਕਾਰੀ, ਮਿੰਟ ਮਿੰਟ ਘੰਟੇ ਘੰਟੇ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ, ਤੇ ਉਹ ਉਸ ਕਰਕੇ ਵੀ ਇਹ ਲੱਗਦਾ ਕਿ ਪੂਰੇ ਸਾਰਾ ਸਾਲ ਹੀ ਇੱਥੇ ਚੋਣਾਂ ਹੋ ਜਾਂਦੀਆਂ ਨੇ। ਇੱਕ ਤਾਂ ਕਾਰਨ ਇਹ ਹੈ ਕਿ ਸੂਬੇ ਬਹੁਤ ਜ਼ਿਆਦਾ ਨੇ, ਸੂਬਿਆਂ ਦਾ ਜਿਹੜਾ ਟਨੋਰ ਹੈ ਉਹ ਅਲੱਗ ਅਲੱਗ ਹਿਸਾਬ ਦੇ ਨਾਲ ਚੱਲ ਰਿਹਾ, ਕਿਤੇ ਕਿਤੇ ਕਦੇ ਕਿਤੇ ਜਿਹੜਾ ਹੈ ਉਹਨਾਂ ਦਾ 5 ਸਾਲ ਦਾ ਖਤਮ ਹੋ ਜਾਂਦਾ, ਫਿਰ ਨਵੇਂ ਸਿਰੋਂ ਚੋਣਾਂ ਹੁੰਦੀਆਂ ਨੇ, ਜਿਵੇਂ ਹੁਣ ਹਾਲੀਆ ਜਿਹੜੀਆਂ ਨੇ 5 ਸੂਬਿਆਂ ਦੇ ਵਿੱਚ ਹੋ ਕੇ ਹਟੀਆਂ ਨੇ, ਤੇ 2027 ਦੇ ਵਿੱਚ ਪੰਜਾਬ ਸਮੇਤ ਫੇਰ ਹੋਣੀਆਂ ਨੇ। ਤੇ ਇਸ ਤਰ੍ਹਾਂ ਇਹ ਹੈ ਕਿ 27 ਖਤਮ ਹੋਏਗਾ ਤੇ 2029 ਦੇ ਵਿੱਚ ਜਿਹੜੀਆਂ ਹੈਗੀਆਂ ਫਿਰ ਲੋਕ ਸਭਾ ਦੀਆਂ ਚੋਣਾਂ ਆ ਜਾਣਗੀਆਂ, ਉਹਦੇ ਚਰਚੇ ਪਹਿਲਾਂ ਸ਼ੁਰੂ ਹੋ ਜਾਂਦੇ ਆ। ਸੋ ਇਹ ਤੁਹਾਡੀ ਗੱਲ ਬਿਲਕੁਲ ਉਹ ਸਹੀ ਹੈਗੀ ਕਿ ਇੱਦਾਂ ਲੱਗਦਾ ਕਿ ਇੱਥੇ ਚੋਣਾਂ ਹੀ ਜਿਹੜੀਆਂ ਹੁੰਦੀਆਂ ਰਹਿੰਦੀਆਂ, ਹੋਰ ਕੋਈ ਕੰਮ ਨਹੀਂ ਹੈਗਾ। ਤੇ ਪਰ ਇਹ ਵੀ ਇਹ ਸਾਡਾ ਜਿਹੜਾ ਇਲੈਕਟੋਰਲ ਸਿਸਟਮ ਆ ਉਹ ਵੀ ਬਹੁਤਾ ਜਿੰਨੀ ਵੱਡੀ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਜਾਂ ਜਿੰਨੀ ਵੱਡੀ ਪਾਪੂਲੇਸ਼ਨ ਹੈ ਵੋਟਰਾਂ ਦੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਗਿਣਤੀ, ਤੇ ਉਸ ਹਿਸਾਬ ਦੇ ਨਾਲ ਜਿਹੜਾ ਸਾਡਾ ਇਹ ਪੋਲਿੰਗ ਸਿਸਟਮ ਆ ਉਹ ਥੋੜਾ ਜਿਹਾ ਮਤਲਬ ਕਿ ਇੰਨਾ ਉਹ ਫੂਲ ਪਰੂਫ ਨਹੀਂ ਹੈ ਉਹਦੇ 'ਚ। ਮੈਂ ਨਹੀਂ ਕਹਿੰਦਾ ਕਿ ਉੱਥੇ ਹੇਰਾ ਫੇਰੀ ਹੁੰਦੀ ਹੈ ਜਾਂ ਏਦਾਂ ਦੀਆਂ ਗੱਲਾਂ, ਤੇ ਪਰ ਉਹਦੇ 'ਚ ਇਹ ਵੀ ਟਾਈਮ ਕੰਜ਼ਿਊਮਿੰਗ, ਖਰਚਾ, ਹੋਰ ਇਹ ਸਾਰੀਆਂ ਬਹੁਤ ਗੱਲਾਂ ਉਹਦੇ 'ਚ ਵੱਡੀਆਂ ਸ਼ਾਮਿਲ ਨੇ ਜਿਹੜੀਆਂ ਬਹੁਤੀਆਂ ਥਾਵਾਂ 'ਤੇ ਉਹ ਨਹੀਂ ਹੈਗੀਆਂ। ਤੇ ਹੁਣ ਭਾਵੇਂ ਉਸ ਰੂਪ ਦੇ ਵਿੱਚ ਉਹ ਗੱਲ ਘੱਟ ਗਈ ਕਿ ਜੇ ਜਿਹੜਾ ਹੈਗਾ ਨਸ਼ੇ ਪੱਤੇ ਦਾ ਪ੍ਰਚਾਰ ਹੁਣ ਪਿਛਲੇ ਕੁਛ ਸਾਲਾਂ ਤੋਂ ਜਿਹੜਾ ਹੈ ਇਹ ਰੁਝਾਨ ਜ਼ਰੂਰ ਘਟਿਆ ਕਿ ਪਹਿਲਾਂ ਇੱਥੇ ਨਸ਼ੇ ਸ਼ਰਾਬ ਖਾਸ ਕਰਕੇ ਬਹੁਤ ਜ਼ਿਆਦਾ ਵੰਡੇ ਜਾਂਦੇ ਸੀ, ਤੇ ਲੜਾਈ ਝਗੜਿਆਂ ਵਾਲਾ ਮਸਲਾ ਵੀ ਇਸ ਕਰਕੇ ਵੱਧ ਜਾਂਦਾ ਸੀ, ਜਿਹੜਾ ਹੁਣ ਘਟਿਆ। ਦੂਜਾ ਇਹ ਵੀ ਕੁਛ ਹੁਣ ਲੋਕ ਵੀ ਸਿਆਣੇ ਹੋ ਗਏ ਨੇ, ਉਹ ਸਿੱਧਾ ਕਿਸੇ ਉਮੀਦਵਾਰ ਨੂੰ ਲੈ ਕੇ ਜਾਂ ਪਾਰਟੀ ਨੂੰ ਲੈ ਕੇ ਇੱਦਾਂ ਸਿਰ ਪਾੜਨ ਤੱਕ ਨਹੀਂ ਜਾਂਦੇ ਇੱਕ ਦੂਜੇ ਦਾ ਜਿਵੇਂ ਅੱਜ ਤੋਂ ਪਹਿਲਾਂ ਦਾ ਜਿਹੜਾ ਉਹ ਮਾਹੌਲ ਸੀ। ਪਰ ਫਿਰ ਵੀ ਇਹ ਕਿ ਕੁੱਲ ਮਿਲਾ ਕੇ ਜਿਹੜਾ ਹੈਗਾ ਆਮ ਲੋਕਾਂ ਦਾ ਜਾਂ ਜਿੱਥੇ ਵੀ ਜਿਹੜਾ ਹੈਗਾ ਇੰਡੀਅਨ ਡਾਇਸਪੋਰਾ ਉਹਨਾਂ ਦਾ ਧਿਆਨ ਜ਼ਰੂਰ ਇੱਧਰ ਨੂੰ ਤੁਰਿਆ ਜਾਂਦਾ ਹੈ ਕਿ ਹੁਣ ਕਿੱਥੇ ਵੋਟਾਂ ਪੈ ਰਹੀਆਂ ਨੇ, ਹੁਣ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ, ਹੁਣ ਕਿਹੜੀ ਹੈ, ਤੇ ਉਹ ਇੰਨਾ ਕੁ ਜਿਹੜਾ ਹੈਗਾ ਅਸਰ ਜ਼ਰੂਰ ਹੈ।
0: ਸੋ ਇੱਧਰ ਜਿਹੜਾ ਨੈਬ ਸਿੰਘ ਸੈਣੀ ਦੇ ਵੱਲੋਂ ਇਹ ਬਿਆਨ ਦੇਣਾ ਕਿ ਮੋਦੀ ਖੁਦ ਅਗਵਾਈ ਕਰਨਗੇ, ਸੋ ਇਹਦਾ ਮਤਲਬ ਕਿ ਕੋਈ ਚਿਹਰਾ ਪੰਜਾਬ ਦੇ ਵਿੱਚੋਂ ਹਾਲੇ ਤੱਕ ਇੱਦਾਂ ਦਾ ਡਿਸਾਈਡ ਨਹੀਂ ਕੀਤਾ ਗਿਆ, ਜਾਂ ਫਿਰ ਇਹ ਇੱਕ ਚੈੱਕ ਹੀ ਮਾਰਿਆ ਜਾ ਰਿਹਾ ਕਿ ਕਿੱਦਾਂ ਦਾ ਲੋਕਾਂ ਦਾ ਰੁਝਾਨ ਆਉਂਦਾ, ਅਤੇ ਜੇ ਇਸ ਤਰੀਕੇ ਦੇ ਨਾਲ ਵੇਖਿਆ ਹੀ ਜਾਂਦਾ ਤਾਂ ਕੀ ਉਹ ਐਕਸੈਪਟੈਂਸ ਮਿਲੂਗੀ ਮੋਦੀ ਚਿਹਰੇ ਨੂੰ ਪੰਜਾਬ ਦੇ ਵਿੱਚ?
1: ਨਹੀਂ ਦੇਖੋ ਇਹ ਇੱਕ ਕ੍ਰਾਈਸਿਸ ਹੈ ਫਿਲਹਾਲ ਬੀਜੇਪੀ ਲਈ, ਭਾਵੇਂ ਕਾਂਗਰਸ ਲਈ ਵੀ ਹੈਗਾ, ਤੇ ਪਰ ਬੀਜੇਪੀ ਲਈ ਵੱਡਾ ਕ੍ਰਾਈਸਿਸ ਹੈ ਕਿ ਪੰਜਾਬ ਦੇ ਵਿੱਚ ਜੇ ਉਹ ਕਹਿੰਦੇ ਆ ਕਿ ਅਸੀਂ ਆਪਣੇ ਜਿਹੜਾ ਹੈਗਾ ਤੌਰ ਤੇ ਜਾਂ ਆਪਣੇ ਬਲਬੂਤੇ ਜਿਹੜੀਆਂ ਹੈਗੀਆਂ ਚੋਣਾਂ ਲੜਨੀਆਂ ਨੇ, ਤਾਂ ਫਿਰ ਨੈਚੁਰਲੀ ਹੈ ਕਿ ਅਗਵਾਈ ਕਰਨ ਵਾਲਾ ਵੀ ਕੋਈ ਇੱਦਾਂ ਦਾ ਇੱਕ ਫੇਸ ਵੀ ਚਾਹੀਦਾ, ਜਾਂ ਉਹਨਾਂ ਦਾ ਮੁੱਖ ਮੰਤਰੀ ਦਾ ਕੋਈ ਉਮੀਦਵਾਰ ਵੀ ਚਾਹੀਦਾ ਜਿਹੜਾ ਅੱਗੇ ਲੱਗੇ। ਜਿਵੇਂ ਪੱਛਮੀ ਬੰਗਾਲ ਸੀ, ਭਾਵੇਂ ਐਲਾਨਿਆ ਨਹੀਂ ਸੀਗਾ, ਪਰ ਇਹ ਸਾਰਿਆਂ ਨੂੰ ਪਤਾ ਹੀ ਸੀਗਾ ਕਿ ਸ਼ਿੰਦੂ ਅਧਿਕਾਰੀ ਪਿਛਲੇ ਟਨੋਰ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਨੇ, ਤੇ ਉਹਨਾਂ ਦਾ ਹੀ ਜਿਹੜਾ ਹੈਗਾ ਸੰਭਾਵਨਾ ਹੈ ਕਿ ਅੱਗੇ ਲੱਗਣ ਦੀ, ਤੇ ਉਹਨਾਂ ਨੇ ਕੰਮ ਵੀ ਇਸ ਤਰੀਕੇ ਨਾਲ ਕੀਤਾ ਜਿਵੇਂ ਇੱਕ ਸੰਭਾਵੀ ਮੁੱਖ ਮੰਤਰੀ ਕੰਮ ਕਰਦਾ, ਤੇ ਉੱਥੇ ਆਪਣੀ ਪਾਰਟੀ ਲਈ ਜਾਂ ਵੋਟਾਂ ਖਿੱਚਣ ਲਈ ਸਾਰਾ ਕੁਛ। ਤੇ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ, ਕਿਉਂਕਿ ਇੱਕ ਤਾਂ ਜਿਹੜੇ ਬੀਜੇਪੀ ਦੀ ਪੁਰਾਣੀ ਜਿਹੜੀ ਲੀਡਰਸ਼ਿਪ ਹੈ, ਜਿਹੜੇ ਸਟਾਂਚ ਜਿਹੜੇ ਬੀਜੇਪੀ ਦੇ ਵਰਕਰ ਨੇ ਜਾਂ ਪੁਰਾਣੇ ਲੀਡਰ ਨੇ, ਤੇ ਉਹਨਾਂ ਨੂੰ ਲਾਂਭੇ ਕਰਕੇ ਬੀਜੇਪੀ ਨੇ ਨਵੇਂ ਨਵੇਂ ਇੱਥੇ ਤਜਰਬੇ ਕਰਨੇ ਸ਼ੁਰੂ ਕਰਤੇ, ਤੇ ਫਿਰ ਇਹਨਾਂ ਨੂੰ ਇਹ ਜਿਹੜਾ ਭੁਲੇਖਾ ਹੋਰ ਵੀ ਬਹੁਤ ਥਾਂ ਤੇ ਕਿ ਇੱਥੇ ਜਿਹੜਾ ਮੁੱਖ ਮੰਤਰੀ ਦਾ ਦਾਅਵੇਦਾਰ ਹੈ ਕੋਈ ਜੱਟ ਸਿੱਖ ਹੀ ਹੋਣਾ ਚਾਹੀਦਾ ਜਾਂ ਉਮੀਦਵਾਰ ਹੋਣਾ ਚਾਹੀਦਾ, ਇਹ ਵੀ ਬੀਜੇਪੀ ਲਈ ਬੜਾ ਔਖਾ ਹੈ ਕਿਉਂਕਿ ਉਹਨਾਂ ਨੂੰ ਜੱਟ ਸਿੱਖ ਉਮੀਦਵਾਰ ਲੈ ਦੇ ਕੇ ਉਹਨਾਂ ਨੂੰ ਰਵਨੀਤ ਬਿੱਟੂ ਲੱਭਿਆ, ਪਰ ਰਵਨੀਤ ਬਿੱਟੂ ਦੀ ਪੰਜਾਬ ਦੇ ਵਿੱਚ ਉਸ ਜਿਹੜੀ ਤਰੀਕੇ ਨਾਲ ਐਕਸੈਪਟੈਂਸ ਹੈ ਨੀ ਗੀ, ਖਾਸ ਕਰਕੇ ਇੱਕ ਤਾਂ ਇਹ ਕਿ ਉਹਦੇ ਦਾਦੇ ਦਾ ਜਿਹੜਾ ਕੰਮ ਹੈ ਤੇ ਜਿਹਨੂੰ ਬੀਜੇਪੀ ਉਹਦੇ ਦਾਦੇ ਦੇ ਜਿਹੜਾ ਹੈਗਾ ਉਹ ਮੁੱਖ ਮੰਤਰੀ ਹੁੰਦਿਆਂ ਮਾਰੇ ਜਾਣ ਕਰਕੇ ਖੜਕਵਾਂ ਹੱਥੋਂ ਬੀਜੇਪੀ ਉਹਨੂੰ ਇੱਕ ਵੱਡੀ ਕੁਰਬਾਨੀ ਮੰਨਦੀ ਹੈ, ਪਰ ਪੰਜਾਬ ਦੇ ਲੋਕ ਉਹਨੂੰ ਉਸ ਤਰੀਕੇ ਨਾਲ ਜਿਹੜਾ ਹੈਗਾ ਨਹੀਂ ਲੈਂਦੇ, ਤੇ ਇਹ ਪਤਾ ਹੀ ਹੈ ਕਿਉਂਕਿ ਬੇਅੰਤ ਸਿੰਘ ਦੇ ਜਿਹੜਾ ਹੈਗਾ ਰਾਜ ਭਾਗ ਸੰਭਾਲਣ ਵੇਲੇ ਜਿਹੜਾ ਹੈਗਾ ਉਹ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਝੂਠੇ ਪੁਲਿਸ ਮੁਕਾਬਲੇ ਬਹੁਤ ਹੋਏ, ਬਹੁਤ ਮੁੰਡੇ ਪੁਲਿਸ ਨੇ ਫੜ ਕੇ ਜਿਹੜੇ ਸੀਗੇ ਉੱਦਾਂ ਹੀ ਮਾਰਤੇ, ਤੇ ਉਹ ਸਾਰੀ ਗੱਲ ਲੋਕਾਂ ਨੂੰ ਕਿਤੇ ਭੁੱਲੀ ਨਹੀਂ ਹੈ, ਤੇ ਇਸ ਕਰਕੇ ਉਹ ਵੀ ਉਸ ਪਾਸੇ ਨੂੰ ਹੁਣ ਬੀਜੇਪੀ ਸ਼ਾਇਦ ਇਹ ਧਿਆਨ ਉਹਦੇ ਚ ਹੈ ਕਿ ਨਹੀਂ ਇਹ ਸਾਰੀ ਬਾਕੀ ਦੀ ਗੱਲ, ਕਿਉਂਕਿ ਦੂਜੇ ਪਾਸੇ ਵੀ ਬੀਜੇਪੀ ਕੋਸ਼ਿਸ਼ ਕਰਦੀ ਹੈ ਨਾ ਕਿ ਜਿਹੜੇ ਧਾਰਮਿਕ ਪੱਖ ਤੋਂ ਜਾਂ ਜਿਹੜੇ ਬਿਲਕੁਲ ਕੱਟੜ ਸਿੱਖ ਕਿਸੇ ਵੇਲੇ ਉਹਨਾਂ ਦੀਆਂ ਜਥੇਬੰਦੀਆਂ ਜਾਂ ਇੱਦਾਂ ਦੀਆਂ ਰਹੇ ਨੇ ਉਹਨਾਂ ਨੂੰ ਵੀ ਤਾਂ ਉਹਨੇ ਸ਼ਾਮਿਲ ਕਰਾਇਆ, ਤੇ ਜਾਂ ਉਹਨਾਂ ਦੇ ਕੋਈ ਸਪੋਕਸ ਪਰਸਨ ਇੱਦਾਂ ਦੇ ਨੇਗੇ ਜਿਹੜੇ ਕਿਸੇ ਵੇਲੇ ਬਿਲਕੁਲ ਧਾਰਮਿਕ ਤੌਰ ਤੇ ਜਾਂ ਇਹ ਕਹਿ ਲਓ ਕਿ ਰਾਜਨੀਤਿਕ ਤੌਰ ਤੇ ਸਿੱਖੀ ਦੇ ਉਹ ਕਲਟ ਦੇ ਵਿੱਚ ਰਹੇ ਨੇ, ਬਹੁਤ ਨੇੜੇ ਰਹੇ ਨੇ, ਪਰ ਇਹ ਬੜੀ ਅਜੇ ਕਨਫਿਊਜ਼ਨ ਹੈ। ਤੇ ਹੁਣ ਕਿਉਂਕਿ ਹਾਲਾਂਕਿ ਪ੍ਰਧਾਨ ਤਾਂ ਸੁਨੀਲ ਜਾਖੜ ਨੇ, ਤੇ ਹੁਣ ਸੁਨੀਲ ਜਾਖੜ ਨੂੰ ਹੀ ਜਿਹੜਾ ਹੈ ਬਣਾਇਆ ਜਾਣਾ ਚਾਹੀਦਾ ਚਿਹਰਾ ਤਾਂ, ਪਰ ਜਿਹੜਾ ਕਿਉਂਕਿ ਸੁਨੀਲ ਜਾਖੜ ਦਾ ਜਿਹੜਾ ਪਿਛੋਕੜ ਆ ਉਹ ਕਾਂਗਰਸ ਹੈ, ਤੇ ਕੈਪਟਨ ਅਮਰਿੰਦਰ ਸਿੰਘ ਦਾ ਪਿਛੋਕੜ ਵੀ ਕਾਂਗਰਸ ਹੈ, ਪਰਨੀਤ ਕੌਰ ਦਾ ਪਿਛੋਕੜ ਵੀ ਕਾਂਗਰਸ ਹੈ, ਉਹ ਅਜੇ ਤੱਕ ਬੀਜੇਪੀ ਕਲਚਰ ਚ ਫਿੱਟ ਹੀ ਨਹੀਂ ਹੋ ਰਹੇ। ਤੇ ਜਿਹੜੇ ਬੀਜੇਪੀ ਦੇ ਆਪਣੇ ਆਗੂ ਨੇ ਜਿਵੇਂ ਅਸ਼ਵਨੀ ਕੁਮਾਰ ਸ਼ਰਮਾ, ਉਹਨਾਂ ਦਾ ਬਹੁਤ ਕੰਮ ਹੈ ਆਪਣੇ ਇਲਾਕੇ ਦੇ ਵਿੱਚ ਵੀ ਉਹਨਾਂ ਦਾ ਕੰਮ ਹੈ, ਤੇ ਉਹ ਇੱਕ ਉਹਨਾਂ ਦੀ ਇੱਕ ਤਰੀਕੇ ਦੇ ਨਾਲ ਐਕਸੈਪਟੈਂਸ ਵੀ ਹੈਗੀ ਹੈ, ਤੇ ਭਾਵੇਂ ਇੱਕ ਖਾਸ ਪੋਕਟਾਂ ਦੇ ਵਿੱਚ ਹੀ ਸਹੀ, ਪਰ ਪਤਾ ਤਾਂ ਹੈ ਕਿ ਇਹ ਬੀਜੇਪੀ ਦੇ ਲਈ ਸ਼ੁਰੂ ਤੋਂ ਕੰਮ ਕਰਦੇ ਆ ਰਹੇ ਨੇ, ਜਾਂ ਹੋਰ ਇੱਕ ਦੋ ਜਿਵੇਂ ਲੀਡਰ ਨੇ ਤਾਂ ਉਹਨੂੰ ਚੁੱਕ ਗਏ ਜਿਵੇਂ, ਤੇ ਉਹ ਲੰਬੇ ਸਮੇਂ ਤੇ ਤੋਂ ਜਿਹੜਾ ਹੈਗਾ ਉਹ ਭਾਵੇਂ ਪਹਿਲਾਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਚ ਕੰਮ ਕੀਤਾ, ਤੇ ਪਰ ਪੋਲੀਟੀਕਲੀ ਉਹ ਜਿਹੜਾ ਹੈਗਾ ਉਹ ਕਿਸੇ ਹੋਰ ਪਾਸੇ ਇਧਰ ਉਧਰ ਜਿਹੜਾ ਨਹੀਂ ਭੱਜੇ, ਜਿਵੇਂ ਅਕਸਰ ਇੱਥੇ ਦਲ ਬਦਲੀ ਦਾ ਜਿਹੜਾ ਮਾਹੌਲ ਆ ਉਹ ਚੱਲਦਾ ਰਹਿੰਦਾ। ਸੋ ਹੁਣ ਉਹਨਾਂ ਨੂੰ ਅਜੇ ਤੱਕ ਇਹ ਗੱਲ ਸਮਝ ਨਹੀਂ ਆ ਰਹੀ ਕਿ ਹਾਲਾਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਜਿਵੇਂ ਹਰਿਆਣਾ ਦੇ ਵਿੱਚ ਸੈਣੀ ਭਾਈਚਾਰੇ ਨੂੰ ਅੱਗੇ ਕੀਤਾ ਗਿਆ, ਤੇ ਪੰਜਾਬ ਦੇ ਵਿੱਚ ਉਹ ਕਹਿ ਰਿਹਾ ਕਿ ਜਿਹੜਾ OBC ਵਰਗ ਹੈ ਜਾਂ ਦੂਜੀਆਂ ਜਾਤਾਂ ਨੇਗੀਆਂ ਜੱਟ ਸਿੱਖ ਤੇ ਜਿਹੜੇ ਮਹਾਜਨ ਨੇ ਜਾਂ ਬਾਣੀਆਂ ਕਮਿਊਨਿਟੀ ਆ ਉਹਨਾਂ ਨੂੰ ਛੱਡ ਕੇ ਜਾਂ ਬ੍ਰਾਹਮਣ ਨੂੰ ਛੱਡ ਕੇ ਵੀ ਉਧਰਲੇ ਪਾਸੇ ਵੀ ਇਹ ਕੰਮ ਕਰ ਰਹੀ ਹੈ, ਤੇ ਪਰ ਇਹ ਵੀ ਲੈ ਦੇ ਕੇ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਉਹਦੇ ਜਿਹੜਾ ਹੈਗਾ ਪੈਰਲਲ ਜਾਂ ਉਹਦੇ ਸਮਾਨਾਂਤਰ ਅਜੇ ਕੋਈ ਉਸ ਤਰ੍ਹਾਂ ਦਾ ਕੋਈ ਮਾਹੌਲ ਪੋਲੀਟੀਕਲ ਸਿਰਜਣ ਚ ਕਾਮਯਾਬ ਨਹੀਂ ਹੋਈ, ਕਿਉਂਕਿ ਇਹ ਮਾਹੌਲ ਤਾਂ ਬਣੂਗਾ ਜੇ ਪਹਿਲਾਂ ਜਥੇਬੰਧਕ ਤੌਰ ਤੇ ਕਿਤੇ ਨਾ ਕਿਤੇ ਪਾਰਟੀ ਖੜੀ ਹੋਏਗੀ। ਜਥੇਬੰਧਕ ਤੌਰ ਤੇ ਅਜੇ ਤੱਕ ਤਾਂ ਇਹ ਨੀ ਪਤਾ ਲੱਗਦਾ, ਕਦੇ ਸੁਨੀਲ ਜਾਖੜ ਨੂੰ ਅੱਗੇ ਲਾ ਆਉਂਦੇ ਨੇ, ਕਦੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਅੱਗੇ ਲਾ ਆਉਂਦੇ ਨੇ ਕਿ ਕੌਣ ਜਿਹੜਾ ਹੈ ਪੋਲੀਟੀਕਲ ਗੱਲ ਕਰੇ, ਜਾਂ ਬੀਜੇਪੀ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਪ੍ਰੋਗਰਾਮ ਨੇ ਉਹਨਾਂ ਦੀ ਗੱਲ ਜਿਹੜਾ ਹੈ ਉਹ ਕੌਣ ਕਰੇ। ਸੋ ਇਹ ਇੱਕ ਮਸਲਾ, ਤੇ ਪਿੱਛੇ ਕਿਉਂਕਿ ਲਗਾਤਾਰ ਨੈਬ ਸਿੰਘ ਸੈਣੀ ਪੰਜਾਬ ਦੇ ਦੌਰੇ ਕਰਦੇ ਰਹੇ ਨੇ, ਪਿਛਲੇ ਚੋਣਾਂ ਦੇ ਦੌਰਾਨ ਵੀ ਕਰਦੇ ਰਹੇ ਨੇ ਇੱਥੇ, ਹਾਲਾਂਕਿ ਉਹ ਪੂਰੇ ਦਸਤਾਰ ਸਜਾ ਕੇ ਆਉਂਦੇ ਰਹੇ ਨੇ ਪੰਜਾਬੀਆਂ ਵਾਂਗ, ਤੇ ਪਰ ਉਹਨਾਂ ਦੀ ਜਿਹੜੀ ਉਹ ਗੱਲਬਾਤ ਹੈ ਉੱਥੋਂ ਜਿਹੜੀ ਉਹ ਕਿਤੇ ਕੋਈ ਗੱਲ ਇਹ ਸਪਸ਼ਟ ਨਹੀਂ ਹੋ ਰਹੀ ਕਿ ਕਿਸ ਤਰ੍ਹਾਂ ਕਰੇਗੀ, ਇੱਥੇ ਦੀ ਫਾਰਮੂਲੇਸ਼ਨ ਕਿਵੇਂ ਹੋਏਗੀ। ਤੇ ਫਿਰ ਉਹ ਜਿਹੜੀ ਗੱਲ ਕਹਿੰਦੇ ਕਿ ਪੱਛਮੀ ਬੰਗਾਲ ਦੇ ਨਾਲ ਕਾਫੀ ਸਮਾਨਤਾਵਾਂ ਨੇਗੀਆਂ, ਤੇ ਉਹ ਸਮਾਨਤਾਵਾਂ ਸਿਰਫ ਜਿਹੜੀਆਂ ਅਸੀਂ ਜੰਗੇ ਆਜ਼ਾਦੀ ਦੇ ਵਿੱਚ ਲੜੇ ਨੇ ਹੋਰ ਨੇ ਉਸ ਲੈਵਲ ਤੇ ਤਾਂ ਹੈਗੀਆਂ ਨੇ, ਪਰ ਬੀਜੇਪੀ ਦੀ ਐਂਟਰੀ ਦੇ ਲੈਵਲ ਤੇ ਜਿਹੜੀਆਂ ਕੋਈ ਪੰਜਾਬ ਦੇ ਵਿੱਚ ਸਮਾਨਤਾਵਾਂ ਨੀ ਕਿਸੇ ਤਰ੍ਹਾਂ ਦੀਆਂ ਵੀ ਹੈ ਨੀ। ਤੇ ਉਹਨਾਂ ਨੂੰ ਇਹ ਲੱਗਦਾ ਕਿ ਉੱਧਰ ਬੰਗਲਾਦੇਸ਼ ਦਾ ਬਾਰਡਰ ਲੱਗਦਾ, ਇੱਧਰ ਪਾਕਿਸਤਾਨ ਦਾ ਬਾਰਡਰ ਲੱਗਦਾ, ਇਸ ਤਰ੍ਹਾਂ ਦੀ ਜਿਹੜੀ ਕੋਈ ਗੱਲ ਹੈ, ਕਿਉਂਕਿ ਉੱਥੇ ਤਾਂ ਉਹਨਾਂ ਦੇ ਇੱਕ ਫੰਡਾ ਬੜਾ ਲੋਟ ਆ ਗਿਆ ਕਿ ਕੁਛ ਬੈਠੀਏ ਨੇ ਵੋਟਾਂ ਕੱਟਣੀਆਂ ਸੌਖੀਆਂ ਹੋ ਗਈਆਂ, ਕਿਉਂਕਿ ਮੁਸਲਿਮ ਵੋਟ ਬਹੁਤ ਜ਼ਿਆਦਾ ਕਈ ਹਲਕਿਆਂ ਦੇ ਵਿੱਚ ਤਾਂ, ਤੇ ਉਹ ਉਹਨਾਂ ਨੂੰ ਬਹੁਤ ਸੌਖਾ ਹੋ ਗਿਆ ਕਿ ਬੰਗਲਾਦੇਸ਼ੀ ਨੇ, ਬਾਅਦ ਦੇ ਵਿੱਚ ਚਲੋ ਆਪੇ ਕਾਰਵਾਈ ਹੁੰਦੀ ਰਹੂਗੀ ਜਾਂ ਨਹੀਂ ਹੋਏਗੀ। ਇਹ ਪੰਜਾਬ ਦੇ ਵਿੱਚ ਬੜਾ ਔਖਾ ਇੱਥੇ ਇੱਦਾਂ ਦੀ ਕੋਈ ਮਸਲਾ ਜਿਹੜਾ ਹੈਗਾ ਉਹ ਲਿਆਉਣਾ ਕਿ ਇੱਥੇ ਕੁਛ ਬੈਠੀਏ ਕਿਹਨੂੰ ਦੱਸਣਗੇ, ਜਾਂ ਇੰਟਰਵਿਊਡਰ ਜਾਂ ਇਹ ਹੈ ਕਿ ਕਿਹਨੂੰ ਕਹਿਣਗੇ ਕਿ ਇਹ ਪਾਕਿਸਤਾਨ ਤੋਂ ਕੁਛ ਬੈਠ ਕਰਕੇ ਆਇਆ। ਸੋ ਇਸ ਤਰ੍ਹਾਂ ਦੀ ਜਿਹੜੀ ਉਹ ਐਵੇਂ ਇਹ ਭੁਲੇਖ ਹੈ ਉਹਨਾਂ ਦਾ ਜਿਹੜਾ ਹੈਗਾ ਇੱਕ ਐਵੇਂ ਕਿ ਇੱਦਾਂ ਦੀਆਂ ਕੋਈ ਸਮਾਨਤਾਵਾਂ ਨੇ। ਤੇ ਦੂਜੀ ਗੱਲ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਦਾ ਜਿਹੜਾ ਵਿਰੋਧ ਹੈ ਉਹਦਾ ਕੋਈ ਮਸਲਾ ਅਜੇ ਤੱਕ ਜਿਹੜਾ ਉਹ ਹੱਲ ਨਹੀਂ ਹੋਇਆ, ਤੇ ਅੰਦਰ ਖਾਤੇ ਇਹ ਹੈ ਕਿ ਚਲੋ ਕੁਛ ਧਾਰਮਿਕ ਜਥੇਬੰਦੀਆਂ ਨਾਲ ਹੋਰ ਸਾਰਿਆਂ ਨੂੰ ਕਹਿ ਰਿਹਾ ਕਿ ਤੁਸੀਂ ਦੱਸੋ ਤੁਹਾਡੀਆਂ ਡਿਮਾਂਡ ਜੈਨੂਨ ਡਿਮਾਂਡ ਕੀ ਨੇ, ਪ੍ਰਧਾਨ ਮੰਤਰੀ ਕੋਲੇ ਭੇਜਣੀਆਂ ਨੇ, ਇੱਦਾਂ ਦੀ ਜਿਹੜੀ ਉਹ ਕੁਛ ਜਥੇਬੰਦੀਆਂ ਦੇ ਰਾਹੀਂ ਉਹ ਗੱਲਬਾਤ ਆਪਣੀ ਜਿਹੜੀ ਚਲਾ ਰਹੇ ਨੇ। ਤੇ ਪਰ ਇਹ ਕਿ ਪੋਲੀਟੀਕਲੀ ਜਿਹੜਾ ਹੈ ਸਟਰੋਂਗ ਹੋਣ ਤੋਂ ਪਹਿਲਾਂ ਜਿਹੜਾ ਹੈਗਾ ਤੁਹਾਡੀ ਕਿਤੇ ਜਥੇਬੰਦੀ ਦੇ ਵਿੱਚ ਉਹ ਗੱਲ ਹੋਵੇ। ਦੇਖੋ ਨਵੀਆਂ ਜਥੇਬੰਦੀਆਂ ਬਣਨੀਆਂ, ਨਵੀਆਂ ਪੋਲੀਟੀਕਲ ਪਾਰਟੀਆਂ ਬਣਨੀਆਂ ਅਲੱਗ ਗੱਲ ਹੁੰਦੀ ਹੈ, ਉਹ ਇੱਕ ਮੂਵਮੈਂਟ ਦੇ ਰਾਹੀਂ ਬਣਦੀਆਂ ਜਾਂ ਮੋਮੈਂਟਮ ਦੇ ਰਾਹੀਂ ਬਣਦੀਆਂ ਨੇ। ਜਿਵੇਂ ਆਮ ਆਦਮੀ ਪਾਰਟੀ ਬਣੀ ਹੋਈ ਸੀਗੀ ਤੇ ਉਹਦੇ ਕੋਲ ਇੱਥੇ ਪਹਿਲਾਂ ਲੀਡਰ ਸੀ, ਪਰ ਕਿਉਂਕਿ ਬੀਜੇਪੀ ਲੰਬੇ ਸਮੇਂ ਤੋਂ ਜਿਹੜੀ ਹੈ ਰਾਜ ਭਾਗ ਦੇ ਵਿੱਚ ਹੈ, ਲੰਬੇ ਸਮੇਂ ਦੇ ਵਿੱਚੋਂ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਤੇ ਕੰਮ ਕਰਦੀ ਹੈ, ਪੰਜਾਬ ਦੇ ਵਿੱਚ ਇਹਨੇ ਰਾਜ ਕੀਤਾ, ਸੱਤਾ ਦੇ ਵਿੱਚ ਰਹੀ ਹੈ ਅਕਾਲੀ ਦਲ ਦੇ ਨਾਲ, ਇਸ ਕਰਕੇ ਇੱਥੇ ਉਦਾਂ ਦੀ ਕੋਈ ਜਿਹੜੀ ਸਿਮਿਲੈਰਿਟੀ ਉਹ ਸਮਝਦੇ ਆ ਉਹ ਹੈ ਨਹੀਂ।
0: ਇੱਧਰ ਜਿਹੜੇ ਅਗਲੀ ਖਬਰ ਆ ਹੁਣ ਇਸ ਟਾਈਮ ਦੇ ਉੱਤੇ ਸਾਰਿਆਂ ਦੇ ਲਈ ਜਿਹੜੀ ਚਿੰਤਾ ਦਾ ਵਿਸ਼ਾ, ਕੀਮਤਾਂ ਦਿਨੋਂ ਦਿਨ ਤੇਲਾਂ ਦੀ ਤੇਲ ਦੀਆਂ ਵੱਧ ਰਹੀਆਂ ਨੇ, ਸੋ ਇਸ ਸਾਰੇ ਸਨੈਰੀਓ ਦੇ ਵਿੱਚ ਆਪਾਂ ਜੇ ਵੇਖੀਏ ਤਾਂ ਕੀ ਵਿਰੋਧੀ ਧਿਰ ਦੇ ਚਲੋ ਬਿਆਨ ਆ ਰਹੇ ਨੇ, ਰਾਹੁਲ ਗਾਂਧੀ ਵੀ ਇਸ ਚੀਜ਼ ਦੇ ਉੱਤੇ ਬਿਆਨ ਦੇ ਰਹੇ ਨੇ, ਪਰ ਕੀ ਬਣਦੀ ਭੂਮਿਕਾ ਨਿਭਾ ਪਾ ਰਹੇ ਨੇ, ਕੀ ਉਹ ਇਫੈਕਟਿਵ ਭੂਮਿਕਾ ਨਿਭਾ ਪਾਉਣਗੇ ਜਾਂ ਪਿਛਲੇ ਸਮੇਂ ਦੀ ਇਸ ਕਾਰਗੁਜ਼ਾਰੀ, ਕਿਉਂਕਿ ਪਹਿਲੀਆਂ ਦੇ ਵਿੱਚ ਵੇਖਣ 'ਚ ਆਉਂਦਾ ਸੀ ਕਿ ਕਿਤੇ 2-4 ਸੈਂਟ ਵੀ ਕਿਤੇ ਵੱਧਦੇ ਸੀ ਅਤੇ ਸਰਕਾਰਾਂ ਡਿੱਗਣ ਤੱਕ ਆ ਜਾਂਦੀਆਂ ਸੀ, ਵੱਡੇ ਵੱਡੇ ਮੁਜ਼ਾਹਰੇ ਧਰਨੇ ਹੋਣੇ ਸ਼ੁਰੂ ਹੋ ਜਾਂਦੇ ਸੀ, ਹੁਣ ਹੌਲੀ ਹੌਲੀ ਲੋਕਾਂ ਦਾ ਉਹ ਵੀ ਮਾਦਾ ਜਾਂਦਾ ਰਿਹਾ, ਵਾਧੀਆਂ ਤਾਂ ਵਧੀ ਜਾਣ, ਕੋਈ ਨਹੀਂ ਜਿੰਨਾ ਚਿਰ ਪੈਂਦਾ ਤੇਲ ਪਵਾਈ ਜਾਵਾਂਗੇ, ਨਾ ਹੀ ਵਿਰੋਧੀ ਧਿਰੇ ਦੇ ਉੱਤੇ ਕੁਛ ਖਾਸ ਕਰ ਪਾਉਂਦੀ।
1: ਦੇਖੋ ਉਹਦੇ ਚ ਰਣਜੋਤ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਵਿਰੋਧੀ ਧਿਰ ਇਸ ਇਸ਼ੂ ਤੇ ਕਿਤੇ ਹੁਣ ਕੰਸੋਲੀਡੇਟ ਜਿਹੜੀ ਆ ਉਹ ਹੋ ਨਹੀਂ ਰਹੀ, ਹਾਲਾਂਕਿ ਇਹ ਹੋਣਾ ਚਾਹੀਦਾ ਸੀ ਉਦੋਂ ਹੀ, ਜਦੋਂ ਸ਼ੁਰੂ ਦੇ ਵਿੱਚ ਹੀ ਗੈਸ ਦੇ ਜਿਹੜਾ ਹੈਗਾ ਸਿਲੰਡਰ ਦੀ ਕੀਮਤ ਵਧਾਈ ਗਈ, ਜਿਹੜੀ ਸਿੱਧਾ ਕੰਜ਼ਿਊਮਰ ਦੇ ਉੱਪਰ ਸਿੱਧਾ ਅਸਰ ਪੈਂਦਾ ਸੀ, ਤੇ ਉਹ ਕੀਮਤ ਵੀ ਇੱਕੋ ਦਮ ਵਧਾਈ ਗਈ, ਤੇ ਉਦੋਂ ਵੀ ਕਿਤੇ ਸਾਰਾ ਕੁਛ ਇਕੱਠਾ ਨਹੀਂ ਹੋਇਆ। ਹੁਣ ਉਹਨਾਂ ਕੋਲ ਇੱਕ ਜਿਹੜਾ ਇਹ ਈਰਾਨ ਵਾਲਾ ਜਿਹੜਾ ਮੁੱਦਾ ਉਹ ਲੈ ਕੇ ਇੱਕ ਬਹਾਨਾ ਬੜਾ ਵਧੀਆ, ਤੇ ਇਹ ਤਾਂ ਲੱਗਦਾ ਹੀ ਸੀ। ਆਪਾਂ ਵੀ ਇੱਕ ਦੋ ਵਾਰ ਡਿਸਕਸ ਕੀਤਾ ਕਿ 5 ਸੂਬਿਆਂ ਦੇ ਵਿੱਚ ਵੋਟਾਂ ਪੈਣ ਦੀ ਦੇਰ ਆ, ਉਦੋਂ ਬਾਅਦ ਫਿਰ ਵਧਾਉਣਾ। ਤੇ ਦੂਜਾ ਹੁਣ ਜਿਹੜਾ ਇਹਨਾਂ ਨੇ ਇੱਕ ਹੋਰ ਇਹ ਗੱਲ ਕਰਤੀ ਕਿ ਉਹ ਇੱਕੋ ਦਮ ਵਧਾਉਣ ਦੀ ਬਜਾਏ ਤੇ ਕਦੇ 1 ਰੁਪਿਆ ਵਧਾ ਤਾ, ਕਦੇ 2 ਰੁਪਏ ਵਧਾ ਤੇ, ਉਹ ਲੈ ਉੱਥੇ ਤੱਕ ਹੀ ਜਾਂਦੇ ਨੇ। ਹੁਣ ਜਿਹੜਾ ਆਪਾਂ ਦੇਖਦੇ ਹਾਂ ਕਿ 7 ਰੁਪਏ ਜਿਹੜਾ ਹੈਗਾ ਪੈਟਰੋਲ ਪਿਛਲੇ 10 ਦਿਨਾਂ ਚ ਜਿਹੜਾ ਹੈ ਮਹਿੰਗਾ ਹੋ ਗਿਆ, ਹੁਣ ਜੇ ਇੱਕੋ ਵਾਰੀ ਵਧਾਉਣ ਤਾਂ ਫਿਰ ਥੋੜਾ ਜਿਹਾ ਹੋਰ ਤਰ੍ਹਾਂ ਦਾ ਅਸਰ ਹੋਣਾ ਸੀ। ਪਰ ਇਹਦੇ ਤੇ ਜਿਹੜੀ ਹੈ ਉਸ ਰੂਪ ਦੇ ਵਿੱਚ ਜਿਹੜੀ ਹੈ ਉਹ ਇੱਕ ਬਣ ਨਹੀਂ ਰਿਹਾ ਜਿਹੜਾ ਇੱਕ ਵਿਰੋਧੀ ਧਿਰ ਵੱਲੋਂ ਆਉਣਾ ਚਾਹੀਦਾ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਫਿਊਲ ਜਾਂ ਜਿਹੜਾ ਹੈਗਾ ਵਹੀਕਲ ਦੇ ਵਿੱਚ ਉਹਦੇ ਵੰਡਣ ਦੀ ਗੱਲ ਹੋਰ ਆ, ਉਹ ਕਾਫੀ ਪਾਸੇ ਜਿਹੜਾ ਹੈਗਾ ਉਹ ਤਕਸੀਮ ਹੋ ਗਿਆ। ਇੱਕ ਤਾਂ ਜਿਹੜੀਆਂ ਇਲੈਕਟ੍ਰਿਕ ਵਹੀਕਲ ਆਉਣ ਦੇ ਨਾਲ ਤੇ ਕਈ ਤਾਂ ਇਸ ਪਾਸੇ ਨੂੰ ਉਹਨਾਂ ਨੂੰ ਲੱਗਦਾ ਕਿ ਚਲੋ ਹੁਣ ਇੱਧਰ ਨਹੀਂ ਤਾਂ ਚਲੋ ਆਪਣਾ ਤਾਂ ਆਪਣੀਆਂ ਤਾਂ ਬੈਟਰੀ ਤੇ ਚੱਲਦੀਆਂ ਨੇ ਜਿਹੜੀਆਂ ਨੇ ਕਾਰਾਂ। ਤੇ ਦੂਜੇ ਪਾਸੇ ਖਾਸ ਕਰਕੇ ਕਿਸਾਨੀ ਦੇ ਵਿੱਚ ਪਹਿਲਾਂ ਡੀਜ਼ਲ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਸੀ, ਤੇ ਜਦੋਂ ਵਾਢੀ ਦਾ ਸੀਜ਼ਨ ਹੁੰਦਾ ਸੀ ਉਦੋਂ ਤਾਂ ਜ਼ਿਆਦਾ ਵੱਧ ਜਾਂਦੀ ਸੀ, ਤੇ ਹੁਣ ਵੀ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਤੇ ਹੁਣ ਵੀ ਕਿਤੇ ਟਰੈਕਟਰ ਕੱਦੂ ਕਰਨ ਵਾਸਤੇ ਜਾਂ ਹੋਰ ਉੱਥੇ ਵੀ ਜਿਹੜਾ ਹੈਗਾ ਡੀਜ਼ਲ ਦੀ ਲੋੜ ਪੈਣੀ ਹੈ, ਤੇ ਡੀਜ਼ਲ ਦੀ ਕੀਮਤ ਵੀ ਬਰਾਬਰ ਜਿਹੜੀ ਆ ਉਹ ਵੱਧ ਰਹੀ ਹੈ। ਤੇ ਪਰ ਉਸ ਰੂਪ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵੀ ਠੀਕ ਹੈ ਬਿਆਨ ਦੇ ਦੇਣਾ ਅਲੱਗ ਗੱਲ ਹੈ ਜਾਂ ਇਹ ਹੈ, ਤੇ ਪਰ ਉਸ ਰੂਪ ਦੇ ਵਿੱਚ ਉਵੇਂ ਪੂਰੇ ਦੇਸ਼ ਦੇ ਵਿੱਚੋਂ ਜਿਹੜੀ ਆ ਉਹ ਗੱਲ ਉੱਠ ਕੇ ਸਾਹਮਣੇ ਜਿਹੜੀ ਆ ਉਹ ਨਹੀਂ ਆਈ, ਤੇ ਨਾ ਹੀ ਸੱਦਾ ਦਿੱਤਾ ਗਿਆ ਕਿ ਅੱਗੇ ਆ ਜਾਂਦਾ ਸੀ ਕਿ ਆਹ ਦਿਨ ਜਿਹੜਾ ਹੈਗਾ ਆਪਾਂ ਇੱਕ ਸੱਦਾ ਦਿੰਦੇ ਹਾਂ ਸਾਰਿਆਂ ਨੂੰ ਇਕੱਠੇ ਹੋਣ ਦਾ। ਤੇ ਤੀਸਰੀ ਗੱਲ ਜਿਹੜੀ ਹੈਗੀ ਉਹ ਪਬਲਿਕ ਟਰਾਂਸਪੋਰਟ ਦੀ ਹੈ। ਪਬਲਿਕ ਟਰਾਂਸਪੋਰਟ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਵੱਧ ਜਿਹੜੀ ਆ ਉਹ ਤੁਹਾਨੂੰ ਪਤਾ ਕਿ ਫਿਊਲ ਦੀ ਜਿਹੜੀ ਆ ਉਹ ਲੋੜ ਹੈ, ਤੇ ਇੱਥੇ ਹੁਣ ਕੁਛ ਮਾਮਲੇ ਏਦਾਂ ਦੇ ਬਣ ਗਏ ਕਿ ਜਿਵੇਂ ਪੰਜਾਬ ਦੇ ਵਿੱਚ ਇਹ ਬੀਬੀਆਂ ਵਾਸਤੇ ਬੱਸ ਸਫ਼ਰ ਵੈਸੇ ਫ੍ਰੀ ਹੈਗਾ, ਤੇ ਹੁਣ ਪ੍ਰਾਈਵੇਟ ਜਿਹੜੇ ਟਰਾਂਸਪੋਰਟਰ ਸੀ ਪਹਿਲਾਂ ਉਹਨਾਂ ਦਾ ਪ੍ਰੈਸ਼ਰ ਹੁੰਦਾ ਸੀ, ਤੇ ਪਰ ਕਿਉਂਕਿ ਹੁਣ ਉਹ ਵੀ ਖਿਲਰੇ ਪੁਲਰੇ ਹੋਏ ਨੇ ਤੇ ਉਹਨਾਂ ਦਾ ਉਸ ਰੂਪ ਦੇ ਵਿੱਚ ਕੋਈ ਪ੍ਰੈਸ਼ਰ ਨਹੀਂ, ਕਿਉਂਕਿ ਉਹ ਤੇਲ ਦੀਆਂ ਕੀਮਤਾਂ ਵੱਧਦੀਆਂ ਨਾਲ ਕਿਰਾਏ ਵੀ ਵੱਧਦੇ ਸੀ, ਤੇ ਉਸ ਪਾਸੇ ਨੂੰ ਵੀ ਜਿਹੜੀ ਗੱਲ ਨਾ ਤੁਰਨ ਕਰਕੇ ਵੀ ਇਹ ਲੱਗਦਾ ਕਿ ਲੋਕਾਂ ਦੇ ਵਿੱਚ ਅਜੇ ਅਨਰੈਸਟ ਜਾਂ ਉਸ ਤਰ੍ਹਾਂ ਦਾ ਹੈ ਮਾਹੌਲ ਹੈ ਨਹੀਂ।
0: ਵੇਖਣ ਵਾਲੀ ਚੀਜ਼ ਇਹ ਆ ਕਿ ਹੁਣ ਅੱਗੇ ਕੀ ਬਣਦਾ, ਕਿਉਂਕਿ ਹਾਲੇ ਵੀ ਤੇਲ ਦੀਆਂ ਕੀਮਤਾਂ ਰੁਕਣ ਦਾ ਤੇ ਫਿਲਹਾਲ ਨਾਂ ਨਹੀਂ ਲੈ ਰਹੀਆਂ, ਨਾ ਹੀ ਕੋਈ ਇਦਾਂ ਦੇ ਹਾਲੇ ਆਸਾਰ ਲੱਗਦੇ ਨੇ। ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਸ਼ੁਕਰੀਆ।
0: ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੇ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ ਕੋਰੀ ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
1: Sona chahida,
2: parosa chahida,
1: quality te buyback vi chahida. Chale aao Delhi Jewelers, Stockland Point Cook vikhe, jithe 22 karat gold, classy silver, dazzling diamonds ate gemstones, custom jewelry thode order te ready. Purana sona buyback and exchange turant. Cash chahida, gold loan easy and safe. Repair, bullion buying, selling sab ek hi jagah te oh vi wajib rate te. Delhi Jewelers, 310/2 Main Street, Point Cook. Call 0493-536-042.
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।

0: ਮੰਡੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
0: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton। ਸੋਨਾ ਚਾਹੀਦਾ?
2: ਭਰੋਸਾ ਚਾਹੀਦਾ?
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ Delhi Jewelers, Stockland, Point Cook ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। Delhi Jewelers, 310/2 Main Street, Point Cook। Call 0493-536-042।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਮੈਂ ਹਾਂ ਕ੍ਰਿਸ਼ਨ, ਤੁਸੀਂ ਵੇਖ ਰਹੇ ਹੋ ਰੇਡੀਓ ਹਾਂਜੀ 1674 ਦਾ ਯੂਟਿਊਬ ਚੈਨਲ ਜਾਂ ਫਿਰ ਫੇਸਬੁੱਕ ਚੈਨਲ ਜਾਂ ਫਿਰ ਜਿੰਨੇ ਵੀ ਚੈਨਲਸ ਆ ਤੁਹਾਨੂੰ ਪਤਾ ਉਹ ਸਾਰੇ ਚੈਨਲਸ। ਅੱਜ ਆਪਾਂ ਗੱਲਬਾਤ ਕਰਨ ਲਈ ਜੀ ਇੱਕ ਐਕਸਪਰਟ ਬੁਲਾਏ ਹੋਏ ਨੇ। ਗੱਲਬਾਤ ਕਰਨੀ ਹੈ, ਬਹੁਤ ਵੱਡਾ ਟਾਕਿੰਗ ਪੁਆਇੰਟ ਹੈ ਜੀ ਆਸਟ੍ਰੇਲੀਆ ਦੇ ਅੰਦਰ, NDIS। ਜਿੰਨਾ ਪੋਪੂਲਰ ਸਿਸਟਮ ਹੈ ਉਨਾ ਹੀ ਅੱਜ ਕੱਲ੍ਹ ਅਨਪੋਪੂਲਰ ਵੀ ਹੁੰਦਾ ਜਾ ਰਿਹਾ। ਅਤੇ ਆਪਾਂ ਜਾਣਦੇ ਹਾਂ ਕਿ NDIS ਜਗਤ ਦੇ ਅੰਦਰ, ਇਸ ਦੁਨੀਆ ਦੇ ਅੰਦਰ ਕੀ ਚੱਲ ਰਿਹਾ, ਕੀ ਨਹੀਂ ਚੱਲ ਰਿਹਾ। ਸਾਡੇ ਨਾਲ ਬਣੇ ਹੋਏ ਹੈ ਦੀਪਿਕਾ ਗੁਪਤਾ ਸਿੰਗਲਾ ਜੀ ਫਰੋਮ ਵਾਟਲ ਕੇਅਰ ਕਮਿਊਨਿਟੀ। ਕਿਵੇਂ ਹੋ ਮੈਡਮ, ਠੀਕ ਠਾਕ?
2: ਬਿਲਕੁਲ, ਰੱਬ ਦੀ ਮਿਹਰ।
1: ਮੈਂ ਇੱਕਦਮ ਐਗਜੈਕਟਲੀ ਵਧੀਆ ਤਰੀਕੇ ਨਾਲ ਤੁਹਾਡਾ ਨਾਮ ਅਨਾਊਂਸ ਕੀਤਾ।
2: ਬਿਲਕੁਲ ਠੀਕ,
1: ਮੈਨੂੰ ਸੁਣਨ 'ਚ ਆਇਆ ਇੱਕ ਰੀਤ ਹੈ ਤੁਹਾਡਾ ਨਾਮ, ਮੈਂ ਸਿਰਫ ਅਨਾਊਂਸ ਕਰਨ ਦੀ, ਮੈਂ ਕਿਹਾ ਸ਼ੁੱਡ ਨਾਟ, ਹੈ ਨਾ, ਮੈਂ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ।
2: ਰੇਡੀਓ ਹਾਂਜੀ ਲਵਸ ਕਾਲਿੰਗ ਮੀ ਦੀਪਿਕਾ ਗੁਪਤਾ ਸਿੰਗਲਾ, ਗੁਪਤਾ ਬੀਂਗ ਮਾਈ ਮੇਡਨ ਨੇਮ, ਮੇਰੇ ਪੇਰੈਂਟਸ ਦਾ, ਤੇ ਸਿੰਗਲਾ ਜੀ ਆਈ ਮੈਰਿਡ ਟੂ ਹਿਮ, ਸੋ ਜੀ, ਸੋ ਆਈ ਟੇਕ ਬੋਥ ਦਾ ਫੈਮਿਲੀਜ਼ ਟੁਗੇਦਰ।
1: ਅੱਛਾ, ਵੈਸੇ ਇਹ ਮੇਰੇ ਖਿਆਲ ਨਾਲ ਕਾਫੀ ਤੁਸੀਂ ਵਨ ਆਫ ਦਾ ਪਾਇਨੀਅਰਸ ਹੋਵੋਗੇ ਉਸ ਜਨਰੇਸ਼ਨ ਚ ਜਦੋਂ ਇਹ ਸ਼ੁਰੂ ਹੋਇਆ, ਮੇਰੇ ਖਿਆਲ ਨਾਲ। ਨਹੀਂ,
2: ਇਨੀਸ਼ਲੀ ਸ਼ੁਰੂ ਤੋਂ ਇਸ ਕਰਕੇ ਹੋਇਆ ਬਿਕੋਜ਼ ਫੇਸਬੁੱਕ ਦੇ ਉੱਤੇ ਪੀਪਲ ਕੁਡ ਨਾਟ ਫਾਈਂਡ ਮੀ ਵਿਦ ਦੀਪਿਕਾ ਸਿੰਗਲਾ, ਸੋ ਆਈ ਸੌਟ, ਆਈਲ ਪੁੱਟ ਦੀਪਿਕਾ ਗੁਪਤਾ ਸਿੰਗਲਾ। ਉਸ ਟਾਈਮ ਫੇਸਬੁੱਕ ਨਵਾਂ ਸ਼ੁਰੂ ਹੋਇਆ ਸੀ।
1: ਹਾਂ, ਗੱਲ ਸਹੀ ਹੈ, ਸੋਸ਼ਲ ਮੀਡੀਆ ਦੇ ਕਾਰਨ ਹਲਕਾ ਜਿਹਾ ਫੈਮਿਨਿਜ਼ਮ,
2: ਉਸ ਤੋਂ ਬਾਅਦ ਉਹ ਨਾ ਹਮੇਸ਼ਾ ਰਹਿ ਗਿਆ, ਇਨ ਅ ਨਾਈਸ ਵੇ, ਯੂ ਨੋ,
1: ਇਟਸ ਨਾਈਸ,
2: ਇਟ ਟੌਟ ਅਸ ਟੂ ਕੀਪ ਦਾ ਫੈਮਿਲੀ ਟੁਗੇਦਰ, ਸੋ ਹੈਪੀ ਵਿਦ ਦੈਟ,
1: ਇਟਸ ਗਾਟ ਅ ਗੁੱਡ ਟੋਨ ਟੂ ਇਟ।
2: ਬਿਲਕੁਲ,
1: ਐਂਡ ਗੁੱਡ ਟੋਨ ਟੂ ਇਟ ਟੂ, ਮੈਨੂੰ ਅੱਗੋਂ, ਮੈਂ ਇਹਦੇ ਉੱਪਰ ਗੱਲ ਕਰਾਂਗੇ। ਅੱਜ ਆਪਾਂ ਜਦੋਂ ਆਪਾਂ ਹੁਣ ਮਿਲੇ ਹਾਂ, ਗੱਲਬਾਤ ਕੀਤੀ, ਤਾਂ ਤੁਸੀਂ ਮੈਨੂੰ ਆਪਣੀ NDIS ਕੰਪਨੀ ਦਾ ਨਾਮ ਦੱਸਿਆ, ਵਾਟਲ ਕੇਅਰ, ਐਂਡ ਆਈ ਰੀਲੀ ਲਾਈਕ ਦ ਨੇਮ ਐਂਡ ਵਾਟਲ। ਮੈਨੂੰ ਉਹ ਵੀ ਅਸੀਂ ਦੱਸਣਾ ਚਾਹੁੰਦੇ ਲੋਕਾਂ ਨੂੰ ਕਿ ਵਾਟ ਇਜ਼ ਵਾਟਲ।
2: ਇਟ ਇਜ਼ ਅ ਵੈਰੀ ਓਲਡ ਆਸਟ੍ਰੇਲੀਅਨ ਨੇਟਿਵ ਬੁਸ਼ ਜਿਹੜੀ ਐਬਰੀਜਨਲ ਦੇ ਟਾਈਮ 'ਤੇ ਪਾਈ ਜਾਂਦੀ ਸੀ। ਇਟਸ ਵੈਰੀ, ਉਹਨੂੰ ਕਹਿੰਦੇ ਆ ਕਿ ਉਹਨਾਂ ਦੀ ਬੜੀ ਰਿਲੀਜੀਅਸ ਬੁਸ਼ ਹੈਗੀ, ਉਹਨੂੰ ਬੜਾ ਚੰਗਾ ਮੰਨਦੇ ਨੇ, ਪੂਜਾ ਪਾਠ ਦੇ ਵਿੱਚ ਵੀ ਉਹਨਾਂ ਦੀ ਯੂਜ਼ ਹੁੰਦੀ ਸੀ। ਸੋ ਵਾਟਲ ਕੇਅਰ ਡਿਸੇਬਿਲਿਟੀ ਦੇ ਨਾਲ ਜਦੋਂ ਜੁੜਦੀ ਹੈ, ਤਾਂ ਇਟ ਮੀਨਸ ਇਟਸ ਗੋਟ ਅ ਵੈਰੀ ਨਾਈਸ ਮੀਨਿੰਗ ਟੂ ਇਟ, ਇਸ ਕਰਕੇ ਵਾਟਲ ਕੇਅਰ ਕਮਿਊਨਿਟੀ।
1: ਨਾਈਸ ਨੇਮ, ਨਾਈਸ ਨੇਮ ਮੈਡਮ। ਅਤੇ ਆਪਾਂ ਅੱਜ ਇਕੱਠੇ ਹੋਏ ਹਾਂ ਜਾਣਨ ਲਈ ਕਿ ਬਈ ਕੀ ਚੱਲ ਰਿਹਾ NDIS ਦੇ ਅੰਦਰ, ਕਿਉਂਕਿ ਬਹੁਤ ਕੁਛ ਸੋਸ਼ਲ ਮੀਡੀਆ, ਜੇ ਮੈਂ ਆਪਣੇ ਹਿਸਾਬ ਨਾਲ ਜੇ ਦੱਸਾਂ, ਤਾਂ ਮੈਂ ਜਿੰਨਾ ਵੀ ਰੇਡੀਓ 'ਤੇ ਵੀ ਹੁੰਦੇ ਰਹਿੰਦੇ ਸ਼ੋਜ਼, ਅਤੇ ਆਪਾਂ ਸੋਸ਼ਲ ਮੀਡੀਆ 'ਤੇ ਉੱਦਾਂ ਵੀ ਦੇਖਦੇ ਹਾਂ, ਅਤੇ NDIS ਹੈਜ਼ ਬੀਨ ਅ ਹਿਊਜ ਟਾਕਿੰਗ ਪੁਆਇੰਟ ਹਰ ਪਾਸਿਓਂ, ਪੋਲੀਟੀਕਲੀ ਵੇਖ ਲਓ, ਜਾਂ ਫਿਰ ਪ੍ਰੋਵਾਈਡਰਸ ਦੇ ਪੁਆਇੰਟ ਆਫ ਵਿਊ ਤੋਂ ਵੇਖ ਲਓ, ਜਾਂ ਫਿਰ ਜਿਹੜੇ ਲੋਕ ਯੂਜ਼ ਕਰਦੇ ਇਸ, ਹੈ ਨਾ, ਇਸ ਚੀਜ਼ ਨੂੰ, ਉਹਨਾਂ ਵੱਲੋਂ ਦੇਖ ਲਓ। ਦੈਟ ਇਜ਼ ਵਾਈ ਵੀ ਵਾਂਟਡ ਕਿ ਆਪਾਂ ਇੱਕ ਐਸੇ ਸ਼ਖਸ ਨਾਲ ਮਿਲੀਏ ਕਿ ਆਪਾਂ ਪੂਰਾ ਜਾਣ ਸਕੀਏ, ਐਂਡ ਅੱਗੇ ਜਾਣ ਕੇ ਸਾਨੂੰ ਇਹ ਪਤਾ ਲੱਗੇਗਾ ਕਿ ਯੂ ਹੈਵ ਬੀਨ ਇਨ ਬੋਥ ਸਾਈਡ ਆਫ ਦਾ ਸਪੈਕਟ੍ਰਮ, ਰਾਈਟ? ਸੋ ਪਹਿਲੇ ਮੈਨੂੰ ਇਹ ਦੱਸੋ ਕੀ ਹੈ ਬਈ NDIS, ਕੀ ਚੱਲ ਰਿਹਾ ਉਹਦੇ ਆਸੇ ਪਾਸੇ?
2: NDIS ਤੁਹਾਡੀ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਹੈ। ਇਹ ਇਸ ਕੰਟਰੀ ਦੀ ਇੱਕ ਬਹੁਤ ਬੜੀ ਬਲੈਸਡ ਸਕੀਮ ਹੈ ਜਿਹਨੂੰ ਕਹਿੰਦੇ ਆ। ਇਟ ਇਜ਼ ਦੇਅਰ ਇਨ ਦ ਨਿਊਜ਼ ਫੋਰ ਵੈਰੀ ਰੋਂਗ ਰੀਜ਼ਨਸ, ਪਰ ਜੇ ਅਸੀਂ ਪਿੱਛੇ ਟੇਕ ਅ ਸਟੈਪ ਬੈਕ ਐਂਡ ਸੋਚੀਏ, ਜਿਹੜੇ ਡਿਸੇਬਿਲਿਟੀ ਕੈਟੇਗਰਾਈਜ਼ ਲੋਕ ਨੇ, ਵੈਨ ਆਈ ਸੇ ਕੈਟੇਗਰਾਈਜ਼, ਦੈਟ ਮੀਨਸ ਦੇ ਆਰ ਓਫੀਸ਼ਲੀ ਡਾਇਗਨੋਸਡ ਵਿਦ ਐਨੀ ਫਾਰਮ ਆਫ ਡਿਸੇਬਿਲਿਟੀ, ਕੁਡ ਬੀ ਮੈਂਟਲ, ਫਿਜ਼ੀਕਲ, ਐਨੀ ਫਾਰਮ ਆਫ ਡਿਸੇਬਿਲਿਟੀ, ਅਤੇ ਉਹ ਆਪਣੀ ਦਿਨ ਚਰਿਆ ਦਾ ਕੰਮ ਜਿਹੜੇ ਅਸੀਂ ਅਤੇ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹਾਂ, ਉਹ ਨਹੀਂ ਕਰ ਸਕਦੇ ਵਿਦਆਊਟ ਹੈਲਪ। ਆਸਟ੍ਰੇਲੀਆ ਇਜ਼ ਅ ਬਲੈਸਡ ਕੰਟਰੀ ਜਿਹੜੀ ਇੱਕ ਫੰਡਿੰਗ ਰੱਖਦੀ ਹੈ ਇਹਨਾਂ ਲੋਕਾਂ ਦੀ ਹੈਲਪ ਦੇ ਲਈ।
1: ਓਕੇ,
2: ਸੋ ਦੀਸ ਪੀਪਲ ਜਿਹਨਾਂ ਨੂੰ ਫੰਡਿੰਗ ਚਾਹੀਦੀ ਹੁੰਦੀ ਆ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਇਨ ਦ ਲੀਗਲ ਬੁੱਕਸ ਪਾਰਟਿਸਿਪੈਂਟਸ। ਇਹ ਪਾਰਟਿਸਿਪੈਂਟਸ ਹੁੰਦੇ ਨੇ ਜਿਹਨਾਂ ਨੂੰ ਉਹ ਮਦਦ ਦੀ ਲੋੜ ਹੈ, ਅਤੇ ਜਿਹੜੇ ਪ੍ਰੋਵਾਈਡਰਸ ਹੁੰਦੇ ਨੇ, ਵਨ ਆਫ ਬੀਂਗ ਮੀ, ਮੇਰੇ ਵਰਗੇ ਇਸ ਵੇਲੇ ਵਿਕਟੋਰੀਆ ਦੇ ਵਿੱਚ ਕਰੀਬਨ 270,000 ਬੈਠੇ ਨੇ,
1: 270,000
2: ਜੀ, ਟੂ ਆਫਰ ਦ ਸਰਵਿਸ।
1: ਓਕੇ,
2: ਤੇ ਜਿਹਨਾਂ ਨੂੰ ਚਾਹੀਦੀ ਹੈ ਸਰਵਿਸ, ਦੇ ਆਰ ਅਰਾਊਂਡ ਅਬਾਊਟ 2,250,000, 2,300,000, given okay. take. Achso. And these are the approximation numbers as per the internet. You can check. I got my numbers from there.
1: Okay, so providers zyada ne?
2: Providers zyada ne. Participants cut ne. Okay. The providers jede ne. This is a mix of registered and unregistered providers.
1: Okay.
2: A totality.
1: Achso. Okay.
2: Because registered provider jada hai, they will go through their whole process, will be registered with NDIS. Mm-hmm. And they can give certain amount of services. Jada unregistered provider hai, can start off their service just like that. Or support worker kisi da ban sakda hai. For example, I have a disability.
1: Okay.
2: My husband decides to take care of me as a support worker.
1: Okay.
2: He doesn't need to have a registered company.
1: Okay.
2: He can be my provider.
1: Achha, I mean, us lihaz na lappa. On compassionate grounds.
2: Could be anything. Haan, okay. Ji. So it's a mixed bag. ਤੇ ਟੋਟਲ ਜੇ ਤੁਸੀਂ ਟੋਟਲ ਨੰਬਰ ਮੇਰੇ ਕੋਲੋਂ ਪੁੱਛੋ ਤੇ ਵੀ ਚੈੱਕ ਦੇ ਇੰਟਰਨੈਟ ਐਂਡ ਇਟਸ ਐਟ 270,000 ਆਲਸੋ ਜਦੋਂ ਅਸੀਂ ਇਹ ਨੰਬਰ ਬੋਲਦੇ ਹਾਂ ਇਟ ਡਜ਼ਨਟ ਮੀਨਸ ਦੇ ਆਰ ਸਪਰੈਡ ਅਕਰੋਸ ਵਿਕਟੋਰੀਆ ਥਰੂ ਆਊਟ ਦੇ ਆਰ ਸੈਚੂਰੇਟਡ ਇਨ ਪੋਕਿਟਸ ਦੇ ਆਰ ਸਰਟਨ ਪੋਕਿਟਸ ਇਨ ਵਿਕਟੋਰੀਆ ਜਿੱਥੇ ਤੁਹਾਨੂੰ ਬਹੁਤ ਸਾਰੇ ਪ੍ਰੋਵਾਈਡਰਸ ਮਿਲ ਜਾਣਗੇ ਬਟ ਪਾਰਟਿਸਪੈਂਟਸ ਆਰ ਆਲ ਅਕਰੋਸ ਵਿਕਟੋਰੀਆ ਸੋ ਇਹ ਜਿਹੜੀ ਸਰਵਿਸ ਹੈਗੀ ਹੈ ਦੇ ਆਰ ਵੈਰੀ ਸੈਚੂਰੇਟਡ ਇਨ ਸਰਟਨ ਪੋਕਿਟਸ ਪਰ ਜਿਹੜੇ ਕੰਟਰੀ ਸਾਈਡ ਤੇ ਨੇ ਪਾਰਟਿਸਪੈਂਟਸ
1: ਜਾਂ
2: ਰੀਜਨਲ ਏਰੀਆ ਉਹਨਾਂ ਲਈ ਬੜਾ ਮੁਸ਼ਕਿਲ ਹੈ ਸੋ ਇਸ ਕਰਕੇ ਜੇ ਅਸੀਂ ਕਈ ਵਾਰੀ ਕੁਐਸਚਨ ਪੁੱਛਦੇ ਹਾਂ ਨਾ ਕਿ ਜਿਹੜੀ ਓਵਰ ਸਪਲਾਈ ਹੈ ਤੇ ਫਿਰ ਵਾਈ ਇਜ਼ ਦਾ ਪ੍ਰੋਬਲਮ ਪਾਰਟਿਸਪੈਂਟਸ ਨੂੰ ਮਿਲ ਕਿਉਂ ਨਹੀਂ ਰਹੀ ਸਪੋਰਟ ਬਿਕਾਜ਼ ਆਫ ਦਿਸ
1: ਓਕੇ
2: ਸੋ ਦਿਸ ਇਜ਼ ਇਨ ਅ ਨਟਸ਼ੈਲ ਵਟ ਐਨ ਡੀ ਆਈ ਵੀ ਟੋਕ ਅਬਾਊਟ ਡਿਸੇਬਿਲਿਟੀ ਲਈ ਸਰਕਾਰ ਪੈਸਾ ਦਿੰਦੀ ਹੈ ਲੋਕੀ ਸਰਵਿਸ ਦਿੰਦੇ ਨੇ ਤੇ ਸਰਕਾਰ ਕੋਲੋਂ ਕਲੇਮ ਕਰਦੇ ਨੇ
1: ਓਕੇ ਠੀਕ ਹੈ ਮੈਂ ਸਮਝ ਗਿਆ ਸਮਝੋ ਇੱਕ ਲੈਟ ਸਪੋਜ਼ ਦੇਰ ਇਜ਼ ਅ ਪਰਸਨ ਨੇਮਡ ਐਕਸ ਵਾਈ ਜ਼ੈਡ ਉਹਨਾਂ ਨੂੰ ਕੋਈ ਡਿਸੇਬਿਲਿਟੀ ਆ ਉਹ ਪਹਿਲੇ ਸਰਕਾਰ ਨਾਲ ਮਤਲਬ
2: ਪਹਿਲਾਂ ਡਾਕਟਰ ਕੋਲੋਂ ਅਸੈਸ ਕਰਾਂਗੇ ਆਪਣੀ ਸਿਚੁਏਸ਼ਨ
1: ਡਾਕਟਰ ਤੋਂ ਅਸੈਸ ਕਰਵਾਉਂਦੇ ਆ ਫਿਰ ਉਸ ਤੋਂ ਬਾਅਦ ਕੀ ਹੁੰਦਾ
2: ਆਪਣਾ ਪੇਪਰ ਵਰਕ ਫਾਈਲ ਕਰਦੇ ਨੇ ਸਰਕਾਰ ਦੇ ਨਾਲ ਨਾ ਕਈ ਲੋਕ ਅੱਜ ਕੱਲ੍ਹ ਕੀ ਹੁੰਦਾ ਹੈ ਦੇਰ ਆਰ ਦੇ ਕੋਆਰਡੀਨੇਟਰਸ ਸੋਰੀ ਪਲੈਨਰਸ ਐਂਡ ਅਸੈਸਰਸ ਐਂਡ ਕੋਆਰਡੀਨੇਟਰਸ ਉਹ ਉਹਨਾਂ ਕੋਲ ਆਪਣਾ ਪੇਪਰ ਵਰਕ ਭੇਜਦੇ ਨੇ ਤੇ ਦੇ ਗੋ ਐਂਡ ਟਾਕ ਟੂ ਦ ਗਵਰਨਮੈਂਟ ਔਨ ਦੇ ਬਿਹਾਫ ਤੇ ਉਹ ਇਹਨਾਂ ਦੇ ਹਾਊ ਡੂ ਆਈ ਸੇ ਦੇ ਆਰ ਦ ਕੇਅਰ ਟੇਕਰਸ ਕਿ ਤੁਹਾਨੂੰ 70,000 ਇੱਕ ਸਾਲ ਦਾ ਮਿਲਿਆ ਤੁਸੀਂ ਇਹ ਸਰਵਿਸ ਦੇ ਲਈ
1: ਅੱਛਾ ਉਹ ਇੱਕ ਅਸੈਸਰ
2: ਪਲਾਨ ਮੈਨੇਜਰ ਹੋ ਜਾਂਦੇ
1: ਨੇ ਹਾਂ ਕਿ ਮੈਨੇਜਰ ਹੋ ਗਿਆ ਇੱਕ ਸਾਲ ਦਾ ਅਸੈਸਰ ਹੋ ਗਿਆ ਉਹਨੇ ਗਵਰਨਮੈਂਟ ਨਾਲ ਗੱਲ ਕਰਨੀ ਕਿ ਬਈ ਇਸ ਬੰਦੇ ਨੂੰ ਇਹ ਵਾਲੀ ਡਿਸੇਬਿਲਿਟੀ ਆ ਤੇ ਗਵਰਨਮੈਂਟ ਦੈਨ ਤੈਅ ਕਰ ਲਈ ਕਿ ਕੁਝ 60,000-70,000 ਹਰ ਸਾਲ ਦਾ ਖਰਚਾ ਹੋਏਗਾ
2: ਮੇਨਟੇਨ ਮਤਲਬ ਕੁਡ ਬੀ 10,000 ਕੁਡ ਬੀ 70,000 ਕੁਡ ਬੀ 100,000 ਡਿਪੈਂਡਿੰਗ ਔਨ ਦੀ ਸਿਚੁਏਸ਼ਨ ਕੀ
1: ਜੋ ਸਿਚੁਏਸ਼ਨ
2: ਡਾਇਗਨੋਸਿਸ ਕੀ ਹੈ
1: ਤੇ ਉਹ ਉਹਦਾ ਫਿਰ ਉਹ ਪੈਸੇ ਰਿਲੀਜ਼ ਕਰਦੇ ਗਵਰਨਮੈਂਟ
2: ਪਲਾਨ ਮੈਨੇਜਰ ਦੇ ਕੋਲ
1: ਪਲਾਨ
2: ਮੈਨੇਜਰ ਜਿਹੜਾ ਉਹਨਾਂ ਦੇ ਸਾਰੇ ਲੋਕਾਂ ਨੂੰ ਪੇ ਕਰਦਾ ਜੋ ਵੀ ਉਹਨਾਂ ਨੂੰ ਸਰਵਿਸਿਜ਼ ਦੇ ਰਹੇ
1: ਨੇ ਬਟ ਦ ਪਾਰਟਿਸਪੈਂਟ ਚੂਜ਼ਜ਼ ਦੇਅਰ ਓਨ ਪ੍ਰੋਵਾਈਡਰਸ
2: Sometimes the plan manager chooses their providers.
1: Achha. Matlab, obviously, jab participant ne kya hua ki bhai tu inna kuch kar rahe hain abhi.
2: Wohi kar dene because could be many reasons, Krishna ji. Because ho sakta hai unna di mental capacity nahi na hoi ki woh apne liye choice kar sakan.
1: Ji, haan, matlab disability hai, kisi bhi tarah di ho
2: sakta hai. Kai wari anxiety hondi hai, kai wari non-decisiveness hondi hai, dar hondi hai, schizophrenia. There are so many categories. Te ho nahi kar sakte. Achha, some people, bilkul theek ne mentally, par knowledge nahi ki kidda karna hai. ਬਹੁਤ ਸਾਰੇ ਇੱਥੇ ਵੀ ਆਰ ਬਲੈਸਡ ਕੰਟਰੀ ਆਫ ਮਾਈਗ੍ਰੈਂਟਸ ਲੈਂਗੁਏਜ ਬੈਰੀਅਰ ਹੈ ਨਹੀਂ ਪਤਾ ਦੈਨ ਦੇ ਰਿਲਾਈ ਔਨ ਪਲਾਨ ਮੈਨੇਜਰਸ ਦੇਰ ਕੁਡ ਬੀ ਮੈਨੀ ਰੀਜ਼ਨਸ ਬਟ ਦ ਸਟੈਪ ਇਜ਼ ਕਿ ਪਲਾਨ ਮੈਨੇਜਰਸ ਪਰ ਤੁਹਾਡੇ ਨਾਲ ਕਰਕੇ ਅਤੇ ਪਾਰਟੀਸਪੈਂਟਸ ਦੇ ਪ੍ਰੋਵਾਈਡਰਸ ਦੇ ਵਿੱਚ ਦ ਬ੍ਰਿਜ ਬਣ ਕੇ ਸਰਵਿਸਿਜ਼ ਦਿੰਦੇ ਨੇ
1: ਓਕੇ ਓਕੇ ਅਤੇ ਬਿਫੋਰ ਗੋਇੰਗ ਫਰਦਰ ਡਾਊਨ ਡਿਸੇਬਿਲਿਟੀ ਕਿਸ ਤਰ੍ਹਾਂ ਡਿਫਾਈਨ ਹੁੰਦੀ ਹੈ ਮਤਲਬ ਵਟ ਇਜ਼ ਬਿਕੋਜ਼ ਆਈ ਨੋ ਸਮਵਨ ਹੀ ਇਜ਼ ਅ ਲਿਟਲ ਕਿਡ ਅਤੇ ਬਿਕੋਜ਼ ਉਹਨੂੰ ਬੋਲਣ 'ਚ ਸਮਾਂ ਲੱਗ ਗਿਆ ਉਹਨੂੰ ਵੀ ਗਵਰਨਮੈਂਟ ਜਿਸ ਤਰ੍ਹਾਂ ਐਜ਼ ਅ ਡਿਸੇਬਿਲਿਟੀ ਮੈਂ ਇਸ ਕਰਕੇ ਆਪਾਂ ਇਹ ਗੱਲਬਾਤ ਕਰਦੇ ਪਏ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹਰ ਕਿਸੇ ਨੂੰ ਆਪਾਂ ਸਾਰੇ ਪ੍ਰੋਗਰਾਮਸ ਦੇ ਨਾਮ ਵਗੈਰਾ ਸੁਣੇ ਹੁੰਦੇ ਆ ਪਰ ਸਾਨੂੰ ਇਹ ਛੋਟੀ ਛੋਟੀ ਚੀਜ਼ਾਂ ਨਹੀਂ ਪਤਾ ਹੁੰਦੀਆਂ ਹੈ ਨਾ ਖਾਸ ਕਰ ਜਿਸ ਸੁਸਾਇਟੀ ਤੋਂ ਆਪਾਂ ਆਉਂਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਤਾਂ ਆਪਾਂ ਲੋਕ ਕਿ ਕੋਈ ਨਹੀਂ ਇਹ ਤਾਂ ਟਾਈਮ ਲੱਗ ਕੇ ਠੀਕ ਹੋ ਜਾਂਦਾ ਜਾਂ ਫਿਰ ਆਪੇ ਕੁਛ ਕਰ ਲਓ ਠੀਕ ਹੋ ਜਾਂਦਾ ਹੈ ਨਾ ਸੋ ਮੈਂ ਤਾਂ ਕਰੇ ਚਾਹੁੰਦਾ ਇੱਕ ਜੇ ਡੈਫੀਨੇਸ਼ਨ ਹੈ ਡੈਫੀਨੇਟਿਵ ਜੀ ਤਾਂ ਆਪਾਂ ਵੀ
2: ਨੋਟ ਗੋਇੰਗ ਥਰਲੀ ਬਾਅਦ ਡੈਫੀਨੇਸ਼ਨ ਬਟ ਮੋਟਾ ਮੋਟਾ ਜਿਹੜਾ ਅਸੈਸਮੈਂਟ ਹੁੰਦੀ ਹੈ ਉਹ ਜਿਹੜਾ ਤੁਹਾਡੀ ਨੋਰਮਲ ਲਾਈਫ ਲੀਡ ਕਰਨ ਦੇ ਵਿੱਚ ਦਿੱਕਤ ਦੇ ਭਾਵੇਂ ਕੋਈ ਵੀ ਚੀਜ਼ ਹੋਏ ਭਾਵੇਂ ਉਹ ਸਲੋ ਲਰਨਰ ਹੋਏ ਸਲੋ ਸਪੀਕਰ ਹੋਏ ਸੁਣਦਾ ਵੀ ਘੱਟ ਹੋਏ ਕਈ ਵਾਰੀ ਸਭ ਕੁਛ ਠੀਕ ਹੋਏ ਪਰ ਐਂਗਜ਼ਾਇਟੀ ਹੋਏ ਘਬਰਾਹਟ ਹੁੰਦੀ ਹੈ ਬਹੁਤ ਜ਼ਿਆਦਾ ਇਟਸ ਅ ਡਿਸੇਬਿਲਿਟੀ ਬਿਕਾਜ਼ ਆਈ ਕਾਂਟ ਮੇਕ ਮਾਈ ਡਿਸੀਜਨਸ ਮੇਰੇ ਜਿਹੜੇ ਡਿਸੀਜਨਸ ਨੇ ਮੈਂ ਪ੍ਰੋਪਰਲੀ ਨਹੀਂ ਲੈ ਸਕਦੀ ਬਿਕਾਜ਼ ਮੈਨੂੰ ਇਹ ਪ੍ਰੋਬਲਮ ਹੈਗੀ ਹੈ ਸੋ 10 years ਅਗੋ ਆਈ ਮੈਟ ਵਿਦ ਐਨ ਐਕਸੀਡੈਂਟ ਐਂਡ ਆਈ ਹੈਡ ਮਾਈ ਜੋ ਰੀਕੰਸਟਰਕਟਿਡ ਆਈ ਕੁਡ ਨੋਟ ਟਾਕ ਉਹ ਡਿਸੇਬਿਲਿਟੀ ਸੀ ਹਾਲਾਂਕਿ ਮੈਂ ਬਿਲਕੁਲ ਠੀਕ ਚੱਲ ਸਕਦੀ ਸੀ ਕਰ ਸਕਦੀ ਸੀ ਆਪਣਾ ਸਾਰਾ ਕੰਮ ਕਰ ਸਕਦੀ ਸੀ ਬਟ ਇਟ ਇਜ਼ ਸਟਿਲ ਆਈ ਵਾਜ ਰਿਲਾਇੰਟ ਔਨ ਮਾਈ ਡਾਟਰ ਔਨ ਮਾਈ ਹਸਬੈਂਡ ਟੂ ਗੋ ਵਿਦ ਮੀ ਕਿਉਂਕਿ ਮੈਂ ਬੋਲ ਨਹੀਂ ਪਾ ਰਹੀ ਸੀ ਸੋ ਦੇ ਯੂਜ਼ ਟੂ ਲੀਵ ਦੇਅਰ ਵਰਕ ਆਪਣਾ ਕੰਮ ਛੱਡ ਕੇ ਸਭ ਕੁਛ ਛੱਡ ਕੇ ਮੇਰੇ ਨਾਲ ਜਾਂਦੇ ਸੀ ਸੋ ਦੈਟ ਦੇ ਕੁਡ ਹੈਲਪ ਮੀ ਕਮਿਊਨੀਕੇਟ ਸੋ ਐਟ ਦੈਟ ਪੁਆਇੰਟ ਇਨ ਟਾਈਮ ਆਈ ਡਿਡ ਨੋਟ ਕਲੇਮ ਡਿਸੇਬਿਲਿਟੀ ਐਸੇ ਮੇਰੇ ਵਰਗੇ ਬਥੇਰੇ ਲੋਕੀ ਨੇ ਜਿਹੜੇ ਜਿਹਨਾਂ ਨੂੰ ਪ੍ਰੋਬਲਮ ਹੈ ਬਟ ਦੇ ਡੂ ਨੋਟ ਕਲੇਮ ਡਿਸੇਬਿਲਿਟੀ ਦ 2,00,000 ਪੀਪਲ ਵੀ ਆਰ ਟਾਕਿੰਗ ਅਬਾਊਟ ਇਹ ਲੋਕੀ ਉਹ ਨੇ ਜਿਹੜੇ ਡਾਕਟਰ ਕੋਲ ਗਏ ਨੇ ਤੇ ਡਾਕਟਰ ਨੇ ਕਿਹਾ ਕਿ ਯੂ ਨੀਡ ਹੈਲਪ ਯੂ ਨੀਡ ਅਸਿਸਟੈਂਸ ਤੇ ਇੱਥੇ ਹਰ ਕਿਸੇ ਦੇ ਨਾਲ ਫੈਮਿਲੀ ਨਹੀਂ ਹੈ ਪੀਪਲ ਆਰ ਅਲੋਨ
1: ਬੇਸਿਕਲੀ ਹੂ ਇਜ਼ ਐਜੂਕੇਟਿਡ ਐਂਡ ਪ੍ਰਿਵਿਲੇਜਡ ਇਨਫ ਟੂ ਨੋ ਕਿ ਇਹ ਸਭ ਚੀਜ਼ਾਂ ਵੀ ਹੁੰਦੀਆਂ ਹੈ ਨਾ ਕਿਉਂਕਿ ਮੈਂ ਉਹੀ ਸੋਚਿਆ ਕਿ 2 ਲੱਖ ਤੋਂ ਤਾਂ ਜ਼ਿਆਦਾ ਹੀ ਨੰਬਰ ਹੋਏਗਾ।
2: ਸੋ ਦਿਸ ਇਜ਼ ਦ ਨੰਬਰ ਵਿਦ ਦ ਐਨਡੀਆਰਐਸ ਕਰੰਟਲੀ।
1: ਓਕੇ, ਔਨ ਪੇਪਰ ਐਂਡ ਜਿੰਨਾ ਆਪਾਂ ਗੱਲ ਕੀਤੀ ਹੈ, ਇਟ ਸੀਮਸ ਲਾਈਕ ਅ ਵੈਰੀ ਨੋਬਲ ਸਕੀਮ, ਇਟਸ ਅ ਵੈਰੀ ਗੁੱਡ ਥਿੰਗ, ਰਾਈਟ? ਪਰ ਅੱਜ ਕੱਲ੍ਹ ਬਹੁਤ ਜ਼ਿਆਦਾ ਸ਼ੇਡ, ਨੈਗੇਟਿਵ ਸ਼ੇਡ ਆਇਆ ਹੋਇਆ। 1-2 ਰੀਲਸ ਵੀ ਮੈਂ ਵੇਖੀਆਂ, ਦੇ ਗੋਟ ਵਾਇਰਲ ਅਰਾਊਂਡ ਐਨਡੀਆਰਐਸ ਪ੍ਰੋਵਾਈਡਰਸ, ਹੈ ਨਾ, ਲੋਕ ਸ਼ੇਡੀ ਦਾ ਤਮਗਾ ਦੇ ਰਹੇ ਆ।
2: ਬਿਲਕੁਲ,
1: ਕੀ ਵਾਟ ਇਜ਼ ਦੈਟ, ਉਹ ਸਭ ਕੀ ਚੀਜ਼ਾਂ ਚੱਲ ਰਹੀਆਂ?
2: ਓਕੇ, ਇਟਸ ਅ ਮਿਕਸ ਬੈਗ ਆਫ ਮੈਨੀ ਕਾਇੰਡ ਆਫ ਪੀਪਲ ਕ੍ਰਿਸ਼ਨਾ ਜੀ, ਜਿਵੇਂ ਹਰ ਇੰਡਸਟਰੀ ਦੇ ਵਿੱਚ ਆਉਂਦਾ, ਇਟਸ ਜਸਟ ਨੋਟ ਐਨਡੀਆਰਐਸ। ਨੋ ਮੈਟਰ ਵਿਚ ਸੈਕਟਰ, ਗਵਰਨਮੈਂਟ ਸੈਕਟਰ, ਕੋਰਪੋਰੇਟ ਸੈਕਟਰ ਤੁਸੀਂ ਫੜੋ, ਹਰ ਦੇ ਵਿੱਚ ਦੇ ਆਰ ਫਿਊ ਬੈਡ ਐਪਲਸ।
1: ਤੇ
2: ਕੁਛ ਬੈਡ ਐਪਲਸ ਕਰਕੇ ਪੂਰੀ ਇੰਡਸਟਰੀ ਬਦਨਾਮ ਹੁੰਦੀ ਹੈ
1: ਜੀ।
2: ਵੀ ਸ਼ੁੱਡ ਨੈਵਰ ਪੁੱਟ ਅ ਟੈਗ ਸੇਇੰਗ ਆਪਣੇ ਬੰਦੇ, ਕਿਸ ਕੈਟੇਗਰੀ ਦੇ ਬੰਦੇ, ਕਿਸ ਨੈਸ਼ਨੈਲਿਟੀ ਦੇ ਬੰਦੇ। ਵੀ ਆਲ ਹਿਊਮਨਸ, ਵੀ ਆਲ ਆਸਟ੍ਰੇਲੀਅਨਸ, ਵੀ ਆਰ ਅ ਪਾਰਟ ਆਫ ਦ ਸਕੀਮ। ਕੁਛ ਲੋਕ ਜਾਣ ਕੇ ਫਰੋਡ ਨਹੀਂ ਕਰੇ, ਦੇ ਆਰ ਨੋਟ ਅਵੇਅਰ ਆਫ ਹਾਊ ਥਿੰਗਸ ਨੀਡ ਟੂ ਬੀ ਡਨ, ਵਿਚ ਇਜ਼ ਆਲਸੋ ਅ ਪ੍ਰੋਬਲਮ, ਕਿਉਂਕਿ ਉਹਨਾਂ ਦੀ ਲੈਸ ਨੌਲੇਜ ਕਰਕੇ ਜਿਹੜਾ ਪਾਰਟੀਸੀਪੈਂਟ ਹੈ ਉਹਨੂੰ ਨੁਕਸਾਨ ਹੋ ਰਿਹਾ। ਕਈ ਪਾਰਟੀਸੀਪੈਂਟ ਸੈਲਫ ਮੈਨੇਜ ਫੰਡ ਦੇ ਵਿੱਚ ਹੈਗੇ ਨੇ, ਮਤਲਬ ਸਰਕਾਰ ਨੇ ਉਹਨਾਂ ਨੂੰ 20,000 ਦੇ ਤਾ, ਫੋਰ ਐਗਜ਼ਾਮਪਲ, ਕਿ ਤੁਸੀਂ ਆਪਣੇ ਉੱਤੇ ਖਰਚ ਸਕਦੇ ਹੋ।
1: ਓਕੇ,
2: ਰਾਧਾ ਦਾ ਆਪਣੇ ਉੱਤੇ ਖਰਚਣ ਲਈ ਉਹ ਕਿਸੇ ਹੋਰ ਥਾਂ ਤੇ ਖਰਚ ਦਿੰਦੇ ਨੇ।
1: ਓਕੇ,
2: ਸੋ ਦੈਟਸ ਨੋਟ ਹੈਲਪਿੰਗ ਦ ਸਕੀਮ। ਫੋਰ ਐਗਜ਼ਾਮਪਲ ਦੇਣੀ ਆ, ਤੁਹਾਨੂੰ ਪੈਸਾ ਮਿਲਿਆ ਹੈ ਤੇ ਇੰਗਜ਼ਾਇਟੀ ਹੈ, ਫੋਰ ਐਗਜ਼ਾਮਪਲ, ਤੁਹਾਡੇ ਕੋਲ 101 ਤੁਹਾਨੂੰ ਤੁਸੀਂ ਡਾਇਗਨੋਸ ਹੋ ਗਏ ਹੋ ਕਿ ਹਾਈ ਲੈਵਲ ਦੀ ਇੰਗਜ਼ਾਇਟੀ ਹੈ। 101 ਐਕਟੀਵਿਟੀ ਦੇ ਵਿੱਚ ਤੁਸੀਂ ਜਾ ਕੇ ਇਨਰੋਲ ਕਰੋ, ਕੁਡ ਬੀ ਕੁਕਿੰਗ ਕਲਾਸਿਸ, ਸਿੰਗਿੰਗ ਕਲਾਸਿਸ, ਡਾਂਸਿੰਗ ਕਲਾਸਿਸ। 101 ਹੁੰਦੀ ਜਿਹੜਾ ਤੁਹਾਡਾ ਇੱਕ ਟੀਚਰ ਤੇ ਤੁਸੀਂ ਸਿੱਖੋਗੇ
1: ਜੀ,
2: ਵਿਚ ਇਜ਼ ਐਕਸਪੈਂਸਿਵ
1: ਜੀ। ਹਾਂਜੀ,
2: ਕਰੈਕਟ,
1: ਬਿਲਕੁਲ ਠੀਕ।
2: ਵੇਅਰ ਐਜ਼ ਇਫ ਯੂ ਗੋ ਐਂਡ ਜੁਆਇਨ ਅ 10 ਪੀਪਲ ਗਰੁੱਪ ਕਲਾਸ, ਵਿਚ ਬੀ ਵੈਰੀ ਚੀਪ, ਤੇ ਤੁਸੀਂ ਜਾਂਦੇ ਗਰੁੱਪ ਕਲਾਸ ਦੇ ਵਿੱਚੋਂ ਕਲੇਮ ਤੁਸੀਂ 101 ਦਾ ਕਰ ਰਹੇ ਹੋ। ਦਿਸ ਇਜ਼ ਅ ਪਾਰਟਿਸਿਪੈਂਟ, ਸੇਮ ਫੋਰ ਅ ਪ੍ਰੋਵਾਈਡਰ ਐਸ ਵੈਲ।
1: ਹਾਂ, ਪ੍ਰੋਵਾਈਡਰ ਦੇ ਪੁਆਇੰਟ ਆਫ ਵਿਊ ਤੋਂ ਕੀ
2: ਪ੍ਰੋਵਾਈਡਰ ਐਸ ਵੈਲ, ਉਹਨੇ ਸਰਵਿਸ, ਉਹ ਉਹਨਾਂ ਦਾ ਸਪੋਰਟ ਵਰਕਰ ਲੈ ਕੇ ਗਿਆ ਗਰੁੱਪ ਕਲਾਸ ਦੇ ਲਈ ਪਾਰਟਿਸਿਪੈਂਟ, ਤੇ ਉਹਨਾਂ ਨੇ ਕਲੇਮ ਕੀਤਾ 101 ਕਲਾਸ ਦਾ, ਜਿੱਥੇ ਫੋਰ ਐਗਜ਼ਾਮਪਲ $20 ਘੰਟੇ ਦੇ ਬੰਨੇ ਸੀ, ਉਹ $40 ਘੰਟੇ ਦੇ ਕਲੇਮ ਕਰੇ ਗਵਰਨਮੈਂਟ ਕੋਲੋਂ।
1: ਓਕੇ, ਸੋ ਇਹ ਚੀਜ਼ਾਂ,
2: ਮਤਲਬ ਇਹ ਚੀਜ਼ਾਂ ਨੇ some, so we'll go step by step in a handful of examples we will discuss. Lack of knowledge da jehda galtiyan ho rahi hain, that is they are using the wrong code. Even the providers jidda main tuhanu dass rahi ha, they are registered and unregistered. Difference is jadon tusi registration karwande ho, I went through a grueling process of 6 months.
1: Acha, okay,
2: I got audited, I went through a test. ਮਤਲਬ ਦੇ ਵਾਂਟਡ ਟੂ ਮੇਕ ਸ਼ੋਰ ਕਿ ਮੇਰਾ ਪੇਪਰ ਵਰਕ ਸਹੀ ਹੋਏ, ਮੈਨੂੰ ਸਮਝ ਹੋਏ, ਕੋਡਸ ਦੀ ਸਮਝ ਹੋਏ, ਕਿਸ ਸਰਵਿਸ ਲਈ ਕੀ ਕੋਡ ਲਗਾਉਣਾ, ਦੇ ਆਸਕ ਯੂ ਆਲ ਦੋਸ ਥਿੰਗਸ। ਸੋ ਰਜਿਸਟ੍ਰੇਸ਼ਨ ਇਜ਼ ਅ ਵੈਰੀ ਪੇਨਫੁਲ ਪ੍ਰੋਸੈਸ ਬਟ ਫਾਇਦੇਮੰਦ ਪ੍ਰੋਸੈਸ ਹੈ ਦੋਨਾਂ ਲਈ। ਕੱਲ੍ਹ ਨੂੰ ਮੇਰੇ ਕੋਲੋਂ ਕੋਈ ਗਲਤੀ ਨਾ ਹੋਏ ਕਿ ਮੈਂ ਪ੍ਰੋਬਲਮ ਦੇ ਵਿੱਚ ਆਵਾਂ, ਮੈਂ ਐਜੂਕੇਟਡ ਹਾਂ ਉਸ ਚੀਜ਼ ਲਈ, ਮੇਰਾ ਜਿਹੜਾ ਪਾਰਟੀਸੀਪੈਂਟ ਹੈ ਉਹਦੇ ਨਾਲ ਧੱਕਾਸ਼ਾਹੀ ਨਾ ਹੋਏ, ਉਹਦੇ ਪੈਸੇ ਜ਼ਿਆਦਾ ਨਾ ਕੱਟੇ ਜਾਣ, ਸੋ ਇਟ ਵਰਕਸ ਬੋਥ ਵੇਸ। ਪਰ ਜਿਹੜਾ ਅਨਰਜਿਸਟਰਡ ਹੈ, ਫੋਰ ਐਗਜ਼ਾਮਪਲ, ਹੀ ਇਜ਼ ਨੋਟ ਗੋਇੰਗ ਥਰੂ ਦੈਟ ਪ੍ਰੋਸੈਸ। ਸੋ ਉਹ ਜਦੋਂ ਤੱਕ ਕਹਿੰਦੇ ਨਾ ਡੰਡਾ ਨਹੀਂ ਪੈਂਦਾ ਉਤੋਂ, ਤਾਂ ਤੁਸੀਂ ਕਈ ਵਾਰੀ ਕਿਤਾਬ ਵੀ ਨਹੀਂ ਚੱਕਦੇ। ਯੂ ਡੋਂਟ ਨੋ ਦ ਕੋਡਸ, ਯੂ ਯੂਜ਼ਿੰਗ ਦ ਰੋਂਗ ਕੋਡਸ, ਯੂ ਕਲੇਮਿੰਗ ਦ ਰੋਂਗ ਥਿੰਗ। ਚਾਹੇ ਉਹ ਨੌਲੇਜ ਦੇ ਬੇਸ ਤੇ ਗਲਤੀ ਹੋ ਰਹੀ ਹੈ, ਪਰ ਹੈ ਫਰੋਡ, ਗਵਰਨਮੈਂਟ ਲਈ ਉਹ ਫਰੋਡ ਹੈ।
1: ਹਾਂ, ਮਤਲਬ ਔਨ ਪੇਪਰ ਤਾਂ ਚੀਜ਼ ਨੇ ਸਿਮਿਲਰ ਰਹਿਣਾ ਨਾ, ਮੇਰੇ ਮਨ ਚ ਕੀ ਹੈ ਉਹ ਤਾਂ ਬਹੁਤ ਕੋਈ ਵੀ ਨਹੀਂ ਦੱਸ ਸਕਦਾ।
2: ਸੋ ਦੈਟ ਇਜ਼ ਵਨ ਪਾਰਟ ਆਫ ਇਟ।
1: ਓਕੇ,
2: ਦੀ ਅਦਰ ਪਾਰਟ ਆਫ ਇਟ ਇਜ਼ ਅ ਵਿਲਿੰਗਫੁਲ ਡਿਸੀਟ, ਜਿਵੇਂ ਅਸੀਂ ਕਿਹਾ ਗਰੁੱਪ ਕਲਾਸ ਲਈ ਗਏ ਸੀ ਪਰ 101 ਕਲੇਮ ਕਰ ਲਿਆ।
1: ਓਕੇ,
2: ਦੇਰ ਵਾਸ ਅ ਕੇਸ ਇਨ ਸਿਡਨੀ ਕ੍ਰਿਸ਼ਨਾ ਵੇਅਰ ਸਮਬਡੀ ਗਾਟ ਕਾਟ ਐਂਡ ਇੱਕ ਫੈਮਿਲੀ ਤੋਂ 4 ਫੈਮਿਲੀ ਮੈਂਬਰ ਸਪੋਰਟ ਵਰਕਰ ਸੀਗੇ, ਹਸਬੈਂਡ, ਡਾਟਰ, ਮਦਰ। If you Google it up, you'll know what case I'm talking about. They, ona ne ek participant nu charge kita for a service for 6 hours. Husband ne bhi charge kita, te kudi ne bhi usi participant nu same time, same service li charge kita. Te us time, o participant hospital de vich siga.
1: Okay.
2: So service vi nahi deti.
1: Haan.
2: Te galat. So this is fraud.
1: Achha.
2: But when I say these examples, Krishna, they are handful of people. Jina de karke, hun... Look, we welcome the change. ਇਹ ਚੇਂਜ ਸਾਡੇ ਸਾਰਿਆਂ ਲਈ ਪੇਨਫੁਲ ਇਸ ਕਰਕੇ ਹੋਏਗਾ ਬਿਕਾਜ਼ ਨਾਓ ਦੇਰ ਇਜ਼ ਅ ਲੋਟ ਮੋਰ ਗਵਰਨੈਂਸ। ਸਾਡਾ ਜਿਹੜਾ ਪਹਿਲਾਂ ਹੀ ਪੇਪਰ ਵਰਕ ਆਲਰੇਡੀ 4 ਘੰਟੇ ਲੈ ਰਿਹਾ ਸੀ, ਮੇ ਬੀ ਹੁਣ 8 ਲਏਗਾ।
1: ਪਰ ਆਪਾਂ ਚੇਂਜ ਤੇ ਆਉਂਦੇ ਹਾਂ, ਉਸ ਤੋਂ ਪਹਿਲਾਂ ਮੈਂ ਜਾਣਾ ਚਾਹੁੰਦਾ ਕਿਉਂਕਿ ਬੜਾ ਇੰਟਰੀਗਿੰਗ ਹੈ ਯਾਰ, ਵੈਰੀ ਗੁੱਡ, ਮੈਨੂੰ ਲੱਗਾ ਨਹੀਂ ਸੀਗਾ। ਅੱਛਾ ਮੈਨੂੰ ਇੱਕ ਗੱਲ ਦੱਸੋ, ਜਿਹੜਾ ਅਨਰਜਿਸਟਰਡ ਮਤਲਬ ਜਿਸ ਤਰ੍ਹਾਂ ਤੁਸੀਂ ਹਸਬੈਂਡ ਕਹਿ ਦਿੱਤਾ ਨਾ ਕਿ ਕਿਸੇ ਵਾਈਫ ਨੂੰ ਪ੍ਰੋਬਲਮ ਹੈ ਜਾਂ ਫਿਰ ਵਾਈਸ ਵਰਸਾ, ਨਾ ਪੇਰੈਂਟਸ ਵਗੈਰਾ ਵੀ ਹੋ ਸਕਦੇ, ਐਨੀਥਿੰਗ ਰਾਈਟ, ਬਲੱਡ ਰਿਲੇਸ਼ਨ ਜਾਂ ਫਿਰ ਇੱਦਾਂ ਦੇ ਰਿਲੇਸ਼ਨ ਤੋਂ ਅਲਾਇਦਾ ਕੌਣ ਬਣਦਾ ਅਨਰਜਿਸਟਰਡ? ਮਤਲਬ what is a unregistered provider?
2: Unregistered provider is, for example, I decided not to register my company, for example. ਠੀਕ ਹੈ,
1: ਪਰ ਤੁਸੀਂ ਇਦਾਂ ਹੀ,
2: ਪਰ ਮੇਰਾ ਨੇਬਰ ਹੈ ਜਿਹਨੂੰ ਡਿਸੇਬਿਲਿਟੀ ਹੈ,
1: ਤੁਸੀਂ ਕਹਾਂ ਕਿ ਮੈਂ ਤੇਰੇ ਲਈ ਹੈਲਪ ਕਰ ਦਿਆਂਗਾ, ਨਹੀਂ
2: ਮੈਂ ਕਰ ਦਾਂਗੀ ਹੈਲਪ, ਮੈਂ ਅਨਰਜਿਸਟਰਡ ਆ ਬਟ ਆਮ ਅ ਸਪੋਰਟ ਵਰਕਰ।
1: ਤੇ ਗਵਰਨਮੈਂਟ ਇਹ ਚੀਜ਼ ਅਲਾਓ ਕਰਦੀ ਹੈ?
2: ਪਹਿਲਾਂ ਕਰੀ ਸੀ, ਹਲੇ ਵੀ ਕਰੇਗੀ, ਬਿਕਾਜ਼ ਯੂ ਹੈਵ ਟੂ ਅੰਡਰਸਟੈਂਡ ਜੇ ਤੁਸੀਂ ਅਨਰਜਿਸਟਰਡ ਪ੍ਰੋਵਾਈਡਰਸ ਕੱਢ ਦੋਗੇ, ਦੇ ਡੋਨਟ ਹੈਵ ਪੀਪਲ ਟੂ ਸਪੋਰਟ 2,00,000-3,000, ਦੈਨ ਯੋਰ demand will streak up but the supply is not there.
1: Koi idea hai ratio kinna khoega eh wala unregistered to registered da?
2: I don't have it,
1: par mere khayal na kafi vadda hi imbalance hoega,
2: I guess. I'm so because sure. jehde nove changes aa rahe ne unna de vich ek a point kafi unhane rakhya hai. We'll talk about those changes when
1: it appa kyunki changes de gal kar rahe hain, changes is karke aa rahe jis tarah Deepika ji ne dassa ki kafi zyada sunan cha hai ki providers ya participants de level te ਘਪਲਾ ਹੋ ਰਿਹਾ ਹੈ। ਹਾਂ, ਇਹੀ ਵਰਡ ਆਇਆ ਮਾਇੰਡ 'ਚ, ਹੈ ਨਾ, ਆਪਾਂ ਘਪਲਾ ਹੀ ਕਹਿ ਸਕਦੇ ਹਾਂ ਨਾ, ਹੋ ਰਿਹਾ। ਸੋ ਗਵਰਨਮੈਂਟ ਇੱਥੇ ਦੀ ਕਾਫੀ ਸੁਚੇਤ ਹੈ ਬਈ, ਉਹਨਾਂ ਨੇ ਨਾਲ ਹੀ ਵੈਸੇ ਨਕੇਲ ਕਰ ਲਈ ਕਿ ਇਟ ਟੁਕ ਦਮ ਟਾਈਮ।
2: ਇਟ ਟੁਕ ਦਮ ਟਾਈਮ ਬਟ ਵਿਚ ਇਜ਼ ਗੁੱਡ ਬਿਕਾਜ਼ ਕੁਝ ਕੇਸਿਸ ਦੇ ਬੇਸ ਤੇ ਜੇ ਤੁਸੀਂ ਚੇਂਜਸ ਲਿਆਓਗੇ, ਕਿਆ ਪਤਾ ਉਹ ਚੇਂਜਸ, ਦੇ ਹੈਵ ਡਨ ਦੇ ਰਿਸਰਚ ਵੈਰੀ ਵੈਲ ਕ੍ਰਿਸ਼ਨਾ, ਬਿਕਾਜ਼ ਦ ਚੇਂਜਸ ਦੇ ਹੈਵ ਅਡੈਪਟਡ ਨਾਓ। ਇੰਨਾ ਨੁਕਸਾਨ ਉਨ according to me the changes are not out there in the paper, assi jinna pad rahe ha oh actually couple nu hi cut kar rahe, the government is quite, policy makers are smart here, that is why the country is running in a still better shape and form. Because oh galti se
1: fad gaya, jada still kya na na bahut sahi se,
2: you just have to
1: still was very right,
2: you have to be very articulate,
1: good choice of word.
2: ਠੀਕ ਹੈ, ਠੀਕ ਹੈ, ਹਾਂਜੀ, ਮਤਲਬ ਹੈ ਉਹ ਵੀ ਚੇਂਜ ਹੈ ਐਂਡ ਇਟ ਡਜ਼ਨਟ ਕਮ ਆਸਾਨ ਨਾਲ,
1: ਨਹੀਂ ਜੀ ਬਿਲਕੁਲ, ਮੇਰਾ ਹੁਣੇ ਹੋਇਆ ਮੈਨੂੰ ਪਤਾ, ਆਈ ਗੈਟ ਇਟ, ਯੂ ਆਰ ਰਾਈਟ,
2: ਸੋ ਐਨੀ ਚੇਂਜ ਵਿਲ ਟੇਕ ਇਟਸ ਟਾਈਮ ਟੂ ਸੈਟਲ ਇਨ ਬਟ ਇਟ ਇਜ਼ ਫੋਰ ਦ ਬੈਟਰਮੈਂਟ।
1: ਇੱਕ ਐਗਜ਼ਾਮਪਲ ਦੇ ਤੌਰ ਤੇ ਲੈਣੇ ਹਨਾ, ਤੁਸੀਂ ਇੱਕ ਰਜਿਸਟਰਡ ਕੰਪਨੀ ਚਲਾਉਂਦੇ ਹੋ, ਵਾਟਲ ਕੇਅਰ ਕਮਿਊਨਿਟੀ ਨਾਮ ਹੈ ਉਹਦਾ, ਹਾਊ ਲੌਂਗ ਹੈਵ ਯੂ ਬੀਨ ਰਜਿਸਟਰਡ?
2: 1 year,
1: 1 saal ਤੋਂ, ਹਨਾ, ਤੇ ਉਸ ਤੋਂ ਪਹਿਲਾਂ 6-7 ਮਹੀਨੇ ਲੱਗ ਗਏ ਤੁਹਾਨੂੰ ਜਸਟ ਟੂ ਗੈਟ ਦ ਰਜਿਸਟ੍ਰੇਸ਼ਨ ਡਨ, ਰਾਈਟ? ਹੁਣ ਅੱਜ ਜੇ ਕੋਈ ਜਿਹੜੇ ਚੇਂਜਸ ਜੇ ਆ ਰਹੇ ਆ, ਜੇ ਤੁਸੀਂ ਅੱਜ ਕਰਨ ਲੱਗਦੇ ਤੇ ਕਿੰਨਾ ਕੁ ਲੰਬਾ ਸਮਾਂ ਹੋਰ ਸ਼ਾਇਦ ਲੱਗ ਸਕਦਾ
2: ਜੇ ਅੱਜ ਕਰੋ ਤਾਂ? ਆਈ ਥਿੰਕ ਇਟ ਵਿਲ ਸਟਿਲ ਬੀ 6 ਮੰਥਸ ਬਿਕਾਜ਼ ਦੋਸ ਚੇਂਜਸ ਹੈਵ ਨਾਟ ਬੀਨ ਇੰਪਲੀਮੈਂਟਡ ਯੈਟ।
1: ਅੱਛਾ, ਹਜੇ ਹੋਏ ਨਹੀਂ ਹੈ?
2: ਦੇ ਆਰ, ਸੋ ਇਟ ਇਜ਼ ਕਮਿੰਗ ਆਊਟ ਵਾਟ ਦ ਚੇਂਜਸ ਆ। ਜੇ ਅੱਜ ਵੀ ਪ੍ਰੋਸੈਸ ਹੋ, ਆਈ ਫੀਲ ਇਟ ਇਜ਼ ਗੋਇੰਗ ਟੂ ਬੀ ਦ ਸੇਮ ਐਜ਼ ਇਟ ਵਾਸ ਫੋਰ ਮੀ,
1: ਬਟ ਮੋਰ ਪੇਪਰ ਵਰਕ,
2: ਮੋਰ ਪੇਪਰ ਵਰਕ ਐਂਡ ਮੋਰ ਐਜੂਕੇਸ਼ਨ ਅਰਾਊਂਡ ਇਟ। ਪਰ ਅੱਗੇ ਜਾ ਕੇ ਰਜਿਸਟ੍ਰੇਸ਼ਨ ਕਰਾਉਣੀ, ਜੇ ਤੁਸੀਂ ਇੱਕ ਸਰਵਿਸ ਜੈਨੂਇਨਲੀ ਦੇਣਾ ਚਾਹੁੰਦੇ ਹੋ, ਉਹ ਜ਼ਰੂਰੀ ਹੁੰਦੀ ਜਾਏਗੀ, ਬਿਕਾਜ਼ ਵੀ ਗੈਟ ਆਡਿਟਿਡ ਐਵਰੀ 3 months, ਕ੍ਰਿਸ਼ਨਾ ਜੀ। ਸੋ ਵੀ ਹੈਵ ਐਨ ਐਕਸਟਰਨਲ ਆਡੀਟਰ ਜਿਹੜਾ ਆਪਣੀ ਰਿਪੋਰਟ NDIS ਨੂੰ ਸਬਮਿਟ ਕਰਦਾ, ਸਾਨੂੰ ਨਹੀਂ।
1: ਅੱਛਾ,
2: ਐਂਡ ਐਵਰੀ 3 months ਹੀ ਵਿਲ ਕਮ ਐਂਡ ਡੂ ਆਰ ਪੇਪਰ ਵਰਕ ਚੈੱਕ, ਪਾਰਟਿਸਪੈਂਟ ਚੈੱਕ, ਉਹਨਾਂ ਦੀ ਇੰਟਰਵਿਊ ਲੈਂਦਾ, ਸਾਡੀ ਇੰਟਰਵਿਊ ਲੈਂਦਾ ਤੇ ਸਾਡੇ ਸਪੋਰਟ ਵਰਕਰਸ ਦੀ ਇੰਟਰਵਿਊ ਲੈਂਦਾ। ਦੈਟਸ ਐਵਰੀ 3 months, ਸੋ ਬੀਇੰਗ ਰਜਿਸਟਰਡ ਇਜ਼ ਨਾਟ ਈਜ਼ੀ, ਐਂਡ ਦੈਟ ਕਈ ਵਾਰੀ ਲੋਕੀ ਇਸ ਲਈ ਨਹੀਂ ਕਿ ਉਹਨਾਂ ਨੇ ਫਰੋਡ ਕਰਨਾ, ਇਟ ਇਜ਼ ਸਮਟਾਈਮਸ ਟੂ ਮੱਚ ਟੂ ਹੈਂਡਲ ਐਜ਼ ਵੈਲ, ਨਾਟ ਇਟਸ ਐਵਰੀਵਨਸ ਕੱਪ ਆਫ ਟੀ ਨਾ, ਕਿ ਤੁਸੀਂ ਕਹੋ ਕਿ
1: ਹਾਂਜੀ ਨਹੀਂ, ਕਲੈਰੀਕਲ ਮਿਸਟੇਕਸ ਦਾ ਵੀ ਕਾਫੀ ਵੱਡਾ ਹੈ ਨਾ ਰੋਲ ਹੋ ਸਕਦਾ, ਇਸ ਕਰਕੇ
2: ਐਂਡ ਹਰ 3 ਮਹੀਨੇ ਬਾਅਦ ਯੂ ਨੋ ਪੇਟ ਟਾਈਟ ਕਰਨਾ ਪੈਂਦਾ ਕਿ ਆ ਗਿਆ ਆਡੀਟਰ, ਕੁਐਸਚਨ ਪੁੱਛ ਰਿਹਾ, ਨੋ ਮੈਟਰ ਹਾਊ ਗੁੱਡ ਯੂ ਆਰ ਵਿਦ ਯੋਰ ਵਰਕ, ਯੂ ਗੋ ਥਰੂ ਦ ਪ੍ਰੋਸੈਸ।
1: ਤੇ ਚੇਂਜਸ ਕੀ ਆ ਰਹੇ ਆ?
2: ਜਿਹੜੇ ਪੋਸੀਬਲ ਚੇਂਜਸ, ਐਂਡ ਵੀ ਆਲਵੇਜ਼ ਸੇ ਦੈਟ
1: ਪੋਸੀਬਲ
2: ਚੇਂਜਸ, ਸਭ ਤੋਂ ਵੱਡਾ ਚੇਂਜ ਜਿਹੜਾ ਲੈ ਕੇ ਆ ਰਹੇ ਨੇ, ਵਿਚ ਆਈ ਗੇਵ ਯੂ ਦ ਐਗਜ਼ਾਮਪਲ ਐਜ਼ ਵੈਲ, ਕਮਿਊਨਿਟੀ ਪਾਰਟੀਸੀਪੇਸ਼ਨ ਦੇ ਵਿੱਚ ਪਹਿਲਾਂ ਬਹੁਤ ਵੱਡੀ ਸਪੋਰਟ ਮਿਲਦੀ ਸੀ, ਯੂ ਕੈਨ ਗੈਟ ਅਪ ਟੂ 40 grants, ਯੂ ਨੋ, ਕਿ ਤੁਸੀਂ ਜਾਓ ਤੇ ਆਪਣੀ ਪਸੰਦ ਦੀ ਐਕਟੀਵਿਟੀਜ਼ ਕਰ ਲਓ, 1-on-1 ਕੋਚਿੰਗ ਲੈ ਲਓ, ਉਹਦੇ ਵਿੱਚ ਲੈਟ ਮੀ ਨੋਟ ਕੋਟ ਇਟ, ਅਪਰੋਕਸੀਮੇਸ਼ਨ ਕਹਿੰਦੀ ਹਾਂ, ਹੋ ਸਕਦਾ ਉੱਤੇ ਥੱਲੇ 26,000-24,000 ਮਿਲੇ ਇਨ ਕੰਪੈਰੀਜ਼ਨ ਟੂ 40,000, ਮੈਂ ਸਿਰਫ ਇੱਕ ਬਾਲ ਪਾਰਕ ਫਿਗਰ ਦੇ ਰਹੀ ਹਾਂ ਤੁਹਾਨੂੰ, ਥੋੜ੍ਹਾ ਆਈਡੀਆ ਲੈਣ ਲਈ ਕਿੰਨਾ
1: ਡ੍ਰੌਪ ਹੈ,
2: ਪ੍ਰਪੋਜ਼ਡ ਹੈ, ਇਹ ਸਭ ਪ੍ਰਪੋਜ਼ਡ ਹੈ, ਦੇਰ ਇਜ਼ ਨਥਿੰਗ ਆਊਟ ਦੇਰ ਯੈਟ ਵਿਚ ਇਜ਼ ਕਨਫਰਮਡ, ਪਰ ਜਿਹੜੇ ਟੋਪਿਕਸ ਉਹਨਾਂ ਦੀ ਪੇਪਰ ਵਰਕ ਦੇ ਵਿੱਚ ਜੇ ਤੁਸੀਂ NDIS ਦੀ ਵੈਬਸਾਈਟ ਦੇ ਉੱਤੇ ਜਾਓ ਦਾ ਫਸਟ ਮੋਸਟ ਟੋਪਿਕ ਜਿਹੜਾ ਆਉਂਦਾ ਉਹ ਹੈਗਾ ਕਮਿਊਨਿਟੀ ਪਾਰਟੀਸਪੇਸ਼ਨ ਦੇ ਉੱਤੇ ਉਹਦੀ ਫੰਡਿੰਗ ਘੱਟ ਰਹੀ ਹੈ ਪਹਿਲਾਂ ਤੁਸੀਂ ਡਾਕਟਰ ਕੋਲੋਂ ਲਿਖਵਾਉਂਦੇ ਸੀ ਮੈਨੂੰ ਡਿਸੇਬਿਲਿਟੀ ਹੈ ਭੇਜਦੇ ਸੀ ਅਸੈਸ ਹੋ ਜਾਂਦਾ ਸੀ ਨਾਓ ਫੋਰ ਐਗਜ਼ਾਮਪਲ ਦੋ ਲੋਕ ਨੇ ਦੋਨਾਂ ਨੂੰ ADHD ਹੈ ਡਾਕਟਰ ਨੇ ਲਿਖਤਾ ADHD ਹੈ ਦੋਨਾਂ ਨੂੰ
1: ਠੀਕ
2: ਅੱਜ ਦੀ ਡੇਟ ਦੇ ਵਿੱਚ ਇੱਕ ਨੂੰ ਹੋ ਸਕਦਾ 40,000 ਮਿਲੇ ਇੱਕ ਨੂੰ 60,000 ਮਿਲੇ ਦੇਰ ਇਜ਼ ਅ ਡਿਸਪੈਰਿਟੀ ਨੋਬਡੀ ਨੋਜ਼ ਵਾਈ ਕੁਡ ਬੀ ਮੈਨੀ ਅਦਰ ਰੀਜ਼ਨਸ ਜਿਹੜੇ ਨਵੇਂ ਚੇਂਜਸ ਆ ਰਹੇ ਨੇ ਡਾਕਟਰ ਨੇ ਲਿਖਤਾ ਦੋਨਾਂ ਨੂੰ ADHD ਹੈ ਉਹਦੇ ਬੇਸ ਤੇ ਫੰਡਿੰਗ ਨਹੀਂ ਮਿਲੇਗੀ
1: Okay.
2: You will need to get assessed on your functionality.
1: ADHD
2: ਕਿਉਂਕਿ ਪਹਿਲਾਂ ਕੀ ਹੋ ਰਿਹਾ ਸੀ ਹੋ ਸਕਦਾ ਜਿਹਨੂੰ 40 ਮਿਲ ਰਹੇ ਸੀ ਉਹਨੂੰ 60 ਮਿਲਣੇ ਚਾਹੀਦੇ ਸੀ ਗਰੀਬ ਮਾਰਨੀ ਹੋਣੀ ਚਾਹੀਦੀ ਸੋ ਦੀਸ ਚੇਂਜਿਸ ਆਰ ਫੋਰ ਗੁੱਡ ਇਨ ਦ ਸੈਂਸ ਇਹ ਵਾਲਾ ਚੇਂਜ ਸਪੈਸ਼ਲੀ ਬਿਕੋਜ਼ ਅੱਛਾ ਪਹਿਲਾਂ ਕੀ ਹੁੰਦਾ ਸੀ ਤੁਸੀਂ ਇੱਕ ਵਾਰੀ ਲਿਖਵਾ ਲਿਆ ਉਹ ਚੱਲੀ ਜਾ ਰਿਹਾ ਡਾਕਟਰ ਅੱਗੇ ਲਿਖੀਦਾ ਜਾ ਰਿਹਾ ਹੁਣ ਤੁਹਾਡਾ ਫੰਕਸ਼ਨੈਲਿਟੀ ਟੈਸਟ ਹਰ ਥੋੜ੍ਹੀ ਦੇਰ ਬਾਅਦ ਕਰਨਾ ਹੈ ਅਨਲਿਮਿਟਿਡ ਨਹੀਂ ਹੈ ਕਿ ਇਹ ਹੁਣ ADHD ਦੇ ਉੱਤੇ ਹੀ ਰਹੇਗਾ 10-10 ਸਾਲ ਇਫ ਇਟ ਸੇਜ਼ ਕਿ ਇਹਦਾ ਕੋਈ ਰਿਕਵਰੀ ਨਹੀਂ ਹੈ ਵਿਚ ਨੋ ਡਾਕਟਰ ਵਿਲ ਰਾਈਟ ਫੀਲ
1: ਨਾ ਦੈਟ ਇਜ਼ ਸੋ ਰਾਈਟ
2: ਕਰੈਕਟ ਸੋ ਹਾਊ ਇਜ਼ ਦ ਡਾਕਟਰ ਟੈਲਿੰਗ ਯੂ ਆਫਟਰ 2 ਇਅਰਸ ਆਫ ਟ੍ਰੀਟਮੈਂਟ ਯੂ ਵਿਲ ਨਾਟ ਗੈਟ ਬੈਟਰ ਸੋ ਇਟ ਵਿਲ ਬੀ ਟਾਈਮ ਬਾਉਂਡ ਕਿ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਇਹਨਾਂ ਤੁਹਾਡੇ ਉੱਤੇ ਅਸੀਂ ਟ੍ਰੀਟਮੈਂਟ ਕਰਾਂਗੇ ਰੀਅਸੈਸ ਕਰਾਂਗੇ ਐਂਡ ਦੈਟ ਰੀਅਸੈਸਮੈਂਟ ਨੀਡਸ ਟੂ ਗੋ ਟੂ NDIS
1: ਓਕੇ ਠੀਕ ਹੈ
2: ਸੋ ਦੀਸ ਆਰ ਦ ਯੂ ਨੋ ਬੇਬੀ ਸਟੈਪਸ ਅੱਛਾ ਅਸੀਂ ਗੱਲ ਕੀਤੀ ਪਲਾਨ ਮੈਨੇਜਰਸ ਕਰਕੇ
1: ਜੀ
2: ਵਿਚ ਇਜ਼ ਅ ਵੈਰੀ ਬਿਗ ਬੋਟਲਨੈਕ ਫੋਰ NDIS ਇਸ ਵੇਲੇ ਕਿਉਂਕਿ ਪਲਾਨ ਮੈਨੇਜਰਸ ਇਸ ਵੇਲੇ ਖੁਦਾ ਨੇ ਉਹਨਾਂ ਨੇ ਕਰਤਾ ਉਹਨਾਂ ਨੇ ਲਿਖਤਾ ਉਹਨਾਂ ਨੇ ਕਰ ਲਿਆ NDIS ਇਜ਼ ਇੰਟਰੋਡਿਊਸਿੰਗ ਅ ਪਲਾਨ ਮੈਨੇਜਰ ਪੈਨਲ ਉਹਨਾਂ ਦੇ ਹੈਂਡ ਪਿਕ ਪਲਾਨ ਮੈਨੇਜਰਸ ਹੋਣਗੇ ਹੋਪਫੁਲੀ ਦਿਸ ਇਜ਼ ਮਾਈ ਇੰਟਰਪ੍ਰੀਟੇਸ਼ਨ ਕੁਡ ਬੀ ਰੋਂਗ ਉਸ ਪੈਨਲ ਦੇ ਵਿੱਚ ਹੀ ਤੁਹਾਡੇ ਪਾਰਟਿਸਪੈਂਟਸ ਬੈਠਣਗੇ ਤੇ ਉਹ ਅਪਰੂਵ ਤੇ ਡਿਸਅਪਰੂਵ ਕਰਨਗੇ
1: ਓਕੇ ਠੀਕ
2: ਰਾਦਰ ਦੈਨ ਐਨੀ ਪਲਾਨ ਮੈਨੇਜਰਸ ਹੋ ਸਕਦਾ ਜਿਹੜੇ ਪਲਾਨ ਮੈਨੇਜਰਸ 10-10 ਸਾਲਾਂ ਤੋਂ ਆਪਣਾ ਕੰਮ ਕਰ ਰਹੇ ਨੇ ਐਂਡ ਦੇਵ ਗੋਟ ਜ਼ੀਰੋ ਕੰਪਲੇਂਟ ਵਿਦ ਦੀ NDIS ਦੇ ਬਿਕਮ ਪਾਰਟ ਆਫ ਦੋਸ ਪਲਾਨ ਮੈਨੇਜਰ ਪੈਨਲ
1: ਮੇਰੇ ਖਿਆਲ ਨਾਲ ਇਹਦੇ ਨਾਲ ਟ੍ਰਾਂਸਪੇਰੈਂਸੀ ਸ਼ਾਇਦ
2: ਬਿਲਕੁਲ
1: ਹੈ ਨਾ ਬੈਟਰ ਹੋ ਜਾਏਗੀ
2: 100% ਤੇ ਨਾਟ ਦ ਪਾਵਰ ਸ਼ੁਡ ਨੈਵਰ ਰਿਮੇਨ ਇਨ ਵਨ ਹੈਂਡ ਇਜ਼ ਆਈ ਆਲਵੇਜ਼ ਸੇ ਦੈਟ
1: ਹਾਂ ਨਹੀਂ ਸਹੀ ਗੱਲ ਆ
2: ਸੋ ਜਦੋਂ ਤੁਹਾਡੇ ਤੇ ਵੀ ਕੋਈ ਕੁਐਸਚਨ ਕਰਨ ਵਾਲਾ ਚੈੱਕ ਕਰਨ ਵਾਲਾ ਹੋਏਗਾ ਉਹਦਾ ਫਾਇਦਾ ਪਾਰਟਿਸਿਪੈਂਟ ਤੇ ਪ੍ਰੋਵਾਈਡਰ ਦੋਨਾਂ ਨੂੰ ਹੈ
1: ਜੀ
2: ਫੋਰ ਐਗਜ਼ਾਮਪਲ ਆਈ ਐਮ ਅ ਪ੍ਰੋਵਾਈਡਰ ਆਈ ਗੋ ਟੂ ਅ ਪਲਾਨ ਮੈਨੇਜਰ ਉਹਦੇ ਆਪਣੇ ਪ੍ਰੈਫਰਡ 3-4 ਨੇ ਉਹ ਉਹਨਾਂ ਨੂੰ ਹੀ ਘੁੰਮ ਘੁੰਮ ਕੇ ਦੇ ਜਾ ਰਿਹਾ ਆਈ ਐਮ ਐਟ ਲੋਸ ਆਫ ਜੋਬ ਲਾਈਕ ਮੈਨੂੰ ਕੰਮ ਚਾਹੀਦਾ ਹੈ ਯੂ ਨੋ ਆਈ ਨੀਡ ਮਾਈ ਪਾਰਟਿਸਿਪੈਂਟਸ ਬਟ ਬਿਕੋਜ਼ ਪਾਵਰ ਇੱਕ ਦੇ ਹੱਥ ਦੇ ਵਿੱਚ ਹੈ ਵਿਚ ਇਜ਼ ਨਾਟ ਰਾਈਟ ਨਾਓ ਦੇਰ ਵਿਲ ਬੀ ਗਵਰਨੈਂਸ ਕਿ ਕਿਸ ਨੂੰ ਤੁਸੀਂ ਕਿੰਨਾ ਦਿੱਤਾ ਤੇ ਕਿਉਂ ਦਿੱਤਾ The provider also gets, the participant also get more choice. ਕਿ ਮੈਂ ਉਹ ਦੋ ਮੇਰੇ ਹੋਰ ਕੋਈ ਮਿਲ ਹੀ ਨਹੀਂ ਰਿਹਾ ਜੇ ਇਹਨਾਂ ਨੂੰ ਮੈਂ ਗੁੱਸਾ ਕਰਤਾ ਕੱਲ ਨੂੰ ਮੈਨੂੰ ਸਪੋਰਟ ਨਹੀਂ ਮਿਲੇਗੀ ਨਾਓ ਹੀ ਇਜ਼ ਗੋਟ ਮੋਰ ਚੋਇਸ
1: ਇਹ ਹੁੰਦਾ ਵੀ ਹੋਏਗਾ
2: There is a lot of fear in participants.
1: Obviously, tusi ek waise bhi ek trauma to guzar rahe ho paave physical disability hai na mental and then to go through a process it must take a toll.
2: There are times when people so these examples have come out in light there are times where the support worker late aaya te jaldi chala gaya last minute cancellation karti par time sheet pure hafte di sign karwai gayi hai te participant ne kiti hai ਤੇ ਜੇ ਉਹਨੂੰ ਪੁੱਛਿਆ ਕਿਉਂ ਕੀਤੀ ਕਿ ਤੇ ਮੈਨੂੰ ਡਰ ਸੀ ਕਿ ਫਿਰ ਦੁਬਾਰਾ ਨਹੀਂ ਆਏਗੀ
1: ਅੱਛਾ
2: ਸੋ ਯੂ ਹੈਵ ਟੂ ਸੀ ਦੇ ਆਰ ਵਲਨਰੇਬਲ ਪੀਪਲ ਆਊਟ ਥੇਅਰ ਯੂ ਹੈਵ ਟੂ ਮੇਕ ਸ਼ੋਰ ਕਿ ਤੁਸੀਂ ਉਹਨਾਂ ਦੇ ਫੇਅਰ ਤੇ ਨਹੀਂ ਇੱਕ ਸਪੋਰਟ ਤੇ ਕੰਮ ਕਰ ਰਹੇ ਹੋ
1: ਜਿਹੜਾ ਤੁਸੀਂ ਪੁਆਇੰਟ ਰੱਖਿਆ ਹੈ ਵਾਲਾ ਖਾਸ ਕਰਕੇ ਇੱਕ ਡਰ ਆ ਜਾਂਦਾ ਖਾਸ ਕਰ ਪਾਰਟੀਸਪੈਂਟ ਦੇ ਅੰਦਰ ਭਾਵੇਂ ਪਲਾਨ ਮੈਨੇਜਰ ਹੋਵੇ ਜਾਂ ਉਹਨਾਂ ਦਾ ਪ੍ਰੋਵਾਈਡਰ ਵਗੈਰਾ ਹੋਵੇ ਇਹ ਜਿਹੜੇ ਚੇਂਜਸ ਆ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਪਾਵਰ ਥੋੜੀ ਸੈਂਟਰਲਾਈਜ਼ ਕਰਦੇ ਆ ਪਾਰਟੀਸਪੈਂਟ ਦੇ ਹੱਥ 'ਚ
2: ਐਜੂਕੇਟਡ ਕਰ ਦੇਗਾ ਸੈਂਟਰਲਾਈਜ਼ਡ ਫਿਰ ਵੀ ਨਹੀਂ ਬਿਕੋਜ਼ ਯੂ ਹੈਵ ਟੂ ਅੰਡਰਸਟੈਂਡ ਦੇ ਆਰ ਸਟਿਲ ਡੀਲਿੰਗ ਵਿਦ ਡਿਸੇਬਿਲਿਟੀ ਉਹਨਾਂ ਨੂੰ ਐਜੂਕੇਸ਼ਨ ਥੋੜ੍ਹੀ ਜ਼ਿਆਦਾ ਮਿਲੇਗੀ
1: ਅਤੇ ਇਹਦੇ ਅੰਦਰ ਇੱਕ ਹੋਰ ਪੁਆਇੰਟ ਸੀਗਾ ਜਦੋਂ ਤੁਸੀਂ ਆਪਾਂ ਐਗਜ਼ਾਮਪਲ ਲਿੱਤਾ ADHD ਦਾ ਹੈ ਨਾ ਅਗੇਨ ਉਹ ਥੋੜ੍ਹਾ ਮੈਂਟਲ ਹੈਲਥ ਤੋਂ ਰਿਲੇਟਡ ਹੁੰਦਾ ਸਮਝੋ ਸਮਵਨ ਹੈਜ਼ ਅ ਫਿਜ਼ੀਕਲ ਪ੍ਰੋਬਲਮ ਸਮਝੋ ਕਿਸੇ ਦੀ ਐਮਪਿਊਟਡ ਲੱਤ ਹੈ ਨਾ ਅਤੇ ਉਹਦੇ ਅੰਦਰ ਵੀ ਕਦੀ ਇਸ ਤਰ੍ਹਾਂ ਦਾ ਹੋ ਸਕਦਾ ਕਿ ਬਈ ਫੰਕਸ਼ਨੈਲਿਟੀ ਸ਼ਾਇਦ ਕਿਉਂਕਿ ਲੋਕ ਬੰਦੇ ਨੂੰ ਆਦਤ ਪੈ ਜਾਂਦੀ ਹੈ ਤਾਂ ਫੰਕਸ਼ਨੈਲਿਟੀ ਦੇ ਤੌਰ 'ਤੇ ਘਟਾ ਦੇਣਗੇ ਅੱਗੇ ਜਾ
2: ਕੇ? ਲੁੱਕ, ਆਮ ਨੋਟ ਅ ਮੈਡੀਕਲ ਐਕਸਪਰਟ, ਬਟ ਵਟ ਆਈਵ ਸੀਨ ਇਨ ਦ ਪਾਸਟ, ਆਈਲ ਸੇ ਇਟ ਦਿਸ ਵੇ, ਐਂਪੂਟੇਸ਼ਨ ਦੇ ਵਿੱਚ ਵੀ ਕੀ ਹੁੰਦਾ, ਯੂ ਨੋ ਯੂ ਵੇਟ ਫੋਰ ਅਨਦਰ ਲਿੰਬ ਟੂ ਬੀ ਅਟੈਚਡ, ਯੂ ਗੋ ਥਰੂ ਅ ਰੀਹੈਬ. ਪਰਪਸ ਇਹੀ ਹੁੰਦਾ ਕਿ ਜਿਹੜਾ ਐਂਪਿਊਟੀ ਹੈ ਉਹਨੂੰ ਇੰਨਾ ਤੁਸੀਂ ਕੇਪੇਬਲ ਬਣਾ ਦਿਓ ਕਿ ਕੱਲ ਨੂੰ ਉਹ ਲੈਸ ਡਿਪੈਂਡੈਂਸੀ ਦੇ ਨਾਲ ਫੰਕਸ਼ਨਲ ਕਰ ਸਕੇ. ਐਂਡ ਐਜ਼ ਹੀ ਇਜ਼ ਪ੍ਰੋਗਰੈਸਿੰਗ ਟੂਵਰਡਸ ਦੈਟ ਫੰਕਸ਼ਨੈਲਿਟੀ, ਕਿ ਉਹ ਜਦੋਂ ਜਦੋਂ ਬੈਟਰ ਹੁੰਦਾ ਜਾ ਰਿਹਾ, ਤੁਹਾਡੀ ਫੰਡਿੰਗ ਉਸ ਹਿਸਾਬ ਦੇ ਨਾਲ ਅਸੈਸ ਹੁੰਦੀ ਜਾ ਰਹੀ ਹੈ. ਦੈਟ ਇਜ਼ ਦ ਨਿਊ ਚੇਂਜ, ਕਿ ਡਾਕਟਰ ਕੋਲ ਜਾ ਕੇ ਤੁਹਾਡੀ ਫੰਕਸ਼ਨੈਲਿਟੀ ਦੇ ਬੇਸ ਦੇ ਉੱਤੇ ਤੁਹਾਨੂੰ ਫੰਡਿੰਗ ਮਿਲੇਗੀ, ਨਾ ਕਿ ਐਂਪਿਊਟੀ ਦੇ ਬੇਸ ਤੇ.
1: ਓਕੇ,
2: ਸੋ ਇੱਕ ਇਹ ਚੇਂਜ ਹੈ. ਇੱਕ ਹੋਰ ਵੱਡਾ ਚੇਂਜ ਹੈ, ਅੱਜ ਦੀ ਡੇਟ ਦੇ ਵਿੱਚ ਅਸੀਂ ਅਪ ਟੂ 2 ਈਅਰਸ ਬੈਕ ਡੇਟ ਪੇਮੈਂਟ ਅਵੇਲ ਕਰ ਸਕਦੇ ਹਾਂ ਇੰਡੀਆ ਇਸ ਕੋਲੋਂ.
1: ਅੱਛਾ, ਓਕੇ, ਠੀਕ ਹੈ.
2: ਪਿਛਲੇ ਸਾਲ ਦਿੱਤੀ ਸੀ ਮੈਂ ਤਾਂ ਤੁਹਾਨੂੰ ਦੇਣੇ ਭੁੱਲ ਗਈ.
1: ਅੱਛਾ,
2: ਨਾਓ ਦ ਨਿਊ ਚੇਂਜ ਇਜ਼ 90 ਡੇਜ਼, ਯੂ ਕੈਨ ਨਾਟ ਕਲੇਮ ਐਨੀਥਿੰਗ ਪੋਸਟ 90 ਡੇਜ਼. ਜੇ ਨਹੀਂ ਕੀਤਾ ਕਲੇਮ ਤੇ ਹੋ ਗਿਆ.
1: ਓਕੇ, ਪਰ ਇਹ ਇਨ ਫਰਸਟ ਪਲੇਸ ਇਸ ਤਰ੍ਹਾਂ ਦੀ ਚੀਜ਼ ਰੱਖਣ ਦੀ ਲੋੜ ਕਿਉਂ ਪਈ ਹੋਣੀ ਹੈ? ਯੂ ਬੀਨ ਇਨ ਦ ਬਿਜ਼ਨਸ ਫੋਰ ਲੌਂਗ ਨਾਓ,
2: ਬਟ ਕ੍ਰਿਸ਼ਨਾ ਯੂ ਹੈਵ ਟੂ ਅੰਡਰਸਟੈਂਡ
1: ਵੈਨ ਇਸ ਤਰ੍ਹਾਂ ਕਿ ਪੇਮੈਂਟ ਰੁਕਦੀ ਹੈ ਇੰਨੀ ਲੰਬੀ.
2: ਬਹੁਤ ਕੁਝ ਹੁੰਦਾ ਹੈ.
1: ਆਈ ਐਮ ਬੜੇ ਦੁਖੀ ਹੋ ਕੇ ਕਿਹਾ ਬਈ,
2: ਹੁੰਦਾ ਕੀ ਹੈ, ਜੇ ਤੁਹਾਨੂੰ ਕੁਐਸਚਨ ਕੀਤਾ ਜਾ ਰਿਹਾ ਕਿ ਸਾਲ ਪਹਿਲਾਂ ਕੀਤਾ ਕੀ ਸੀ, ਸਾਲ ਪਹਿਲਾਂ ਕੀਤਾ ਸੀ ਭੁੱਲ ਗਏ,
1: ਓਬਵੀਅਸਲੀ ਗੱਲ ਹੈ ਨਾ.
2: ਮਤਲਬ ਇਨਵੋਇਸ ਐਂਡ ਇਟ ਇਜ਼ ਵੈਲ ਵਿਦ ਇਨ ਦਾ ਫਰੇਮਵਰਕ, ਦੇ ਗੈਟ ਪੇਡ. ਦੈਟ ਨੀਡਸ ਟੂ ਸਟਾਪ. ਯੂ ਹੈਵ 90 ਡੇਜ਼. 90 ਡੇਜ਼ ਇਜ਼ 3 ਮਹੀਨੇ ਦਾ ਟਾਈਮ,
1: ਕਾਫੀ ਹੈ.
2: ਜੇ ਤੁਹਾਡੀ ਪੇ ਇੱਕ ਹਫ਼ਤਾ ਲੇਟ ਹੋਏ, ਤੁਸੀਂ ਸ਼ੋਰ ਮਚਾ ਦਿੰਦੇ ਹੋ. ਵਾਈ ਵੁੱਡ ਯੂ ਵੇਟ ਫੋਰ ਅਪ ਟੂ 2 ਈਅਰਸ ਟੂ ਗੈਟ ਅ ਪੇਮੈਂਟ ਡਨ? ਬਾਏ ਦੈਟ ਟਾਈਮ ਪਾਰਟੀਸੀਪੈਂਟ ਦਾ ਫੰਡ ਖਤਮ ਹੋ ਚੁੱਕਿਆ, ਸਭ ਕੁਛ ਹੈ, ਐਂਡ ਯੈਸ ਹੈਜ਼ ਟੂ ਪੇ ਇਟ ਆਊਟ ਆਫ ਇਟਸ ਪਾਕਟ.
1: ਮੈਂ ਇਹਦੇ ਉੱਪਰ ਵੀ ਕਾਫੀ ਕਈ ਵਾਰੀ ਸੁਣਦਾ, ਜਿਹੜੀ ਮੌਕੇ ਦੀ ਸਰਕਾਰ ਤਾਂ ਨਹੀਂ ਹੈ ਪਰ ਕਈ ਵਾਰੀ ਜਿਹੜਾ ਓਪੋਜੀਸ਼ਨ ਆ ਉਹਨਾਂ ਸੁਣਾਈ ਸੁਣਾਈਆਂ ਗੱਲਾਂ ਆ ਜਾਂਦੀਆਂ ਕਿ ਦੇ ਥਿੰਕ ਇਟਸ ਅ ਵੈਰੀ ਲਾਊਜ਼ੀ ਸਕੀਮ ਜਾਂ ਫਿਰ.
2: ਨੋ ਇਟ ਇਜ਼ਨਟ, ਨੋ ਇਟ ਇਜ਼ਨਟ. ਯੂ ਹੈਵ ਟੂ ਅੰਡਰਸਟੈਂਡ ਐਵਰੀ ਸਕੀਮ ਹੈਜ਼ ਗੋਟ ਅ ਰਾਈਟ ਇੰਟੈਂਸ਼ਨ ਬਿਹਾਈਂਡ ਇਟ, ਰਾਈਟ? ਵੀ ਹੈਡ ਦੋਸ ਸੋਲਰ ਥਿੰਗਸ ਗੋ ਸਕੀਮਾਂ ਚੱਲੀਆਂ, ਉਹ ਤੁਹਾਡੀ ਇੰਸੂਲੇਸ਼ਨ ਦੀ ਸਕੀਮ ਚੱਲੀ, ਮੈਨੀ ਪੀਪਲ ਬੈਨੀਫਿਟਡ ਆਊਟ ਆਫ ਇਟ, ਬਟ ਦੇ ਵਰ ਸਮ ਬੈਡ ਐਪਲਸ ਦੈਟ ਕ੍ਰੀਏਟਡ ਸਮ ਰਕਸ. ਉਹ ਹਮੇਸ਼ਾ ਹੋਏਗਾ ਹਰ ਸਕੀਮ ਦੇ ਨਾਲ. ਆਈ ਹੈਵ ਵਰਕਡ ਵਿਦ, ਸੋ ਮੇਰੀ ਜਿਹੜੀ ਦੂਜੀ ਕੰਪਨੀ IT ਦੀ ਹੈ, ਆਈ ਵਰਕ ਵੈਰੀ ਕਲੋਜ਼ਲੀ ਵਿਦ ਦ ਗਵਰਨਮੈਂਟ. ਆਈ ਹੈਵ ਸੀਨ ਦੈਮ ਹੈਵ ਦ ਰਾਈਟ ਇੰਟੈਂਸ਼ਨ ਟੂ ਡੂ ਇਟ, ਬਟ ਐਟ ਦ ਡੇ ਐਂਡ ਤੁਸੀਂ ਇਹ ਭੁੱਲ ਰਹੇ ਹੋ, ਕੰਮ ਤਾਂ ਹਿਊਮਨਸ ਨੇ ਕਰਨਾ ਹੈ.
1: ਹਰ ਤਰ੍ਹਾਂ ਦਾ ਬੰਦਾ,
2: ਹਰ ਤਰ੍ਹਾਂ ਦੇ ਬੰਦੇ ਦੀ ਆਪਣੀ ਇੰਟਰਪ੍ਰੀਟੇਸ਼ਨ ਹੈ. ਮੈਂ ਤੁਹਾਨੂੰ ਕਿਹਾ ਮੈਨੂੰ ਕਮਰਾ ਬਣਾਉਣਾ ਹੈ, ਕਰੈਕਟ? ਮੇਰੇ ਦਿਮਾਗ ਦੇ ਵਿੱਚ ਹੈ ਸ਼ੀਸ਼ੇ ਦਾ ਕਮਰਾ, ਥੱਲੇ ਲੈਦਰ ਦੇ ਕਾਰਪੇਟ ਲੱਗੇ ਹੋਏ ਨੇ, ਬੜੀ ਪਿਆਰੀ ਸੀਟ ਹੈ, ਸਾਹਮਣੇ ਵਾਲੇ ਨੇ ਸੁਣਿਆ ਅੱਛਾ ਇੱਟ ਚੀਨੇ ਦੇ ਨਾਲ ਕਮਰਾ, ਥੱਲੇ ਮੈਂ ਫਲੋਰਿੰਗ ਸੀਮੈਂਟ ਦੀ ਪਾ ਦਿੰਦਾ. ਐਵਰੀਵਨਸ ਇੰਟਰਪ੍ਰੀਟੇਸ਼ਨ ਇਜ਼ ਡਿਫਰੈਂਟ ਆਫ ਦ ਵਰਕ ਯੂ ਆਰ ਆਸਕਿੰਗ ਦੈਮ ਟੂ ਡੂ. ਜੇ ਤੁਸੀਂ ਵੈਲਵਟ ਵੀ ਕਹੋਗੇ, ਵੈਲਵਟ ਵੀ 50 ਤਰ੍ਹਾਂ ਦੀ ਆਉਂਦੇ. ਯੂ ਹੈਵ ਟੂ ਬੀ ਵੈਰੀ ਮਿਨਿਸਕਿਊਲ ਇਨ ਯੋਰ ਰਿਕੁਆਇਰਮੈਂਟਸ ਕਿ ਤੁਹਾਨੂੰ ਚਾਹੀਦਾ ਕੀ ਹੈ. When a government is introducing its schemes, minister ne kya meri intention hai ki jehde disabled hai unna di help chahidi hai. Agge ohde salahkar ne ek scheme compromise matlab banati department nu deti run karan layi. Hun tusi already Chinese whispers te third stage te ho. Us to baad unna ne chote chote department banaye, us scheme nu roll out karta. It will have its flaws. Flaw hona galat nahi hai Krishna. Flaw to na sikh ke fix na karna galti hai. They're fixing it.
1: And jede proposed changes ne, you think they will do
2: better, I think they will do. I really think. Because a disabled no tang karan li nahi ban rahe, eh unhan nu protect karan li ban rahe ne. Tusi dasso mainu, je main paperwork ch likhna hai mainu ki main ki service ditti, ede naal onu ki fayda hoya, ode vich jehda tuhada participant onu ki nuksan hai. Kam mera vadhya, par meri job da hissa hai.
1: ਜੀ,
2: ਤੁਸੀਂ ਆਪਣੇ ਦੂਜੇ ਕੰਮ ਕਰਦੇ ਹੋ, ਬੌਸ ਕਹਿੰਦਾ ਕਿ ਕੱਲ ਤੋਂ ਤੁਹਾਨੂੰ 4 ਲਾਈਨਾਂ ਫਾਲਤੂ ਲਿਖਣੀ ਪਏਗੀ ਆਪਣੀ ਰਿਪੋਰਟ ਦੇ ਵਿੱਚ, ਲਿਖੋਗੇ ਪਤਾ ਤਨਖਾਹ ਚਾਹੀਦੀ ਹੈ, ਕਲਪੋਗੇ ਪਰ ਲਿਖੋਗੇ. ਯੂ ਆਰ ਟਰਾਇੰਗ ਟੂ ਪ੍ਰੋਟੈਕਟ ਦ ਮੋਸਟ ਵਲਨਰੇਬਲ ਪਾਰਟ ਆਫ ਦ ਸੋਸਾਇਟੀ. ਡਿਸੇਬਿਲਿਟੀ ਇਜ਼ ਅ ਰੀਅਲ ਥਿੰਗ, ਮੈਂਟਲ ਡਿਸੇਬਿਲਿਟੀ ਇਜ਼ ਆਲਸੋ ਰੀਅਲ. ਸੋ ਆਰ ਜੋਬ ਐਜ਼ ਅ ਸੋਸਾਇਟੀ, ਫੋਰਗੈਟ ਅਬਾਊਟ ਮੇਰੀ ਕੰਪਨੀ ਨਹੀਂ ਹੈ, ਐਜ਼ ਅ ਸੋਸਾਇਟੀ ਆਰ ਜੋਬ ਇਜ਼ ਟੂ ਡੂ ਦ ਰਾਈਟ ਥਿੰਗ ਬਾਏ ਦੇਮ. ਜੇ ਅਸੀਂ ਨਹੀਂ ਠੀਕ ਕਰਾਂਗੇ, ਅਸੀਂ ਕਿਹਦੇ ਕੋਲੋਂ ਐਕਸਪੈਕਟ ਕਰਾਂਗੇ? ਸੋ ਦ ਸਕੀਮ, ਆਈਵ ਸੀਨ ਪੀਪਲ ਬੈਨੀਫਿਟ ਕ੍ਰਿਸ਼ਨਾ, ਇਟਸ ਅ ਬਿਊਟੀਫੁਲ ਸਕੀਮ. ਬਸ ਵੀ ਜਸਟ ਨੀਡ ਟੂ ਮੇਕ ਸ਼ੋਰ ਕਿ ਜਿਹੜੇ ਉਹਦੇ ਕੁੰਡੀ ਦਰਵਾਜ਼ੇ ਨੇ ਉਹ ਟਾਈਟ ਰਹਿਣ ਅਤੇ ਲੂਪ ਹੋਲਸ ਨਾ ਹੋਣ. ਤੇ ਜੇ ਉਹ ਨਹੀਂ ਹੋਣਗੇ ਨਾ ਪੀਪਲ ਵਿਲ ਬੈਨੀਫਿਟ ਆਊਟ ਆਫ ਇਟ
1: ਐਂਡ ਵਾਟ ਡੂ ਯੂ ਥਿੰਕ ਕਿ ਜਿਹੜੇ ਚੇਂਜਸ ਵਗੈਰਾ ਜੋ ਫਿਲਹਾਲ ਪ੍ਰਪੋਜ਼ਲ ਸਟੇਜ ਤੇ ਨੇ ਰਾਈਟ ਜਾਂ ਫਿਰ ਕਿ ਚਾਈਨੀਜ਼ ਵਿਸਪਰ ਨਿਊ ਵਰਡ ਹਰ ਰੋਜ਼ ਇੱਕ ਚੀਜ਼ ਨਹੀਂ ਸਿੱਖਣੀ ਚਾਹੀਏ ਗਾਇਸ ਚਾਈਨੀਜ਼ ਵਿਸਪਰ ਇਜ਼ ਅ ਨਿਊ ਵਰਡ ਤੇ ਇਹ ਕੀ ਲੱਗਦਾ ਕਦੋਂ ਕਿ ਵੀ ਵੁੱਡ ਬੀ ਸੀਇੰਗ ਦਮ ਬੀਇੰਗ ਇੰਪਲੀਮੈਂਟਡ
2: ਔਰ ਪ੍ਰਪੋਜ਼ਡ ਚੇਂਜਸ ਦੇ ਇੰਟੈਂਡ ਟੂ ਰੋਲ ਇਟ ਫੁੱਲੀ ਬਾਈ 2027 ਬਟ ਜਿਹੜੇ ਗਵਰਨੈਂਸ ਚੇਂਜਸ ਨੇ ਆਏ ਦੇ ਆਰ ਸੇਇੰਗ ਐਂਡ ਆਫ 2025-26 ਤੇ ਜੋ ਤੁਹਾਡੇ ਪੇਪਰ ਵਰਕ ਵਗੈਰਾ ਹੈ ਜੂਨ ਚ ਹੁਣ ਖਤਮ ਹੋ ਰਿਹਾ ਉਸ ਤੋਂ ਨਿਊ ਫਾਈਨੈਂਸ਼ੀਅਲ ਈਅਰ ਤੋਂ ਵੀਲ ਆਲ ਸਟਾਰਟ ਗੈਟਿੰਗ ਦੀਜ਼ ਈਮੇਲਸ ਫਰੋਮ ਇੰਡੀਆ ਇਜ਼ ਟੂ ਸੇ ਦਿਸ ਇਜ਼ ਦੀ ਐਕਸਪੈਕਟੇਸ਼ਨ ਉਹਨਾਂ ਨੇ ਇਸ ਕਰਕੇ ਆਲਰੇਡੀ ਸਾਨੂੰ ਆਗਾਹ ਕਰਨਾ ਸ਼ੁਰੂ ਕਰਤਾ ਹੈ ਕਿ ਮੇਕ ਦੀਜ਼ ਚੇਂਜਸ ਐਜ਼
1: ਟਰੈਕ ਤੇ
2: ਲਿਆਉਣੀ ਐਜ਼ ਅ ਪ੍ਰੋਵਾਈਡਰ ਆਈ ਆਲਰੇਡੀ ਜਿਹੜੇ ਅਸੀਂ ਫੋਰ ਐਗਜ਼ਾਮਪਲ ਪਾਰਟੀਸੀਪੈਂਟ ਫੋਰਮ ਕਰਦੇ ਹਾਂ ਆਈ ਹੈਵ ਆਲਰੇਡੀ ਮੇਡ ਐਡੀਸ਼ਨਸ ਟੂ ਇਟ ਜਿਹੜਾ ਮੇਰਾ ਸਪੋਰਟ ਵਰਕਰ ਆਪਣਾ ਫੋਰਮ ਫਿਲ ਕਰਦਾ ਹੈ ਜਿਹੜਾ ਉਹ ਜਾਂਦਾ ਸਪੋਰਟ ਕਰਨ ਲਈ ਉਹਦੇ ਵਿੱਚ ਆਲਰੇਡੀ ਦੋ ਪੈਰਾਗ੍ਰਾਫਸ ਐਕਸਟਰਾ ਨੇ ਉਹਨਾਂ ਨੂੰ ਸੋ ਵੀ ਆਰ ਕਾਇੰਡ ਆਫ ਗੈਟਿੰਗ ਰੈਡੀ ਫੋਰ ਇਟ ਕਿ ਲਾਸਟ ਦਿਨ ਤੇ ਸਰਪ੍ਰਾਈਜ਼ ਨਾ ਹੋਵੇ ਸੋ ਦੇ ਆਰ ਗਿਵਿੰਗ ਅਸ ਇਨਫ ਸਪੋਰਟ ਟੂ ਸੇ ਕਿ ਇਹ ਚੇਂਜਸ
1: ਮਤਲਬ ਜਿਹੜਾ ਹੁਣ ਆਹ 26-27 ਦਾ ਫਾਈਨੈਂਸ਼ੀਅਲ ਈਅਰ ਜਿਹਨੂੰ ਆਪਾਂ ਕਹਿ ਰਹੀਏ ਜੋ ਕਿ ਜੁਲਾਈ ਟੂ ਜੂਨ ਹੁੰਦਾ ਹਨਾ ਉਹਦੇ ਅੰਦਰ ਮੇ ਬੀ ਦੀਸ ਥਿੰਗਸ ਵਿਲ ਗੈਟ
2: ਐਂਡ ਫੁੱਲੀ ਫੰਕਸ਼ਨਲ ਆਈ ਥਿੰਕ 2028 ਇਜ਼ ਵੈਨ ਯੂ ਸੀ ਅ ਫੁੱਲੀ ਫੰਕਸ਼ਨਲ ਨਿਊ ਚੇਂਜਸ ਫਾਰਮੈਟ ਵਿਦ ਨੋ ਬਫਰ
1: ਪਰ ਇਹਦੇ ਅੰਦਰ ਇਹ ਹੈ ਮੇਰੇ ਹਿਸਾਬ ਨਾਲ ਕਿ ਦੇਰ ਇਜ਼ ਨਥਿੰਗ ਲਾਈਕ ਜੋ ਕਿਉਂਕਿ ਜ਼ਿਆਦਾਤਰ ਇਸ ਉਹਨਾਂ ਨੂੰ ਮਿਲ ਜਾਂਦਾ ਕਿਸੇ ਵੀ ਸਕੀਮ ਨੂੰ ਰਿਲੇਟਡ ਜਦੋਂ ਹਲਕੀ ਜਿਹੀ ਇੱਦਾਂ ਦੀ ਹਵਾ ਬਣ ਜਾਵੇ ਕਿ ਬਈ ਗਲਤ ਬਹੁਤ ਕੰਮ ਹੋ ਰਿਹਾ ਉਲਟਾ ਸਿੱਧਾ ਕੰਮ ਹੋ ਰਿਹਾ ਤੇ ਇਹ ਹੁੰਦਾ ਕਿ ਗਵਰਨਮੈਂਟ ਹੱਥ ਖਿੱਚ ਲੈਂਦੀ ਹੈ ਇਨ ਟਰਮਸ ਆਫ ਫੰਡਿੰਗ ਵਗੈਰਾ ਇੱਦਾਂ ਦਾ ਕੁਝ ਹੈ ਕਿ ਉਹਦਾ
2: ਲੁੱਕ ਆਈ ਡੋਨਟ ਥਿੰਕ ਸੋ ਬਿਕਾਜ਼ ਯੂ ਹੈਵ ਵੀ 2 ਲੱਖ ਲੋਕਾਂ ਦੀ ਅਸੀਂ ਗੱਲ ਕਰ ਰਹੇ ਹਾਂ
1: ਐਂਡ ਉਹ ਵੀ ਕੱਲਾ ਸਿਰ ਵਿਕਟੋਰੀਆ ਦੇ ਅੰਦਰ
2: ਐਂਡ ਯੂ ਟੈਲ ਮੀ ਇਫ ਦੈਟ ਸਕੀਮ ਇਜ਼ ਨਾਟ ਦੇਅਰ ਉਹਨਾਂ ਲੋਕਾਂ ਦਾ ਧਿਆਨ ਕੌਣ ਰੱਖੇਗਾ ਡਸ ਦ ਗਵਰਨਮੈਂਟ ਹੈਜ਼ ਦ ਕਪੈਸਿਟੀ ਟੂ ਡੂ ਦੈਟ ਦੇ ਡੋਨਟ ਬਟ ਦੇ ਨੀਡ ਰਾਈਟ ਪੀਪਲ ਟੂ ਡੂ ਇਟ ਦੈਟਸ ਵਾਟ ਇਟ ਇਜ਼ ਉਹਨਾਂ ਦੀ ਇੰਟੈਂਸ਼ਨ ਜਿਹੜਾ ਸ਼ੋਰ ਪਿਆ ਇਜ਼ ਨੋਟ ਕਿ ਉੱਥੇ ਪੈਸੇ ਬਚਾ ਲੈਣ ਸਾਡੀ ਅੱਗੇ ਆਉਣ ਵਾਲੀ ਪੀੜ੍ਹੀਆਂ ਦੇ ਲਈ ਪੈਸੇ ਬਚਣ ਦੀ ਇੰਟੈਂਸ਼ਨ ਬਿਹਾਇੰਡ ਇਟ ਇਜ਼ ਦੈਟ ਜੇ ਹੁਣ ਅਸੀਂ ਇੱਕ ਹੀ ਘਰ ਤੋਂ ਤਿੰਨ ਤਿੰਨ ਬੰਦੇ ਕਲੇਮ ਕਰਕੇ ਬਹਿ ਜਾਓਗੇ ਤੇ ਫਿਰ ਨਾ ਤਾਂ ਉਸ ਵਿਚਾਰੇ ਨੂੰ ਮਿਲਿਆ ਜਿਹਦੇ ਲਈ ਪੈਸੇ ਸੀ ਤੇ ਅੱਗੇ ਦੇ ਲਈ ਵੀ ਅਸੀਂ ਘੱਟ ਤੇ ਸੋ ਯੂ ਜਸਟ ਹੈਵ ਟੂ ਬੀ ਮਾਈਂਡਫੁਲ ਆਫ ਦ ਸਪੈਂਡਿੰਗ
1: ਆਪਾਂ ਇੱਕ ਹਲਕਾ ਜਿਹਾ ਐਗਜ਼ਾਮਪਲ ਦੇਣਾ ਹੋਵੇ ਇੱਕ ਘਰ ਤੋਂ ਤਿੰਨ ਤਿੰਨ ਬੰਦੇ ਆਪਾਂ ਬੇਸਿਕਲੀ ਇਹ ਕਹਿਣਾ ਚਾਹ ਰਹੇ ਹਾਂ ਕਿ ਇੱਕੋ ਪੇਸ਼ੈਂਟ ਨੂੰ ਅੱਜ ਕੀ 22 ਮਈ ਨੂੰ ਸਵੇਰ ਦੇ 9 ਤੋਂ ਲੈ ਕੇ 5 ਵਜੇ ਤੱਕ ਹੈਲਪ ਕਰਨ ਦੇ ਤਿੰਨ ਲੋਕਾਂ ਨੇ ਕਲੇਮ ਕਰ ਲਿੱਤੇ ਪੈਸੇ
2: ਦੋ ਲੋਕਾਂ ਨੇ ਕਲੇਮ ਕੀਤੇ ਤੇ ਉਹ ਬੰਦਾ ਘਰ ਸੀਗਾ ਵੀ ਨਹੀਂ ਸੀਗਾ ਵੀ ਹਸਪੀਟਲ ਬਟ ਲੁੱਕ ਐਜ਼ ਆਈ ਸੇ ਤੁਸੀਂ ਹਰ ਰੋਜ਼ ਐਗਜ਼ਾਮਪਲ ਨਹੀਂ ਦੇਖਦੇ ਦੇ ਆਰ ਹੈਂਡਫੁਲ ਆਫ ਪੀਪਲ ਇੰਨਾ ਹੌਸਲਾ ਕਰਨ ਲਈ ਤੁਸੀਂ ਆਪ ਸੋਚੋ ਕੀ ਦਿਮਾਗ ਤੇ ਕੀ ਦਿਲ ਚਾਹੀਦਾ
1: ਹਾਂ ਮਤਲਬ ਮੈਨੂੰ ਤਾਂ ਲੱਗਦਾ ਇੱਥੇ ਸਿਸਟਮ ਨਾਲ ਜ਼ਿਆਦਾ ਛੇੜਖਾਨੀ ਕਰਨ ਲਈ ਜ਼ਿਆਦਾ ਮਿਹਨਤ ਥੋੜੀ ਚਾਹੀਦੀ ਹੈ ਇਸ ਤੋਂ ਚੰਗਾ ਚੱਜ ਦਾ ਹੀ ਕੰਮ
2: ਕਰ ਟ੍ਰਸਟ ਮੀ ਕ੍ਰਿਸ਼ਨਾ ਬੀਨ ਇਨ ਦ ਇੰਡਸਟਰੀ ਜੇ ਤੁਸੀਂ ਕੰਮ ਠੀਕ ਕਰੋਗੇ ਨਾ
1: ਹਾਂ ਮਤਲਬ
2: ਠੀਕ ਵਰਡ ਆਫ ਮਾਊਥ ਤੇ ਤੁਹਾਡਾ ਕੰਮ ਚੱਲੇਗਾ ਤੁਹਾਡੀ ਕੰਪਨੀ ਵੀ ਫੁੱਲੇਗੀ ਲਾਈਕ ਨਾਟ ਫੁੱਲੇਗੀ ਫਲ ਫੁੱਲੇਗੀ ਤੇ ਤਰੱਕੀ ਇਜ਼ ਜਸਟ ਵਨ ਹੈਂਡ ਅਵੇ ਤੁਸੀਂ ਸ਼ਾਰਟਕਟ ਲਓਗੇ ਅੱਜ ਨਹੀਂ ਤਾਂ ਕੱਲ ਫੜੇ ਜਾਓਗੇ ਦ ਕੰਟਰੀ ਇਜ਼ ਨਾਈਸ ਬਟ ਨਾਟ ਸਟੂਪਿਡ ਇਟਸ ਅ ਬਲੈਸਡ ਕੰਟਰੀ ਆਈ ਕੀਪ ਸੇਇੰਗ ਤੁਸੀਂ ਯੂ ਇਟ ਵਿਲ ਕਮ ਉਹ ਕਿਸ ਮੋੜ ਤੇ ਬੈਠੇ ਬਸ ਉਨੀ ਦੇਰ ਦੀ ਗੱਲ ਹੈ
1: ਓਕੇ ਕੂਲ ਐਂਡ ਫਾਈਨਲੀ ਮੈਂ ਪੁੱਛਣਾ ਚਾਹੂੰਗਾ ਬਿਕੋਜ਼ ਯੂ ਹੈਵ ਬੀਨ ਡੂਇੰਗ ਦਿਸ ਵਰਕ ਨਾਓ ਹਾਊ ਇਜ਼ ਇਟ ਵਰਕਿੰਗ ਵਿਦ ਡਿਸੇਬਲਡ ਪੀਪਲ
2: ਇਟਸ ਵੈਰੀ ਚੈਲੰਜਿੰਗ ਕ੍ਰਿਸ਼ਨਾ ਇਟਸ ਵੈਰੀ ਚੈਲੰਜਿੰਗ ਬਿਕੋਜ਼ ਸਮਟਾਈਮਸ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਕੀ ਕਰ ਰਹੇ ਨੇ ਯੂ ਨੋ ਦੇ ਯੂ ਗੈਟ ਸਕਰੀਮਡ ਐਟ ਯੂ ਗੈਟ ਅਬਿਊਜ਼ਡ ਬਟ ਦੇ ਐਟ ਦ ਡੇ ਐਂਡ ਦੇ ਆਰ ਬਿਊਟੀਫੁਲ ਪੀਪਲ ਇਟਸ ਟਫ ਹੈ ਪਰ ਰਿਵਾਰਡਿੰਗ ਬਹੁਤ ਹੈ ਤੁਸੀਂ ਘਰ ਆ ਕੇ ਕਈ ਵਾਰੀ ਰੋਂਦੇ ਵੀ ਹੋ ਬਿਕਾਜ਼ ਇਟਸ ਬੀਨ ਅ ਚੈਲੰਜਿੰਗ ਡੇ ਪਰ ਇੰਨਾ ਪਤਾ ਹੈ ਕਿ ਕੋਈ ਪਾਪ ਕੱਟ ਰਿਹਾ ਸੀ ਯੂ ਨੋ ਨੋ ਅਦਰ ਜੋਬ ਵਿਲ ਗਿਵ ਯੂ ਚੰਗੇ ਕਰਮ ਤੇ ਪੈਸਾ ਇਕੱਠੇ ਸੋ ਯੂ ਗੈਟ ਪੇਡ ਫੋਰ ਡੂਇੰਗ ਦ ਰਾਈਟ ਥਿੰਗ
1: ਮੈਂ ਐਕਚੁਅਲੀ ਇਹੀ ਕਾਫੀ ਲੋਕ ਨਾ ਕਈ ਵਾਰੀ ਗੱਲ ਕਰਨਗੇ ਤੇ ਪੈਸੇ ਨੂੰ ਆਪਾਂ ਬਹੁਤ ਜ਼ਿਆਦਾ ਡੈਮੋਨਾਈਜ਼ ਕਰਤਾ ਨਾ ਰਾਈਟ ਕਿ ਆਪਾਂ ਕਹਿ ਦਿੰਦੇ ਕਿ ਬਈ ਇਹ ਕੋਈ ਕੰਮ ਇਸ ਤਰ੍ਹਾਂ ਕੀ ਹੈ ਪੈਸੇ ਮਿਲਦੇ ਆ ਪਰ ਪੈਸਾ ਤਾਂ ਹਰ ਚੀਜ਼ ਦੇ ਅੰਦਰ ਮਤਲਬ 35-36-40 ਡਾਲਰ ਵਟ ਐਵਰ ਦਾ ਅਮਾਊਂਟ ਮਾਈਟ ਬੀ ਹੈ ਨਾ ਇਹ ਪਰ ਆਵਰ ਤੁਹਾਨੂੰ ਕਾਫੀ ਕੰਮਾਂ 'ਚ ਮਿਲ ਸਕਦਾ ਬਟ ਜੇ ਤੁਸੀਂ ਇੱਦਾਂ ਦਾ ਟਫ ਕੰਮ ਕਰ ਰਹੇ ਹੋ ਜਿਹਦੇ ਅੰਦਰ ਤੁਸੀਂ ਕਿਸੇ ਦੀ ਜ਼ਿੰਦਗੀ ਆਸਾਨ ਕਰ ਪਾ ਰਹੇ ਹੋ ਉਹਦੇ ਨਾਲ ਦੀ ਰੀਸ ਨਹੀਂ
2: ਬਿਲਕੁਲ 100% ਐਂਡ ਵੀ ਆਰ ਨੋਟ ਹੇਅਰ ਫੋਰ ਚੈਰਿਟੀ ਡੈਫੀਨੇਟਲੀ ਵੀ ਆਰ ਵਰਕਿੰਗ ਇਟ ਐਜ਼ ਅ ਬਿਜ਼ਨਸ ਤੁਹਾਡਾ ਕੰਮ ਹੈ ਤੁਹਾਨੂੰ ਯੂ ਨੋ ਯੂ ਬ੍ਰਿੰਗਿੰਗ ਦ ਬ੍ਰੈਡ ਐਂਡ ਬਟਰ ਆਪਣੇ ਪਰਿਵਾਰ ਲਈ
1: ਜੀ
2: ਲੇਕਿਨ ਕਿਸੇ ਦਾ ਹੱਕ ਮਾਰ ਕੇ ਨਹੀਂ ਦੈਟਸ ਅ ਵੈਰੀ ਸਿੰਪਲ ਫਾਈਨ ਲਾਈਨ ਬਿਟਵੀਨ ਇਟ ਸੋ ਦਿਸ ਇਜ਼ ਵਾਟ ਇਟ ਇਜ਼
1: this is what it is. Amazing talk. Thank you so much. And I give you all my best wishes.
2: Thank
1: you. ਤੁਸੀਂ ਵਾਟਰ ਕੇਅਰ ਦੇ ਨਾਲ ਹੋਰ ਵਧੀਆ ਵਧੀਆ ਕੰਮ ਕਰਦੇ ਰਹੋ. ਐਂਡ ਆਈ ਰੀਅਲੀ ਹੋਪ ਤੁਸੀਂ ਸਾਨੂੰ ਜ਼ਿਆਦਾ ਮਿਲਦੇ ਰਹੋ ਕਿ ਮੈਂ ਅੱਜ ਤੁਹਾਡੇ ਥਰੂ ਦੋ ਤਿੰਨ ਵਰਡ ਸਿੱਖ ਲਏ ਤੇ ਵਾਟਰ ਬਾਰੇ ਸਿੱਖ ਲਿਆ ਬਾਈ ਚਾਈਨੀਜ਼ ਵਿਸਪਰ ਕਿਆ ਬਾਤ ਹੈ ਡੁਓਲਿੰਗੋ ਆਪ ਹੈ
2: ਮੇਰੀ ਪੰਜਾਬੀ ਅੱਧੀ ਇੰਗਲਿਸ਼ ਅੱਧੀ ਪੰਜਾਬੀ ਹੈ ਸਿਰਫ ਇਹੀ ਪ੍ਰੋਬਲਮ ਹੈ
1: ਨਹੀਂ ਕੋਈ ਗੱਲ ਨਹੀਂ ਇਹੀ ਤਾਂ ਮਜ਼ਾ ਹੈ ਨਾ ਹਾਈਬ੍ਰਿਡ ਕਲਚਰ 'ਚ ਰਹਿਣ ਦਾ ਬਟ ਅਮੇਜ਼ਿੰਗ ਟਾਕ ਥੈਂਕ ਯੂ ਫੋਰ ਬੀਂਗ ਹੇਅਰ ਐਂਡ ਅਸੀਂ ਗੱਲ ਕਰ ਸਕੇ ਜੀ ਦੀਪਿਕਾ ਗੁਪਤਾ ਸਿੰਗਲਾ ਜੀ ਨਾਲ ਅਬਾਊਟ ਐਨ ਡੀ ਆਈ ਐਸ ਉਮੀਦ ਕਰਦਾ ਤੁਹਾਨੂੰ ਇਹ ਐਜੂਕੇਸ਼ਨਲ ਐਪੀਸੋਡ ਵਧੀਆ ਲੱਗਾ ਹੋਏਗਾ ਇੱਦਾਂ ਦੇ ਹੋਰ ਐਪੀਸੋਡਸ ਵੇਖਣ ਲਈ ਸੁਣਨ ਲਈ ਬਣੇ ਰਹੋ ਰੇਡੀਓ ਹਾਂਜੀ 1674 ਨਾਲ
3: ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ

0: ਆਰ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
0: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
0: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ ਯਾਰ? ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ready set go Chadston Ford, Dandenong Road te tuhanu udik reya hai। Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available। aao te apni navi Ford da test drive karo, business plate lai gal karo, vehicle experts Tim Forbes ya Corey naal, radio hanji de hawale naal pao 3 saal di free service। Chadston Ford, ready set ਫੋਰਡ।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
7: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
8: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
9: लेजेंडरी लव स्टोरीज की तो एंडिंग ट्रैजिक होती है।
10: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.

0: जी बहुत धन्यवाद रंजोत जी और सारी स्रोतियों को भी प्यार भरी सत श्री अकाल। आओ शुरुआत करते हैं इंटरनेशनल खबरों के नाल। दुनिया भर के बहुत कुछ वापर रहा है। आस्ट्रेलिया दी भी बड़ी दिलचस्प खबर ने। सब तो पहला अदारे बीबीसी की खबर के मुताबिक ईरान के विदेश मंत्रालय के बुलारे इजमाइल बागई ने पुष्टि की है कि अमरीका के नाल समझौते दियाँ कुछ मदा के उत्ते सहमति बन गई है। हालांकि उन्होंने ये नहीं दसिया कि इसका मतलब की है कि समझौता जल्दी सिरे चढ़न वाला इस पर हस्ताक्षर हो जाएंगे। पर इस तो पहला एतवार के दिन थोड़े नाल खबर साझी की सी एतवार के हवाले के नाल कि ईरानी सरकारी मीडिया की रिपोर्ट्स विच दावा किया गया कि दोहां देशां दे दरमियान सिर्फ एक या दो बिंदुओं के उत्ते मतभेद बने हुए ने। इजमाइल बागई ने समझौते की देरी का कारण अमरीका के अधिकारियों के रुख ते गलबात दे विच हमलावर जिहड़ा एक तरीका अपनाया गया उसनू दस्या है। इस तो पहला अमरीकी विदेश मंत्री मार्को रूबियो ने जिहड़े भारत दौरे ते आए हुए ने उन्होंने कहा सी कि ईरान ते अमरीका दे दरमियान जंग खत्म करन नू लैके सोमवार दे दिन जल्दी एक चंगी खबर आ जाएगी। उधर ईरान दे गलिबाफ ते अब्बास अराकची अचानक कतर पहुंचे ने। ईरान दे मोहम्मद बगर गलिबाफ दी अगवाई दे विच एक वफद कतर पहुंचे जिथे विदेश मंत्री भी उन्होंने नाल ने और यह अचानक होया दौरा है। ईरान दी सरकारी खबर एजेंसी दे मुताबिक यह यात्रा उस प्रक्रिया नू जारी रखन दे लई है जो हाल ही दे हफ्तियां च पाकिस्तान दी विचोलगी दे नाल शुरू हुई सी। इस तो पहला रूटर्स ते फ्रांस 24 नाम दे अदारे ते खबरी एजेंसियां ने ये भी यात्रा दे बारे रिपोर्ट किया है ते दस्या है कि इस दरमियान अचानक जिहड़ी यह यात्रा की गई है आर्थिक सहयोग नू लैके भी चर्चा की जाएगी। कतर दे एक प्रतिनिधि मंडल ने पिछले हफ्ते भी ईरान की यात्रा की सी। अमरीका दे नाल गलबात दे विच ईरान दीयां मंगां दे विचों उस दीयां फ्रीज कीतियां गईयां संपत्तियां दी रिहाई दी गल भी की जा रही है जो कि कतर दे हवाले दे नाल सिरे चढ़ सकती है। उसे अमरीकी राष्ट्रपति डोनाल्ड ट्रंप ने एक बार फिर तो ईरान दे नाल चल रही गलबात ते संभावत समझौते दे उत्ते बयान दिता है। उन्होंने कहा है कि ईरान दे नाल समझौता जां तां बहुत बड़ा ते सार्थक होएगा जां फिर समझौता होएगा ही नहीं। ट्रंप ने ईरान दे नाल इस संभावत समझौते की हो रही आलोचना का भी जवाब दिता है। उन्होंने डेमोक्रेटिक्स ते रिपब्लिकन दोहां पार्टियां दे उन्हां नेतावां नूं मूरख दस्या जो कि ईरान दे नाल हो रहे समझौते नूं लैके ट्रंप की आलोचना कर रहे हैं। पिछले कुछ दिनों दे विच अमरीकी कांग्रेस के कई डेमोक्रेट ते रिपब्लिकन मैंबरां ने ट्रंप प्रशासन ते ईरान दे नाल चल रहे इस समझौते दे उत्ते चिंता जताई सी जिन्हां दे विच रिपब्लिकन सैनेटर थॉम टेलिस बिल कैसेरी ते कांग्रेसमैन थॉमस मैसी भी शामिल सी जिन्हां दा जिक्र ट्रंप ने अपनी पोस्ट दे विच भी कीता। ट्रंप ने थॉमस टेलिस नू नाकाम दस्या है ते कहा है कि वह जल्द ही अहुदे तो हट भी जाणगे। उत्थे बिल कैसेरी दे बारे उन्हां कहा कि हाल ही दे विच प्राइमरी चोण दे विच उन्हां नू वड्डी हार मिली सी। इस तो अलावा थॉमस मैसी नू उन्हां ने बेहद खराब व्यक्ति दस्या ते कहा कि मैसी ने अपनी पार्टी ते देश दे प्रति गैर वफादारी दिखाई है। उत्थे ही ये समझौता जिहड़ा सिरे नहीं चढ़ सकिया इस दे नाल जुड़ियां कुछ एक खबरें भी सामने आईयां सी कि इजराइल नू अमरीका ते ईरान दे दरमियान हो रहे समझौते दियां कुछ मदां स्वीकार नहीं सी। अजिहे दे विच हुण इजराइल दा दुनिया भर दी सियासत दे विच की रोल है इस दे उत्ते भी चर्चा होण लग पई है। अमरीकी राष्ट्रपति डोनाल्ड ट्रंप दा कहना है कि ईरान दे नाल गलबात सकारात्मक दिशा च चल रही है पर इह दोहां दी आपस दे विच गलबात हो के रह गई। इस करके इतिहासक अब्राहम एकॉर्ड की भी गल हुई पर इजराइल इस पूरी तस्वीर दे विच गायब रहा। ट्रंप के बयान तो बाद अमेरिकी सैनेटर लिंडसे ग्राहम ने सोशल मीडिया प्लेटफॉर्म से लिखा कि जेकर गलबात के जरिए ईरान अमरीका मामला सुलझ जाता है तो इस खेत्र के अरब ते मुस्लिम सहयोगी अब्राहम एकॉर्ड के यानी अब्राहम समझौते शामिल हो जाते हैं तो फिर की मध्य पूर्व के इतिहास के सब तो असरदार समझौता होएगा। असल दे विच ट्रंप ने अपने सुनेहे च किसी भी देश का नाम नहीं लिया। इस सिलसिले च साउदी अरब कतर ते पाकिस्तान का जिक्र किया गया है। ग्राहम ने कहा है कि एक तरह की चेतावनी दी है कि जेकर ये देश नहीं करते तो भविख दे विच साडे संबंधां दे उत्ते गंभीर असर पै सकदे ने। मुस्लिम देशों के दे नेता जिहड़े ने ओह इजराइल तो कोई बहुते खुश नहीं होंदे पर इस समझौते दे विच यही देश अगे आ रहे ने। जिक्र योग है कि ट्रंप ने पाकिस्तान साउदी अरब टर्की कतर मिस्र संयुक्त अरब अमीरात ते जॉर्डन के नेतावान के नाल एतवार के दिन फोन के उत्ते कल्ले कल्ले नाल गल कर छड़ी। ਇਸ ਦੇ ਵਿੱਚ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਤੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੀ ਸ਼ਾਮਲ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤਾਂ ਚੀਨ ਗਏ ਹੋਏ ਨੇ, ਪਰ ਅਰਬ ਦੇਸ਼ ਤੇ ਮੁਸਲਿਮ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਟਰੰਪ ਦੀਆਂ ਹੋਈਆਂ ਚਰਚਾਵਾਂ ਦਾ ਪੂਰਾ ਬਿਓਰਾ ਹਾਲੇ ਤੱਕ ਮੀਡੀਆ ਦੇ ਵਿੱਚ ਉਪਲਬਧ ਨਹੀਂ ਹੈ। ਬਾਵਜੂਦ ਇਸ ਦੇ ਇਹ ਦੇਸ਼ ਜਦੋਂ ਬਾਰ ਬਾਰ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਇਜ਼ਰਾਈਲ ਦੀ ਅਗਵਾਈ ਜਿਹੜੀ ਉਹ ਪਸੰਦ ਨਹੀਂ ਹੈ, ਤਾਂ ਅਮਰੀਕਾ ਦੇ ਲਈ ਵੀ ਇਹ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਇਜ਼ਰਾਈਲ ਨੂੰ ਬਾਹਰ ਰੱਖ ਕੇ ਇਸ ਸਮਝੌਤੇ ਨੂੰ ਸਿਰੇ ਕਿਵੇਂ ਚੜ੍ਹਾਇਆ ਜਾਵੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਜੋ ਕਿ ਇਸ ਸਮਝੌਤੇ ਦੀ ਪ੍ਰਮੁੱਖ ਵਿਚੋਲਗੀ ਧਿਰ ਹੈ, ਇੱਥੋਂ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਅਪ੍ਰੈਲ ਮਹੀਨੇ ਦੇ ਵਿੱਚ ਇਜ਼ਰਾਈਲ ਦੀ ਆਲੋਚਨਾ ਕਰਦਿਆਂ ਹੋਇਆਂ ਇਸ ਨੂੰ ਕੈਂਸਰ ਕਰਾਰ ਦੇ ਦਿੱਤਾ ਸੀ। ਉਹਨਾਂ ਦੋਸ਼ ਲਗਾਇਆ ਸੀ ਕਿ ਇਜ਼ਰਾਈਲੀ ਮੁਹਿੰਮਾਂ ਦੇ ਵਿੱਚ ਨਿਰਦੋਸ਼ ਨਾਗਰਿਕ ਮਾਰੇ ਜਾ ਰਹੇ ਨੇ, ਪਹਿਲਾਂ ਗਜ਼ਾ ਫਿਰ ਇਰਾਨ ਹੁਣ ਲੈਬਨਾਨ ਦੇ ਵਿੱਚ, ਇੱਕ ਕਿਸਮ ਦੇ ਨਾਲ ਬਲੱਡਸ਼ੈੱਡ ਇਜ਼ਰਾਈਲ ਦੀ ਤਰਫ ਤੋਂ ਕੀਤਾ ਜਾ ਰਿਹਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਦੀ ਤਰਫ ਤੋਂ ਇਜ਼ਰਾਈਲ ਨੂੰ ਖਤਮ ਕਰਨ ਦੀ ਅਪੀਲ ਬੇਹੱਦ ਭੜਕਾਊ ਹੈ। ਇੱਕ ਅਜਿਹਾ ਬਿਆਨ ਹੈ ਜਿਸ ਨੂੰ ਕੋਈ ਵੀ ਸਰਕਾਰ ਸਵੀਕਾਰ ਨਹੀਂ ਕਰ ਸਕਦੀ। ਪਾਕਿਸਤਾਨ ਅਤੇ ਸਾਊਦੀ ਅਰਬ ਦੀ ਤਰ੍ਹਾਂ ਕਤਰ ਵੀ ਇਜ਼ਰਾਈਲ ਨੂੰ ਮਾਨਤਾ ਦੇਣ ਤੋਂ ਅਕਸਰ ਇਨਕਾਰ ਕਰਦੇ ਰਹੇ ਨੇ। ਸਪਤੰਬਰ 2025 'ਚ ਇਜ਼ਰਾਈਲ ਨੇ ਕਤਰ ਦੇ ਵਿੱਚ ਹਮਾਸ ਦੇ ਖਿਲਾਫ਼ ਡਰੋਨ ਹਮਲਾ ਕੀਤਾ ਸੀ। 2020 ਦੇ ਵਿੱਚ ਕਤਰ ਦੇ ਵਿਦੇਸ਼ ਮੰਤਰੀ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਇਜ਼ਰਾਈਲ ਦੇ ਨਾਲ ਸ਼ਾਂਤੀ ਸਮਝੌਤੇ ਦੇ ਲਈ ਪਹਿਲਾਂ ਇੱਕ ਐਸੇ ਫਲਸਤੀਨ ਦੇਸ਼ ਦੀ ਸਥਾਪਨਾ ਦੀ ਜ਼ਰੂਰਤ ਹੈ ਜੋ ਕਿ ਫਲਸਤੀਨੀਆਂ ਦਾ ਆਪਣਾ ਦੇਸ਼ ਹੋਵੇ। ਇਜ਼ਰਾਈਲ ਤਾਂ ਕਦੇ ਵੀ ਖੈਰ ਇਸ ਗੱਲ ਦੇ ਉੱਤੇ ਆਏਗਾ ਨਹੀਂ। ਖੈਰ ਹੁਣ ਇੱਧਰੋਂ ਉੱਠ ਕੇ ਕੈਨੇਡਾ ਦੀਆਂ ਵੀ ਕੁਝ ਖਬਰਾਂ ਦੀ ਸਾਂਝ ਪਾ ਲਈਏ। ਕੈਨੇਡਾ ਦੇ ਪੱਛਮੀ ਸੂਬੇ ਅਲਬਰਟਾ ਦੇ ਵਿੱਚ ਇਸ ਅਕਤੂਬਰ ਮਹੀਨੇ ਨਾਗਰਿਕਾਂ ਤੋਂ ਇਹ ਪੁੱਛਿਆ ਜਾਏਗਾ ਕਿ ਕੀ ਉਹ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਨੇ ਜਾਂ ਅਲੱਗ ਹੋਣ ਦੇ ਬਾਰੇ ਇੱਕ ਰਾਏਸ਼ੁਮਾਰੀ ਕਰਵਾਉਣੀ ਚਾਹੁੰਦੇ ਨੇ, ਯਾਨੀ ਕਿ ਰੈਫਰੈਂਡਮ ਕਰਵਾਉਣਾ ਚਾਹੁੰਦੇ ਨੇ। ਇਹ ਕਈ ਦਹਾਕਿਆਂ ਦੇ ਬਾਅਦ ਦੇਸ਼ ਦੀ ਏਕਤਾ ਦੀ ਇੱਕ ਪਰਖ ਹੋਏਗੀ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ 21 ਮਈ ਨੂੰ TV ਦੇ ਉੱਤੇ ਆਪਣੀ ਦਿੱਤੀ ਸਪੀਚ ਦੇ ਵਿੱਚ ਵੋਟ ਦੇਣ ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਕੈਨੇਡਾ ਦੇ ਨਾਲ ਇੱਕ ਜੁੱਟਤਾ ਦਿਖਾਈ ਜਾਵੇ। ਪਿਛਲੇ ਕੁਝ ਸਾਲਾਂ ਦੇ ਵਿੱਚ ਤੇਲ ਦੇ ਨਾਲ ਭਰਪੂਰ ਇਸ ਸੂਬੇ ਦੇ ਵਿੱਚ ਵੱਖਵਾਦੀ ਭਾਵਨਾ ਵੱਧ ਰਹੀ ਹੈ। ਰਾਏਸ਼ੁਮਾਰੀ ਐਸੇ ਵੇਲੇ 'ਚ ਹੋ ਰਹੀ ਹੈ ਜਦੋਂ 3 ਲੱਖ ਲੋਕਾਂ ਨੇ ਇਸ ਦੇ ਉੱਤੇ ਰੈਫਰੈਂਡਮ ਕਰਵਾਉਣ ਵਾਲੀ ਪਟੀਸ਼ਨ ਦੇ ਉੱਤੇ ਹਸਤਾਖਰ ਕੀਤੇ ਨੇ। ਵੋਟਰਾਂ ਦੇ ਅੱਗੇ ਰੱਖਿਆ ਜਾਣ ਵਾਲਾ ਸਵਾਲ ਸਿੱਧਾ ਹੈ, ਰਹਿਣਾ ਜਾਂ ਛੱਡਣਾ। ਇਸ ਦੀ ਬਜਾਏ ਅਲਬਰਟਾ ਵਾਸੀਆਂ ਤੋਂ ਇਹ ਵੀ ਪੁੱਛਿਆ ਜਾਏਗਾ ਕਿ ਕੀ ਅਲਬਰਟਾ ਵਾਸੀਆਂ ਨੂੰ ਕੈਨੇਡਾ ਦਾ ਇੱਕ ਸੂਬਾ ਬਣਿਆ ਰਹਿਣਾ ਚਾਹੀਦਾ ਹੈ ਜਾਂ ਅਲਬਰਟਾ ਸਰਕਾਰ ਨੂੰ ਕੈਨੇਡਾ ਦੇ ਸੰਵਿਧਾਨ ਦੇ ਤਹਿਤ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਕਰਨੀ ਚਾਹੀਦੀ ਹੈ ਤਾਂ ਜੋ ਇਹ ਫੈਸਲਾ ਇੱਕ ਬਾਈਡਿੰਗ ਰੈਫਰੈਂਡਮ ਦੇ ਤਹਿਤ ਕਰਵਾਇਆ ਜਾ ਸਕੇ। ਅਲਬਰਟਾ ਨੂੰ ਕੈਨੇਡਾ ਤੋਂ ਅਲੱਗ ਹੋਣਾ ਚਾਹੀਦਾ ਜਾਂ ਨਹੀਂ, ਇਸ ਦੇ ਉੱਤੇ ਹੁਣ ਸਵਾਲ ਖੜ੍ਹੇ ਹੋ ਰਹੇ ਨੇ। ਇਹ ਇਸ ਕਰਕੇ ਹੋ ਰਹੇ ਹੈ, ਇਹ ਬੇਹੱਦ ਜ਼ਰੂਰੀ ਹੈ ਤੁਹਾਨੂੰ ਜਾਣਨਾ ਕਿ ਰੈਫਰੈਂਡਮ ਦਾ ਇਹ ਸਵਾਲ ਅਲਬਰਟਾ ਵਾਸੀਆਂ ਦੇ ਲਈ ਇੱਕ ਦਬਾਅ ਦੇ ਤਹਿਤ ਇਹ ਫੈਸਲੇ ਦੇ ਚੱਲਦਿਆਂ ਆਇਆ। ਪਿਛਲੇ 1 ਸਾਲ ਦੇ ਦਰਮਿਆਨ ਸੂਬੇ ਭਰ ਦੇ ਵਿੱਚ ਟਾਊਨ ਹਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਕੁਝ ਲੋਕ ਇਸ ਪਟੀਸ਼ਨ ਨੂੰ ਸ਼ੁਰੂ ਕਰ ਚੁੱਕੇ ਨੇ ਜਿਸ ਦੇ ਉੱਤੇ 3 ਲੱਖ ਤੋਂ ਵੱਧ ਹਸਤਾਖਰ ਹੋ ਚੁੱਕੇ ਨੇ। ਹਾਲਾਂਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਅਲਬਰਟਾ ਦੀ ਇੱਕ ਅਦਾਲਤ ਨੇ ਇਸ ਪਟੀਸ਼ਨ ਨੂੰ ਰੋਕ ਵੀ ਦਿੱਤਾ ਸੀ, ਪਰ ਫਿਰ ਵੀ ਲੋਕਤੰਤਰ ਹੋਣ ਦੇ ਚੱਲਦਿਆਂ ਅਲਬਰਟਾ ਦੇ ਵਿੱਚ ਇਸ ਮੁਹਿੰਮ ਦੇ ਰੁਕਣ ਦਾ ਕੋਈ ਫਿਲਹਾਲ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਸਰਕਾਰ ਇਸ ਨੂੰ ਜ਼ਬਰਦਸਤੀ ਜਾਂ ਜਬਰਨ ਇਸ ਦੇ ਉੱਤੇ ਕੋਈ ਰੋਕ ਲਗਾਵੇ। ਵੈਸੇ ਇਸ ਪੂਰੇ ਸਟੇਟ ਦੀ ਆਬਾਦੀ 50 ਲੱਖ ਦੇ ਆਸ ਪਾਸ ਹੈ। 4 ਲੱਖ ਅਲਬਰਟਾ ਵਾਸੀਆਂ ਨੇ ਹੁਣ ਤੱਕ ਇਸ ਦੇ ਉੱਤੇ ਹਸਤਾਖਰ ਕਰ ਦਿੱਤੇ ਨੇ। ਡੈਨੀਅਲ ਸਮਿਥ ਜਿਹੜੇ ਕਿ ਸੂਬੇ ਦੇ ਪ੍ਰੀਮੀਅਰ ਨੇ, ਉਹਨਾਂ ਦਾ ਕਹਿਣਾ ਹੈ ਕਿ ਉਹ ਗੰਭੀਰ ਤੌਰ ਦੇ ਉੱਤੇ ਚਿੰਤਤ ਨੇ, ਕਾਫ਼ੀ ਸੀਰੀਅਸ ਨੇ ਇਸ ਨੂੰ ਲੈ ਕੇ। ਅਲਬਰਟਾ ਵਾਸੀਆਂ ਦੇ ਉੱਤੇ ਕੁਝ ਤਾਕਤਾਂ ਦੀ ਤਰਫ ਤੋਂ ਦਬਾਅ ਪਾਏ ਜਾ ਰਹੇ ਨੇ। ਵੱਖਵਾਦੀ ਜਿਹੜੇ ਨੇ ਉਹ ਕਾਫ਼ੀ ਜ਼ਿਆਦਾ ਅਸਰ ਰਸੂਖ ਰੱਖਦੇ ਨੇ। ਇਹਨਾਂ ਦੀ ਅਗਵਾਈ ਬੋਨਵਿਲ ਕਸਬੇ ਦੇ ਵਿੱਚ ਬੰਦੂਕਾਂ ਦੀ ਦੁਕਾਨ ਦੇ ਮਾਲਕ ਮਿਚ ਸਿਲਵੈਸਟਰ ਅਤੇ ਕੈਲਗਰੀ ਦੇ ਵਿੱਚ ਜਿਹੜੇ ਬੇਸਡ ਨੇ ਇੱਕ ਵਕੀਲ ਜੈਫਰੀ ਰੌਤ ਉਹ ਕਰ ਰਹੇ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਹਸਤੀਆਂ ਦੀ ਹਮਾਇਤ ਇਸ ਨੂੰ ਹਾਸਲ ਹੋਈ ਹੈ, ਸਿਲਵੈਸਟਰ ਅਤੇ ਰੌਤ ਤੋਂ ਇਲਾਵਾ। ਹੁਣ ਇਸ ਮੁਹਿੰਮ ਨੂੰ ਅਲਬਰਟਾ ਪ੍ਰੋਸਪੈਰਟੀ ਪ੍ਰੋਜੈਕਟ ਯਾਨੀ ਅਲਬਰਟਾ ਦੀ ਖੁਸ਼ਹਾਲੀ ਦਾ ਇੱਕ ਪ੍ਰੋਜੈਕਟ ਨਾਮ ਦੇ ਦਿੱਤਾ ਗਿਆ। ਪਰ ਕੈਨੇਡਾ ਦੇ ਵਿੱਚ ਹੁਣ ਇਹ ਸਟੇਟ ਵੱਖਰੀ ਹੋ ਕੇ ਇੱਕ ਅਲੱਗ ਦੇਸ਼ ਬਣੇਗੀ ਜਾਂ ਨਹੀਂ, ਇਹ ਤਾਂ ਰੈਫਰੈਂਡਮ ਤੋਂ ਬਾਅਦ, ਰੈਫਰੈਂਡਮ ਵੀ ਕਿਤੇ ਅਕਤੂਬਰ ਦੇ ਵਿੱਚ ਜਾ ਕੇ ਹੋਣਾ। ਫਿਲਹਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਨੂੰ ਇੱਕ ਅਮਰੀਕਾ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹਨਾਂ ਦੇ ਆਪਣੇ ਹੀ ਦੇਸ਼ ਦੇ ਅੰਦਰ ਜਿਹੜੇ ਇਹ ਇੱਕ ਇਸ ਕਿਸਮ ਦੇ ਰੈਫਰੈਂਡਮ ਦੀਆਂ ਖਬਰਾਂ ਤੁਰ ਪਈਆਂ ਨੇ, ਇਸ ਦੇ ਨਾਲ ਉਹਨਾਂ 'ਤੇ ਸਿਆਸੀ ਦਬਾਅ ਵਧਿਆ। ਵਿਰੋਧੀ ਕੰਜ਼ਰਵੇਟਿਵ ਆਗੂ ਪੀਏ ਪੋਲੀਵਰੇ ਨੂੰ ਅਲਬਰਟਾ ਦੇ ਵਿੱਚ ਵੱਡੀ ਹਮਾਇਤ ਹਾਸਲ ਹੈ। ਉਹਨਾਂ ਦੇ ਪਰਵਰਿਸ਼ ਵੀ ਕੈਲਗਰੀ ਦੇ ਵਿੱਚ ਹੋਈ ਸੀ। ਉਹਨਾਂ ਨੇ ਇਸ ਦਰਮਿਆਨ ਵੱਖਵਾਦੀ ਆਵਾਜ਼ਾਂ ਦੇ ਵਿੱਚੋਂ ਰਾਥ ਅਤੇ ਸਮਿਥ ਵੱਲੋਂ ਪੇਸ਼ ਕੀਤੇ ਰੈਫਰੈਂਡਮ ਦੇ ਉੱਤੇ ਨਿਰਾਸ਼ਾ ਵੀ ਜਤਾਈ ਹੈ। ਜ਼ਾਹਰ ਜੀ ਗੱਲ ਹੈ ਕਿ ਉਹ ਰੈਫਰੈਂਡਮ ਦੇ ਖਿਲਾਫ਼ ਨੇ, ਅਲਬਰਟਾ ਨੂੰ ਕੈਨੇਡਾ ਤੋਂ ਅੱਡ ਹੋਣ ਦੇ ਖਿਲਾਫ਼ ਨੇ, ਪਰ ਫਿਰ ਵੀ ਆਪਣੀ ਸਿਆਸਤ ਦੇ ਵਿੱਚ ਉਹ ਮਾਰਕਾਰਨੀ ਨੂੰ ਤਾਂ ਜ਼ਰੂਰ ਘੇਰਨਗੇ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਸੋਮਵਾਰ ਦੇ ਦਿਨ ਪਿਛਲੇ 2 ਹਫ਼ਤਿਆਂ 'ਚ ਸਭ ਤੋਂ ਸਿਖਰਲੇ ਪੱਧਰ ਦੇ ਉੱਤੇ ਇੱਕ ਵਾਰ ਫਿਰ ਤੋਂ ਛੋਹਣ ਦੀ ਚੰਗੀ ਖਬਰ ਆਈ। ਅਮਰੀਕਾ ਇਰਾਨ ਸ਼ਾਂਤੀ ਵਾਰਤਾ ਦੇ ਸੰਕੇਤ ਮਿਲਣ ਦੇ ਨਾਲ ਹੀ ਇਹ ਦੇਖਣ ਨੂੰ ਮਿਲਿਆ ਕਿ ਕੱਚੇ ਤੇਲ ਦੀ ਕੀਮਤਾਂ 'ਚ ਗਿਰਾਵਟ ਆਈ ਹੈ ਅਤੇ ਜੋਖਿਮ ਵਾਲੇ ਜਿਹੜੇ ਨਿਵੇਸ਼ ਨੇ ਉਹਨਾਂ 'ਚ ਦਿਲਚਸਪੀ ਇਨਵੈਸਟਰਸ ਦੀ ਵਧੀ ਹੈ। ਖ਼ਬਰ ਏਜੰਸੀ ਰੀਟਰਸ ਦੇ ਮੁਤਾਬਕ ਬ੍ਰੈਂਡ ਕਰੂਡ ਫਿਊਚਰਸ ਦੀ ਕੀਮਤ 5.5% ਡਿੱਗ ਕੇ $97 ਪ੍ਰਤੀ ਬੈਰਲ 'ਤੇ ਆ ਗਈ ਹੈ, ਜੋ ਕਿ ਪਿਛਲੇ 2 ਹਫ਼ਤਿਆਂ 'ਚ ਸਭ ਤੋਂ ਘੱਟ ਹੈ। ਕਿਤੇ ਇਹ $110 ਪ੍ਰਤੀ ਬੈਰਲ ਦੇ ਉੱਤੇ ਜਾਣ ਦੇ ਸ਼ੰਕੇ ਸੀ, $125 ਪ੍ਰਤੀ ਬੈਰਲ ਤੱਕ ਜਾਣ ਦੇ ਸ਼ੰਕੇ ਸੀ, 100 ਤੋਂ ਉੱਪਰ ਤਾਂ ਚਲੇ ਹੀ ਗਿਆ ਸੀ। ਪਰ ਇੱਧਰ ਭਾਰਤੀ ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਤਾਂ ਨਿਫਟੀ 50 ਦੇ ਵਿੱਚ 1.32% ਦਾ ਵਾਧਾ ਹੋਇਆ, ਸੋ 24,031 ਅੰਕ ਦੇ ਉੱਤੇ ਇਹ ਸੋਮਵਾਰ ਦੇ ਦਿਨ ਪਹੁੰਚ ਗਿਆ। ਅਤੇ BSE ਸੈਂਸੈਕਸ ਜਿਹੜਾ ਸੀ ਉਹ 76,488 ਅੰਕ ਦੇ ਉੱਤੇ ਪਹੁੰਚਿਆ, ਉਹ 'ਚ ਵੀ 1,000 ਕੁ ਤੋਂ ਵੱਧ ਅੰਕਾਂ ਦਾ ਇੱਕ ਫਾਇਦਾ ਮਿਲਿਆ ਹੈ। 8 ਮਈ 2026 ਤੋਂ ਬਾਅਦ ਦੋਵੇਂ ਸੂਚਕ ਅੰਕ ਜਿਹੜੇ ਆਪਣੇ ਨੇ ਸਭ ਤੋਂ ਸਿਖਰਲੇ ਪੱਧਰ ਦੇ ਉੱਤੇ ਜਾ ਪਹੁੰਚੇ ਨੇ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ। ਤਮਿਲਨਾਡੂ ਤੋਂ ਪਹਿਲਾਂ ਖਬਰ, ਜਿੱਥੇ ਤਮਿਲਨਾਡੂ ਦੇ ਵਿੱਚ ਸੋਮਵਾਰ ਦੇ ਦਿਨ ਭਾਰੀ ਸਿਆਸੀ ਹਲਚਲ ਦੇਖਣ ਨੂੰ ਮਿਲੀ। ਚੋਣ ਨਤੀਜੇ ਆਉਣ ਤੋਂ 21 ਦਿਨਾਂ ਦੇ ਅੰਦਰ ਅੰਦਰ ਹੀ AIADMK ਦੇ 3 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਤੁਰੰਤ ਬਾਅਦ ਉਹ ਸਰਕਾਰ ਦੇ ਵਿੱਚ ਯਾਨੀ ਕਿ ਸੱਤਾਧਾਰੀ TVK ਦੇ ਵਿੱਚ ਸ਼ਾਮਲ ਹੋ ਗਏ ਨੇ। ਤਿੰਨੋਂ ਵਿਧਾਇਕਾਂ ਨੇ ਤਮਿਲਨਾਡੂ ਵਿਧਾਨ ਸਭਾ ਦੇ ਸਪੀਕਰ JCD ਪ੍ਰਭਾਕਰ ਨੂੰ ਆਪਣਾ ਅਸਤੀਫਾ ਸੌਂਪਿਆ। ਅਸਤੀਫਾ ਸੌਂਪਣ ਤੋਂ ਬਾਅਦ ਤਿੰਨਾਂ ਨੇ ਸਕੱਤਰੇਤ ਦੇ ਵਿੱਚ TVK ਦੇ ਮੰਤਰੀ ਆਗਵ ਅਰਜੁਨ ਦੇ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਦੱਸਿਆ ਜਾ ਰਿਹਾ ਕਿ ਇਹ ਤਿੰਨੋਂ AIDMK ਦੇ SP ਵੇਲੂਮਨੀ ਗੁੱਟ ਦੇ ਨਾਲ ਜੁੜੇ ਨੇ। AIDMK ਦਾ ਇਹ ਇੱਕ ਬਾਗੀ ਗੁੱਟ ਹੈ ਜੋ ਕਿ ਚੋਣ ਨਤੀਜਿਆਂ ਤੋਂ ਬਾਅਦ ਵਿਜੇ ਦੀ ਪਾਰਟੀ TVK ਨੂੰ ਹਮਾਇਤ ਦੇਣ ਦੀ ਗੱਲ ਕਰ ਰਿਹਾ ਸੀ। ਇਹ ਤਿੰਨੋਂ ਵਿਧਾਇਕ ਉਹਨਾਂ 25 ਵਿਧਾਇਕਾਂ 'ਚ ਸ਼ਾਮਲ ਨੇ ਜਿਨ੍ਹਾਂ ਨੂੰ 13 ਮਈ ਨੂੰ ਹੋਏ ਫਲੋਰ ਟੈਸਟ ਦੇ ਦਰਮਿਆਨ ਪਾਰਟੀ ਨੇ ਹੁਕਮ ਦਿੱਤਾ ਸੀ ਕਿ ਉਹ TVK ਸਰਕਾਰ ਦੀ ਹਮਾਇਤ ਦੇ ਵਿੱਚ ਵੋਟ ਨਾ ਪਾਉਣ, ਪਰ ਉਹਨਾਂ ਨੇ ਪਾ ਦਿੱਤੀ ਸੀ। ਇਸ ਘਟਨਾਕ੍ਰਮ ਨੂੰ AIDMK ਦੇ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉੱਧਰ ਤਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਿਜੇ ਨੇ ਸੂਬੇ ਦੇ ਕਿਸਾਨਾਂ ਦੇ ਲਈ ਇੱਕ ਵੱਡੀ ਰਾਹਤ ਦੇਣ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਵੱਲੋਂ ਇਸ ਨਵੇਂ ਐਲਾਨ ਤੋਂ ਬਾਅਦ ਸੀਮਾਂਤ ਕਿਸਾਨਾਂ ਦਾ ₹50,000 ਤੱਕ ਦਾ ਕਰਜ਼ਾ ਮਾਫ਼ ਕਰ ਦਿੱਤਾ ਜਾਏਗਾ। ਇਸ ਦਾ ਨਾਲ ਹੀ ਵੱਡੇ ਕਿਸਾਨਾਂ ਨੂੰ ਵੀ ਰਾਹਤ ਦਿੰਦਿਆਂ ਹੋਇਆ ਉਹਨਾਂ ਨੇ ₹5,000 ਤੱਕ ਦਾ ਕਰਜ਼ ਮਾਫ਼ ਕਰਨ ਦਾ ਐਲਾਨ ਕੀਤਾ। ਸਰਕਾਰੀ ਅੰਕੜਿਆਂ ਦੇ ਮੁਤਾਬਕ ਇਸ ਫੈਸਲੇ ਦੇ ਨਾਲ ਸੂਬੇ ਦੇ ਉੱਤੇ ਲਗਭਗ 14,22,000 ਕਿਸਾਨਾਂ ਨੂੰ ਲਾਭ ਪਹੁੰਚੇਗਾ, ਪਰ ₹2,044 ਕਰੋੜ ਦਾ ਖਰਚ ਵੀ ਆਏਗਾ। ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਰਜ਼ੇ ਦੀ ਇਹ ਰਾਸ਼ੀ ਸਿੱਧੇ ਤੌਰ 'ਤੇ ਕਾਰਪੋਰੇਟ ਸਹਿਕਾਰੀ ਬੈਂਕਾਂ ਨੂੰ ਟ੍ਰਾਂਸਫਰ ਕੀਤੀ ਜਾਏਗੀ ਤਾਂ ਜੋ ਕਿਸਾਨਾਂ ਦੇ ਨਾਮ ਦੇ ਉੱਤੇ ਕੋਈ ਵੀ ਬਕਾਇਆ ਰਾਸ਼ੀ ਪੈਂਡਿੰਗ ਦਿਖਾਈ ਨਾ ਦੇਵੇ। ਇਹ ਫੈਸਲਾ ਉਹਨਾਂ ਕਿਸਾਨਾਂ ਦੇ ਲਈ ਸੰਜੀਵਨੀ ਸਾਬਤ ਹੋਏਗਾ ਜਿਨ੍ਹਾਂ ਦੀ ਫਸਲਾਂ ਆਮ ਤੌਰ ਦੇ ਉੱਤੇ ਮੌਸਮ ਦੀ ਮਾਰ ਜਾਂ ਬਾਜ਼ਾਰ ਦੀ ਅਨਿਸ਼ਚਿਤਤਾ ਦੇ ਕਾਰਨ ਬਰਬਾਦ ਹੋ ਜਾਂਦੀਆਂ ਨੇ। ਉੱਥੇ ਹੀ ਕਾਕਰਚ ਵਿਵਾਦ ਸੁਪਰੀਮ ਕੋਰਟ ਦੇ ਵਿੱਚ ਜਾ ਚੁੱਕੇ ਆ। ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਕਥਿਤ ਫਰਜ਼ੀ ਵਕੀਲਾਂ ਅਤੇ ਸੋਸ਼ਲ ਮੀਡੀਆ 'ਤੇ ਚਰਚਿਤ ਕਾਕਰਚ ਜਨਤਾ ਪਾਰਟੀ ਦੇ ਨਾਲ ਜੁੜੀਆਂ ਗਤੀਵਿਧੀਆਂ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਦੇ ਉੱਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਇੰਨਾ ਜ਼ਿਆਦਾ ਭਾਵਕ ਹੋਣ ਦੀ ਲੋੜ ਨਹੀਂ ਹੈ। ਅਸਲ 'ਚ ਜਿਹੜੇ ਚੀਫ ਜਸਟਿਸ ਨੇ ਇੰਡੀਆ ਦੇ ਸੂਰਿਆਕਾਂਤ ਅਤੇ ਜਸਟਿਸ ਜੈਮਿਲੀਆ ਬਾਗਚੀ, ਉਹਨਾਂ ਦੀ ਬੈਂਚ ਦੇ ਸਾਹਮਣੇ ਪਟੀਸ਼ਨਕਰਤਾ ਵੱਲੋਂ ਐਡਵੋਕੇਟ NK ਗੋਸਵਾਮੀ ਨੇ ਦਲੀਲ ਦਿੱਤੀ ਸੀ ਕਿ ਚੀਫ ਜਸਟਿਸ ਪਹਿਲਾਂ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਸੀ ਨੌਜਵਾਨਾਂ ਦੇ ਉੱਤੇ, ਅਤੇ ਉਸ ਤੋਂ ਬਾਅਦ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਸੀ, ਉਸ ਦੇ ਬਾਵਜੂਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਇਸ ਕਿਸਮ ਦਾ ਪ੍ਰਚਾਰ ਜਾਰੀ ਹੈ ਜੋ ਕਿ ਦੁਰਭਾਵਨਾਪੂਰਨ ਹੈ। ਜ਼ਿਕਰਯੋਗ ਹੈ ਕਿ ਕਾਕਰਚ ਜਨਤਾ ਪਾਰਟੀ ਇੱਕ ਵਿਅੰਗਾਤਮਕ ਡਿਜੀਟਲ ਮੰਚ ਹੈ, ਕੋਈ ਪੋਲੀਟੀਕਲ ਪਾਰਟੀ ਨਹੀਂ ਹੈ, ਪਰ ਹਾਲ ਹੀ ਦੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਮਸ਼ਹੂਰ ਹੋਈ ਹੈ। ਪਟੀਸ਼ਨ ਦੇ ਵਿੱਚ ਅਦਾਲਤੀ ਕਾਰਵਾਈ ਦੇ ਦਰਮਿਆਨ ਦਿੱਤੇ ਗਏ ਮੌਖਿਕ ਬਿਆਨਾਂ ਦੀ ਵਰਤੋਂ ਦੇ ਖਿਲਾਫ ਜਿਹੜੀ ਇੱਕ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ। ਅਦਾਲਤ ਦੀ ਤਰਫ ਤੋਂ ਕਿਹਾ ਗਿਆ ਕਿ ਇੰਨੀ ਗੰਭੀਰਤਾ ਦੇ ਨਾਲ ਨਾ ਦੇਖਿਆ ਜਾਵੇ। ਸਾਰਾ ਵਿਵਾਦ ਤਾਂ ਅਸਲ 'ਚ 15 ਮਈ ਨੂੰ ਸ਼ੁਰੂ ਹੋਇਆ ਸੀ। ਜਦੋਂ ਇੱਕ ਵਕੀਲ ਦੇ ਸੀਨੀਅਰ ਅਹੁਦੇ ਦੇ ਨਾਲ ਜੁੜੀ ਸੁਣਵਾਈ ਦੇ ਦਰਮਿਆਨ ਜੱਜ ਸੂਰਿਆਕਾਂਤ ਨੇ ਆਪਣੇ ਸ਼ਬਦਾਂ 'ਚ ਕਾਕਰੋਚ ਅਤੇ ਪਰਿਜੀਵੀ ਯਾਨੀ ਪੈਰਾਸਾਈਟ ਵਰਗੇ ਸ਼ਬਦਾਂ ਦਾ ਜ਼ਿਕਰ ਕੀਤਾ ਸੀ ਅਤੇ ਉਹਨਾਂ ਕਿਹਾ ਸੀ ਕਿ ਕੁਝ ਐਸੇ ਨੌਜਵਾਨ ਨੇ ਜਿਹੜੇ ਕਿ ਪੜ੍ਹੇ ਲਿਖੇ ਨੇ ਪਰ ਬੇਰੁਜ਼ਗਾਰ ਨੇ, ਪਰ ਉਹ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਪਟੀਸ਼ਨਾਂ ਪਾ ਪਾ ਕੇ ਇਸ ਕਿਸਮ ਦੇ ਨਾਲ ਅਕਸਰ ਵਿਵਾਦ ਕਰਦੇ ਨੇ, ਉਹ ਸਿਸਟਮ ਦੇ ਵਿੱਚ ਕਾਕਰੋਚ ਦੇ ਵਾਂਗ ਨੇ। ਹਾਲਾਂਕਿ ਚੀਫ ਜਸਟਿਸ ਨੇ 16 ਮਈ ਨੂੰ ਹੀ ਇਸ ਮਾਮਲੇ ਦੇ ਵਿੱਚ ਸਪਸ਼ਟੀਕਰਨ ਦਿੰਦਿਆਂ ਇਹ ਵੀ ਕਿਹਾ ਸੀ ਕਿ ਉਹਨਾਂ ਖਬਰਾਂ ਦੇ ਨਾਲ ਉਹਨਾਂ ਨੂੰ ਬਹੁਤ ਦੁੱਖ ਹੋਇਆ ਅਤੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹਨਾਂ ਨੇ ਨੌਜਵਾਨਾਂ ਦੀ ਆਲੋਚਨਾ ਕੀਤੀ। ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਦੀ ਟਿੱਪਣੀ ਸਿਰਫ ਉਹਨਾਂ ਕੁਝ ਲੋਕਾਂ ਦੇ ਲਈ ਸੀ ਜੋ ਫਰਜ਼ੀ ਡਿਗਰੀਆਂ ਦੇ ਰਾਹੀਂ ਵਕਾਲਤ ਦੇ ਪੇਸ਼ੇ ਦੇ ਵਿੱਚ ਆ ਰਹੇ ਨੇ ਅਤੇ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਖਬਰ ਏਜੰਸੀ PTI ਦੇ ਮੁਤਾਬਕ ਜੰਮੂ ਕਸ਼ਮੀਰ ਦੇ ਗੁਲਮਰਗ ਦੇ ਵਿੱਚ ਇੱਕ ਰਿਜ਼ੋਰਟ ਦੇ ਅੰਦਰ ਸੋਮਵਾਰ ਦੇ ਦਿਨ ਕੇਬਲ ਕਾਰ ਸੇਵਾ ਦੇ ਵਿੱਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਸੈਂਕੜਿਆਂ ਸੈਲਾਨੀ ਇਸ ਦੇ ਵਿੱਚ ਫਸ ਗਏ। ਹਾਲਾਂਕਿ ਉਹਨਾਂ ਨੂੰ ਬਚਾਉਣ ਦੇ ਲਈ ਇੱਕ ਮੁਹਿੰਮ ਵੀ ਚਲਾਈ ਗਈ। ਦੱਸ ਦਈਏ ਕਿ ਸਾਰੇ ਕੈਬਿਨ ਸੁਰੱਖਿਅਤ ਦੱਸੇ ਗਏ ਮਗਰੋਂ ਅਤੇ ਫਸੇ ਹੋਏ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਜ਼ਮੀਨ ਦੇ ਉੱਤੇ ਲਿਆਂਦਾ ਵੀ ਗਿਆ। PTI ਖਬਰ ਏਜੰਸੀ ਦੇ ਮੁਤਾਬਕ ਕੇਬਲ ਕਾਰ ਸੇਵਾ ਦੀ ਸਭ ਤੋਂ ਵੱਡੀ ਕੇਬਲ ਦੇ ਵਿੱਚ ਖਰਾਬੀ ਆਉਣ ਤੋਂ ਬਾਅਦ ਇਹ ਸਮੱਸਿਆ ਪੈਦਾ ਹੋ ਗਈ ਸੀ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨੀਟ ਪੇਪਰ ਲੀਕ ਮਾਮਲੇ ਤੋਂ ਬਾਅਦ ਹੁਣ CBSE ਦੀ ਬੋਰਡ ਪ੍ਰੀਖਿਆ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ। ਉਹਨਾਂ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਉੱਤੇ ਨਿਸ਼ਾਨਾ ਸਾਧਿਆ। ਦਹਾਕਿਆਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ CBSE ਬੋਰਡ ਪ੍ਰੀਖਿਆ ਦੇ ਉੱਤੇ ਇੰਨੇ ਗੰਭੀਰ ਸਵਾਲ ਉੱਠੇ ਨੇ। ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਇਹ ਲਿਖਦਿਆਂ ਕਿਹਾ ਕਿ 18.5 ਲੱਖ ਬੱਚਿਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ। ਇੱਕ ਹਫ਼ਤੇ ਤੋਂ OSM ਗਲਤ ਮਾਰਕਿੰਗ ਅਤੇ ਜਾਂਚ ਦੇ ਵਿੱਚ ਗੜਬੜੀਆਂ ਦੀਆਂ ਕਈ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਨੇ। CBSE ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀਆਂ ਆਨਸਰ ਸ਼ੀਟ ਸੀ ਉਹਨਾਂ ਦੇ ਰਿਵੈਲਿਊਏਸ਼ਨ ਜਾਂ ਮੁਲਾਂਕਣ ਦੇ ਲਈ ਔਨਲਾਈਨ ਸਕਰੀਨ ਮਾਰਕਿੰਗ ਯਾਨੀ OSM ਪ੍ਰਣਾਲੀ ਲਾਗੂ ਕੀਤੀ ਸੀ ਅਤੇ ਇਸ ਦੇ ਤਹਿਤ 98,67,000 ਕਾਪੀਆਂ ਨੂੰ ਸਕੈਨ ਕਰਕੇ ਡਿਜੀਟਲ ਰੂਪ ਦੇ ਵਿੱਚ ਪਰਖਿਆ ਗਿਆ ਸੀ। ਬੋਰਡ ਦਾ ਦਾਅਵਾ ਹੈ ਕਿ ਇਸ ਪ੍ਰੀਖਣ ਦੇ ਚੱਲਦਿਆਂ ਇਹ ਕਾਫ਼ੀ ਤੇਜ਼ ਅਤੇ ਪਾਰਦਰਸ਼ੀ ਤਰੀਕੇ ਦੇ ਨਾਲ ਹੋਇਆ ਔਰ ਨਤੀਜੇ ਵੀ ਘੱਟ ਸਮੇਂ ਦੇ ਵਿੱਚ ਆਏ ਨੇ। ਹਾਲਾਂਕਿ ਨਤੀਜੇ ਆਉਣ ਤੋਂ ਬਾਅਦ ਕਈ ਵਿਦਿਆਰਥੀ ਅਧਿਆਪਕ ਸਕੂਲਾਂ ਦੇ ਪ੍ਰਬੰਧਨ ਨੇ OSM ਪ੍ਰਣਾਲੀ ਦੇ ਉੱਤੇ ਸਵਾਲ ਵੀ ਚੁੱਕੇ ਸੀ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਡਿਜੀਟਲ ਮੁਲਾਂਕਣ ਦੇ ਚੱਲਦਿਆਂ ਉਹਨਾਂ ਦੇ ਉੱਤਰਾਂ ਦਾ ਸਹੀ ਜਿਹੜਾ ਮੁਲਾਂਕਣ ਨਹੀਂ ਹੋ ਸਕਿਆ ਅਤੇ ਇਹ ਸਹੀ ਜਵਾਬ ਨਹੀਂ ਨੇ। ਜ਼ਾਹਰ ਜਿਹੀ ਗੱਲ ਹੈ ਕਿ ਉਹਨਾਂ ਦੇ ਅੰਕ ਵੀ ਜਿਹੜੇ ਨੇ ਉਹ ਘੱਟ ਆਏ ਨੇ। ਇਸ ਤੋਂ ਇਲਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 17 ਸਾਲ ਦੇ ਇੱਕ ਸਟੂਡੈਂਟ ਨੂੰ ਟ੍ਰੋਲ ਕਰਨ ਦੇ ਦਾ ਦੋਸ਼ ਵੀ ਲਗਾਇਆ। ਉਹਨਾਂ ਕਿਹਾ ਕਿ 17 ਸਾਲ ਦਾ ਇੱਕ ਬੱਚਾ ਜਿਸ ਦੀ ਕਾਪੀ ਗਲਤ ਪਰਖੀ ਗਈ ਹੈ ਨਿਆਂ ਦੀ ਉਮੀਦ ਦੇ ਵਿੱਚ ਸੋਸ਼ਲ ਮੀਡੀਆ 'ਤੇ ਆਇਆ ਪਰ ਉਸ ਨੂੰ ਮਦਦ ਨਹੀਂ ਮਿਲੀ, ਗਾਲਾਂ ਮਿਲੀਆਂ ਨੇ। ਉੱਥੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ ਦੇ ਦਿਨ ਰਾਸ਼ਟਰਪਤੀ ਭਵਨ ਦੇ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਦੇ ਦਰਮਿਆਨ ਭਾਰਤ ਦੇ ਅੰਦਰ ਕਲਾ, ਸਾਹਿਤ, ਚਿਕਿਤਸਾ ਵਿਗਿਆਨ ਅਤੇ ਖੇਡਾਂ ਸਨੇ ਵੱਖ ਵੱਖ ਖੇਤਰਾਂ ਦੀਆਂ 131 ਪ੍ਰਮੁੱਖ ਹਸਤੀਆਂ ਨੂੰ ਦੇਸ਼ ਦੇ ਵਕਾਰੀ ਪਦਮ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ। ਇਸ ਸਾਲ ਦੇ ਪੁਰਸਕਾਰਾਂ 'ਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਜਿਨ੍ਹਾਂ ਨੂੰ ਸਨਮਾਨ ਕੀਤਾ ਗਿਆ। ਭਾਰਤੀ ਸਿਨੇਮਾ ਦੇ ਦਿੱਗਜ ਧਰਮਿੰਦਰ ਸਿੰਘ ਦਿਓਲ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਦੇ ਨਾਲ ਨਿਵਾਜ਼ਿਆ ਗਿਆ। ਇਸ ਸਾਲ ਕਿਸੇ ਨੂੰ ਵੀ ਭਾਰਤ ਰਤਨ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਸਾਬਕਾ ਜੱਜ KT ਥਾਮਸ, ਕੇਰਲ ਦੇ ਸਾਬਕਾ ਮੁੱਖ ਮੰਤਰੀ VS ਅਚਯੁਤਨੰਦਨ, ਐਨ ਰਾਜਮ ਜਿਨ੍ਹਾਂ ਨੂੰ ਕਲਾ ਖੇਤਰ 'ਚ, ਪੀ ਨਰਾਇਣਨ ਨੂੰ ਸਾਹਿਤ ਅਤੇ ਸਿੱਖਿਆ ਖੇਤਰ 'ਚ ਪਦਮ ਵਿਭੂਸ਼ਣ ਦੇ ਨਾਲ ਸਨਮਾਨਿਆ ਗਿਆ। ਖੇਡ ਜਗਤ 'ਚ ਭਾਰਤੀ ਮਹਿਲਾ ਕ੍ਰਿਕਟ ਦੀ ਕਪਤਾਨ ਪੰਜਾਬੀ ਮੂਲ ਦੀ ਹਰਮਨਪ੍ਰੀਤ ਕੌਰ ਅਤੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਵੀ ਉਹਨਾਂ ਦੇ ਯੋਗਦਾਨ ਦੇ ਲਈ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਮਨੋਰੰਜਨ ਜਗਤ ਦੀ ਗੱਲ ਕਰੀਏ ਤਾਂ ਅਦਾਕਾਰ ਆਰ ਮਾਧਵਨ ਨੂੰ ਪਦਮ ਸ਼੍ਰੀ, ਮਸ਼ਹੂਰ ਗਾਇਕਾ ਅਲਕਾ ਯਾਗਨਿਕ, ਅਦਾਕਾਰ ਮਮੂਟੀ ਅਤੇ ਪਿਊਸ਼ ਪਾਂਡੇ ਨੂੰ ਮਰਨ ਉਪਰੰਤ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ। ਸਿਆਸੀ ਅਤੇ ਜਨਤਕ ਖੇਤਰ 'ਚ ਭਗਤ ਸਿੰਘ ਕੋਸ਼ਿਆਰੀ, ਸ਼ਿਬੂ ਸੋਰੇਨ ਨੂੰ, VK ਮਲਹੋਤਰਾ ਇਹਨਾਂ ਦੋਹਾਂ ਨੂੰ ਮਰਨ ਉਪਰੰਤ ਪਦਮ ਭੂਸ਼ਣ ਦਿੱਤਾ ਗਿਆ। ਕਾਰੋਬਾਰੀ ਜਗਤ ਤੋਂ ਉਦੈ ਕੋਟਕ, ਖੇਡਾਂ ਦੇ ਵਿੱਚੋਂ ਵਿਜੇ ਅੰਮ੍ਰਿਤਰਾਜ ਵੀ ਪਦਮ ਭੂਸ਼ਣ ਦੇ ਨਾਲ ਸਨਮਾਨੇ ਗਏ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਆਈਸਿਸ ਬ੍ਰਾਈਡਸ ਦਾ ਇੱਕ ਦੂਜਾ ਜੱਥਾ ਆਸਟ੍ਰੇਲੀਆ ਅੱਜ ਆਉਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ 6 ਮਹਿਲਾਵਾਂ ਅਤੇ ਕੁਝ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਕੁੱਲ ਮਿਲਾ ਕੇ 14 ਗਿਣਤੀ ਦੱਸੀ ਗਈ ਹੈ। ਜਿਹੜੇ ਆਉਣ ਜਾ ਰਹੇ ਨੇ ਇਹ ਵੀ ਸੀਰੀਆ ਦੇ ਅਲ ਰੋਜ਼ ਡਿਟੈਂਸ਼ਨ ਕੈਂਪ ਦੇ ਵਿੱਚ ਮੌਜੂਦ ਸੀ ਅਤੇ ਸਿਡਨੀ ਦੇ ਵਿੱਚ ਅੱਜ ਬਾਅਦ ਦੁਪਹਿਰ ਇਹ ਲੈਂਡ ਕਰ ਜਾਣਗੇ ਸੀਰੀਆ ਦੇ ਦਮਾਸਕਸ ਉੱਥੋਂ ਦਾ ਵੱਡਾ ਸ਼ਹਿਰ ਉੱਥੋਂ ਦੇ ਰਾਜਧਾਨੀ ਤੋਂ ਇਹਨਾਂ ਨੂੰ ਇੱਕ ਫਲਾਈਟ ਦੇ ਰਾਹੀਂ ਪਹਿਲਾਂ ਦੂਸਰੇ ਮੁਲਕ ਅਤੇ ਫਿਰ ਉੱਥੋਂ ਹੁਣ ਇੱਧਰ ਲਿਆਂਦਾ ਜਾ ਰਿਹਾ ਲਿਆਂਦਾ ਕੀ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਪਿਛਲਾ ਜਿਹੜਾ ਪਹਿਲਾ ਜੱਥਾ ਆਇਆ ਸੀ ਉਸ ਦੇ ਵਿੱਚ ਜਿਹੜੀਆਂ ਆਈਸਿਸ ਬ੍ਰਾਈਟ ਸੀ ਉਹਨਾਂ ਦੇ ਵਿੱਚ ਉਹਨਾਂ ਦੇ ਉੱਤੇ ਸਰਕਾਰ ਦੀ ਤਰਫ ਤੋਂ ਨਿਗਾਹ ਰੱਖੀ ਜਾ ਰਹੀ ਸੀ ਅਤੇ ਕਿਹਾ ਗਿਆ ਸੀ ਕਿ ਉਹਨਾਂ ਦੇ ਵਿੱਚੋਂ ਕਈਆਂ ਨੂੰ ਵਾਪਸ ਵੀ ਮੋੜ ਦਿੱਤਾ ਜਾਏਗਾ ਤਿੰਨ ਇਸਲਾਮਿਕ ਸਟੇਟ ਬ੍ਰਾਈਡਸ ਆਈਆਂ ਸੀ ਆਸਟ੍ਰੇਲੀਆ ਦੇ ਵਿੱਚ ਇਸ ਮਹੀਨੇ ਦੀ ਸ਼ੁਰੂਆਤ ਦੇ ਦਰਮਿਆਨ ਇੱਕ ਮਹਿਲਾ ਜਿਹੜੀ ਉਹ ਸੀਰੀਅਨ ਕੈਂਪ ਦੇ ਵਿੱਚ ਰਹਿ ਰਹੀ ਸੀ ਉਸ ਨੂੰ ਤਾਂ ਆਸਟ੍ਰੇਲੀਆ ਆਉਣ ਵੀ ਨਹੀਂ ਸੀ ਦਿੱਤਾ ਗਿਆ ਟੈਂਪਰੇਰੀ ਐਕਸਕਲੂਜਨ ਆਰਡਰ ਉਸ ਦੇ ਉੱਤੇ ਲਗਾ ਦਿੱਤਾ ਗਿਆ ਸੀ ਪਰ ਹੁਣ ਇਹ ਜਦੋਂ ਦੂਸਰਾ ਜਥਾ ਆ ਰਿਹਾ ਇੱਕ ਵਾਰ ਫਿਰ ਤੋਂ ਸਿਆਸਤ ਜਿਹੜੀ ਉਹ ਆਸਟ੍ਰੇਲੀਆ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਭੜਕੇਗੀ ਉੱਥੇ ਅਗਲੀ ਖਬਰ ਦੀ ਜੇ ਸਾਂਝ ਪਾਈਏ ਤਾਂ ਐਂਟੀ ਕਰਪਸ਼ਨ ਬਿਊਰੋ ਹਾਲੇ ਥੋੜ੍ਹੇ ਸਾਲ ਹੀ ਹੋਏ ਨੇ ਜਦੋਂ ਲੇਬਰ ਸਰਕਾਰ ਨੇ ਇਸ ਨੂੰ ਬਣਾਇਆ NACC ਨੈਸ਼ਨਲ ਐਂਟੀ ਕਰਪਸ਼ਨ ਕਮਿਸ਼ਨ ਇਸ ਦੇ ਕਮਿਸ਼ਨਰ ਜਿਨ੍ਹਾਂ ਦਾ ਹਾਲੇ 2 ਸਾਲ ਦਾ ਅਹੁਦਾ ਬਾਕੀ ਪਿਆ ਸੀ ਉਹਨਾਂ ਨੇ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਕ੍ਰਾਈਮ ਇਨਵੈਸਟੀਗੇਟਰ ਦੇ ਤੌਰ ਦੇ ਉੱਤੇ ਉਹਨਾਂ ਦੇ ਕੌਨਫਲਿਕਟ ਆਫ ਇੰਟਰਸਟ ਆ ਰਹੇ ਨੇ ਕਿਉਂਕਿ ਉਹਨਾਂ ਦੇ ਮਿਲਟਰੀ ਦੇ ਵਿੱਚ ਟਾਈ ਨੇ ਅਤੇ ਆਰਮੀ ਰਿਜ਼ਰਵ ਦੇ ਵਿੱਚ ਉਹ ਰਹਿ ਚੁੱਕੇ ਨੇ ਇਸ ਕਰਕੇ ਕੁਝ ਵਾਰ ਕ੍ਰਾਈਮਸ ਦੇ ਉੱਤੇ ਜਿਹੜੀ ਸੁਣਵਾਈ ਹੋ ਰਹੀ ਹੈ ਉਹ ਨਹੀਂ ਕਰਨਾ ਚਾਹੁੰਦੇ ਉਹਨਾਂ ਕਿਹਾ ਕਿ ਮੈਂ ਬੜੀ ਨੈਤਿਕਤਾ ਅਤੇ ਬੜੀ ਹਲੀਮੀ ਦੇ ਨਾਲ ਇਸ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਕੋਈ ਇਸ ਮਸਲੇ ਦੇ ਨਾਲ ਜੁੜੀ ਹੋਈ ਗੱਲ ਸਾਡੇ ਨਾਲ ਜੁੜੇ ਔਰ ਕਾਮਨਵੈਲਥ ਦੇ ਆਰਕੀਟੈਕਚਰ ਯਾਨੀ ਕਿ ਨਿਰਮਾਤਾ ਹੋਣ ਦੇ ਨਾਤੇ NACC ਨੂੰ ਇੱਕ ਐਸੀ ਅਥਾਰਟੀ ਮੰਨ ਲਿਆ ਜਾਂਦਾ ਜਿਹੜੀ ਕਿ ਪ੍ਰਧਾਨ ਮੰਤਰੀ ਤੱਕ ਨੂੰ ਕਟਕੜੇ 'ਚ ਖੜਾ ਕਰ ਸਕਦੀ ਹੈ ਸੋ ਉਸ ਸੰਸਥਾ ਦੇ ਕਮਿਸ਼ਨਰ ਹੋਣ ਦੇ ਨਾਤੇ ਉਹਨਾਂ ਨੇ ਅਜਿਹਾ ਬਿਆਨ ਦਿੱਤਾ ਅਕਤੂਬਰ 2025 ਦੇ ਵਿੱਚ ਜਿਹੜੇ ਸੀਗੇ ਉਹਨਾਂ ਨੂੰ ਇਸ ਅਹੁਦੇ ਦੇ ਉੱਤੇ ਸਥਾਪਿਤ ਕੀਤਾ ਗਿਆ ਸੀ ਲੇਬਰ ਪਾਰਟੀ ਨੂੰ ਇਸ ਵਕਤ ਸਭ ਤੋਂ ਵੱਡਾ ਖਤਰਾ ਆਪਣੀ ਰਵਾਇਤੀ ਪ੍ਰਮੁੱਖ ਵਿਰੋਧੀ ਧਿਰਾਂ ਜਾਂ ਗੱਠਜੋੜ ਲਿਬਰਲ ਨੈਸ਼ਨਲ ਤੋਂ ਨਹੀਂ ਹੈ ਜਿਨ੍ਹਾਂ ਵਨ ਨੇਸ਼ਨ ਤੋਂ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੇਬਰ ਨੇ ਇੱਕ ਅਧਿਕਾਰਕ ਪੈਂਫਲੇਟ ਜਿਹੜਾ ਪਾ ਛੱਡਿਆ ਸੋਸ਼ਲ ਮੀਡੀਆ ਦੇ ਉੱਤੇ ਪੈਂਫਲੇਟ ਤੁਰ ਰਿਹਾ ਅਧਿਕਾਰਕ ਹੈ ਕੋਈ ਐਸਾ ਨਹੀਂ ਹੈ ਕਿ ਬਣਿਆ ਬਣਾਇਆ ਔਰ ਲੇਬਰ ਪਾਰਟੀ ਨੇ ਇਸ ਅਧਿਕਾਰਕ ਪੈਂਫਲੇਟ ਦੇ ਵਿੱਚ ਇਸ ਆਰਟ ਵਰਕ ਦੇ ਵਿੱਚ ਇਹ ਵੀ ਲਿਖਿਆ ਹੈ ਅੰਗਰੇਜ਼ੀ ਦੇ ਵਿੱਚ ਦੱਸ ਦਿੰਦੇ ਹਾਂ ਕਿ ਅਸੀਂ $27.22 ਦੀ ਡੋਨੇਸ਼ਨ ਅੱਜ ਦੇ ਦਿਨ ਤੋਂ ਮੰਗ ਕਰ ਰਹੇ ਹਾਂ ਇਹ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਇਹ ਨਾ ਹੋਵੇ ਕਿ ਕੱਲ੍ਹ ਨੂੰ ਵਨ ਨੇਸ਼ਨ ਪਾਰਟੀ ਚੜ੍ਹਾਈ ਕਰ ਜਾਵੇ ਦੇਸ਼ ਦੇ ਉੱਤੇ ਬਹੁਤ ਸਾਰੇ ਲੋਕ ਇਸ ਪ੍ਰਕਿਰਿਆ ਨੂੰ ਜ਼ਰੂਰੀ ਸਮਝਣ ਫੈਡਰਲ ਲੇਬਰ ਪਾਰਟੀ ਨੇ ਸੌਖਾ ਕਰਕੇ ਸਮਝਾ ਦਿੰਦੇ ਹਾਂ ਤੁਹਾਨੂੰ ਵਨ ਨੇਸ਼ਨ ਦੇ ਨਾਲ ਟੱਕਰ ਲੈਣ ਦੇ ਲਈ ਜਿਹੜੇ ਆਪਣੇ ਖਾਸ ਇਲਾਕੇ ਨੇ ਜਿੱਥੋਂ ਵਨ ਨੇਸ਼ਨ ਪਾਰਟੀ ਨੇ ਖੁੱਲ੍ਹ ਕੇ ਐਲਾਨ ਕਰ ਦਿੱਤਾ ਹੈ ਕਿ ਜੰਗ ਹੋਏਗੀ ਤਾਂ ਖੁੱਲ੍ਹਮ ਖੁੱਲ੍ਹੀ ਵੈਸਟਰਨ ਸਿਡਨੀ ਦੀਆਂ ਕਈ ਸੀਟਾਂ ਦੇ ਉੱਤੇ ਵਨ ਨੇਸ਼ਨ ਦੀ ਅੱਖ ਹੈ ਇਸ ਕਰਕੇ ਹੁਣ ਇਹ ਇੱਕ ਐਡਵਰਟਾਈਜ਼ਮੈਂਟ ਸੋਸ਼ਲ ਮੀਡੀਆ ਦੇ ਉੱਤੇ ਲੇਬਰ ਪਾਰਟੀ ਦੀ ਤਰਫ ਤੋਂ ਤੁਰ ਰਹੀ ਹੈ ਕਿ $10 $27 ਤੱਕ ਦਿਓ ਸਾਨੂੰ ਡੋਨੇਸ਼ਨ ਯਾਨੀ ਚੰਦਾ ਦਿਓ ਅਤੇ ਸਾਨੂੰ ਬਚਾਓ ਤਾਂ ਕਿ ਅਸੀਂ ਵਨ ਨੇਸ਼ਨ ਦੇ ਖਿਲਾਫ ਇੱਕ ਪੋਲਿੰਗ ਮੂਵਮੈਂਟ ਸ਼ੁਰੂ ਕਰ ਸਕੀਏ ਉਂਝ ਹਾਈਐਸਟ ਡੋਨੇਸ਼ਨ ਦੀ ਆਪਸ਼ਨ ਵੀ ਦਿੱਤੀ ਗਈ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਵਨ ਨੇਸ਼ਨ ਪਾਰਟੀ ਲੇਬਰ ਤੋਂ ਤਾਂ ਨਾ ਚੜ੍ਹ ਜਾਵੇ ਕਿਉਂਕਿ ਪਿਛਲੇ ਸਰਵੇਖਾਂ ਤਾਂ ਇਹ ਕਹਿ ਰਹੇ ਨੇ ਕਿ ਲਿਬਰਲ ਨੈਸ਼ਨਲ ਤੋਂ ਤਾਂ ਚੜ੍ਹ ਹੀ ਜਾਏਗੀ ਦੇਸ਼ ਦੀ ਪ੍ਰਮੁੱਖ ਵਿਰੋਧੀ ਧਿਰ ਬਣ ਸਕਦੀ ਹੈ ਵਨ ਨੇਸ਼ਨ ਸੋ ਜੇ ਤੁਹਾਨੂੰ ਲੱਗਦਾ ਹੈ ਕਿ ਵਨ ਨੇਸ਼ਨ ਨੂੰ ਤੁਸੀਂ ਰੋਕਣਾ ਚਾਹੁੰਦੇ ਹੋ ਅਤੇ ਲੇਬਰ ਨੂੰ ਇੱਕ ਵਾਰ ਫਿਰ ਤੋਂ ਮਦਦ ਦੇਣਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ $1500 ਤੱਕ ਦੀ ਕੋਈ ਵੀ ਇੰਡੀਵਿਜੁਅਲ ਜਿਹੜਾ ਉਹ ਆਪਣੀ ਡੋਨੇਸ਼ਨ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਸਿਆਸੀ ਧਿਰ ਨੂੰ ਕਰ ਸਕਦਾ ਵਨ ਨੇਸ਼ਨ ਨੂੰ ਵੱਧਦੇ ਹੋਏ ਦੇਖਣਾ ਚਾਹੁੰਦੇ ਹੋ ਤਾਂ ਵਨ ਨੇਸ਼ਨ ਨੂੰ ਵੀ ਕਰ ਸਕਦੇ ਹੋ ਪਰ ਤਾਜ਼ਾ ਸਰਵੇਖਣ ਜਿਹੜਾ ਰੈੱਡ ਬ੍ਰਿਜ ਗਰੁੱਪ ਅਤੇ ਐਕਸੈਂਟ ਰਿਸਰਚ ਦੀ ਤਰਫ ਤੋਂ ਸਾਹਮਣੇ ਆਇਆ ਸੀ ਜਿਨ੍ਹਾਂ ਨੇ ਸਪਸ਼ਟ ਤੌਰ 'ਤੇ ਕਿਹਾ ਸੀ ਕਿ ਲਿਬਰਲ ਨੈਸ਼ਨਲ ਗੱਠਜੋੜ ਤਾਂ 3rd-4th ਨੰਬਰ ਦੀ ਸਹੀ ਜੇ ਵਨ ਨੇਸ਼ਨ ਦੀ ਗੱਲ ਕਰੀਏ ਤਾਂ ਘੱਟੋ ਘੱਟ 59 ਸੀਟਾਂ ਤਾਂ ਹੁਣੇ ਚੋਣਾਂ ਹੁੰਦੀਆਂ ਨੇ ਤਾਂ ਉਹ ਲੈ ਕੇ ਜਾਏਗੀ ਇੰਡੀਪੈਂਡੈਂਟ ਇਲੈਕਸ਼ਨ ਐਨਾਲਿਸਟ ਬੈਨਰੋ ਨੇ ਅਦਾਰੇ ABC ਦੇ ਹਵਾਲੇ ਦੇ ਨਾਲ ਇਹ ਖਬਰ ਦੱਸੀ ਹੈ ਕਿ ਲੇਬਰ ਪਾਰਟੀ ਨੂੰ ਇਸ ਵਕਤ ਸਭ ਤੋਂ ਵੱਡੀ ਚਿੰਤਾ ਵੀ ਵਨ ਨੇਸ਼ਨ ਦੀ ਹੀ ਹੈ ਇਸ ਕਰਕੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੇਕਰ ਵਨ ਨੇਸ਼ਨ ਜਿਨ੍ਹਾਂ ਨੂੰ ਕਿ ਅਰਬਪਤੀਆਂ ਦਾ ਹਮਾਇਤ ਮਿਲ ਸਕਦੀ ਹੈ, ਉਹਨਾਂ ਦੇ ਅੱਗੇ ਉਹ ਟਿਕ ਨਹੀਂ ਸਕਣਗੇ। ਉਂਝ ਵੀ ਪਿਛਲੇ ਦਿਨਾਂ 'ਚ ਇੱਕ ਖਬਰ ਸਾਹਮਣੇ ਆਈ ਸੀ ਕਿ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਨੇ ਆਪਣਾ ਇੱਕ ਹੈਲੀਕਾਪਟਰ ਵਨ ਨੇਸ਼ਨ ਦੀ ਨੇਤਾ ਪੌਲਿਨ ਹੈਨਸਨ ਨੂੰ ਦੇ ਛੱਡਿਆ ਸੀ ਕਿ ਕਿੱਥੇ ਤੁਸੀਂ ਸੜਕਾਂ ਦੇ ਉੱਤੇ ਧੱਕੇ ਖਾਂਦੇ ਫਿਰੋਗੇ, ਆਹ ਲਓ ਹੈਲੀਕਾਪਟਰ 'ਤੇ ਜਾਓ ਸ਼ਹਿਰੋ ਸ਼ਹਿਰੀ ਅਤੇ ਵਰਤੋ ਇਸ ਨੂੰ ਅਤੇ ਲੋਕਾਂ ਦੇ ਵਿੱਚ ਅਲਖ ਜਗਾਓ ਵਨ ਨੇਸ਼ਨ ਦੇ ਖਾਤਰ। ਬਹਿਰਹਾਲ ਫਿਲਹਾਲ ਜਿਹੜੇ ਕੁਛ ਤਾਜ਼ਾ ਨਤੀਜੇ ਵੀ ਆਏ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਬਾਈ ਇਲੈਕਸ਼ਨਸ ਦੇ ਵਿੱਚ, ਚਾਹੇ ਉਹ ਫਰੈਰਰ ਦੀ ਸੀਟ ਹੈ ਜਾਂ ਦੂਜੀਆਂ, ਇਹਨਾਂ ਦੇ ਵਿੱਚ ਇੱਕ ਖਾਸ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਦੇਸ਼ ਦੇ ਵਿੱਚ ਲੋਕ ਇੱਕ ਤੀਸਰੀ ਧਿਰ ਯਾਨੀ ਲੇਬਰ ਅਤੇ ਗੱਠਜੋੜ ਤੋਂ ਇਲਾਵਾ ਇੱਕ ਤੀਜੀ ਧਿਰ ਦੀ ਜਿਹੜੀ ਲੋੜ ਸੀ ਉਸ ਨੂੰ ਮਹਿਸੂਸ ਕਰ ਰਹੇ ਨੇ। ਆਸਟ੍ਰੇਲੀਆ ਦੀ ਕ੍ਰਾਈਮ ਕੈਪੀਟਲ ਮੈਲਬਰਨ ਹੈ। ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰਾਈਮ ਦੇ ਮਾਮਲੇ ਆਬਾਦੀ ਦੀ ਔਸਤ ਦੇ ਹਿਸਾਬ ਦੇ ਨਾਲ ਵਿਕਟੋਰੀਆ 'ਚ ਹੀ ਆਉਂਦੇ ਨੇ। ਚਾਹੇ ਟਬੈਕੋ ਸਟੋਰਸ ਹੋਣ, ਚਾਹੇ ਪਬਸ ਜਾਂ ਬਾਰਸ, ਅੱਗਜਨੀ ਦੀਆਂ ਘਟਨਾਵਾਂ ਵੀ ਵਿਕਟੋਰੀਆ 'ਚ ਹੀ ਵਾਪਰਦੀਆਂ ਨੇ। ਟੀਨੇਜ ਕ੍ਰਾਈਮ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਕਿਸੇ ਸੂਬੇ 'ਚ ਹੈ? ਵਿਕਟੋਰੀਆ ਦੇ ਵਿੱਚ ਹੈ। ਡੈਜ਼ੀ ਫ੍ਰੀਮੈਨ ਵਰਗਾ ਵਿਅਕਤੀ ਵਿਕਟੋਰੀਆ ਦੇ ਪੌਰਪੰਕਾ 'ਚ ਪੁਲਿਸ ਵਾਲਿਆਂ ਨੂੰ ਗੋਲੀ ਮਾਰ ਕੇ ਫਰਾਰ ਵੀ ਹੋ ਜਾਂਦਾ ਹੈ, ਔਰ ਸਭ ਤੋਂ ਘੱਟ ਨਫਰੀ ਵੀ ਆਬਾਦੀ ਦੇ ਲਿਹਾਜ਼ ਦੇ ਨਾਲ ਅਨੁਪਾਤ ਦੇ ਵਿੱਚ ਜੇਕਰ ਦੇਖੀ ਜਾਵੇ ਤਾਂ ਵਿਕਟੋਰੀਆ 'ਚ ਹੈ, ਜਿਸ ਨੂੰ ਤਾਂ ਉੱਥੋਂ ਦੀ ਸਰਕਾਰ ਵੀ ਮੰਨਦੀ ਹੈ। ਹੁਣ ਇਹ ਸਾਰੀਆਂ ਗੱਲਾਂ ਅਪਰਾਧ ਦੇ ਨਾਲ ਜੁੜੀਆਂ ਹੋਈਆਂ ਜਾਂ ਪੁਲਿਸ ਦੇ ਨਾਲ ਜੁੜੀਆਂ ਹੋਈਆਂ ਤੁਹਾਨੂੰ ਦੱਸ ਰਹੇ ਹਾਂ, ਪਰ ਬਾਵਜੂਦ ਇਸ ਦੇ ਜੈਸਿੰਟਾ ਐਲਨ ਸਰਕਾਰ ਨੇ ਉਸ ਤਾਜ਼ਾ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਹੈ, ਜਿਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਸੀ ਕਿ ਇੱਕ ਵਿਅਕਤੀ ਦੀ ਵੱਧ ਤੋਂ ਵੱਧ ਬੰਦੂਕਾਂ ਰੱਖਣ ਦੀ ਕੋਈ ਲਿਮਿਟ ਹੋਣੀ ਚਾਹੀਦੀ ਹੈ। ਨੰਬਰ 2, ਉਸ ਫੈਸਲੇ ਦੇ ਵਿੱਚ ਇੱਕ ਹੋਰ ਕਲੌਜ਼ ਇਹ ਵੀ ਸੀ ਕਿ ਲੋਕ ਆਪਣੀ ਮਰਜ਼ੀ ਦੇ ਨਾਲ, ਸਵੈਚਛਾ ਦੇ ਨਾਲ ਜਿਹੜੇ ਨੇ ਉਹ ਗਨਜ਼ ਜਾਂ ਅਲੱਗ ਅਲੱਗ ਹਥਿਆਰ ਜਿਹੜੇ ਨੇ ਉਹ ਸਰਕਾਰ ਨੂੰ ਦੇਣਗੇ ਅਤੇ ਸਰਕਾਰ ਇਹਨਾਂ ਨੂੰ ਖਰੀਦੇਗੀ। ਗਨ ਬਾਏ ਬੈਕ ਸਕੀਮ ਕਹਿ ਲੈਂਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਨੇ ਵੀ ਕੀਤੀ ਹੈ, ਤਸਮੇਨੀਆ ਨੇ ਵੀ ਬੜੀ ਵਾਰ ਕੀਤੀ ਹੈ, ਨਿਊ ਸਾਊਥ ਵੇਲਜ਼ ਦੇ ਵਿੱਚ ਵੀ ਇਸ ਕਿਸਮ ਦੀ ਗੱਲ ਤੁਰੀ ਸੀ ਬੰਡਾਈ ਅਟੈਕ ਤੋਂ ਬਾਅਦ, ਅਤੇ ਸਰਕਾਰ ਨੇ ਗਨ ਬਾਏ ਬੈਕ ਨੂੰ ਲਾਗੂ ਵੀ ਕੀਤਾ ਸੀ। ਪਰ ਵਿਕਟੋਰੀਆ ਸੂਬੇ ਦੇ ਵਿੱਚ ਸਰਕਾਰ ਤੱਕ 16 ਮਸ਼ਵਰੇ ਭੇਜੇ ਗਏ ਨੇ, 15+1 16 ਮਸ਼ਵਰੇ, ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੱਕ ਵਿਅਕਤੀ ਤੱਕ ਕੈਪ ਹੋਣੀ ਚਾਹੀਦੀ, ਵੱਧ ਤੋਂ ਵੱਧ 4 ਲਾਇਸੈਂਸ ਹੋਲਡਰ ਦੇ ਉੱਤੇ ਵੱਧ ਤੋਂ ਵੱਧ 4 ਹਥਿਆਰ ਰੱਖਣ ਦੀ। ਵਿਕਟੋਰੀਆ ਸਰਕਾਰ ਨੂੰ ਇਹ ਮਨਜ਼ੂਰ ਨਹੀਂ ਹੈ, ਜਾਂ ਇੰਝ ਕਹਿ ਲਈਏ ਕਿ ਉਹਨਾਂ ਨੂੰ ਇਹ ਜ਼ਰੂਰੀ ਨਹੀਂ ਲੱਗਦਾ। ਆਖਿਰਕਾਰ ਕਿਸ ਗੱਲ ਦੀ ਉਡੀਕ ਕਰ ਰਹੇ ਨੇ, ਕਿਸ ਵੱਡੀ ਘਟਨਾ ਦੀ ਉਡੀਕ ਕਰ ਰਹੇ ਨੇ ਜੈਸਿੰਟਾ ਐਲਨ? ਇਹ ਤਾਂ ਸਰਕਾਰ ਦੇ ਅੱਗੇ ਹੀ ਸਵਾਲ ਦਾ ਇੱਕ ਸਵਾਲ ਬਣਿਆ ਪਿਆ ਹੈ, ਪਰ ਪਤਾ ਨਹੀਂ ਜੈਸਿੰਟਾ ਐਲਨ ਇਸ ਦਾ ਜਵਾਬ ਦੇਣ ਜਾਂ ਨਾ ਦੇਣ। ਇੱਧਰ ਤਰੱਕੀ ਦੀ ਵੀ ਗੱਲ ਕਰਦੇ ਚਲੀਏ। ਸਿਡਨੀ ਸਾਈਡਰਸ ਤੋਂ ਹੁਣ ਪੁੱਛਿਆ ਜਾ ਰਿਹਾ ਹੈ ਕਿ ਬੇਜ਼ ਵੈਸਟ ਨਾਮ ਦਾ ਜਿਹੜਾ ਇੱਕ ਫਿਲਹਾਲ ਟੈਂਪਰੇਰੀ ਨੇਮ ਹੈ, ਸਬਬ ਹੈ, ਉਸ ਨੂੰ ਨਾਮ ਦੇਣ। ਤੁਹਾਨੂੰ ਦੱਸ ਦਈਏ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਅਨਾਊਂਸ ਕੀਤਾ ਸੀ ਮਾਰਚ ਮਹੀਨੇ ਦੇ ਵਿੱਚ, ਅਸੀਂ ਖਬਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਕਿ 77 ਹੈਕਟੇਅਰ ਦੀ ਇੱਕ ਸਾਈਟ ਜਿਹੜੀ ਸਿਡਨੀ CBD ਦੇ ਵਿੱਚ ਬਿਲਕੁਲ ਸਮੁੰਦਰ ਦੀ ਜਿਹੜਾ ਬੇ ਹੈ ਜਾਂ ਖਾੜੀ ਹੈ ਉਸਦੇ ਕੋਨੇ ਦੇ ਉੱਤੇ ਲੱਗਦੀ ਹੈ, ਉਸ ਨੂੰ ਇੱਕ ਸਬਬ ਦੇ ਤੌਰ 'ਤੇ ਵਿਕਸਿਤ ਕਰਨਾ ਚਾਹੁੰਦੇ ਨੇ ਸਿਡਨੀ CBD, ਔਰ ਇਸ ਦੇ ਆਲੇ ਦੁਆਲੇ ਦਹਾਕਿਆਂ ਦੇ ਵਿੱਚ, ਦਹਾਕਿਆਂ ਛੱਡੋ ਸਦੀਆਂ ਦੇ ਵਿੱਚ ਕਦੇ ਕੋਈ ਐਸਾ ਸਬਬ ਨਹੀਂ ਸੀ ਬਣਿਆ, ਪਰ ਮੰਨਿਆ ਜਾ ਰਿਹਾ ਹੈ ਕਿ 8500 ਘਰ, ਗ੍ਰੀਨ ਸਪੇਸ, ਕਲਚਰਲ ਵੈਨਿਊਜ਼ ਔਰ ਹਾਰਬਰ ਦਾ ਸਿੱਧਾ ਦ੍ਰਿਸ਼ ਇਸ ਇਲਾਕੇ ਦੇ ਵਿੱਚ ਹੋਏਗਾ। ਫਿਲਹਾਲ ਇਸ ਨੂੰ ਬੇਜ਼ ਵੈਸਟ ਹੀ ਕਿਹਾ ਜਾ ਰਿਹਾ ਮੀਡੀਆ ਦੇ ਵਿੱਚ, ਪਰ ਚਾਹੇ ਵਾਈਟ ਬੇ ਹੋਵੇ, ਚਾਹੇ ਗਲੀਬ ਹੋਵੇ, ਚਾਹੇ ਰੋਜ਼ੇਲ ਬੇ ਜਾਂ ਰੋਜ਼ੇਲ ਪਾਰਕਲੈਂਡ, ਇਹਨਾਂ ਇਲਾਕਿਆਂ ਤੋਂ ਇਸ ਨੂੰ ਕਾਫੀ ਨੇੜਤਾ ਹੋਏਗੀ, ਕਾਫੀ ਨੇੜੇ ਹੋਏਗਾ ਸਿਡਨੀ CBD ਤੋਂ ਦੇ ਕੇਂਦਰ ਤੋਂ, ਮਹਿਜ਼ 2 ਕਿਲੋਮੀਟਰ ਕਹਿ ਸਕਦੇ ਹੋ ਤੁਸੀਂ। ਅਤੇ ਇਸ ਨਵੇਂ ਸਬਬ ਦੇ ਖਾਤਰ ਹੁਣ ਸਰਕਾਰ ਦੀ ਤਰਫ ਤੋਂ ਇੱਕ ਨਾਮ ਮੰਗੇ ਜਾ ਰਹੇ ਨੇ, ਪੁੱਛਿਆ ਜਾ ਰਿਹਾ ਹੈ ਕਿ ਦੱਸੋ ਤੁਹਾਨੂੰ ਕਿਹੜਾ ਨਾਮ ਚੰਗਾ ਲੱਗਦਾ ਹੈ ਕਿ ਇਸ ਸਬਬ ਦਾ ਇੱਕ ਨਾਮ ਰੱਖਿਆ ਜਾ ਸਕੇ। ਉਂਝ ਇੱਕ ਕੰਪੀਟੀਸ਼ਨ ਵੀ ਸ਼ੁਰੂ ਕੀਤਾ ਗਿਆ ਹੈ, ਅਲੱਗ ਅਲੱਗ ਡਿਜ਼ਾਈਨ ਕੰਪੀਟੀਸ਼ਨ ਨੇ, ਪੁੱਛਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਇਸ ਇਲਾਕੇ ਦੇ ਡਿਜ਼ਾਈਨ ਕੀਤੇ ਜਾਣ। ਸਿਡਨੀ ਦੇ ਇਸ ਨਵੇਂ ਸਬਬ ਨੂੰ ਬਣਦਾ ਦੇਖਣਾ ਵੀ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਖੁਆਬ ਹੋਏਗਾ। ਬਹਿਰਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ 'ਚ ਇੰਨਾ ਹੀ, ਪਰ ਮੈਲਬਰਨ ਸਟੂਡੀਓ ਤੋਂ ਹੋਰ ਅਪਡੇਟਸ ਵੀ ਨੇ, ਅਤੇ ਬਾਕੀ ਦੀਆਂ ਅਪਡੇਟਸ ਦੇ ਲਈ ਚੱਲਦੇ ਹਾਂ ਵਾਪਸ ਹੁਣ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तो हाडे ले कर देने, बंसल लॉयर्स, तो हाडा भरोसा, साडा तजर्बा ते जित अपनी, कॉल 422-905-860 और विजिट bansallawyers.com.au।
2: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर सामान वाजिब रेट ते ले सकदे हो। पाओ कॉस्मेटिक दी हर आइटम वी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
3: ओपिट होम्स अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उनां दे सुपनियां दा एक मजबूत घर। हाउस एंड लैंड एक्सपर्ट्स ओपिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ओपिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252।
4: यार तू इतने इनी चेती आके पक्का भी हो गया, की जुगाड़ लाया है?
5: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर ता दे बंसल इमिग्रेशन वालियां दा।
5: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
6: लादे फेरे

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ, ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਇਹ ਖੁਸ਼ੀ ਸਾਰਾ ਦਿਨ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਸੱਜੀ ਰਹੇ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਕਿ ਤੁਸੀਂ ਖੁਸ਼ ਹੋ ਉਹਦੇ ਇਸ ਦਿੱਤੇ ਦਿਨ ਦੇ ਲਈ, ਦਿੱਤੇ ਸਵਾਸਾਂ ਦੇ ਲਈ, ਦਿੱਤੀਆਂ ਦਾਤਾਂ ਦੇ ਲਈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਉੜਦੀ ਉੜਦੀ ਜੀ ਖਬਰ ਆਈ ਸੀ ਕਿ ਨਾਲ ਦੀ ਕੋਠੀ ਵਾਲੇ ਪੁਰਾਣਾ ਘਰ ਢਾ ਕੇ ਨਵਾਂ ਘਰ ਬਣਾਉਣ ਜਾ ਰਹੇ ਨੇ। ਅੱਜ ਅਚਾਨਕ ਵਰਾਂਡੇ ਦੇ ਵਿੱਚ ਇੱਕ ਮਜ਼ਦੂਰ ਅਤੇ ਉਸ ਤੋਂ ਬਾਅਦ ਦੂਸਰਾ ਅਤੇ ਹੌਲੀ ਹੌਲੀ ਕਈ ਮਜ਼ਦੂਰ ਘੁੰਮਦੇ ਵੇਖੇ ਅਤੇ ਬਸ ਖਬਰ ਦੀ ਪੁਸ਼ਟੀ ਹੋ ਗਈ। ਤਿੰਨ ਮਰਦ, ਦੋ ਔਰਤਾਂ ਅਤੇ ਚਾਰ ਕਈਆਂ ਨੇ। ਖਿਲਰੇ ਜਿਹੇ ਵਾਲ, ਸਧਾਰਨ ਜਿਹੇ ਕੱਪੜੇ ਅਤੇ ਝੋਲਿਆਂ ਦੇ ਵਿੱਚ ਪਿਆ ਥੋੜ੍ਹਾ ਜਿਹਾ ਸਮਾਨ। ਮੈਂ ਕੋਠੇ 'ਤੇ ਖਲੋਤਾ ਵੇਖ ਰਿਹਾ ਸਾਂ। ਪਹਿਲਾਂ ਇੱਕ ਝੋਲਾ ਖੁੱਲ੍ਹਿਆ, ਉਹਦੇ ਵਿੱਚੋਂ ਕੁਛ ਭਾਂਡੇ ਟਿੰਡੇ ਨਿਕਲੇ ਨੇ, ਚਕਲਾ, ਵੇਲਣਾ, ਤਵਾ, ਪਰਾਤ, ਚਿਮਚੇ, ਕੌਲੀਆਂ, ਉਹਨਾਂ ਨੇ ਕੱਢੇ ਅਤੇ ਇੱਕ ਪਾਸੇ ਰੱਖ ਦਿੱਤੇ। ਹੁਣ ਦੂਸਰਾ ਝੋਲਾ ਖੁੱਲ੍ਹਿਆ, ਉਹਦੇ ਵਿੱਚੋਂ ਕੁਛ ਚਾਦਰਾਂ, ਕੁਛ ਲੀੜੇ ਲੱਤੇ ਕੱਪੜੇ, ਕੰਘੀ, ਸਾਬਣ, ਸ਼ੀਸ਼ਾ, ਬੁਰਸ਼ ਅਤੇ ਹੋਰ ਨਿੱਕ ਸੁੱਕ ਜਿਹਾ, ਦੋ ਕੁ ਪੁਰਾਣੀਆਂ ਗੇਂਦਾਂ ਬੱਚਿਆਂ ਦੇ ਖੇਡਣ ਦੇ ਲਈ, ਨਿੱਕੀ ਜੀ ਇੱਕ ਕਾਰ ਜਿਹਦੇ ਨਾਲ ਬੱਚੇ ਖੇਡਦੇ ਅਤੇ ਦੋ ਨਿੱਕੀਆਂ ਜਿਹੀਆਂ ਗੁੱਡੀਆਂ। ਗੱਲ ਕੀ ਕਿ ਬਹੁਤ ਜ਼ਿਆਦਾ ਕੋਈ ਸਮਾਨ ਨਹੀਂ ਸੀ, ਪੂਰੇ ਪਰਿਵਾਰ ਦੀਆਂ ਸਾਰੀਆਂ ਦੀਆਂ ਸਾਰੀਆਂ ਜ਼ਰੂਰੀ ਵਸਤਾਂ ਇਹਨਾਂ ਦੋ ਤਿੰਨਾਂ ਝੋਲਿਆਂ ਦੇ ਵਿੱਚ ਬੰਦ। ਗੱਲ ਕਹਦੀ ਕਿ ਪੂਰੀ ਦੀ ਪੂਰੀ ਗ੍ਰਿਸਤੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕੋਠੀ ਦੀ ਇੱਕ ਨੁੱਕਰ ਦੇ ਵਿੱਚ ਖਿਲਰ ਗਈ। ਆਥਣ ਵੇਲੇ ਮੇਰੀ ਫਿਰ ਜਗਿਆਸਾ ਜੀ ਜਾਗੀ, ਸੋਚਿਆ ਵੇਖਾਂ ਤਾਂ ਸਹੀ ਇਹ ਨਵੇਂ ਆਏ ਗਵਾਂਢੀ ਇਹਨਾਂ ਦਾ ਆਥਣ ਵੇਲਾ ਕਿੱਦਾਂ ਦਾ। ਸੈਰ ਕਰਨ ਦੇ ਬਹਾਨੇ ਜਾ ਕੋਠੇ 'ਤੇ ਚੜਿਆ, ਕੀ ਵੇਖਦਾ ਕਿ ਇੱਕ ਪਾਸੇ ਤਿੰਨ ਕਿੱਟਾਂ ਜੋੜ ਕੇ ਉਹਨਾਂ ਨੇ ਚੁੱਲ੍ਹਾ ਬਣਾ ਲਿਆ ਅਤੇ ਚੁੱਲ੍ਹੇ 'ਤੇ ਸ਼ਾਇਦ ਦਾਲ ਪੱਕ ਰਹੀ ਸੀ ਅਤੇ ਦੂਸਰੇ ਪਾਸੇ ਰੋਟੀਆਂ ਦਾ ਛਿੱਕੂ। ਘਰ ਦੀ ਸਵਾਣੀ ਰੋਟੀਆਂ ਲਾਈ ਜਾਂਦੀ ਹੈ ਅਤੇ ਛਿੱਕੂ ਲਗਾਤਾਰ ਰੋਟੀਆਂ ਦੇ ਨਾਲ ਭਰਦਾ ਜਾ ਰਿਹਾ। ਥੋੜ੍ਹੀ ਦੇਰ ਬਾਅਦ ਸਾਰਾ ਟੱਬਰ ਚੁੱਲ੍ਹੇ ਦੇ ਦੁਆਲੇ ਆ ਕੇ ਬਹਿ ਗਿਆ, ਨਾਲ ਰੋਟੀ ਖਾ ਰਹੇ ਨੇ। ਬੜਾ ਸਕੂਨ ਉਹਨਾਂ ਦੇ ਚਿਹਰਿਆਂ ਦੇ ਉੱਤੇ ਅਤੇ ਨਾਲ ਹਲਕਾ ਹਲਕਾ ਜਿਹਾ ਗਾਣਾ ਵੱਜ ਰਿਹਾ। 10 ਵੱਜਦੇ ਨੂੰ ਖੁੱਲ੍ਹੇ ਅਸਮਾਨ ਦੇ ਹੇਠ ਸਾਰੇ ਦਾ ਸਾਰਾ ਪਰਿਵਾਰ ਲੰਮਾ ਪਿਆ, ਬੜੀ ਗੂੜੀ ਨੀਂਦੇ ਸੁੱਤਾ। ਉਹਨਾਂ ਨੂੰ ਗੂੜੀ ਨੀਂਦੇ ਸੁੱਤਿਆਂ ਵੇਖ ਕੇ ਹੀ ਆਨੰਦ ਜਿਹਾ ਆਈ ਜਾਂਦਾ, ਜਿਹਨੂੰ ਕਦੀ ਨੀਂਦ ਚੱਜਣਾ ਨਾ ਨਾ ਆਉਂਦੀ ਹੋਵੇ ਉਹ ਸਮਝ ਸਕਦਾ ਨੀਂਦ ਦਾ ਮੁੱਲ ਕੀ ਹੈ। ਨੀਂਦ ਦੀਆਂ ਗੋਲੀਆਂ ਵਾਲਾ ਪੱਤਾ ਜਿਹਨੂੰ ਹਰ ਰਾਤ ਲੱਭਣਾ ਪੈਂਦਾ ਨਾ, ਉਹਨੂੰ ਪਤਾ ਰਾਤ ਕਿਹੜੇ ਭਾਅ ਪੁੱਗਦੀ ਹੈ। ਮੈਂ ਅੱਜ ਫਿਰ ਪਤਾ ਲੱਭਣਾ ਸ਼ੁਰੂ ਕਰ ਦਿੱਤਾ। ਮੇਰਾ ਦਿਮਾਗ ਘਰ ਦੇ ਵਿੱਚ ਨੱਕੋ ਨੱਕ ਭਰੀਆਂ ਪਈਆਂ ਅਲਮਾਰੀਆਂ ਵੱਲ ਚਲਾ ਗਿਆ। ਹੁਣ ਨੀਂਦ ਨਹੀਂ ਆਉਂਦੀ ਅਤੇ ਧਿਆਨ ਕਿਸੇ ਨਾ ਪਾਸੇ 'ਤੇ ਜਾਣਾ ਹੀ ਆ। ਕਈ ਇੱਦਾਂ ਦੇ ਕੱਪੜੇ ਨੇ ਘਰ ਜਿਨ੍ਹਾਂ ਦੇ ਉੱਤੋਂ ਹਾਲੇ ਤੱਕ ਸਟਿੱਕਰ ਨਹੀਂ ਲੱਥੇ। ਦੂਜੀ ਅਲਮਾਰੀ ਵੱਲ ਖਿਆਲ ਗਿਆ ਤਾਂ ਕੁੱਲ ਜਹਾਨ ਦੀਆਂ ਰਜਾਈਆਂ, ਤਲਾਈਆਂ, ਨਾਲ ਦੀ ਦੇ ਸੂਟ, ਮੇਰੇ ਸੀਤੇ ਅਣਸੀਤੇ ਕੱਪੜੇ ਅਤੇ ਉਹ ਪਰੇ ਪੂਰੇ ਦਾ ਪੂਰਾ ਮੇਕਅਪ ਦਾ ਸਮਾਨ। ਸ਼ਾਇਦ ਇਹਨਾਂ ਕਿਸੇ ਪਾਰਲਰ 'ਚ ਵੀ ਨਾ ਹੋਵੇ ਅਤੇ ਹੋਰ ਕਈ ਕੀਮਤੀ ਤੋਹਫੇ ਜਿਹੜੇ ਇਸੇ ਕਰਕੇ ਰੱਖੇ ਨੇ ਕਿ ਕਿਤੇ ਕਿਤੇ ਗਾਂਹ ਦਿੱਤੇ ਜਾਣਗੇ, ਜਿਨ੍ਹਾਂ ਨੂੰ ਹਲੇ ਖੋਲ ਤੱਕ ਕੇ ਨਹੀਂ ਵੇਖਿਆ। ਕਈ ਬਿਸਤਰੇ ਤਾਂ ਇਸੇ ਕਰਕੇ ਲੈ ਲੈ ਕੇ ਰੱਖੇ ਨੇ ਕਿ ਕੋਈ ਆ ਜਾਂਦਾ ਘਰ। ਪਰ
ਪਰੌਣਾ ਤਾਂ ਹੋਰ ਘਟਦਾ ਜਾਂਦਾ। ਇਸ ਤੋਂ ਇਲਾਵਾ ਹੋਰ ਕਿੰਨਾ ਸਾਰਾ ਸਮਾਨ ਦਿਮਾਗ 'ਚ ਘੁੰਮੀ ਜਾਂਦਾ, ਉਹ ਸੋਵੀਨੋਰ, ਉਹ ਪੇਂਟਿੰਗ, ਕਰੋਕਰੀ, ਗਿਫਟ ਪੈਕ ਅਤੇ ਹੋਰ ਬਹੁਤ ਸਾਰਾ ਕੁਛ। ਉੱਥੋਂ ਹਟ ਕੇ ਜੇ ਵੇਖੀਏ ਤਾਂ ਭਾਂਡਿਆਂ ਦੇ ਨਾਲ ਭਰੀ ਇੱਕ ਹੋਰ ਅਲਮਾਰੀ, ਉਹ ਵੀ ਸ਼ਾਇਦ ਇਸੇ ਕਰਕੇ ਕਿ ਕੋਈ ਆ ਜਾਂਦਾ। ਜਿੱਦਾਂ ਜਿੱਦਾਂ ਭਾਂਡੇ ਵਧੀ ਜਾਂਦੇ ਨੇ, ਇਹ ਬਿਸਤਰੇ ਤਲਾਈਆਂ ਵਧੀ ਜਾਂਦੇ ਨੇ, ਉੱਦਾਂ ਉੱਦਾਂ ਘਰ ਪ੍ਰਾਹੁਣਿਆਂ ਦਾ ਆਉਣਾ ਵੀ ਘਟੀ ਜਾਂਦਾ ਅਤੇ ਜਿਹੜੇ ਆਉਂਦੇ ਵੀ ਨੇ ਉਹ ਵੀ ਸ਼ਾਇਦ ਸਿਰਫ ਫੋਰਮੈਲਿਟੀ ਕਰਨ। ਉਹ ਵਾਲਾ ਰਹਿਣ ਦਾ, ਖਾਣ ਦਾ, ਖੁੱਲ੍ਹਣ ਦਾ ਚਾਅ ਥੋੜ੍ਹੀ ਰਿਹਾ ਅਤੇ ਇਸ ਤੋਂ ਇਲਾਵਾ ਵੀ ਕਈ ਕੁਛ। ਇਹ ਢੇਰ ਸਾਰੀਆਂ ਕਿਤਾਬਾਂ ਦੀਆਂ ਸ਼ੈਲਫਾਂ ਜਿਨ੍ਹਾਂ 'ਚੋਂ ਪਤਾ ਨਹੀਂ ਕਿੰਨੀਆਂ ਘੱਲੇ ਪੜ੍ਹੀਆਂ ਗਈਆਂ ਨੇ ਅਤੇ ਬਹੁਤੀਆਂ ਦੇ ਹੱਲੇ ਵਰਕੇ ਨਹੀਂ ਥੱਲੇ। ਨਾਲ ਦੀਆਂ ਜੁੱਤੀਆਂ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ ਅਤੇ ਹੋਰ ਵੀ ਬਹੁਤ ਸਾਰਾ ਕੁਛ। ਇਹ ਸਮਾਨ ਜੇਕਰ ਕਿਸੇ ਨੂੰ ਵਾਧੂ ਲੱਗਦਾ ਤਾਂ ਮੈਨੂੰ ਉਹਦਾ ਅਤੇ ਉਹਨੂੰ ਮੇਰਾ, ਨਹੀਂ ਤਾਂ ਮੁੱਕਣ ਦਾ ਨਾਂ ਹੀ ਨਹੀਂ ਲੈਂਦਾ। ਇਸ ਤੋਂ ਮਗਰੋਂ ਦਿਮਾਗ ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ। ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਹਾਲੇ ਬੈਂਕ 'ਚ ਕੀ ਕੁਛ ਪਿਆ। ਇੰਨਾ ਸ਼ੁਕਰ ਹੈ ਖਾਤਿਆਂ ਵੱਲ ਨੂੰ, ਲੋਕਰਾਂ ਵੱਲ ਨੂੰ ਧਿਆਨ ਨਹੀਂ ਗਿਆ, ਨਹੀਂ ਤਾਂ ਸ਼ਾਇਦ ਸਾਰੀ ਰਾਤ ਸੁੱਤੇ ਬਿਨਾਂ ਲੰਘ ਜਾਂਦੀ। 40 ਸਾਲ ਦੇ ਇਸ ਗ੍ਰਹਿਸਥੀ ਜੀਵਨ ਦੇ ਵਿੱਚ ਬਸ ਇਹੋ ਹੀ ਸੋਚ ਕੇ ਖਰੀਦਦਾਰੀ ਕਰੀ ਜਾਂਦੇ ਹਾਂ ਕਿ ਬਾਅਦ ਵਿੱਚ ਕਿਸੇ ਵੇਲੇ ਇਹ ਕੰਮ ਆਊਗਾ, ਪਰ ਉਹ ਕਿਸੇ ਵੇਲੇ ਵਾਲੀ ਘੜੀ ਪਤਾ ਨਹੀਂ ਕਦੋਂ ਮੁੜ ਕੇ ਆਉਣੀ ਆ। ਹਾਲੇ ਤੱਕ ਤਾਂ ਆਈ ਨਹੀਂ, ਸਗੋਂ ਇਕੱਠੇ ਕੀਤੇ ਸਮਾਨ

ਤੇ ਮੈਂ ਉਹਦੇ ਸਮਾਨ ਨੂੰ ਕਬਾੜ ਆਖ ਦੇਣਾ। ਪਰ ਅਸਲ ਦੇ ਵਿੱਚ ਅਸੀਂ ਦੋਵੇਂ ਨਵੇਂ ਜ਼ਮਾਨੇ ਦੇ ਵਿੱਚ ਪੈਰ ਧਰਦੇ, ਨਵੇਂ ਜ਼ਮਾਨੇ 'ਚ ਪੈਰ ਧਰਦੇ ਪੁੱਤ ਦੇ ਲਈ ਇੱਕ ਕਬਾੜ ਇਕੱਠਾ ਕਰ ਰਹੇ ਸਾਂ। ਮੂੰਹ ਕੁਝ ਨਾ ਆਖਦਾ ਕਿਉਂਕਿ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਏਟੀਐਮ ਬੰਦ ਹੋ ਸਕਦਾ ਹੈ, ਪਰ ਚੁੱਭਦਾ ਤਾਂ ਸ਼ਾਇਦ ਉਹਨੂੰ ਵੀ ਹੋਊ। ਉਹਦੇ ਕਿੰਨੇ ਕੁ ਕੰਮ ਆਉਣੇ ਨੇ ਕਿਤੇ ਸਮਾਨ। ਉੱਧਰ ਜੇਕਰ ਮੈਂ ਯਾਦ ਕਰਾਂ ਤਾਂ ਗਵਾਂਢ ਦੇ ਵਿੱਚ ਹੱਥ 'ਚ ਖਿਡੌਣਾ ਫੜ ਕੇ ਸੁੱਤਾ ਇੱਕ ਨਿੱਕਾ ਜਿਹਾ ਬਾਲ, ਉਹਦੇ ਵੱਲ ਵੇਖ ਕੇ ਆਪਣਾ ਸਰਵਣ ਪੁੱਤ ਇੱਕ ਵਾਰ ਫਿਰ ਚੇਤੇ ਆ ਗਿਆ। ਅਜੇ ਸਵੇਰੇ ਹੀ ਤਾਂ ਲੜਕੇ ਹਟਿਆ, ਆਖਦਾ ਕਿ 3 ਵਰੇ ਪਹਿਲਾਂ ਖਰੀਦੀ ਇੱਕ ਫੋਰਚੂਨਰ ਹੁਣ ਪੁਰਾਣੀ ਹੋ ਗਈ ਹੈ, ਤੁਹਾਨੂੰ ਨਹੀਂ ਪਤਾ ਨਵੇਂ ਮਾਡਲ ਦੀ ਗੱਡੀ ਆ ਚੁੱਕੀ ਹੈ, ਮੇਰੀ ਬੇਇੱਜ਼ਤੀ ਹੁੰਦੀ ਹੈ ਦੂਜਿਆਂ ਦੇ ਸਾਹਮਣੇ। ਜਲਦ ਤੋਂ ਜਲਦ ਇਸ ਵਿਹੜੇ ਦੇ ਵਿੱਚ ਖੜੀ ਹੋਣੀ ਚਾਹੀਦੀ ਹੈ ਇੱਕ ਹਫ਼ਤੇ ਤੱਕ ਦਾ ਸਮਾਂ, ਜੇ ਨਾ ਹੋਈ ਤਾਂ ਅੱਜ ਪਿਛਲੇ ਸਾਲਾਂ ਦੇ ਵਿੱਚ ਇਕੱਠਾ ਕੀਤਾ ਇਹ ਸਾਰਾ ਨਿਸ਼ਕੁਸ਼ ਮੈਨੂੰ ਵਾਧੂ ਜਿਹਾ ਲੱਗੀ ਜਾਂਦਾ, ਇਹ ਸਾਰਾ ਜਿਵੇਂ ਕਬਾੜ ਜਿਹਾ ਲੱਗੀ ਜਾਂਦਾ, ਕਿਉਂਕਿ ਗਵਾਂਢ ਦੇ ਵਿੱਚ ਮੈਂ ਕੁਛ ਇੱਦਾਂ ਦਾ ਵੇਖ ਲਿਆ ਜਿਹੜਾ ਸ਼ਾਇਦ ਸਾਡੇ ਕੋਲ ਨਹੀਂ ਹੈ। ਹਾਲੇ ਨੀਂਦ ਨਹੀਂ ਸੀ ਆਈ, ਇਸ ਕਰਕੇ ਧਿਆਨ ਡਾਕਟਰ ਵੱਲ ਵੀ ਚਲਾ ਗਿਆ, ਡਾਕਟਰ ਦੀਆਂ ਦਿੱਤੀਆਂ ਸਖ਼ਤ ਹਦਾਇਤਾਂ ਦੇ ਵੱਲ ਵੀ ਚਲਾ ਗਿਆ। ਉਹ ਕਹਿੰਦਾ ਸੀ ਜਿਉਂਦੇ ਰਹਿਣਾ ਤਾਂ ਖਾਣਾ ਪੀਣਾ ਬਿਲਕੁਲ ਹੀ ਸਧਾਰਨ ਕਰਨਾ ਪਊਗਾ, ਠੀਕ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸ਼ਾਇਦ ਅੱਜ ਮੈਂ ਨਾਲ ਦੀ ਕੋਠੀ ਦੇ ਵਿੱਚ ਪੱਕਦਾ ਆਪਣੀ ਅੱਖੀਂ ਵੇਖਿਆ। ਸੱਚ ਪੁੱਛੋ ਤਾਂ ਇਹ ਸਾਰਾ ਕੌਤਕ ਵੇਖ ਕੇ ਅੱਜ ਜ਼ਿੰਦਗੀ ਬੜੀ ਹਲਕੀ ਜਿਹੀ ਲੱਗੀ ਜਾਂਦੀ ਹੈ। ਪਹਿਲੀ ਵਾਰ ਮਹਿਸੂਸ ਹੋਇਆ ਕਿ ਜੋ ਕੁਛ ਵੀ ਪਿਛਲੇ 40 ਸਾਲਾਂ ਦੇ ਵਿੱਚ ਸਿਰ 'ਤੇ ਰੱਖ ਕੇ ਲਗਾਤਾਰ ਢੋਈ ਜਾਂਦੇ ਹਾਂ ਉਹ ਸਿਰਫ਼ ਤੇ ਸਿਰਫ਼ ਖੁਆਇਸ਼ਾਂ ਨੇ, ਦਿਖਾਵੇ ਨੇ, ਰੀਸਾਂ ਨੇ, ਅਤੇ ਇਹਨਾਂ ਰੀਸਾਂ ਦਾ ਬੋਝ ਅਤੇ ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ। ਦੋਵਾਂ ਜੀਆਂ ਦਾ ਤਹਿ ਦਿਲੋਂ ਧੰਨਵਾਦ। ਆਸ ਕਰਦੇ ਹਾਂ ਕਿ ਇਸ ਕਹਾਣੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਵੀ ਵੇਖ ਪਾਏ ਹੋਗੇ। ਇਹ ਕਹਾਣੀ ਮੇਰੇ ਤੋਂ ਤੁਹਾਡੇ ਤੋਂ ਬਹੁਤੀ ਵੱਖ ਨਹੀਂ, ਸ਼ਾਇਦ ਆਪਾਂ ਸਾਰੇ ਇਸੇ ਦੌੜ ਦੇ ਵਿੱਚ ਹਾਂ ਅਤੇ ਇਹ ਕਦੀ ਨਾ ਮੁੱਕਣ ਵਾਲੀ ਦੌੜ, ਇਹ ਕਦੀ ਨਾ ਭਰਨ ਵਾਲੀਆਂ ਅਲਮਾਰੀਆਂ, ਇਹ ਕਦੀ ਨਾ ਭਰਨ ਵਾਲਾ ਢਿੱਡ, ਨਾ ਭਰਨ ਵਾਲੀ ਨੀਤ। ਸੰਤੋਖ ਦੇਵੇ, ਸਬਰ ਦੇਵੇ ਤਾਂ ਉਹ ਰੱਬ, ਨਾ ਦੇਵੇ ਤਾਂ ਖੂਹ ਨਹੀਂ ਭਰਦੇ, ਇਹ ਢਿੱਡ ਕਿੱਥੋਂ ਭਰਨੇ। ਆਓ ਆਪਣੀਆਂ ਜ਼ਰੂਰਤਾਂ ਨੂੰ ਪਛਾਣੀਏ, ਆਓ ਉਸਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਕਰਨੇ ਸਿੱਖੀਏ। ਜਦੋਂ ਆਪਾਂ ਸ਼ੁਕਰਾਨੇ ਕਰਨੇ ਸਿੱਖ ਜਾਂਦੇ ਹਾਂ ਤਾਂ ਫਿਰ ਸਿਦਕ ਆ ਜਾਂਦਾ, ਸਬਰ ਆ ਜਾਂਦਾ। ਸਬਰ ਸੰਤੋਖ ਦੀ ਜ਼ਿੰਦਗੀ ਜੇ ਆਪਾਂ ਬਤੀਤ ਕਰਨੀ ਸਿੱਖ ਲਈਏ ਤਾਂ ਬੜੀ ਆਸਾਨੀ ਹੋ ਜਾਂਦੀ ਹੈ। ਇੱਦਾਂ ਲੱਗਣ ਲੱਗ ਪੈਂਦਾ ਜਿੱਦਾਂ ਮੋਢਿਆਂ ਤੋਂ ਮਣਾ ਮੂਈ ਭਾਰ ਲੱਥ ਗਿਆ ਹੋਵੇ। ਬੜੀਆਂ ਬਿਮਾਰੀਆਂ ਆਪਣੇ ਆਪ ਹੀ ਅਲਵਿਦਾ ਕਹਿ ਜਾਂਦੀਆਂ, ਫਿਰ ਡਾਕਟਰਾਂ ਦੀ ਲੋੜ ਨਹੀਂ ਪੈਂਦੀ, ਨਹੀਂ ਤਾਂ ਫਿਰ ਇਸ ਕੁੱਤੇ ਦੌੜ ਦੇ ਵਿੱਚ ਸ਼ਾਇਦ ਹੀ ਕੋਈ ਇੱਕ ਦੂਸਰੇ ਤੋਂ ਅੱਗੇ ਲੰਘ ਪਾਵੇ। ਜੇ ਕੋਈ ਲੰਘਿਆ ਵੀ ਜਾਪਦਾ ਤਾਂ 4 ਕਦਮ ਅੱਗੇ ਉਹ ਵੀ ਧੌਣ ਭਰਨੇ ਪਿਆ ਦੇਖਦਾ, ਰਹਿ ਜਾਂਦੀਆਂ ਭਰੀਆਂ ਅਲਮਾਰੀਆਂ, ਰਹਿ ਜਾਂਦੇ ਭਰੇ ਭਰਾਏ ਘਰ, ਅਤੇ ਜਿਨ੍ਹਾਂ ਦਾ ਨਾਂ ਲੈ ਲੈ ਕੇ ਆਪਾਂ ਇਕੱਠਾ ਕਰਦੇ ਹਾਂ, ਯਾਨੀ ਕਿ ਆਪਣੇ ਬੱਚਿਆਂ ਦੇ ਨਾਂ ਦੇ ਉੱਤੇ, ਉਹਨਾਂ ਨੂੰ ਵੀ ਸ਼ਾਇਦ ਹੀ ਕਦਰ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਜੋ ਚਾਹੀਦਾ ਉਹ ਨਹੀਂ ਦਿੱਤਾ ਆਪਾਂ। ਜੇ ਆਪਾਂ ਦਿੱਤੀਆਂ ਤਾਂ ਦੁਨਿਆਵੀ ਵਸਤਾਂ, ਜੇ ਆਪਾਂ ਦਿੱਤੇ ਤਾਂ ਮਹਿੰਗੇ ਮਹਿੰਗੇ ਤੋਹਫ਼ੇ, ਜਿਹੜੇ ਆਏ ਦਿਨ ਆਪਣਾ

ਰੰਗ ਰੂਪ ਆਕਾਰ ਬਦਲ ਲੈਂਦੇ ਨੇ, ਹੋਰ ਵੱਡੇ ਆ ਜਾਂਦੇ ਨੇ, ਹੋਰ ਨਵੀਆਂ ਕਾਢਾਂ ਹੋਈ ਜਾਂਦੀਆਂ ਅਤੇ ਰਿਸ਼ਤੇ ਆਏ ਦਿਨ ਇੱਕ ਨਾ ਇੱਕ ਨਵਾਂ ਰੰਗ ਅਪਣਾ ਲੈਂਦੇ। ਅਤੇ ਆਪਾਂ ਸ਼ਾਮਿਲ ਉਸ ਦੌੜ ਦੇ ਵਿੱਚ ਜਿਹੜੀ ਕਦੀ ਖਤਮ ਨਹੀਂ ਹੋਣੀ। ਆਓ ਕੋਸ਼ਿਸ਼ ਕਰੀਏ ਇਸ ਰਫਤਾਰ ਨੂੰ ਥੋੜ੍ਹਾ ਆਪਣੇ ਕਾਬੂ ਦੇ ਵਿੱਚ ਲੈ ਕੇ ਆਈਏ। ਦੌੜਨਾ ਤਾਂ ਦੌੜੋ, ਤੁਰਨਾ ਤਾਂ ਤੁਰੋ, ਉੱਡਣਾ ਤਾਂ ਉੱਡੋ, ਪਰ ਤੁਹਾਨੂੰ ਪਤਾ ਹੋਵੇ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਪਤਾ ਹੋਵੇ ਤੁਸੀਂ ਕਿੱਧਰ ਜਾ ਰਹੇ ਹੋ। ਅੱਜ ਦਾ ਦਿਨ ਤੁਹਾਡਾ ਵਧੀਆ ਰਹੇ। ਧੰਨਵਾਦ।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, फाड़े करनु बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 Collins Road, Melton।
1: पेंजी की हाल है पेट दर्द दा?
0: जदो दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू एदे बारे दसन लई।
1: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कॉन्टैक्ट करो स्लीप एंड रिलैक्स, वेक अप फीलिंग टोटली रेस्टेड। सर्च अस ऑनलाइन और कॉल 0433-465-492।
2: हमारी लव स्टोरी तो लेजेंडरी बन गई।
3: लेजेंडरी लव स्टोरीज की ही तो एंडिंग ट्रैजिक होती है।
4: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
5: Chand Mera Dil, Chand Mera Dil.
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
8: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ,
0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
9: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
10: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
9: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
10: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
9: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
11: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
12: ਸੂਰਜ ਦੇਵਤਾ
11: ਕੀ ਮਤਲਬ?
12: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
11: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
12: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
9: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
13: ਸੋਨਾ ਚਾਹੀਦਾ,
14: ਭਰੋਸਾ ਚਾਹੀਦਾ,
13: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
15: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set,
14: ਸਟੈਨਫੋਰਡ।
16: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
17: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
16: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
18: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਪਹਿਲੀ ਖਬਰ, ਪੰਜਾਬ ਦੇ ਵਿੱਚ ਮਿਊਂਸਪਲ ਕਾਰਪੋਰੇਸ਼ਨਾਂ ਤੇ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਵੋਟਾਂ ਜਿਹੜੀਆਂ ਹੈਗੀਆਂ ਬੈਲਟ ਪੇਪਰਾਂ ਤੇ ਪੈਣਗੀਆਂ, ਤੇ ਈਵੀਐਮ ਵਾਲਾ ਜਿਹੜਾ ਹੈਗਾ ਮਸਲਾ, ਉਹਦੇ ਤੇ ਸੁਪਰੀਮ ਕੋਰਟ ਨੇ ਵੀ ਜਿਹੜਾ ਹੈ ਉਹ ਮਾਮਲਾ ਰੱਦ ਕਰ ਦਿੱਤਾ। ਤੇ 7,565 ਉਮੀਦਵਾਰ ਅਲੱਗ ਅਲੱਗ ਮਿਊਂਸਪਲ ਸੰਸਥਾਵਾਂ ਦੇ ਵਿੱਚ ਚੋਣ ਮੈਦਾਨ 'ਚ ਨੇ। ਉੱਧਰ ਬੀਜੇਪੀ ਦੇ ਵਿਧਾਇਕ ਨੇ ਮਕੇਰੀਆਂ 'ਚ ਅਕਾਲੀ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ, ਜੋ ਸੂਬੇ 'ਚ ਕਾਫੀ ਚਰਚਾ ਦੇ ਵਿੱਚ ਹੈ। ਤੇ ਉੱਧਰ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਜਿਹੜਾ ਹੈ ਇਹ ਕਹਿ ਕੇ ਪੰਜਾਬ ਵਿੱਚ ਮੋਦੀ ਹੀ ਬੀਜੇਪੀ ਦਾ ਵੱਡਾ ਚਿਹਰਾ ਹੋਣਗੇ। 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਮੋਦੀ ਦੀ ਅਗਵਾਈ ਦੇ ਵਿੱਚ ਲੜੀਆਂ ਜਾਣਗੀਆਂ, ਤੇ ਉਹਨਾਂ ਨੇ ਦਿੱਲੀ ਦੇ ਵਿੱਚ ਇਹ ਗੱਲ ਕਹੀ ਹੈ। ਤੇ ਉਧਰ ਦੇਸ਼ ਵਿੱਚ 10 ਦਿਨਾਂ ਦੇ ਵਿੱਚ ਚੌਥੀ ਵਾਰ ਜਿਹੜੀਆਂ ਤੇਲ ਦੀਆਂ ਕੀਮਤਾਂ ਵਧੀਆਂ ਨੇ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਮਹਿੰਗਾਈ ਮਾਨਵ ਦਾ ਨਾਂ ਦਿੱਤਾ। ਤੇ ਪੰਜਾਬ ਨੇ 96% ਜਿਹੜਾ ਹੈ ਨਹਿਰੀ ਪਾਣੀ ਵਰਤਣ ਦਾ ਦਾਅਵਾ ਕੀਤਾ, ਜੋ ਪਹਿਲਾਂ ਘੱਟ ਵਰਤਿਆ ਜਾ ਰਿਹਾ ਸੀ, ਤੇ ਪਾਣੀ ਜਾਂ ਡੈਮਾਂ 'ਚ ਰਹਿ ਜਾਂਦਾ ਸੀ ਜਾਂ ਹਰਿਆਣੇ ਨੂੰ ਚਲਿਆ ਜਾਂਦਾ ਸੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਪਹਿਲੀ ਖਬਰ ਦੀ ਗੱਲ ਕਰੀਏ ਆਪਾਂ, ਤੇ ਅੱਜ ਦੇ ਦਿਨ ਵੋਟਾਂ ਪੈਣੀਆਂ ਨੇ, ਕੀ ਸੂਰਤ ਹਾਲ ਹੈ ਇਸ ਟਾਈਮ ਦੇ ਉੱਤੇ, ਤੇ ਕੀ ਲੱਗ ਰਿਹਾ ਹੁਣ ਤੱਕ ਦੇ ਘਟਨਾਕ੍ਰਮ ਤੋਂ, ਹੁਣ ਤੱਕ ਦੇ ਹਾਲਾਤਾਂ ਤੋਂ? ਵੈਸੇ ਵੇਖਿਆ ਜਾਵੇ ਤੇ ਪਹਿਲਾਂ ਇਹਨਾਂ ਵੋਟਾਂ ਦੇ ਵਿੱਚ ਇੰਨਾ ਜ਼ਿਆਦਾ ਰੌਲਾ ਰੱਪਾ ਨਹੀਂ ਹੀ ਹੁੰਦਾ ਜਿੰਨਾ ਹੁਣ ਇਹਨਾਂ ਦਿਨਾਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ। ਕਾਫੀ ਹੱਦ ਤੱਕ ਇਹ ਵੀ ਵੋਟਾਂ ਕਿਸੇ ਜੰਗ ਦੇ ਮੈਦਾਨ ਤੋਂ ਘੱਟ ਨਹੀਂ ਰਹਿ ਜਾਂਦੀਆਂ ਹੁਣ।
1: ਦੇਖੋ, ਇਹਦੇ ਚ ਰਣਜੋਤ ਜੀ ਇਹ ਹੈਗਾ ਕਿ ਹੁਣ ਤੋਂ ਥੋੜੀ ਦੇਰ ਬਾਅਦ ਜਿਹੜੀ ਹੈ ਪੋਲਿੰਗ ਸ਼ੁਰੂ ਹੋ ਜਾਏਗੀ, ਤੇ ਸਾਰੇ ਹੀ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਇਹ ਕਿ ਇਕੱਠੀਆਂ ਇੱਕੋ ਦਿਨ ਜਿਹੜੀਆਂ ਇਹ ਵੋਟਾਂ ਪੈਣੀਆਂ, ਕਿਉਂਕਿ ਪਹਿਲਾਂ ਕਈ ਵਾਰੀ ਇਹ ਹੁੰਦਾ ਸੀ ਕਿ ਕਾਰਪੋਰੇਸ਼ਨਾਂ ਦੀਆਂ ਅਲੱਗ ਹੋ ਜਾਂਦੀਆਂ ਸੀ ਜਾਂ ਕੌਂਸਲਾਂ ਦੀਆਂ, ਤੇ ਇਸ ਕਰਕੇ ਵੀ ਜਿਹੜਾ ਹੈ ਇਹ ਕਾਫੀ ਚਰਚਾ ਦੇ ਵਿੱਚ ਹੈ। ਤੇ ਦੂਜਾ ਇਹ ਹੈ ਕਿ ਇਸ ਵਾਰ ਜਿਹੜਾ ਹੈ ਪੋਲੀਟੀਕਲ ਪਾਰਟੀਆਂ ਅਲੱਗ ਅਲੱਗ ਤਰੀਕੇ ਦੇ ਨਾਲ ਆਪਣਾ ਜਿਹੜਾ ਹੈਗਾ ਜ਼ੋਰ ਅਜਮਾ ਰਹੀਆਂ ਨੇ, ਜਿਹਦੇ ਚ ਖਾਸ ਕਰਕੇ ਜਿਵੇਂ ਬੀਜੇਪੀ ਹੈ, ਬੀਜੇਪੀ ਵੱਡਾ ਦਾਅਵਾ ਕਰ ਰਹੀ ਹੈ ਕਿ ਅਸੀਂ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਹੈ ਵੱਡਾ ਜਿਹੜਾ ਹੈਗਾ ਵੱਡੀ ਜਿੱਤ ਹਾਸਲ ਕਰਾਂਗੇ, ਤੇ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਿਹੜਾ ਹੈ ਉਹਦੀ ਐਂਟਰੀ ਦਾ ਰਾਹ ਜਿਹੜਾ ਹੈਗਾ ਉਹ ਖੋਲੇਗੀ। ਤੇ ਹੁਣ ਮਸਲਾ ਇਹ ਹੈ ਕਿ ਪਹਿਲਾਂ ਕਿਉਂਕਿ ਅਕਸਰ ਇਹਨਾਂ ਚੋਣਾਂ ਦੇ ਵਿੱਚ ਖਾਸ ਕਰ ਕਰਕੇ ਜਿਹੜੀਆਂ ਮਿਊਂਸਪਲ ਕਾਰਪੋਰੇਸ਼ਨਾਂ ਨੇ, ਹਾਲਾਂਕਿ ਜੋ ਜਿਹੜੀਆਂ ਹੇਠਲੀਆਂ ਕੌਂਸਲਾਂ ਨੇ ਉੱਥੇ ਤਾਂ ਕਈ ਵਾਰ ਬੰਦੇ ਦਾ ਆਪਣਾ ਜਿਹੜੀ ਆਪਣੀ ਸ਼ਖਸੀਅਤ ਹੈ ਜਾਂ ਆਪਣੀ ਹਸਤੀ ਹੈ ਉਹਦੇ ਕਰਕੇ ਵੀ ਵੋਟਾਂ ਪੈਂਦੀਆਂ। ਉੱਥੇ ਜਿਹੜਾ ਹੈ ਪੋਲੀਟੀਕਲੀ ਆਮ ਤੌਰ ਤੇ ਦੋ ਹੀ ਇੱਥੇ ਗਰੁੱਪ ਹੁੰਦੇ ਸੀ ਜਾਂ ਧੜੇ ਹੁੰਦੇ ਸੀ, ਕਾਂਗਰਸ ਤੇ ਅਕਾਲੀ ਦਲ। ਬੀਜੇਪੀ ਦਾ ਤਾਂ ਗਠਜੋੜ ਹੀ ਰਿਹਾ ਪਹਿਲਾਂ ਤੋਂ, ਤੇ ਇਸ ਕਰਕੇ ਉਹ ਸਿੱਧਾ ਮੁਕਾਬਲਾ ਹੁੰਦਾ ਸੀ। ਇਸ ਵਾਰੇ ਸਿੱਧਾ ਮੁਕਾਬਲਾ ਹੋਣ ਦੀ ਥਾਂ ਤੇ ਕਈ ਥਾਂ ਤੇ ਤਿਕੋਨਾ ਮੁਕਾਬਲਾ, ਕਈ ਥਾਈ ਚਾਰ ਕੋਨਾ ਮੁਕਾਬਲਾ, ਤੇ ਕਈ ਥਾਈ ਜਿਹੜਾ ਹੈਗਾ ਖੱਬੇ ਪੱਖੀ ਪਾਰਟੀਆਂ ਦੇ ਉਮੀਦਵਾਰ ਵੀ ਚੋਣ ਮੈਦਾਨ ਚ ਨੇ, ਜਾਂ ਜਿਵੇਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਉੱਥੇ ਜਿਹੜੇ ਬਹੁ ਕੋਨੇ ਮੁਕਾਬਲੇ ਵੀ ਨੇ। ਤੇ ਇਸ ਕਰਕੇ ਵੀ ਜਿਹੜਾ ਹੈਗਾ ਇਹ ਜ਼ਿਆਦਾ ਦਿਲਚਸਪ ਹੈ ਇਸ ਵਾਰ ਜਿਹੜਾ ਹੈਗਾ ਚੋਣਾਂ ਦਾ ਮਾਹੌਲ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਸ ਵਾਰ ਪਿਛਲੀਆਂ ਸਮੇਂ ਦੀਆਂ ਜਿਹੜੀਆਂ ਇਹ ਮਿਊਂਸਪਲ ਕਾਰਪੋਰੇਸ਼ਨਾਂ ਜਾਂ ਮਿਊਂਸਪਲ ਜਿਹੜੀਆਂ ਬੋਡੀਜ਼ ਨੇ ਇਹਨਾਂ ਦੀਆਂ ਚੋਣਾਂ ਹੁੰਦੀਆਂ, ਇਸ ਵਾਰੀ ਵੱਧ ਚਰਚਾ ਕਿਉਂ ਹੈ? ਇਹਦਾ ਕਾਰਨ ਇੱਕ ਇਹ ਵੀ ਹੈ ਕਿ ਇੱਕ ਤਾਂ ਇਹ ਹੈ ਕਿ ਬੀਜੇਪੀ ਵੱਡਾ ਦਾਅਵਾ ਕਰ ਰਹੀ ਹੈ, ਉਹਨੇ ਕਾਫੀ ਇੱਥੇ ਪੋਲੀਟੀਕਲੀ ਆਪਣਾ ਲੋਕਾਂ ਨੂੰ ਜੁਆਇਨ ਕਰਾਇਆ, ਤੇ ਜਾਂ ਲਗਾਤਾਰ ਜਿਹੜਾ ਹੈਗਾ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਤੇ ਖਾਸ ਕਰਕੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਦੇ ਪੰਜਾਬ ਦੇ ਦੌਰੇ ਤੇ ਵਾਰ ਵਾਰ ਇਹ ਉਹਨਾਂ ਨੇ ਕਹਿਣਾ ਕਿ ਹਰਿਆਣਾ ਦੇ ਪੈਟਰਨ ਤੇ ਉਸੇ ਤਰ੍ਹਾਂ ਇੱਥੇ ਹੋਏਗਾ, ਤੇ ਇਸ ਕਰਕੇ ਵੀ ਥੋੜਾ ਜਿਹਾ ਇਹ ਚਰਚਾ ਹੈਗੀ। ਤੇ ਕਿਉਂਕਿ ਹੁਣ ਆਮ ਆਦਮੀ ਪਾਰਟੀ ਤੇ ਇਹ ਵੀ ਨਵੀਂ ਪਾਰਟੀ ਇੱਕ ਤਰੀਕੇ ਦੇ ਨਾਲ, ਤੇ ਉਧਰੋਂ ਅਕਾਲੀ ਦਲ ਤੇ ਕਾਂਗਰਸ, ਚਲੋ ਉਹ ਤਾਂ ਪਹਿਲਾਂ ਕਾਫੀ ਦੋਨੇ ਪੁਰਾਣੀਆਂ ਪਾਰਟੀਆਂ ਨੇ ਤੇ ਪਹਿਲਾਂ ਤੋਂ ਚੋਣਾਂ ਲੜਦੀਆਂ ਰਹੀਆਂ ਨੇ, ਤੇ ਹੁਣ ਮਸਲਾ ਜਿਹੜਾ ਹੈਗਾ ਚਾਰ ਕੋਨੇ ਮੁਕਾਬਲੇ ਹੋਣ ਨਾਲ ਜਿਹੜੀ ਹੈ ਇਹ ਪੋਜੀਸ਼ਨ ਵੀ ਜਿਹੜੀ ਕਲੀਅਰ ਨਹੀਂ ਹੋ ਰਹੀ ਕਿ ਕਿੱਥੇ ਕਿਹੜੇ ਕਿਹਦਾ ਪਲੜਾ ਭਾਰੂ ਆ ਕਿੱਥੇ ਕਿਹਦਾ ਭਾਰੂ ਆ, ਕਿਉਂਕਿ ਸਿੱਧੇ ਮੁਕਾਬਲੇ ਦੇ ਵਿੱਚ ਜ਼ਿਆਦਾ ਇਹ ਸਪਸ਼ਟ ਹੋ ਜਾਂਦਾ। ਤੇ ਹੁਣ ਇਹ ਹੈ ਕਿ ਜਿਹੜੀਆਂ ਤਾਂ ਹੈਗੀਆਂ ਬਿਲਕੁਲ ਜਿੱਥੇ ਜ਼ਿਆਦਾ ਸ਼ਹਿਰੀ, ਜਿਵੇਂ ਖਾਸ ਕਰਕੇ ਜਿਵੇਂ ਆਪਾਂ ਕਹਿ ਲਈਏ ਕਿ ਜਿਹੜੇ ਚੰਡੀਗੜ੍ਹ ਦੇ ਆਸ ਪਾਸ ਦੇ ਜਿਵੇਂ ਇਲਾਕੇ ਹੈ, ਡੇਰਾ ਬੱਸੀ ਹੈ, ਜ਼ੀਰਕਪੁਰ ਹੈ ਜਾਂ ਨੈਗਾ ਹੈ, ਜਿੱਥੇ ਹੋਰਨਾਂ ਸਟੇਟਸ ਤੋਂ ਆ ਕੇ ਹੋਰਨਾਂ ਸੂਬਿਆਂ ਤੋਂ ਆ ਕੇ ਲੋਕ ਜ਼ਿਆਦਾ ਰਹਿ ਰਹੇ ਨੇ, ਤੇ ਉੱਥੇ ਜਿਹੜਾ ਹੋਰ ਤਰ੍ਹਾਂ ਦਾ ਮਾਹੌਲ ਹੈ। ਤੇ ਜਿਹੜਾ ਬਿਲਕੁਲ ਇੰਟਾਇਰ ਪੰਜਾਬ ਹੈ ਜਾਂ ਜਿੱਦਾਂ ਮਾਲਵਾ ਹੈ, ਜਿੱਦਾਂ ਦੁਆਬਾ ਹੈ, ਮੱਝ ਹੈ, ਉੱਥੇ ਕੁਛ ਹੋਰ ਤਰ੍ਹਾਂ ਦਾ ਜਿਹੜਾ ਹੈਗਾ ਉਹ ਮਾਹੌਲ ਹੈ। ਤੇ ਹੁਣ ਦੇਖੋ ਕਿ ਲੋਕ ਕਿਸ ਤਰੀਕੇ ਦੇ ਨਾਲ ਇਹ ਵੋਟਾਂ ਦੇ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਆ, ਕਿਉਂਕਿ ਦੋ ਹੀ ਵੱਡੇ ਫੰਡੇ ਆ ਇਹਦੇ ਚ। ਇੱਕ ਤਾਂ ਇਹ ਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਾਅਵੇ ਕਰਦੀਆਂ ਨੇ ਉਹਦੇ ਮੁਤਾਬਕ ਵੋਟਰ ਜਾਣਗੇ, ਜਾਂ ਜਿਹੜੇ ਹੈਗੇ ਆ ਉਹਨਾਂ ਦੇ ਆਪਣੇ ਕੈਂਡੀਡੇਟ, ਕਿਉਂਕਿ ਇਹਨਾਂ ਦੇ ਵਿੱਚ ਕੈਂਡੀਡੇਟ ਉਹਨਾਂ ਦੇ ਆਪਣੇ ਗਲੀ ਮੁਹੱਲੇ ਨੇੜਿਓ ਸ਼ਹਿਰ ਦੇ ਜਾਂ ਕਸਬੇ ਦੇ ਹੀ ਹੁੰਦੇ ਨੇ, ਤੇ ਜਾਣਦੇ ਵੀ ਹੁੰਦੇ ਇੱਕ ਦੂਜੇ ਨੂੰ ਆਹਮੋ ਸਾਹਮਣੇ, ਜਾਂ ਉਹਨਾਂ ਦੇ ਮੂੰਹ ਨੂੰ ਉਹਨਾਂ ਨੂੰ ਦੇਖ ਕੇ ਮੂਹਰੇ ਉਸ ਧਿਆਨ ਦੇ ਵਿੱਚ ਰੱਖ ਕੇ ਵੋਟਾਂ ਪਾਉਣਗੇ। ਇਹ ਜਿਹੜਾ ਹੈਗਾ ਇੱਕ ਵੱਡਾ ਇੱਥੇ ਸਵਾਲ ਹੈ। ਤੇ ਉਧਰੋਂ ਬੀਜੇਪੀ ਦਾਅਵਾ ਕਰਦੀ ਹੈ ਕਿ ਜਿਹੜੀਆਂ ਇਹ ਚੋਣਾਂ ਨੇ ਉਹ ਰਾਹ ਖੋਲਣਗੀਆਂ, ਜਿੱਦਾਂ ਪਹਿਲਾਂ ਦੱਸਿਆ ਉਹਨਾਂ ਦਾ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ, ਸੋ ਤਾਂ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਕਰਕੇ ਵੀ ਇਹ ਚੋਣਾਂ ਥੋੜੀਆਂ ਰੌਚਕ ਇਸ ਕਰਕੇ ਹੋ ਗਈਆਂ ਨੇ ਕਿ ਉਹਨਾਂ ਦੇ ਵਿੱਚ ਸਮਾਂ ਬੜਾ ਥੋੜਾ ਰਹਿ ਗਿਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ। ਜੇ ਇੱਕ ਤਰੀਕੇ ਨਾਲ ਇਹ ਕਹਿ ਲਿਆ ਜਾਵੇ ਕਿ ਸਾਰੇ 7-8 ਮਹੀਨੇ ਜਿਹੜੇ ਹੈਗੇ ਆ ਉਹਦੇ ਚ ਰਹਿ ਗਏ ਨੇ, ਤੇ ਇਸ ਕਰਕੇ ਵੀ ਇਸ ਪਾਸੇ ਜਿਹੜਾ ਹੈਗਾ ਵੱਧ ਧਿਆਨ ਦਿੱਤਾ ਜਾ ਰਿਹਾ।
0: ਸੋ ਇਸ ਟਾਈਮ ਦੇ ਉੱਤੇ ਜਿਹੜਾ ਆਲ ਟੁਗੈਦਰ ਹੀ ਦੇਸ਼ ਦੇ ਵਿੱਚ ਵੋਟਾਂ ਦਾ ਮਾਹੌਲ ਬਣਦਾ ਹੈ ਉਹ ਵੇਖਣ ਦੇ ਵਿੱਚ ਇਹ ਵੀ ਹੁੰਦਾ ਵੀ ਕਦੀ ਕਿਤੇ ਵੀ ਹੁਣ ਠੰਡਾ ਕਿਸੇ ਮੋੜ ਦੇ ਉੱਤੇ ਪੈਂਦਾ ਹੀ ਨਹੀਂ ਹੈ, ਜਾਂ ਫਿਰ ਪਹਿਲੀਆਂ ਦੇ ਵਿੱਚ ਇਹ ਸੀ ਕਿ ਕਿਤੇ ਹੋਰ ਦੂਰ ਦਰੇਡੇ ਕਿਤੇ ਇੰਡੀਆ ਦੇ ਵਿੱਚ ਕਿਸੇ ਹੋਰ ਸਟੇਟ ਦੇ ਵਿੱਚ ਕੋਈ ਇਲੈਕਸ਼ਨ ਹੁੰਦੀ ਰਹਿੰਦੀ ਸੀ ਅਤੇ ਉਹਦੇ ਬਾਰੇ ਕੋਈ ਬਹੁਤੀ ਚਰਚਾ ਆਪਾਂ ਵੇਖੀਏ ਅਤੇ ਦੂਸਰੇ ਹਿੱਸਿਆਂ ਦੇ ਵਿੱਚ ਨਹੀਂ ਸੀ ਹੁੰਦੀ, ਜਾਂ ਲਾਗੇ ਬੰਨੇ ਸ਼ਾਇਦ ਹੁੰਦੀ ਹੋਊਗੀ, ਪਰ ਹੁਣ ਜਿੱਦਾਂ ਜਿੱਦਾਂ ਸੰਚਾਰ ਦੇ ਸਾਧਨ ਵਧੇ ਨੇ ਉਸ ਤਰੀਕੇ ਦੇ ਨਾਲ ਹੁਣ ਇੱਦਾਂ ਮਹਿਸੂਸ ਹੋਣ ਲੱਗ ਪੈਂਦਾ ਕਿ ਦੁਨੀਆਂ 'ਚ ਆਪਾਂ ਕਿਤੇ ਵੀ ਬੈਠੇ ਹਾਂ ਯਾਰ, ਇੰਡੀਆ ਦੇ ਵਿੱਚ ਤਾਂ ਇਲੈਕਸ਼ਨ ਖਤਮ ਨਹੀਂ ਹੁੰਦੀ, ਇੱਕ ਖਤਮ ਹੁੰਦੀ ਹੈ ਅਤੇ ਦੂਸਰੀ ਸ਼ੁਰੂ, ਦੂਸਰੀ ਤੀਸਰੀ, ਇੱਦਾਂ ਲੱਗਦਾ ਵੀ ਹਰ ਰੋਜ਼ ਹੀ ਇਲੈਕਸ਼ਨ ਦਾ ਜਾਂ ਤਾਂ ਪ੍ਰਚਾਰ ਚੱਲ ਰਿਹਾ ਵਾ ਅਤੇ ਜਾਂ ਫਿਰ ਚੋਣਾਂ ਪੈ ਰਹੀਆਂ ਨੇ, ਕਿ ਇਸ ਚੀਜ਼ ਦਾ ਆਮ ਲੋਕਾਂ ਦੇ ਉੱਤੇ ਵੀ ਅਸਰ ਪੈਂਦਾ ਵਾ ਚੰਗਾ ਜਾਂ ਮਾੜਾ?
1: ਨਹੀਂ ਦੇਖੋ, ਇੱਕ ਗੱਲ ਤਾਂ ਹੈ ਜਿਹੜਾ ਜਿਹੜੀ ਇਹ ਚੋਣ ਹੈ ਜਾਂ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਹੋਣੀਆਂ ਨੇ, ਉਹਨਾਂ ਦੇ ਵਿੱਚ ਜਿਹੜੀਆਂ ਹਾਲੀਆ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ, ਉਹਨਾਂ ਦਾ ਤਾਂ ਜਿਹੜਾ ਹੈਗਾ ਇੱਕ ਖਾਸ ਕਰਕੇ ਜਿਵੇਂ ਬੀਜੇਪੀ ਬੰਗਾਲ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ, ਤੇ ਜਿੱਦਾਂ ਮੈਂ ਜ਼ਿਕਰ ਕੀਤਾ ਸੀ ਪਹਿਲਾਂ ਕਿ ਨਹਿਰ ਸਿੰਘ ਸੈਣੀ ਦੀ ਇੰਟਰਵਿਊ ਹੈ ਜਿਹੜੀ ਪ੍ਰੈਸ ਵਾਲੇ ਨਾਲ ਗੱਲਬਾਤ, ਉਹਦੇ ਚ ਉਹਨਾਂ ਨੇ ਕਿਹਾ ਕਿ ਬਿਲਕੁਲ ਇਹਦੇ ਚ ਬਹੁਤ ਸਿਮੀਲਰਟੀਜ਼ ਨੇ ਪੰਜਾਬ ਤੇ ਬੰਗਾਲ ਦੇ ਵਿੱਚ, ਇਸ ਕਰਕੇ ਅਸੀਂ ਬੰਗਾਲ ਤਾਂ ਜਿੱਤ ਲਿਆ, ਹੁਣ ਪੰਜਾਬ ਦੀ ਜਿਹੜਾ ਹੈਗਾ ਉਹ ਜਿੱਤਾਂਗੇ। ਬੰਗਾਲ ਦੀ ਜਿੱਤੋਂ ਕਾਫੀ ਬੀਜੇਪੀ ਜਿਹੜੀ ਆ ਉਹ ਉਤਸ਼ਾਹਿਤ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹਰ ਵੇਲੇ ਕੋਈ ਨਾ ਕੋਈ ਜਿਹੜਾ ਹੈਗਾ ਉਹ ਇੱਥੇ ਵੋਟਾਂ ਵਾਲਾ ਮਾਹੌਲ ਬਣੇ ਰਹਿੰਦਾ, ਉਹਦਾ ਕਾਰਨ ਇਹ ਵੀ ਇੱਕ ਤਾਂ ਜਿਹੜਾ ਸਾਡਾ ਇੱਕ ਇਹ ਡੈਮੋਕਰੇਟਿਕ ਸਿਸਟਮ ਹੈ ਜਾਂ ਇਸ ਕਿਸਮ ਦਾ, ਹਾਲਾਂਕਿ ਬੀਜੇਪੀ ਤਾਂ ਹੁਣ ਕੋਸ਼ਿਸ਼ ਕਰ ਰਹੀ ਹੈ ਕਿ ਇੱਕੋ ਵੇਲੇ ਸਾਰੀਆਂ ਚੋਣਾਂ ਹੋਣ, ਮਿਊਂਸੀਪਲ ਕਾਰਪੋਰੇਸ਼ਨਾਂ ਦੀਆਂ ਵੀ, ਮਿਊਂਸੀਪਲ ਸੰਸਥਾਵਾਂ, ਪੰਚਾਇਤਾਂ, ਵਿਧਾਨ ਸਭਾ, ਲੋਕ ਸਭਾ, ਤੇ ਪਰ ਉਹ ਇੰਨਾ ਪੋਸੀਬਲ ਵੀ ਨਹੀਂ ਇੰਨੀ ਛੇਤੀ, ਤੇ ਪ੍ਰੈਕਟੀਕਲੀ ਵੀ ਜਿਹੜਾ ਉਹ ਠੀਕ ਨੇ। ਤੇ ਪਰ ਇਹ ਕਿ ਦੂਜੀ ਗੱਲ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਸੋਸ਼ਲ ਮੀਡੀਆ ਰਾਹੀਂ ਜਾਂ ਮੀਡੀਆ ਰਾਹੀਂ ਹੁਣ ਅਸੀਂ ਨੇੜੇ ਬਹੁਤ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਇੰਨਾ ਵਾਧਾ ਵਿਸਥਾਰ ਹੋਣ ਕਰਕੇ ਤੇ ਸਾਨੂੰ ਥੋੜੀ ਥੋੜੀ ਜਿਹੜੀ ਹੈਗੀ ਜਾਣਕਾਰੀ, ਮਿੰਟ ਮਿੰਟ ਘੰਟੇ ਘੰਟੇ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ, ਤੇ ਉਹ ਉਸ ਕਰਕੇ ਵੀ ਇਹ ਲੱਗਦਾ ਹੈ ਕਿ ਪੂਰੇ ਸਾਰਾ ਸਾਲ ਹੀ ਇੱਥੇ ਚੋਣਾਂ ਹੋ ਜਾਂਦੀਆਂ। ਇੱਕ ਤਾਂ ਕਾਰਨ ਇਹ ਹੈ ਕਿ ਸੂਬੇ ਬਹੁਤ ਜ਼ਿਆਦਾ ਨੇ, ਸੂਬਿਆਂ ਦਾ ਜਿਹੜਾ ਟਨੋਰ ਆ ਉਹ ਅਲੱਗ ਅਲੱਗ ਹਿਸਾਬ ਦੇ ਨਾਲ ਚੱਲ ਰਿਹਾ, ਕਿਤੇ ਕਿਤੇ ਕਦੇ ਕਿਤੇ ਜਿਹੜਾ ਹੈ ਉਹਨਾਂ ਦਾ 5 ਸਾਲ ਦਾ ਖਤਮ ਹੋ ਜਾਂਦਾ, ਫਿਰ ਨਵੇਂ ਸਿਰੋਂ ਚੋਣਾਂ ਹੁੰਦੀਆਂ ਨੇ, ਜਿਵੇਂ ਹੁਣ ਹਾਲੀਆ ਜਿਹੜੀਆਂ ਨੇ 5 ਸੂਬਿਆਂ ਦੇ ਵਿੱਚ ਹੋ ਕੇ ਹਟੀਆਂ ਨੇ, ਤੇ 2027 ਦੇ ਵਿੱਚ ਪੰਜਾਬ ਸਮੇਤ ਫੇਰ ਹੋਣੀਆਂ ਨੇ। ਤੇ ਇਸ ਤਰ੍ਹਾਂ ਇਹ ਹੈ ਕਿ 27 ਖਤਮ ਹੋਏਗਾ ਤੇ 2029 ਦੇ ਵਿੱਚ ਜਿਹੜੀਆਂ ਹੈਗੀਆਂ ਫਿਰ ਲੋਕ ਸਭਾ ਦੀਆਂ ਚੋਣਾਂ ਆ ਜਾਣਗੀਆਂ, ਉਹਦੇ ਚਰਚੇ ਪਹਿਲਾਂ ਸ਼ੁਰੂ ਹੋ ਜਾਂਦੇ ਆ। ਸੋ ਇਹ ਤੁਹਾਡੀ ਗੱਲ ਬਿਲਕੁਲ ਉਹ ਸਹੀ ਹੈਗੀ ਕਿ ਇੱਦਾਂ ਲੱਗਦਾ ਕਿ ਇੱਥੇ ਚੋਣਾਂ ਹੀ ਜਿਹੜੀਆਂ ਹੁੰਦੀਆਂ ਰਹਿੰਦੀਆਂ, ਹੋਰ ਕੋਈ ਕੰਮ ਨਹੀਂ ਹੈਗਾ। ਪਰ ਇਹ ਵੀ ਇਹ ਸਾਡਾ ਜਿਹੜਾ ਇਲੈਕਟੋਰਲ ਸਿਸਟਮ ਆ ਉਹ ਵੀ ਬਹੁਤਾ ਜਿੰਨੀ ਵੱਡੀ ਡੈਮੋਕਰੇਸੀ ਦੀ ਗੱਲ ਕਰਦੇ ਆ ਜਾਂ ਜਿੰਨੀ ਵੱਡੀ ਪਾਪੂਲੇਸ਼ਨ ਹੈ ਵੋਟਰਾਂ ਦੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਗਿਣਤੀ ਤੇ ਉਸ ਹਿਸਾਬ ਦੇ ਨਾਲ ਜਿਹੜਾ ਸਾਡਾ ਇਹ ਪੋਲਿੰਗ ਸਿਸਟਮ ਆ ਉਹ ਥੋੜਾ ਜਿਹਾ ਮਤਲਬ ਕਿ ਇੰਨਾ ਉਹ ਫੂਲ ਪਰੂਫ ਨਹੀਂ ਹੈ ਉਹਦੇ ਚ ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਏਰਾ ਫੇਰੀ ਹੁੰਦੀ ਹੈ ਜਾਂ ਏਦਾਂ ਦੀਆਂ ਗੱਲਾਂ ਤੇ ਪਰ ਉਹਦੇ ਚ ਇਹ ਵੀ ਟਾਈਮ ਕੰਜੂਮਿੰਗ ਖਰਚਾ ਹੋਰ ਇਹ ਸਾਰੀਆਂ ਬਹੁਤ ਗੱਲਾਂ ਉਹਦੇ ਚ ਵੱਡੀਆਂ ਸ਼ਾਮਿਲ ਨੇ ਜਿਹੜੀਆਂ ਬਹੁਤੀਆਂ ਥਾਵਾਂ ਤੇ ਉਹ ਨਹੀਂ ਹੈਗੀਆਂ ਤੇ ਹੁਣ ਭਾਵੇਂ ਉਸ ਰੂਪ ਦੇ ਵਿੱਚ ਉਹ ਗੱਲ ਘੱਟ ਗਈ ਕਿ ਜੇ ਜਿਹੜਾ ਹੈਗਾ ਨਸ਼ੇ ਪੱਤੇ ਦਾ ਪ੍ਰਚਾਰ ਹੁਣ ਪਿਛਲੇ ਕੁਛ ਸਾਲਾਂ ਤੋਂ ਜਿਹੜਾ ਹੈ ਇਹ ਰੁਝਾਨ ਜ਼ਰੂਰ ਘਟਿਆ ਕਿ ਪਹਿਲਾਂ ਇੱਥੇ ਨਸ਼ੇ ਸ਼ਰਾਬ ਖਾਸ ਕਰਕੇ ਬਹੁਤ ਜ਼ਿਆਦਾ ਵੰਡੇ ਜਾਂਦੇ ਸੀ ਤੇ ਲੜਾਈ ਝਗੜਿਆਂ ਵਾਲਾ ਮਸਲਾ ਵੀ ਇਸ ਕਰਕੇ ਵੱਧ ਜਾਂਦਾ ਸੀ ਜਿਹੜਾ ਹੁਣ ਘਟਿਆ ਦੂਜਾ ਇਹ ਵੀ ਕੁਛ ਹੁਣ ਲੋਕ ਵੀ ਸਿਆਣੇ ਹੋ ਗਏ ਨੇ ਉਹ ਸਿੱਧਾ ਕਿਸੇ ਉਮੀਦਵਾਰ ਨੂੰ ਲੈ ਕੇ ਜਾਂ ਪਾਰਟੀ ਨੂੰ ਲੈ ਕੇ ਏਦਾਂ ਸਿਰ ਪਾੜਨ ਤੱਕ ਨਹੀਂ ਜਾਂਦੇ ਇੱਕ ਦੂਜੇ ਦਾ ਜਿਵੇਂ ਅੱਜ ਤੋਂ ਪਹਿਲਾਂ ਦਾ ਜਿਹੜਾ ਉਹ ਮਾਹੌਲ ਸੀ ਪਰ ਫਿਰ ਵੀ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਆਮ ਲੋਕਾਂ ਦਾ ਜਾਂ ਜਿੱਥੇ ਵੀ ਜਿਹੜਾ ਹੈਗਾ ਇੰਡੀਅਨ ਡਾਇਸਪੋਰਾ ਉਹਨਾਂ ਦਾ ਧਿਆਨ ਜ਼ਰੂਰ ਇੱਧਰ ਨੂੰ ਤੁਰਿਆ ਜਾਂਦਾ ਹੈ ਕਿ ਹੁਣ ਕਿੱਥੇ ਵੋਟਾਂ ਪੈ ਰਹੀਆਂ ਨੇ ਹੁਣ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਹੁਣ ਕਿਹੜੀ ਤੇ ਉਹ ਇੰਨਾ ਕੁ ਜਿਹੜਾ ਹੈਗਾ ਅਸਰ ਜ਼ਰੂਰ ਹੈ
0: ਸੋ ਇੱਧਰ ਜਿਹੜਾ ਨੈਬ ਸਿੰਘ ਸੈਣੀ ਦੇ ਵੱਲੋਂ ਇਹ ਬਿਆਨ ਦੇਣਾ ਕਿ ਮੋਦੀ ਖੁਦ ਅਗਵਾਈ ਕਰਨਗੇ ਸੋ ਇਹਦਾ ਮਤਲਬ ਕਿ ਕੋਈ ਚਿਹਰਾ ਪੰਜਾਬ ਦੇ ਵਿੱਚੋਂ ਹਾਲੇ ਤੱਕ ਇੱਦਾਂ ਦਾ ਡਿਸਾਈਡ ਨਹੀਂ ਕੀਤਾ ਗਿਆ ਜਾਂ ਫਿਰ ਇਹ ਇੱਕ ਚੈੱਕ ਹੀ ਮਾਰਿਆ ਜਾ ਰਿਹਾ ਕਿ ਕਿੱਦਾਂ ਦਾ ਲੋਕਾਂ ਦਾ ਰੁਝਾਨ ਆਉਂਦਾ ਅਤੇ ਜੇ ਇਸ ਤਰੀਕੇ ਦੇ ਨਾਲ ਵੇਖਿਆ ਹੀ ਜਾਂਦਾ ਤਾਂ ਕੀ ਉਹ ਅਕਸੈਪਟੈਂਸ ਮਿਲੂਗੀ ਮੋਦੀ ਚਿਹਰੇ ਨੂੰ ਪੰਜਾਬ ਦੇ ਵਿੱਚ
1: ਨਹੀਂ ਦੇਖੋ ਇਹ ਇੱਕ ਕ੍ਰਾਈਸਿਸ ਹੈ ਫਿਲਹਾਲ ਬੀਜੇਪੀ ਲਈ ਭਾਵੇਂ ਕਾਂਗਰਸ ਲਈ ਵੀ ਹੈਗਾ ਤੇ ਪਰ ਬੀਜੇਪੀ ਲਈ ਵੱਡਾ ਕ੍ਰਾਈਸਿਸ ਹੈ ਕਿ ਪੰਜਾਬ ਦੇ ਵਿੱਚ ਜੇ ਉਹ ਕਹਿੰਦੇ ਆ ਕਿ ਅਸੀਂ ਆਪਣੇ ਜਿਹੜਾ ਹੈਗਾ ਤੌਰ ਤੇ ਜਾਂ ਆਪਣੇ ਬਲਬੂਤੇ ਜਿਹੜੀਆਂ ਹੈਗੀਆਂ ਚੋਣਾਂ ਲੜਨੀਆਂ ਨੇ ਤਾਂ ਫਿਰ ਨੈਚੁਰਲੀ ਹੈ ਕਿ ਅਗਵਾਈ ਕਰਨ ਵਾਲਾ ਵੀ ਕੋਈ ਏਦਾਂ ਦਾ ਇੱਕ ਫੇਸ ਵੀ ਚਾਹੀਦਾ ਜਾਂ ਉਹਨਾਂ ਦਾ ਮੁੱਖ ਮੰਤਰੀ ਦਾ ਕੋਈ ਉਮੀਦਵਾਰ ਵੀ ਚਾਹੀਦਾ ਜਿਹੜਾ ਅੱਗੇ ਲੱਗੇ ਜਿਵੇਂ ਪੱਛਮੀ ਬੰਗਾਲ ਸੀ ਭਾਵੇਂ ਐਲਾਨਿਆ ਨਹੀਂ ਸੀਗਾ ਪਰ ਇਹ ਸਾਰਿਆਂ ਨੂੰ ਪਤਾ ਹੀ ਸੀਗਾ ਕਿ ਸ਼ਿਵੇਂਦੂ ਅਧਿਕਾਰੀ ਪਿਛਲੇ ਟਨੋਰ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਨੇ ਤੇ ਉਹਨਾਂ ਦਾ ਹੀ ਜਿਹੜਾ ਹੈਗਾ ਸੰਭਾਵਨਾ ਹੈ ਕਿ ਅੱਗੇ ਲੱਗਣ ਦੀ ਤੇ ਉਹਨਾਂ ਨੇ ਕੰਮ ਵੀ ਇਸ ਤਰੀਕੇ ਨਾਲ ਕੀਤਾ ਜਿਵੇਂ ਇੱਕ ਸੰਭਾਵੀ ਮੁੱਖ ਮੰਤਰੀ ਕੰਮ ਕਰਦਾ ਤੇ ਉੱਥੇ ਆਪਣੀ ਪਾਰਟੀ ਲਈ ਜਾਂ ਵੋਟਾਂ ਖਿੱਚਣ ਲਈ ਸਾਰਾ ਕੁਛ ਤੇ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਕਿਉਂਕਿ ਇੱਕ ਤਾਂ ਜਿਹੜੇ ਬੀਜੇਪੀ ਦੀ ਪੁਰਾਣੀ ਜਿਹੜੀ ਲੀਡਰਸ਼ਿਪ ਹੈ ਜਿਹੜੇ ਸਟਾਂਚ ਜਿਹੜੇ ਬੀਜੇਪੀ ਦੇ ਵਰਕਰ ਨੇ ਜਾਂ ਪੁਰਾਣੇ ਲੀਡਰ ਨੇ ਤੇ ਉਹਨਾਂ ਨੂੰ ਲਾਂਭੇ ਕਰਕੇ ਬੀਜੇਪੀ ਨੇ ਨਵੇਂ ਨਵੇਂ ਇੱਥੇ ਤਜਰਬੇ ਕਰਨੇ ਸ਼ੁਰੂ ਕਰਤੇ ਤੇ ਫਿਰ ਇਹਨਾਂ ਨੂੰ ਇਹ ਜਿਹੜਾ ਭੁਲੇਖਾ ਹੋਰ ਵੀ ਬਹੁਤ ਥਾਵਾਂ ਤੇ ਕਿ ਇੱਥੇ ਜਿਹੜਾ ਮੁੱਖ ਮੰਤਰੀ ਦਾ ਦਾਅਵੇਦਾਰ ਹੈ ਕੋਈ ਜੱਟ ਸਿੱਖ ਹੀ ਹੋਣਾ ਚਾਹੀਦਾ ਜਾਂ ਉਮੀਦਵਾਰ ਹੋਣਾ ਚਾਹੀਦਾ ਇਹ ਵੀ ਬੀਜੇਪੀ ਲਈ ਬੜਾ ਔਖਾ ਹੈ ਕਿਉਂਕਿ ਉਹਨਾਂ ਨੂੰ ਜੱਟ ਸਿੱਖ ਉਮੀਦਵਾਰ ਲੈ ਦੇ ਕੇ ਉਹਨਾਂ ਨੂੰ ਰਵਨੀਤ ਬਿੱਟੂ ਲੱਭਿਆ ਪਰ ਰਵਨੀਤ ਬਿੱਟੂ ਦੀ ਪੰਜਾਬ ਦੇ ਵਿੱਚ ਉਸ ਜਿਹੜੀ ਤਰੀਕੇ ਨਾਲ ਐਕਸੈਪਟੈਂਸ ਹੈ ਨੀ ਗੀ ਖਾਸ ਕਰਕੇ ਇੱਕ ਤਾਂ ਇਹ ਕਿ ਉਹਦੇ ਦਾਦੇ ਦਾ ਜਿਹੜਾ ਕੰਮ ਹੈ ਤੇ ਜਿਹਨੂੰ ਬੀਜੇਪੀ ਉਹਦੇ ਦਾਦੇ ਦੇ ਜਿਹੜਾ ਹੈਗਾ ਉਹ ਮੁੱਖ ਮੰਤਰੀ ਹੁੰਦਿਆਂ ਮਾਰੇ ਜਾਣ ਕਰਕੇ ਖੜਕਵਾਂ ਹੱਥੋਂ ਬੀਜੇਪੀ ਉਹਨੂੰ ਇੱਕ ਵੱਡੀ ਕੁਰਬਾਨੀ ਮੰਨਦੀ ਹੈ ਪਰ ਪੰਜਾਬ ਦੇ ਲੋਕ ਉਹਨੂੰ ਉਸ ਤਰੀਕੇ ਨਾਲ ਜਿਹੜਾ ਹੈਗਾ ਨਹੀਂ ਲੈਂਦੇ ਤੇ ਇਹ ਪਤਾ ਹੀ ਹੈ ਕਿਉਂਕਿ ਬੇਅੰਤ ਸਿੰਘ ਦੇ ਜਿਹੜਾ ਹੈਗਾ ਰਾਜ ਭਾਗ ਸੰਭਾਲਣ ਵੇਲੇ ਜਿਹੜਾ ਹੈਗਾ ਉਹ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਝੂਠੇ ਪੁਲਿਸ ਮੁਕਾਬਲੇ ਬਹੁਤ ਹੋਏ ਬਹੁਤ ਮੁੰਡੇ ਪੁਲਿਸ ਨੇ ਫੜ ਕੇ ਜਿਹੜੇ ਸੀਗੇ ਓਦਾਂ ਹੀ ਮਾਰਤੇ ਤੇ ਉਹ ਸਾਰੀ ਗੱਲ ਲੋਕਾਂ ਨੂੰ ਕਿਤੇ ਭੁੱਲੀ ਨਹੀਂ ਹੈ ਤੇ ਇਸ ਕਰਕੇ ਉਹ ਵੀ ਉਸ ਪਾਸੇ ਨੂੰ ਹੁਣ ਬੀਜੇਪੀ ਸ਼ਾਇਦ ਇਹ ਧਿਆਨ ਉਹਦੇ ਚ ਹੈ ਕਿ ਨਹੀਂ ਇਹ ਸਾਰੀ ਬਾਕੀ ਦੀ ਗੱਲ ਕਿਉਂਕਿ ਦੂਜੇ ਪਾਸੇ ਵੀ ਬੀਜੇਪੀ ਕੋਸ਼ਿਸ਼ ਕਰਦੀ ਹੈ ਨਾ ਕਿ ਜਿਹੜੇ ਧਾਰਮਿਕ ਪੱਖ ਤੋਂ ਜਾਂ ਜਿਹੜੇ ਬਿਲਕੁਲ ਕੱਟੜ ਸਿੱਖ ਕਿਸੇ ਵੇਲੇ ਉਹਨਾਂ ਦੀਆਂ ਜਥੇਬੰਦੀਆਂ ਜਾਂ ਏਦਾਂ ਦੀਆਂ ਰਹੇ ਨੇ ਉਹਨਾਂ ਨੂੰ ਵੀ ਤਾਂ ਉਹਨੇ ਸ਼ਾਮਿਲ ਕਰਾਇਆ ਤੇ ਜਾਂ ਉਹਨਾਂ ਦੇ ਕੋਈ ਸਪੋਕਸ ਪਰਸਨ ਏਦਾਂ ਦੇ ਨੇਗੇ ਜਿਹੜੇ ਕਿਸੇ ਵੇਲੇ ਬਿਲਕੁਲ ਧਾਰਮਿਕ ਤੌਰ ਤੇ ਜਾਂ ਇਹ ਕਹਿ ਲਓ ਕਿ ਰਾਜਨੀਤਿਕ ਤੌਰ ਤੇ ਸਿੱਖੀ ਦੇ ਉਹ ਕਲਟ ਦੇ ਵਿੱਚ ਰਹੇ ਨੇ ਬਹੁਤ ਨੇੜੇ ਰਹੇ ਨੇ ਪਰ ਇਹ ਬੜੀ ਅਜੇ ਕਨਫਿਊਜ਼ਨ ਹੈ ਤੇ ਹੁਣ ਕਿਉਂਕਿ ਹਾਲਾਂਕਿ ਪ੍ਰਧਾਨ ਤਾਂ ਸੁਨੀਲ ਜਾਖੜ ਨੇ ਤੇ ਹੁਣ ਸੁਨੀਲ ਜਾਖੜ ਨੂੰ ਹੀ ਜਿਹੜਾ ਹੈ ਬਣਾਇਆ ਜਾਣਾ ਚਾਹੀਦਾ ਚਿਹਰਾ ਤਾਂ ਪਰ ਜਿਹੜਾ ਕਿਉਂਕਿ ਸੁਨੀਲ ਜਾਖੜ ਦਾ ਜਿਹੜਾ ਪਿਛੋਕੜ ਆ ਉਹ ਕਾਂਗਰਸ ਹੈ ਤੇ ਕੈਪਟਨ ਅਮਰਿੰਦਰ ਸਿੰਘ ਦਾ ਪਿਛੋਕੜ ਵੀ ਕਾਂਗਰਸ ਹੈ ਪਰਨੀਤ ਕੌਰ ਦਾ ਪਿਛੋਕੜ ਵੀ ਕਾਂਗਰਸ ਹੈ ਉਹ ਅਜੇ ਤੱਕ ਬੀਜੇਪੀ ਕਲਚਰ ਚ ਫਿੱਟ ਹੀ ਨਹੀਂ ਹੋ ਰਹੇ ਤੇ ਜਿਹੜੇ ਬੀਜੇਪੀ ਦੇ ਆਪਣੇ ਆਗੂ ਨੇ ਜਿਵੇਂ ਅਸ਼ਵਨੀ ਕੁਮਾਰ ਸ਼ਰਮਾ ਉਹਨਾਂ ਦਾ ਬਹੁਤ ਕੰਮ ਹੈ ਆਪਣੇ ਇਲਾਕੇ ਦੇ ਵਿੱਚ ਵੀ ਉਹਨਾਂ ਦਾ ਕੰਮ ਹੈ ਤੇ ਉਹ ਇੱਕ ਉਹਨਾਂ ਦੀ ਇੱਕ ਤਰੀਕੇ ਦੇ ਨਾਲ ਐਕਸੈਪਟੈਂਸ ਵੀ ਹੈਗੀ ਹੈ, ਤੇ ਭਾਵੇਂ ਇੱਕ ਖਾਸ ਪੋਕਟਾਂ ਦੇ ਵਿੱਚ ਹੀ ਸਹੀ, ਪਰ ਪਤਾ ਤਾਂ ਹੈ ਕਿ ਇਹ ਬੀਜੇਪੀ ਦੇ ਲਈ ਸ਼ੁਰੂ ਤੋਂ ਕੰਮ ਕਰਦੇ ਆ ਰਹੇ ਨੇ, ਜਾਂ ਹੋਰ ਇੱਕ ਦੋ ਜਿਵੇਂ ਲੀਡਰ ਨੇ ਕਰਨ ਚੁੱਕ ਗਏ ਜਿਵੇਂ, ਤੇ ਉਹ ਲੰਬੇ ਸਮੇਂ ਤੇ ਤੋਂ ਜਿਹੜਾ ਹੈਗਾ ਭਾਵੇਂ ਪਹਿਲਾਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਚ ਕੰਮ ਕੀਤਾ, ਤੇ ਪਰ ਪੋਲੀਟੀਕਲੀ ਉਹ ਜਿਹੜਾ ਹੈਗਾ ਉਹ ਕਿਸੇ ਹੋਰ ਪਾਸੇ ਇਧਰ ਉਧਰ ਜਿਹੜਾ ਨਹੀਂ ਭੱਜੇ, ਜਿਵੇਂ ਅਕਸਰ ਇੱਥੇ ਦਲ ਬਦਲੀ ਦਾ ਜਿਹੜਾ ਮਾਹੌਲ ਆ ਉਹ ਚੱਲਦਾ ਰਹਿੰਦਾ। ਸੋ ਹੁਣ ਉਹਨਾਂ ਨੂੰ ਅਜੇ ਤੱਕ ਇਹ ਗੱਲ ਸਮਝ ਨਹੀਂ ਆ ਰਹੀ ਕਿ ਹਾਲਾਂਕਿ ਉਹਨਾਂ ਨੇ ਕਹਿ ਕੇ ਜਿਹੜਾ ਪੰਜਾਬ ਦੇ ਵਿੱਚ ਜਿਵੇਂ ਹਰਿਆਣੇ ਦੇ ਵਿੱਚ ਸੈਣੀ ਭਾਈਚਾਰੇ ਨੂੰ ਅੱਗੇ ਕੀਤਾ ਗਿਆ, ਤੇ ਪੰਜਾਬ ਦੇ ਵਿੱਚ ਉਹ ਕਹਿ ਰਿਹਾ ਕਿ ਜਿਹੜਾ OBC ਵਰਗ ਹੈ ਜਾਂ ਦੂਜੀਆਂ ਜਾਤਾਂ ਨੇ ਗੀਆਂ ਜੱਟ ਸਿੱਖ ਤੇ ਜਿਹੜੇ ਮਹਾਜਨ ਨੇ ਜਾਂ ਬਾਣੀਆਂ ਕਮਿਊਨਿਟੀ ਆ ਉਹਨਾਂ ਨੂੰ ਛੱਡ ਕੇ ਜਾਂ ਬ੍ਰਾਹਮਣ ਨੂੰ ਛੱਡ ਕੇ ਵੀ ਉਧਰਲੇ ਪਾਸੇ ਵੀ ਇਹ ਕੰਮ ਕਰ ਰਹੀ ਹੈ, ਤੇ ਪਰ ਇਹ ਵੀ ਲੈ ਦੇ ਕੇ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਉਹਦੇ ਜਿਹੜਾ ਹੈਗਾ ਪੈਰਲਲ ਜਾਂ ਉਹਦੇ ਸਮਾਨਾਂਤਰ ਅਜੇ ਕੋਈ ਉਸ ਤਰ੍ਹਾਂ ਦਾ ਕੋਈ ਮਾਹੌਲ ਪੋਲੀਟੀਕਲ ਸਿਰਜਣ ਚ ਕਾਮਯਾਬ ਨਹੀਂ ਹੋਈ, ਕਿਉਂਕਿ ਇਹ ਮਾਹੌਲ ਤਾਂ ਬਣੂਗਾ ਜੇ ਪਹਿਲਾਂ ਜਥੇਬੰਦਕ ਤੌਰ ਤੇ ਕਿਤੇ ਨਾ ਕਿਤੇ ਪਾਰਟੀ ਖੜੀ ਹੋਏਗੀ। ਜਥੇਬੰਦਕ ਤੌਰ ਤੇ ਅਜੇ ਤੱਕ ਤਾਂ ਇਹ ਨੀ ਪਤਾ ਲੱਗਦਾ, ਕਦੇ ਸੁਨੀਲ ਜਾਖੜ ਨੂੰ ਅੱਗੇ ਲਾ ਆਉਂਦੇ ਨੇ, ਕਦੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਅੱਗੇ ਲਾ ਆਉਂਦੇ ਨੇ ਕਿ ਕੌਣ ਜਿਹੜਾ ਹੈ ਪੋਲੀਟੀਕਲ ਗੱਲ ਕਰੇ, ਜਾਂ ਬੀਜੇਪੀ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਪ੍ਰੋਗਰਾਮ ਨੇ ਉਹਨਾਂ ਦੀ ਗੱਲ ਜਿਹੜਾ ਹੈ ਉਹ ਕੌਣ ਕਰੇ। ਸੋ ਇਹ ਇੱਕ ਮਸਲਾ, ਤੇ ਪਿੱਛੇ ਕਿਉਂਕਿ ਲਗਾਤਾਰ ਨੈਬ ਸਿੰਘ ਸੈਣੀ ਪੰਜਾਬ ਦੇ ਦੌਰੇ ਕਰਦੇ ਰਹੇ ਨੇ, ਪਿਛਲੇ ਚੋਣਾਂ ਦੇ ਦੌਰਾਨ ਵੀ ਕਰਦੇ ਰਹੇ ਨੇ ਇੱਥੇ, ਹਾਲਾਂਕਿ ਉਹ ਪੂਰੇ ਦਸਤਾਰ ਸਜਾ ਕੇ ਆਉਂਦੇ ਰਹੇ ਨੇ ਪੰਜਾਬੀਆਂ ਵਾਂਗ, ਤੇ ਪਰ ਉਹਨਾਂ ਦੀ ਜਿਹੜੀ ਉਹ ਗੱਲਬਾਤ ਹੈ ਉੱਥੋਂ ਜਿਹੜੀ ਉਹ ਕਿਤੇ ਕੋਈ ਗੱਲ ਇਹ ਸਪਸ਼ਟ ਨਹੀਂ ਹੋ ਰਹੀ ਕਿ ਕਿਸ ਤਰ੍ਹਾਂ ਕਰੇਗੀ ਇੱਥੇ ਦੀ ਫਾਰਮੂਲੇਸ਼ਨ ਕਿਵੇਂ ਹੋਏਗੀ। ਤੇ ਫਿਰ ਉਹ ਜਿਹੜੀ ਗੱਲ ਕਹਿੰਦੇ ਕਿ ਪੱਛਮੀ ਬੰਗਾਲ ਦੇ ਨਾਲ ਕਾਫੀ ਸਮਾਨਤਾਵਾਂ ਨੇਗੀਆਂ, ਤੇ ਉਹ ਸਮਾਨਤਾਵਾਂ ਸਿਰਫ ਜਿਹੜੀਆਂ ਅਸੀਂ ਜੰਗੇ ਆਜ਼ਾਦੀ ਦੇ ਵਿੱਚ ਲੜੇ ਨੇ ਹੋਰ ਨੇ ਉਸ ਲੈਵਲ ਤੇ ਤਾਂ ਹੈਗੀਆਂ ਨੇ, ਪਰ ਬੀਜੇਪੀ ਦੀ ਐਂਟਰੀ ਦੇ ਲੈਵਲ ਤੇ ਜਿਹੜੀਆਂ ਕੋਈ ਪੰਜਾਬ ਦੇ ਵਿੱਚ ਸਮਾਨਤਾਵਾਂ ਨੀ ਕਿਸੇ ਤਰ੍ਹਾਂ ਦੀਆਂ ਵੀ ਹੈ ਨੀ। ਉਹਨਾਂ ਨੂੰ ਇਹ ਲੱਗਦਾ ਹੈ ਕਿ ਉੱਧਰ ਬੰਗਲਾਦੇਸ਼ ਦਾ ਬਾਰਡਰ ਲੱਗਦਾ, ਇੱਧਰ ਪਾਕਿਸਤਾਨ ਦਾ ਬਾਰਡਰ ਲੱਗਦਾ, ਇਸ ਤਰ੍ਹਾਂ ਦੀ ਜਿਹੜੀ ਕੋਈ ਗੱਲ ਹੈ, ਕਿਉਂਕਿ ਉੱਥੇ ਤਾਂ ਉਹਨਾਂ ਦੇ ਇੱਕ ਫੰਡਾ ਬੜਾ ਲੋਟ ਆ ਗਿਆ ਕਿ ਇੱਕੋ ਸਪੈਠੀਏ ਨੇ ਵੋਟਾਂ ਕੱਟਣੀਆਂ ਸੌਖੀਆਂ ਹੋ ਗਈਆਂ, ਕਿਉਂਕਿ ਮੁਸਲਿਮ ਵੋਟ ਬਹੁਤ ਜ਼ਿਆਦਾ ਕਈ ਹਲਕਿਆਂ ਦੇ ਵਿੱਚ ਤਾਂ, ਤੇ ਉਹ ਉਹਨਾਂ ਨੂੰ ਬਹੁਤ ਸੌਖਾ ਹੋ ਗਿਆ ਕਿ ਬੰਗਲਾਦੇਸ਼ੀ ਨੇ, ਬਾਅਦ ਦੇ ਵਿੱਚ ਚਲੋ ਆਪੇ ਕਾਰਵਾਈ ਹੁੰਦੀ ਰਹੂਗੀ ਜਾਂ ਨਹੀਂ ਹੋਏਗੀ। ਇਹ ਪੰਜਾਬ ਦੇ ਵਿੱਚ ਬੜਾ ਔਖਾ ਹੈ ਇੱਥੇ ਇੱਦਾਂ ਦੀ ਕੋਈ ਮਸਲਾ ਜਿਹੜਾ ਹੈਗਾ ਉਹ ਲਿਆਉਣਾ, ਕਿ ਇੱਥੇ ਕੁਛ ਬੈਠੀਏ ਕਿਹਨੂੰ ਦੱਸਣਗੇ ਜਾਂ ਇੰਟਰਵਿਊਡਰ ਜਾਂ ਇਹ ਹੈ ਕਿ ਕਿਹਨੂੰ ਕਹਿਣਗੇ ਕਿ ਇਹ ਪਾਕਿਸਤਾਨ ਤੋਂ ਕੁਛ ਬੈਠ ਕਰਕੇ ਆਇਆ। ਸੋ ਇਸ ਤਰ੍ਹਾਂ ਦੀ ਜਿਹੜੀ ਉਹ ਐਵੇਂ ਇਹ ਭੁਲੇਖ ਹੈ ਉਹਨਾਂ ਦਾ ਜਿਹੜਾ ਹੈਗਾ ਇੱਕ ਐਵੇਂ ਕਿ ਇੱਦਾਂ ਦੀਆਂ ਕੋਈ ਸਮਾਨਤਾਵਾਂ ਨੇ। ਤੇ ਦੂਜੀ ਗੱਲ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਦਾ ਜਿਹੜਾ ਵਿਰੋਧ ਹੈ ਉਹਦਾ ਕੋਈ ਮਸਲਾ ਅਜੇ ਤੱਕ ਜਿਹੜਾ ਉਹ ਹੱਲ ਨਹੀਂ ਹੋਇਆ, ਤੇ ਅੰਦਰ ਖਾਤੇ ਇਹ ਹੈ ਕਿ ਚਲੋ ਕੁਛ ਧਾਰਮਿਕ ਜਥੇਬੰਦੀਆਂ ਨਾਲ ਹੋਰ ਸਾਰਿਆਂ ਨੂੰ ਕਹਿ ਰਿਹਾ ਕਿ ਤੁਸੀਂ ਦੱਸੋ ਤੁਹਾਡੀਆਂ ਡਿਮਾਂਡ ਜੈਨੂਨ ਡਿਮਾਂਡ ਕੀ ਨੇ, ਪ੍ਰਧਾਨ ਮੰਤਰੀ ਕੋਲੇ ਭੇਜਣੀਆਂ ਨੇ, ਇੱਦਾਂ ਦੀ ਜਿਹੜੀ ਉਹ ਕੁਛ ਜਥੇਬੰਦੀਆਂ ਦੇ ਰਾਹੀਂ ਉਹ ਗੱਲਬਾਤ ਆਪਣੀ ਜਿਹੜੀ ਚਲਾ ਰਹੇ ਨੇ। ਤੇ ਪਰ ਇਹ ਕਿ ਪੋਲੀਟੀਕਲੀ ਜਿਹੜਾ ਹੈ ਸਟਰੋਂਗ ਹੋਣ ਤੋਂ ਪਹਿਲਾਂ ਜਿਹੜਾ ਹੈਗਾ ਤੁਹਾਡੀ ਕਿਤੇ ਜਥੇਬੰਦੀ ਦੇ ਵਿੱਚ ਉਹ ਗੱਲ ਹੋਵੇ। ਦੇਖੋ ਨਵੀਆਂ ਜਥੇਬੰਦੀਆਂ ਬਣਨੀਆਂ, ਨਵੀਆਂ ਪੋਲੀਟੀਕਲ ਪਾਰਟੀਆਂ ਬਣਨੀਆਂ ਅਲੱਗ ਗੱਲ ਹੁੰਦੀ ਹੈ, ਉਹ ਇੱਕ ਮੂਵਮੈਂਟ ਦੇ ਰਾਹੀਂ ਬਣਦੀਆਂ ਜਾਂ ਮੋਮੈਂਟਮ ਦੇ ਰਾਹੀਂ ਬਣਦੀਆਂ ਨੇ। ਜਿਵੇਂ ਆਮ ਆਦਮੀ ਪਾਰਟੀ ਬਣੀ ਹੋਈ ਸੀਗੀ ਤੇ ਉਹਦੇ ਕੋਲ ਇੱਥੇ ਪਹਿਲਾਂ ਲੀਡਰ ਸੀ, ਪਰ ਕਿਉਂਕਿ ਬੀਜੇਪੀ ਲੰਬੇ ਸਮੇਂ ਤੋਂ ਜਿਹੜੀ ਹੈ ਰਾਜ ਭਾਗ ਦੇ ਵਿੱਚ ਹੈ, ਲੰਬੇ ਸਮੇਂ ਦੇ ਵਿੱਚੋਂ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਤੇ ਕੰਮ ਕਰਦੀ ਹੈ, ਪੰਜਾਬ ਦੇ ਵਿੱਚ ਇਹਨੇ ਰਾਜ ਕੀਤਾ, ਸੱਤਾ ਦੇ ਵਿੱਚ ਰਹੀ ਹੈ ਅਕਾਲੀ ਦਲ ਦੇ ਨਾਲ, ਇਸ ਕਰਕੇ ਇੱਥੇ ਉਦਾਂ ਦੀ ਕੋਈ ਜਿਹੜੀ ਸਿਮਿਲੈਰਿਟੀ ਉਹ ਸਮਝਦੇ ਆ ਉਹ ਹੈ ਨਹੀਂ।
0: ਇੱਧਰ ਜਿਹੜੇ ਅਗਲੀ ਖ਼ਬਰ ਆ ਹੁਣ ਇਸ ਟਾਈਮ ਦੇ ਉੱਤੇ ਸਾਰਿਆਂ ਦੇ ਲਈ ਜਿਹੜੀ ਚਿੰਤਾ ਦਾ ਵਿਸ਼ਾ, ਕੀਮਤਾਂ ਦਿਨੋਂ ਦਿਨ ਤੇਲਾਂ ਦੀ ਤੇਲ ਦੀਆਂ ਵੱਧ ਰਹੀਆਂ ਨੇ, ਸੋ ਇਸ ਸਾਰੇ ਸਨੈਰੀਓ ਦੇ ਵਿੱਚ ਆਪਾਂ ਜੇ ਵੇਖੀਏ ਤਾਂ ਕੀ ਵਿਰੋਧੀ ਧਿਰ ਦੇ ਚਲੋ ਬਿਆਨ ਆ ਰਹੇ ਨੇ, ਰਾਹੁਲ ਗਾਂਧੀ ਵੀ ਇਸ ਚੀਜ਼ ਦੇ ਉੱਤੇ ਬਿਆਨ ਦੇ ਰਹੇ ਨੇ, ਪਰ ਕੀ ਬਣਦੀ ਭੂਮਿਕਾ ਨਿਭਾ ਪਾ ਰਹੇ ਨੇ, ਕੀ ਉਹ ਇਫੈਕਟਿਵ ਭੂਮਿਕਾ ਨਿਭਾ ਪਾਉਣਗੇ ਜਾਂ ਪਿਛਲੇ ਸਮੇਂ ਦੀ ਇਸ ਕਾਰਗੁਜ਼ਾਰੀ, ਕਿਉਂਕਿ ਪਹਿਲੀਆਂ ਦੇ ਵਿੱਚ ਵੇਖਣ 'ਚ ਆਉਂਦਾ ਸੀ ਕਿ ਕਿਤੇ 2-4 ਸੈਂਟ ਵੀ ਕਿਤੇ ਵੱਧਦੇ ਸੀ ਅਤੇ ਸਰਕਾਰਾਂ ਡਿੱਗਣ ਤੱਕ ਆ ਜਾਂਦੀਆਂ ਸੀ, ਵੱਡੇ ਵੱਡੇ ਮੁਜ਼ਾਹਰੇ ਧਰਨੇ ਹੋਣੇ ਸ਼ੁਰੂ ਹੋ ਜਾਂਦੇ ਸੀ, ਹੁਣ ਹੌਲੀ ਹੌਲੀ ਲੋਕਾਂ ਦਾ ਉਹ ਵੀ ਮਾਦਾ ਜਾਂਦਾ ਰਿਹਾ, ਵਾਧੀਆਂ ਤਾਂ ਵਧੀ ਜਾਣ, ਕੋਈ ਨਹੀਂ ਜਿੰਨਾ ਚਿਰ ਪੈਂਦਾ ਤੇਲ ਪਵਾਈ ਜਾਵਾਂਗੇ, ਨਾ ਹੀ ਵਿਰੋਧੀ ਧਿਰੇ ਦੇ ਉੱਤੇ ਕੁਛ ਖਾਸ ਕਰ ਪਾਉਂਦੀ।
1: ਦੇਖੋ ਉਹਦੇ ਚ ਰਣਜੋਤ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਵਿਰੋਧੀ ਧਿਰ ਇਸ ਇਸ਼ੂ ਤੇ ਕਿਤੇ ਹੁਣ ਕੰਸੋਲੀਡੇਟ ਜਿਹੜੀ ਆ ਉਹ ਹੋ ਨਹੀਂ ਰਹੀ, ਹਾਲਾਂਕਿ ਇਹ ਹੋਣਾ ਚਾਹੀਦਾ ਸੀ ਉਦੋਂ ਹੀ, ਜਦੋਂ ਸ਼ੁਰੂ ਦੇ ਵਿੱਚ ਹੀ ਗੈਸ ਦਾ ਜਿਹੜਾ ਹੈਗਾ ਸਿਲੰਡਰ ਦੀ ਕੀਮਤ ਵਧਾਈ ਗਈ, ਜਿਹੜੀ ਸਿੱਧਾ ਕੰਜ਼ੂਮਰ ਦੇ ਉੱਪਰ ਸਿੱਧਾ ਅਸਰ ਪੈਂਦਾ ਸੀ, ਤੇ ਉਹ ਕੀਮਤ ਵੀ ਇੱਕੋ ਦਮ ਵਧਾਈ ਗਈ, ਤੇ ਉਦੋਂ ਵੀ ਕਿਤੇ ਸਾਰਾ ਕੁਛ ਇਕੱਠਾ ਨੀ ਹੋਇਆ। ਹੁਣ ਉਹਨਾਂ ਕੋਲ ਇੱਕ ਜਿਹੜਾ ਇਹ ਇਰਾਨ ਵਾਲਾ ਜਿਹੜਾ ਮੁੱਦਾ ਉਹ ਲੈ ਕੇ ਇੱਕ ਬਹਾਨਾ ਬੜਾ ਵਧੀਆ, ਤੇ ਇਹ ਤਾਂ ਲੱਗਦਾ ਹੀ ਸੀ। ਆਪਾਂ ਵੀ ਇੱਕ ਦੋ ਵਾਰ ਡਿਸਕਸ ਕੀਤਾ ਕਿ ਇਹ 5 ਸੂਬਿਆਂ ਦੇ ਵਿੱਚ ਵੋਟਾਂ ਪੈਣ ਦੀ ਦੇਰ ਆ, ਉਹ ਤੋਂ ਬਾਅਦ ਫਿਰ ਵਧਾਉਣਾ। ਦੂਜਾ ਹੁਣ ਜਿਹੜਾ ਇਹਨਾਂ ਨੇ ਇੱਕ ਹੋਰ ਇਹ ਗੱਲ ਕਰਤੀ ਕਿ ਉਹ ਇੱਕੋ ਦਮ ਵਧਾਉਣ ਦੀ ਬਜਾਏ ਤੇ ਕਦੇ 1 ਰੁਪਿਆ ਵਧਾ ਤਾ, ਕਦੇ 2 ਰੁਪਏ ਵਧਾ ਤੇ, ਉਹ ਲੈ ਉੱਥੇ ਤੱਕ ਹੀ ਜਾਂਦੇ ਨੇ। ਹੁਣ ਜਿਹੜਾ ਆਪਾਂ ਦੇਖਦੇ ਹਾਂ ਕਿ 7 ਰੁਪਏ ਜਿਹੜਾ ਹੈਗਾ ਪੈਟਰੋਲ ਪਿਛਲੇ 10 ਦਿਨਾਂ ਚ ਜਿਹੜਾ ਹੈ ਮਹਿੰਗਾ ਹੋ ਗਿਆ, ਹੁਣ ਜੇ ਇੱਕੋ ਵਾਰੀ ਇਹ ਵਧਾਉਣ ਤਾਂ ਫਿਰ ਥੋੜਾ ਜਿਹਾ ਹੋਰ ਤਰ੍ਹਾਂ ਦਾ ਅਸਰ ਹੋਣਾ ਸੀ। ਪਰ ਇਹਦੇ ਤੇ ਜਿਹੜੀ ਹੈ ਉਸ ਰੂਪ ਦੇ ਵਿੱਚ ਜਿਹੜੀ ਹੈ ਉਹ ਇੱਕ ਬਣ ਨਹੀਂ ਰਿਹਾ ਜਿਹੜਾ ਇੱਕ ਵਿਰੋਧੀ ਧਿਰ ਵੱਲੋਂ ਆਉਣਾ ਚਾਹੀਦਾ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਫਿਊਲ ਜਾਂ ਜਿਹੜਾ ਹੈਗਾ ਵਹੀਕਲ ਦੇ ਵਿੱਚ ਉਹਦੇ ਵੰਡਣ ਦੀ ਗੱਲ ਹੋਰ ਆ, ਉਹ ਕਾਫੀ ਪਾਸੇ ਜਿਹੜਾ ਹੈਗਾ ਉਹ ਤਕਸੀਮ ਹੋ ਗਿਆ। ਇੱਕ ਤਾਂ ਜਿਹੜੀਆਂ ਇਲੈਕਟ੍ਰਿਕ ਵਹੀਕਲ ਆਉਣ ਦੇ ਨਾਲ ਤੇ ਕਈ ਤਾਂ ਇਸ ਪਾਸੇ ਨੂੰ ਉਹਨਾਂ ਨੂੰ ਲੱਗਦਾ ਕਿ ਚਲੋ ਹੁਣ ਇੱਧਰ ਨਹੀਂ ਤਾਂ ਚਲੋ ਆਪਣਾ ਤਾਂ ਆਪਣੀਆਂ ਤਾਂ ਬੈਟਰੀ ਤੇ ਚੱਲਦੀਆਂ ਨੇ ਜਿਹੜੀਆਂ ਨੇ ਕਾਰਾਂ, ਤੇ ਦੂਜੇ ਪਾਸੇ ਖਾਸ ਕਰਕੇ ਕਿਸਾਨੀ ਦੇ ਵਿੱਚ ਪਹਿਲਾਂ ਡੀਜ਼ਲ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਸੀ, ਤੇ ਜਦੋਂ ਵਾਢੀ ਦਾ ਸੀਜ਼ਨ ਹੁੰਦਾ ਸੀ ਉਹ ਤਾਂ ਜ਼ਿਆਦਾ ਵੱਧ ਜਾਂਦੀ ਸੀ, ਤੇ ਹੁਣ ਵੀ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਤੇ ਹੁਣ ਵੀ ਕਿਤੇ ਟਰੈਕਟਰ ਕੱਦੂ ਕਰਨ ਵਾਸਤੇ ਜਾਂ ਹੋਰ ਉੱਥੇ ਵੀ ਜਿਹੜਾ ਹੈਗਾ ਡੀਜ਼ਲ ਦੀ ਲੋੜ ਪੈਣੀ ਹੈ, ਤੇ ਡੀਜ਼ਲ ਦੀ ਕੀਮਤ ਵੀ ਬਰਾਬਰ ਜਿਹੜੀ ਆ ਉਹ ਵੱਧ ਰਹੀ ਹੈ। ਤੇ ਪਰ ਉਸ ਰੂਪ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵੀ ਠੀਕ ਹੈ ਬਿਆਨ ਦੇ ਦੇਣਾ ਅਲੱਗ ਗੱਲ ਹੈ ਜਾਂ ਇਹ ਹੈ, ਤੇ ਪਰ ਉਸ ਰੂਪ ਦੇ ਵਿੱਚ ਉਵੇਂ ਪੂਰੇ ਦੇਸ਼ ਦੇ ਵਿੱਚੋਂ ਜਿਹੜੀ ਆ ਉਹ ਗੱਲ ਉੱਠ ਕੇ ਸਾਹਮਣੇ ਜਿਹੜੀ ਆ ਉਹ ਨਹੀਂ ਆਈ, ਤੇ ਨਾ ਹੀ ਸੱਦਾ ਦਿੱਤਾ ਗਿਆ ਕਿ ਅੱਗੇ ਆ ਜਾਂਦਾ ਸੀ ਕਿ ਆਹ ਦਿਨ ਜਿਹੜਾ ਹੈਗਾ ਆਪਾਂ ਇੱਕ ਸੱਦਾ ਦਿੰਦੇ ਹਾਂ ਸਾਰਿਆਂ ਨੂੰ ਇਕੱਠੇ ਹੋਣ ਦਾ। ਤੇ ਤੀਸਰੀ ਗੱਲ ਜਿਹੜੀ ਹੈਗੀ ਉਹ ਪਬਲਿਕ ਟਰਾਂਸਪੋਰਟ ਦੀ ਹੈ। ਪਬਲਿਕ ਟਰਾਂਸਪੋਰਟ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਵੱਧ ਜਿਹੜੀ ਆ ਉਹ ਤੁਹਾਨੂੰ ਪਤਾ ਕਿ ਫਿਊਲ ਦੀ ਜਿਹੜੀ ਆ ਉਹ ਲੋੜ ਹੈ, ਤੇ ਇੱਥੇ ਹੁਣ ਕੁਛ ਮਾਮਲੇ ਏਦਾਂ ਦੇ ਬਣ ਗਏ ਕਿ ਜਿਵੇਂ ਪੰਜਾਬ ਦੇ ਵਿੱਚ ਇਹ ਬੀਬੀਆਂ ਵਾਸਤੇ ਬੱਸ ਸਫ਼ਰ ਵੈਸੇ ਹੀ ਫ੍ਰੀ ਹੈਗਾ, ਤੇ ਹੁਣ ਪ੍ਰਾਈਵੇਟ ਜਿਹੜੇ ਟਰਾਂਸਪੋਰਟਰ ਸੀ ਪਹਿਲਾਂ ਉਹਨਾਂ ਦਾ ਪ੍ਰੈਸ਼ਰ ਹੁੰਦਾ ਸੀ, ਤੇ ਪਰ ਕਿਉਂਕਿ ਹੁਣ ਉਹ ਵੀ ਖਿਲਰੇ ਪੁਲਰੇ ਹੋਏ ਨੇ ਤੇ ਉਹਨਾਂ ਦਾ ਉਸ ਰੂਪ ਦੇ ਵਿੱਚ ਕੋਈ ਪ੍ਰੈਸ਼ਰ ਨਹੀਂ, ਕਿਉਂਕਿ ਉਹ ਤੇਲ ਦੀਆਂ ਕੀਮਤਾਂ ਵੱਧਦੀਆਂ ਨਾਲ ਕਿਰਾਏ ਵੀ ਵੱਧਦੇ ਸੀ, ਤੇ ਉਸ ਪਾਸੇ ਨੂੰ ਵੀ ਜਿਹੜੀ ਗੱਲ ਨਾ ਤੁਰਨ ਕਰਕੇ ਵੀ ਇਹ ਲੱਗਦਾ ਕਿ ਲੋਕਾਂ ਦੇ ਵਿੱਚ ਅਜੇ ਅਨਰੈਸਟ ਜਾਂ ਉਸ ਤਰ੍ਹਾਂ ਦਾ ਹੈ ਮਾਹੌਲ ਹੈ ਨਹੀਂ।
0: ਵੇਖਣ ਵਾਲੀ ਚੀਜ਼ ਇਹ ਆ ਕਿ ਹੁਣ ਅੱਗੇ ਕੀ ਬਣਦਾ, ਕਿਉਂਕਿ ਹਾਲੇ ਵੀ ਤੇਲ ਦੀਆਂ ਕੀਮਤਾਂ ਰੁਕਣ ਦਾ ਤੇ ਫਿਲਹਾਲ ਨਾਂ ਨਹੀਂ ਲੈ ਰਹੀਆਂ, ਨਾ ਹੀ ਕੋਈ ਇੱਦਾਂ ਦੇ ਹਾਲੇ ਆਸਾਰ ਲੱਗਦੇ ਨੇ। ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਸ਼ੁਕਰੀਆ
0: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
6: ਵਿਕਟੋਰੀਆ ਦਾ ਬਿਗ ਬਿਲਡ ਰੇਲ ਨੈਟਵਰਕ ਨੂੰ ਆਧੁਨਿਕ ਬਣਾ ਕੇ ਅਤੇ ਨਵੇਂ ਦੇ ਸੁਧਰੇ ਸਟੇਸ਼ਨ ਉਸਾਰ ਕੇ ਬਿਹਤਰ ਕਨੈਕਸ਼ਨ ਬਣਾ ਰਿਹਾ ਹੈ। ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾ ਕੇ ਵਿਕਟੋਰੀਆ ਭਰ ਵਿੱਚ ਜਨਤਕ ਆਵਾਜਾਈ ਵਿੱਚ ਸੁਧਾਰ ਕਰ ਰਿਹਾ ਹੈ। ਮਈ ਦੇ ਅਖੀਰ ਵਿੱਚ ਬੈਲਰੈਟ ਅਤੇ ਜਿਲੋਂਗ ਲਾਈਨਾਂ 'ਤੇ ਵਿਘਨ ਪੈਣਗੇ, ਦੇਰੀਆਂ ਤੋਂ ਬਚੋ ਅਤੇ ਯਾਤਰਾ ਕਰਨ ਤੋਂ ਪਹਿਲਾਂ bigbuild.vic.gov.au ਤੇ ਜਾ ਕੇ ਵੇਖ ਲਓ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ।
5: हमारी लव स्टोरी तो लेजेंडरी बन गई।
7: लेजेंडरी लव स्टोरीज की
8: फ्रॉम द मेकर्स ऑफ रॉकी और रानी की प्रेम कहानी धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल कमिंग टू सिनेमाज ऑन May 22nd।
9: Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनेयां दा एक मजबूत कर। हाउस एंड लैंड एक्सपर्ट्स ऑर्बिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
10: जे तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों। याद रखो डिले इन लॉ इज डैमेज इन लाइफ। फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी। कॉल 422-905-860 और विजिट bansallawyers.com.au।
11: टेंशन टेंशन निरी टेंशन
12: की होया
11: एथे इमिग्रेशन दे इन्ने पंगे ने यार मुकदे ही नहीं।
12: काका जी टेंशन छड़ो फोन चको कॉल करो VY इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
11: या 90-77-97-33
12: या ईमेल info@vyimmigration.com.au।
11: याद रखो 9077-9733।
12: VY इमिग्रेशन एंड एजुकेशन कंसल्टेंट
11: हर कदम तुहाडे नाल।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ready set go Chadston Ford, Dandenong road te tuhanu udik reya hai। Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available। aao te apni navi Ford da test drive karo, business fleet lai gal karo, vehicle experts Tim Forbes ya Corey Nal, radio hanji de hawale nal pao 3 saal di free service। Chadston Ford, ready set Ford।
2: ओ, मारे गए, दोबारा देर हो गई। गड्डी चलाउन विच्चों तना नूं बाहर कड्डो अते करों पहला ही तुर पाओ। जे तुसी गति सीमा तों तेज गड्डी चलाउंदे हो तां तुसी कानून नूं तोड़ रहे हो अते तुहानूं महंगा जुर्माना हो सकता है जां अपना लाइसेंस

0: ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383 11 ਔਰ ਵਿਜ਼ਿਟ uvfinancial.com.au।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਖਬਰਾਂ ਨੇ ਉਹ ਬਾਅਦ ਦੇ ਵਿੱਚ ਪਹਿਲਾ ਇੱਕ ਹਮਲਾ ਰੂਸ ਦੀ ਤਰਫ ਤੋਂ ਹਾਲਾਂਕਿ ਕਈ ਸਾਲਾਂ ਤੋਂ ਇਹ ਹਮਲੇ ਚੱਲ ਰਹੇ ਨੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਨਾਲ ਸੋਮਵਾਰ ਦੇ ਦਿਨ ਫੋਨ ਦੇ ਉੱਤੇ ਗੱਲਬਾਤ ਹੋਈ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਰੂਸ ਦੇ ਆਪਣੇ ਹਮਰੁਤਬਾ ਦੀ ਮੰਗ ਦੇ ਉੱਤੇ ਹੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਰੂਸ ਦੀ ਹਾਲੇ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ ਪਹਿਲਾਂ ਅਮਰੀਕਾ ਦਾ ਪੱਖ ਸੁਣ ਲਵੋ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਟੌਮੀ ਪੀਗਾਟ ਨੇ ਕਿਹਾ ਕਿ ਦੋਹਾਂ ਦੇ ਦਰਮਿਆਨ ਰੂਸ ਯੂਕਰੇਨ ਜੰਗ ਅਤੇ ਈਰਾਨ ਦੀ ਸਥਿਤੀ ਦੇ ਉੱਤੇ ਗੱਲਬਾਤ ਹੋਈ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਲਾਵਰੋਵ ਨੇ ਅਮਰੀਕਾ ਨੂੰ ਰੂਸ ਦੇ ਉਸ ਫੈਸਲੇ ਤੋਂ ਜਾਣੂ ਕਰਵਾਇਆ ਜਿਸ ਦੇ ਵਿੱਚ ਕੀਵ ਦੇ ਵਿੱਚ ਯੂਕਰੇਨੀ ਫੌਜ ਦੇ ਨਾਲ ਜੁੜੇ ਹੋਏ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਜਾਣਗੇ। ਰੂਸ ਨੇ ਅਮਰੀਕਾ ਨੂੰ ਹੁਣ ਇਹ ਕਹਿ ਦਿੱਤਾ ਕਿ ਉਹ ਯੂਕਰੇਨ ਦੇ ਉੱਤੇ ਹੋਰ ਹਮਲੇ ਬੋਲੇਗਾ ਔਰ ਤਿੱਖੇ ਹਮਲੇ ਬੋਲੇਗਾ। ਅਜਿਹੇ ਦੇ ਵਿੱਚ ਅਮਰੀਕਾ ਨੂੰ ਦੱਸ ਕੇ ਜਿਹੜਾ ਰੂਸ ਹਮਲੇ ਕਰਨ ਜਾ ਰਿਹਾ ਇਹ ਪਹਿਲੀ ਵਾਰ ਹੋਇਆ। ਇਹਨੇ ਪਿਛਲੇ 3-3.5-4 ਸਾਲਾਂ ਦੀ ਜੰਗ ਦੇ ਵਿੱਚ ਰੂਸ ਦੇ ਉੱਤੇ ਆਮ ਲੋਕਾਂ ਨਾਗਰਿਕ ਟਿਕਾਣਿਆਂ ਦੇ ਉੱਤੇ ਜਾਰੀ ਹਮਲਿਆਂ ਦੇ ਜਵਾਬ ਦੇ ਵਿੱਚ ਜਿਹੜੇ ਇਹ ਹਮਲੇ ਨੇ ਰਾਜਧਾਨੀ ਕੀਵ ਦੇ ਉੱਤੇ ਕੀਤੇ ਜਾਣਗੇ, ਇਹ ਕਹਿਣਾ ਸੀ ਰੂਸੀ ਵਿਦੇਸ਼ ਮੰਤਰੀ ਦਾ। ਹੁਣ ਅਮਰੀਕਾ ਵਾਲੇ ਹਮਲਿਆਂ ਦੀ ਗੱਲ ਕਰ ਲਈਏ। ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸਨੇ ਦੱਖਣੀ ਈਰਾਨ ਦੇ ਉੱਤੇ ਨਵੇਂ ਹਮਲੇ ਕੀਤੇ ਨੇ ਜਿਸ ਦੇ ਵਿੱਚ ਈਰਾਨੀ ਮਿਜ਼ਾਈਲ ਟਿਕਾਣਿਆਂ ਅਤੇ ਉਸਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਕਿ ਸਮੁੰਦਰ ਦੇ ਵਿੱਚ ਬਾਰੂਦੀ ਸੁਰੰਗਾਂ ਵਿਛਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅਮਰੀਕੀ ਸੈਂਟਰਲ ਕਮਾਂਡ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇਹ ਹਮਲੇ ਆਤਮ ਰੱਖਿਆ ਦੇ ਲਈ ਕੀਤੇ ਗਏ ਨੇ ਅਤੇ ਉਹਨਾਂ ਦਾ ਮਕਸਦ ਈਰਾਨੀ ਫੋਰਸਿਸ ਦੇ ਵਿੱਚ ਹੋਣ ਵਾਲੇ ਈਰਾਨੀ ਫੋਰਸਿਸ ਤੋਂ ਹੋਣ ਵਾਲਾ ਜਿਹੜਾ ਖਤਰਾ ਸੀ ਉਸਨੂੰ ਰੋਕਣਾ ਸੀ। ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਟਿਮ ਹੌਕਿੰਸ ਨੇ ਕਿਹਾ ਕਿ ਅਮਰੀਕੀ ਫੌਜ ਦੇ ਦੁਆਰਾ ਜੰਗਬੰਦੀ ਦੇ ਸਮਝੌਤੇ ਦੇ ਦਰਮਿਆਨ ਸੰਜਮ ਵਰਤਿਆ ਜਾ ਰਿਹਾ, ਫੌਜੀਆਂ ਦੀ ਰੱਖਿਆ ਵੀ ਕਰਨੀ ਹੋਏਗੀ। ਹਾਲਾਂਕਿ ਜੰਗਬੰਦੀ ਦਾ ਸਮਝੌਤਾ ਫਿਰ ਕਿੱਥੇ ਰਿਹਾ ਇਸ ਦਾ ਜਵਾਬ ਤਾਂ ਨਹੀਂ ਦਿੱਤਾ ਗਿਆ, ਪਰ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਈ ਨੇ ਕਿਹਾ ਕਿ ਅਮਰੀਕਾ ਦੇ ਨਾਲ ਸੰਘਰਸ਼ ਖਤਮ ਕਰਨ ਵਾਲਾ ਕੋਈ ਸਮਝੌਤਾ ਤੁਰੰਤ ਨਹੀਂ ਹੋਣ ਵਾਲਾ। ਉੱਧਰ ਹੌਕਿੰਸ ਨੇ ਦੱਸਿਆ ਹੈ ਕਿ ਇਹ ਹਮਲੇ ਬੰਦਰਾਬਾਸ ਦੇ ਕੋਲ ਕੀਤੇ ਗਏ ਨੇ, ਦੱਖਣੀ ਬੰਦਰਗਾਹੀ ਸ਼ਹਿਰ ਹੈ ਈਰਾਨ ਦਾ ਜਿੱਥੇ ਨੈਵਲ ਫੋਰਸਿਸ ਦੇ ਅੱਡੇ ਵੀ ਨੇ ਅਤੇ ਹੋਰਮੁਜ਼ ਸਟ੍ਰੇਟ ਦੇ ਇਹ ਬਿਲਕੁਲ ਨੇੜੇ ਮੌਜੂਦ ਹੈ। ਈਰਾਨ ਨੇ ਹਾਲੇ ਤੱਕ ਇਹਨਾਂ ਨਵੇਂ ਅਮਰੀਕੀ ਹਮਲਿਆਂ ਦੇ ਉੱਤੇ ਅਧਿਕਾਰਕ ਟਿੱਪਣੀ ਨਹੀਂ ਕੀਤੀ ਹੈ। ਦੱਸ ਦਈਏ ਕਿ ਇਸ ਦਾ ਅਸਰ ਈਰਾਨ ਅਤੇ ਅਮਰੀਕਾ ਦੇ ਦਰਮਿਆਨ ਸ਼ਾਂਤੀ ਸਮਝੌਤੇ ਦੇ ਉੱਤੇ ਪਏਗਾ, ਜ਼ਾਹਰ ਜੀ ਗੱਲ ਹੈ। ਮੱਧ ਪੂਰਬ ਦੇ ਵਿੱਚ ਇਹ ਜਿਹੇ ਅਮਰੀਕਾ ਨੇ ਜੰਗ ਜਿਹੜੀ ਛੇੜ ਰੱਖੀ ਹੈ ਈਰਾਨ ਦੇ ਉੱਤੇ, ਇਸ ਦਾ ਸੇਕ ਤਾਂ ਪੂਰੀ ਦੁਨੀਆ ਨੂੰ ਝੱਲਣਾ ਪੈ ਰਿਹਾ ਹੈ। ਹੁਣ ਪੈਟਰੋਲ ਡੀਜ਼ਲ ਤੋਂ ਬਾਅਦ ਕੰਪਰੈਸਡ ਨੈਚੁਰਲ ਗੈਸ ਯਾਨੀ CNG ਦੀਆਂ ਕੀਮਤਾਂ ਭਾਰਤ ਦੇ ਵਿੱਚ ਵਧੀਆਂ ਨੇ। ਮੰਗਲਵਾਰ ਯਾਨੀ ਅੱਜ ਦੇ ਦਿਨ ਤੋਂ CNG ਦੀ ਕੀਮਤਾਂ 'ਚ 2 ਰੁਪਏ ਦਾ ਵਾਧਾ ਹੋਣ ਜਾ ਰਿਹਾ। ਦੇਸ਼ ਦੀ ਰਾਜਧਾਨੀ ਦਿੱਲੀ 'ਚ CNG ਦੀ ਕੀਮਤ 83.9 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। 15 ਮਈ ਤੋਂ ਬਾਅਦ ਇਹ ਚੌਥਾ ਵਾਧਾ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ 3 ਵਾਰ CNG ਦੀਆਂ ਕੀਮਤਾਂ ਦੇ ਵਿੱਚ ਵਾਧੇ ਹੋ ਚੁੱਕੇ ਨੇ। ਪਹਿਲਾਂ 15 ਮਈ ਨੂੰ 2 ਰੁਪਏ ਵਧੀ ਸੀ, ਫਿਰ 18 ਰੁਪਏ ਨੂੰ 1 ਰੁਪਏ, ਫਿਰ 23 ਮਈ ਨੂੰ 1 ਰੁਪਏ, ਅਤੇ ਹੁਣ ਕੁੱਲ ਮਿਲਾ ਕੇ ਪਿਛਲੇ 11 ਦਿਨ 'ਚ 6 ਰੁਪਏ ਕੀਮਤਾਂ ਵੱਧ ਚੁੱਕੀਆਂ ਨੇ। ਕਾਂਗਰਸ ਨੇ ਆਪਣੇ ਐਕਸ ਹੈਂਡਲ ਤੋਂ ਲਿਖਿਆ ਕਿ ਜਨਤਾ ਦੇ ਉੱਤੇ ਮਹਿੰਗਾਈ ਮੈਨ ਮੋਦੀ ਦਾ ਜਿਹੜਾ ਚਾਬੂਕਾ ਫਿਰ ਤੋਂ ਚੱਲਿਆ। CNG 2 ਰੁਪਏ ਮਹਿੰਗੀ ਕਰਕੇ ਨਰਿੰਦਰ ਮੋਦੀ ਆਪਣੇ ਅਮੀਰ ਦੋਸਤਾਂ ਦੇ ਲਈ ਆਮ ਜਨਤਾ ਨੂੰ ਲੁੱਟ ਰਹੇ ਨੇ। ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ 'ਚ ਪ੍ਰਤੀ ਲੀਟਰ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2.71 ਰੁਪਏ ਦਾ ਵਾਧਾ ਕਰ ਦਿੱਤਾ ਸੀ। ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਭਾਰਤ ਦੇ ਨਾਲ ਫ੍ਰੀ ਟ੍ਰੇਡ ਡੀਲ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਮਾਰਕ ਕਾਰਨੀ ਦਾ ਮੰਨਣਾ ਹੈ ਕਿ ਭਾਰਤ ਦੇ ਨਾਲ ਇਹ ਡੀਲ ਹੋਣ ਤੋਂ ਬਾਅਦ ਕੈਨੇਡਾ ਦੇ ਲਈ ਇੱਕ ਵੱਡਾ ਬਾਜ਼ਾਰ ਖੁੱਲ੍ਹੇਗਾ ਜਿਹੜਾ ਕਿ ਕੈਨੇਡਾ ਦੇ ਲਈ ਵੀ ਫਾਇਦੇਮੰਦ ਹੋਏਗਾ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਮਾਰਕ ਕਾਰਨੀ ਨੇ ਆਪਣੇ ਅਧਿਕਾਰਕ ਅਕਾਊਂਟ ਤੋਂ ਲਿਖਿਆ ਕਿ ਅਸੀਂ ਭਾਰਤ ਦੇ ਨਾਲ ਫ੍ਰੀ ਟ੍ਰੇਡ ਡੀਲ ਦੇ ਲਈ ਇੱਕ ਬਹੁਤ ਵੱਡਾ ਬਾਜ਼ਾਰ ਖੋਲ੍ਹਣ ਦੇ ਬਾਰੇ ਗੱਲ ਕਰ ਰਹੇ ਹਾਂ। ਇਸ ਦੇ ਉੱਤੇ ਤੇਜ਼ੀ ਦੇ ਨਾਲ ਕੰਮ ਕਰ ਰਹੇ ਹਾਂ ਔਰ ਮੈਂ ਪਿਊਸ਼ ਗੋਇਲ ਦੇ ਨਾਲ ਗੱਲਬਾਤ ਵੀ ਕੀਤੀ ਹੈ ਤਾਂ ਕਿ ਅੱਗੇ ਦੀ ਜਿਹੜੀ ਇਸ ਪਾਸੇ ਦੀ ਪ੍ਰੋਸੈਸ ਆ ਉਸਨੂੰ ਦੇਖਿਆ ਜਾ ਸਕੇ। ਕੇਂਦਰੀ ਵਣਜ ਮੰਤਰੀ ਨੇ ਪਿਊਸ਼ ਗੋਇਲ ਭਾਰਤ ਦੇ ਵੈਸੇ 3 ਦਿਨਾਂ ਦੌਰੇ ਦੇ ਉੱਤੇ ਉਹ ਕੈਨੇਡਾ ਗਏ ਹੋਏ ਨੇ। ਇਹਨਾਂ ਦਿਨਾਂ ਦੇ ਦਰਮਿਆਨ ਭਾਰਤ ਅਤੇ ਕੈਨੇਡਾ ਨੇ ਸਾਲ 2026 ਦੇ ਅਖੀਰ ਤੱਕ ਕੈਲੰਡਰ ਵਰ੍ਹੇ ਦੇ ਅਖੀਰ ਤੱਕ ਆਰਥਿਕ ਸਾਂਝੇਦਾਰੀ ਸਮਝੌਤਾ ਯਾਨੀ CAPA ਨੂੰ ਪੂਰਾ ਕਰਨ ਦੇ ਲਈ ਸਾਲ 2030 ਤੱਕ ਆਪਸੀ ਵਪਾਰ ਨੂੰ 3 ਗੁਣਾ ਵਧਾਉਣ ਦਾ ਇੱਕ ਟੀਚਾ ਵੀ ਮਿਥਿਆ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੇ ਵਿੱਚ 12ਵੀਂ ਦੀ ਜਿਹੜੀ ਜਮਾਤ ਆ ਉਸਦੇ ਵਿਦਿਆਰਥੀ ਵੇਦਾਂਤ ਸ਼੍ਰੀਵਾਸਤਵ ਦੀ ਫਿਜ਼ਿਕਸ ਆਨਸਰ ਸ਼ੀਟ ਨੂੰ ਲੈ ਕੇ ਬੜਾ ਵਿਵਾਦ ਹੋਇਆ ਸੀ, ਜੇਕਰ ਤੁਸੀਂ ਭਾਰਤ ਦੀਆਂ ਖਬਰਾਂ ਦੇ ਨਾਲ ਜਾਣੂ ਹੋ, ਜਿਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਹੋਈ ਸੀ ਔਰ ਇਹ ਬੜਾ ਸੀਰੀਅਸ ਵਿਵਾਦ ਹੈ। ਵੇਦਾਂਤ ਨੇ ਦੋਸ਼ ਲਗਾਇਆ ਸੀ ਕਿ ਰੀਵੈਲਿਊਏਸ਼ਨ ਪ੍ਰੋਸੈਸ ਦੇ ਤਹਿਤ ਉਸਨੇ ਜੋ ਸਕੈਨ ਕਾਪੀ ਡਾਊਨਲੋਡ ਕੀਤੀ ਉਹ ਉਸਦੀ ਨਹੀਂ ਕਿਸੇ ਹੋਰ ਦੀ ਸੀ। ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ CBSE ਜਿਹੜਾ ਭਾਰਤ ਦੇ ਵਿੱਚ ਇੱਕ ਕੇਂਦਰੀ ਪ੍ਰੀਖਿਆ ਬੋਰਡ ਹੈ ਔਰ ਵੱਡੀ ਗਿਣਤੀ 'ਚ ਵਿਦਿਆਰਥੀ ਭਾਰਤ ਭਰ ਦੇ ਅਲੱਗ ਅਲੱਗ ਸਕੂਲਾਂ 'ਚੋਂ CBSE ਦੀ ਪੜ੍ਹਾਈ ਦੇ ਤਹਿਤ ਸਿੱਖਿਆ ਹਾਸਲ ਕਰਦੇ ਨੇ। ਪਿਛਲੇ ਦਿਨਾਂ 'ਚ ਇਹ ਵਿਵਾਦ ਚੱਲਿਆ CBSE ਦਾ ਕਿ CBSE ਦੀ ਆਨਸਰ ਸ਼ੀਟਸ ਜਿਹੜੀਆਂ ਨੇ ਉਹ ਠੀਕ ਢੰਗ ਦੇ ਨਾਲ ਰੀਵੈਲਿਊਏਟ ਵਿਦਿਆਰਥੀ ਉਦੋਂ ਕਰਵਾਉਂਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਇਮਤਿਹਾਨ ਵਧੀਆ ਹੋਇਆ ਸੀ ਪਰ ਉਹਨੇ ਨੰਬਰ ਨਹੀਂ ਆਏ ਜਿੰਨੇ ਉਹਨਾਂ ਦੇ ਆਉਣੇ ਚਾਹੀਦੇ ਸੀ। ਅੰਕਾਂ ਨੂੰ ਰੀਵੈਲਿਊਏਟ ਕਰਵਾਉਣ ਦੇ ਲਈ ਯਾਨੀ ਮੁੜ ਪ੍ਰੀਖਣ ਕਰਵਾਉਣ ਦੇ ਲਈ ਹੀ ਇਹ ਪ੍ਰੋਸੈਸ ਕੀਤੀ ਜਾਂਦੀ ਹੈ। ਇਸ ਵਿਵਾਦ ਤੋਂ ਬਾਅਦ ਵੇਦਾਂਤ ਨੂੰ ਜਿੱਥੇ ਕਈ ਲੋਕਾਂ ਨੇ ਸਪੋਰਟ ਕੀਤਾ ਉੱਥੇ ਹੀ ਉਸਦੀ ਟ੍ਰੋਲਿੰਗ ਵੀ ਕੀਤੀ ਗਈ ਹੈ। ਇਸ ਨੂੰ ਲੈ ਕੇ ਐਂਟੀ ਨੈਸ਼ਨਲ ਤੱਕ ਕਹਿ ਦਿੱਤਾ ਗਿਆ। ਹੁਣ ਇੱਕ 12ਵੀਂ ਜਮਾਤ ਦਾ ਵਿਦਿਆਰਥੀ ਐਂਟੀ ਨੈਸ਼ਨਲ ਕਿਹਾ ਜਾ ਰਿਹਾ, ਉਹ ਵੀ ਉਦੋਂ ਜਦੋਂ ਉਹ ਸਿਰਫ ਇੰਨੀ ਕੁ ਮੰਗ ਕਰ ਰਿਹਾ ਕਿ ਉਸਨੇ ਸਹੀ ਆਨਸਰ ਦਿੱਤੇ ਸੀ ਪਰ ਉਸਦੇ ਅੰਕ ਉਸਨੂੰ ਵਾਜਬ ਨਹੀਂ ਜਾਪਦੇ। ਉੱਤਰ CBSE ਨੇ ਸੋਮਵਾਰ ਦੇ ਦਿਨ ਐਕਸ ਦੇ ਵਿੱਚ ਲਿਖਿਆ ਅਤੇ ਕਿਹਾ ਕਿ ਡੀਅਰ ਵੇਦਾਂਤ, ਫਿਜ਼ਿਕਸ ਆਨਸਰ ਸ਼ੀਟ ਨੂੰ ਲੈ ਕੇ ਜੋ ਤੁਹਾਡੀ ਚਿੰਤਾ ਸੀ ਉਸ ਦੇ ਉੱਤੇ ਸਾਡਾ ਧਿਆਨ ਦਿਵਾਉਣ ਦੇ ਲਈ ਧੰਨਵਾਦ। ਸਮੀਖਿਆ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਲਈ ਗਈ ਹੈ। ਤੁਹਾਡੀ ਆਨਸਰ ਸ਼ੀਟ ਦੀ ਸਹੀ ਕਾਪੀ ਤੁਹਾਡੀ ਰਜਿਸਟਰਡ ਈਮੇਲ ਪਤੇ ਦੇ ਉੱਤੇ ਭੇਜ ਦਿੱਤੀ ਗਈ ਹੈ। ਨਾਲ ਹੀ ਲੋੜ ਮੁਤਾਬਕ ਤੁਹਾਡੇ ਨਤੀਜੇ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵੀ ਕੀਤੀ ਜਾ ਰਹੀ ਹੈ। ਅਸੀਂ ਤੁਹਾਡੇ ਧੀਰਜ ਦੀ ਸਰਾਹਨਾ ਕਰਦੇ ਹਾਂ ਅਤੇ ਤੁਹਾਨੂੰ ਸਹਿਯੋਗ ਦੇਣ ਦਾ ਲਗਾਤਾਰ ਵਾਅਦਾ ਕਰਦੇ ਹਾਂ। ਦੱਸ ਦਈਏ ਕਿ ਫਿਲਹਾਲ ਸਿਰਫ ਇੱਕ ਵਿਦਿਆਰਥੀ ਨਹੀਂ ਹੈ ਬਲਕਿ 12ਵੀਂ ਦੇ ਬਹੁਤ ਸਾਰੇ ਵਿਦਿਆਰਥੀ ਐਸੇ ਨਿਕਲ ਆਏ ਨੇ। ਉਹ ਵੱਖਰੀ ਗੱਲ ਹੈ ਕਿ CBSE ਦੀ ਤਰਫ ਤੋਂ ਇਸ ਦੇ ਉੱਤੇ ਕੋਈ ਖਾਸ ਟਿੱਪਣੀਆਂ ਨਹੀਂ ਦਿੱਤੀਆਂ ਜਾ ਰਹੀਆਂ। 12ਵੀਂ ਜਮਾਤ ਦਾ ਰਿਜ਼ਲਟ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਔਨ ਸਕਰੀਨ ਮਾਰਕਿੰਗ ਯਾਨੀ OSM ਦੀ ਵਜ੍ਹਾ ਦੇ ਚੱਲਦਿਆਂ ਘੱਟ ਨੰਬਰ ਦਿੱਤੇ ਜਾਣ ਦਾ ਦੋਸ਼ CBSE 'ਤੇ ਮੜਿਆ ਸੀ, ਜਿਸ ਦੇ ਬਾਰੇ ਕੱਲ੍ਹ ਦੇ ਦਿਨ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੇ ਵੀ ਸਵਾਲ ਖੜ੍ਹੇ ਕੀਤੇ ਸੀ। ਉੱਥੇ ਕਰਨਾਟਕ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਅਤੇ ਮੰਤਰੀ ਮੰਡਲ 'ਚ ਫੇਰਬਦਲ ਦੀਆਂ ਅਟਕਲਾਂ ਦੇ ਦਰਮਿਆਨ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਹੈ ਕਿ ਉਹਨਾਂ ਨੂੰ ਕਾਂਗਰਸ ਹਾਈਕਮਾਨ ਨੇ 26 ਮਈ ਨੂੰ ਦਿੱਲੀ ਦੇ ਵਿੱਚ ਇੱਕ ਮੀਟਿੰਗ ਲਈ ਸੱਦਿਆ। ਹਾਲਾਂਕਿ ਉਹਨਾਂ ਕਿਹਾ ਕਿ ਮੈਨੂੰ ਮੀਟਿੰਗ ਦੇ ਏਜੰਡੇ ਦੀ ਕੋਈ ਜਾਣਕਾਰੀ ਨਹੀਂ ਹੈ, ਪਰ ਦਿੱਲੀ ਦੌਰੇ ਦੇ ਬਾਰੇ ਆਪਣੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ 26 ਨੂੰ ਸਵੇਰੇ 11 ਵਜੇ ਯਾਨੀ ਅੱਜ ਦੇ ਦਿਨ ਉਹਨਾਂ ਨੂੰ ਬਗੈਰ ਏਜੰਡੇ ਤੋਂ ਸੱਦਿਆ ਗਿਆ। ਫਿਲਹਾਲ ਐਤਵਾਰ ਦੀ ਰਾਤ KC ਵੇਣੁਗੋਪਾਲ ਜੋ ਕਿ ਕਾਂਗਰਸ ਦੇ ਜਨਰਲ ਸਕੱਤਰ ਸੀ ਉਹਨਾਂ ਨੇ ਫੋਨ ਵੀ ਕੀਤਾ। ਦੱਸ ਦਈਏ ਕਿ ਕਰਨਾਟਕ 'ਚ ਕਾਂਗਰਸ ਲੀਡਰਸ਼ਿਪ ਕਾਂਗਰਸ ਸਰਕਾਰ ਦੇ 20 ਮਈ ਨੂੰ 3 ਸਾਲ ਪੂਰੇ ਹੋਣ ਤੋਂ ਬਾਅਦ ਲੀਡਰਸ਼ਿਪ 'ਚ ਤਬਦੀਲੀ ਕੀਤੀ ਗਈ। ਕੈਬਨਿਟ ਦੇ ਵਿੱਚ ਫੇਰਬਦਲ ਦੀਆਂ ਅਟਕਲਾਂ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ। ਪਾਰਟੀ ਦੇ ਅਧਿਕਾਰਕ ਜਿਹੜੇ ਸੋਰਸਿਸ ਨੇ ਉਹਨਾਂ ਦੇ ਮੁਤਾਬਕ ਕਾਂਗਰਸ ਹਾਈਕਮਾਨ ਵੱਲੋਂ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ DK ਸ਼ਿਵ ਕੁਮਾਰ ਦੇ ਦਰਮਿਆਨ ਲੀਡਰਸ਼ਿਪ ਦੇ ਝਗੜੇ ਨੂੰ ਹੱਲ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ। ਉੱਥੇ ਹੀ ਰਾਜਸਥਾਨ ਹਾਈਕੋਰਟ ਦੀ ਜੋਧਪੁਰ ਮੁੱਖ ਬੈਂਚ ਨੇ ਆਪਣੇ ਹੀ ਆਸ਼ਰਮ ਦੀ ਨਾਬਾਲਗ ਵਿਦਿਆਰਥਣ ਦੇ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਵੱਡੀ ਰਾਹਤ ਦਿੱਤੀ ਹੈ। ਕਾਰਜਕਾਰੀ ਚੀਫ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਯੋਗੇਂਦਰ ਕੁਮਾਰ ਪੁਰੋਹਿਤ ਦੀ ਡਿਵੀਜ਼ਨ ਬੈਂਚ ਨੇ ਮੈਡੀਕਲ ਗਰਾਊਂਡ ਦੇ ਉੱਤੇ ਅੰਤਰਮ ਜ਼ਮਾਨਤ ਦੀ ਮਿਆਦ ਨੂੰ ਹੁਣ 7 ਜੁਲਾਈ ਤੱਕ ਵਧਾ ਦਿੱਤਾ। ਅਦਾਲਤ ਨੇ ਸਪਸ਼ਟ ਕੀਤਾ ਕਿ ਰਾਹਤ 7 ਜੁਲਾਈ ਜਾਂ ਆਸਾਰਾਮ ਦੀ ਸਜ਼ਾ ਮੁਅੱਤਲੀ ਦੇ ਮਾਮਲੇ 'ਚ ਸੁਰੱਖਿਅਤ ਰੱਖੇ ਗਏ ਫੈਸਲੇ ਦੇ ਆਉਣ ਤੱਕ ਪ੍ਰਭਾਵੀ ਰਹੇਗੀ। ਆਸਾਰਾਮ ਦੀ ਅੰਤਰਿਮ ਜ਼ਮਾਨਤ ਦੀ ਪਿਛਲੀ ਮਿਆਦ ਕੱਲ੍ਹ ਹੀ ਖਤਮ ਹੋ ਰਹੀ ਸੀ। ਉੱਧਰ ਇੱਕ ਹੋਰ ਬਾਬਾ ਜੀ ਦੀ ਗੱਲ ਕਰ ਲਈਏ। ਰੇਪ ਅਤੇ ਹੱਤਿਆ ਦੇ ਦੋਸ਼ ਦੇ ਵਿੱਚ ਸਿਰਸਾ ਡੇਰਾ ਚੀਫ ਬਾਬਾ ਰਾਮ ਰਹੀਮ ਨੂੰ ਸੋਮਵਾਰ ਦੇ ਦਿਨ ਇੱਕ ਵਾਰ ਫਿਰ ਤੋਂ ਪੈਰੋਲ ਦੇ ਦਿੱਤੀ ਗਈ ਔਰ ਇਹ 30 ਦਿਨ ਦੀ ਪੈਰੋਲ ਦਿੱਤੀ ਗਈ ਹੈ। ਦੱਸ ਦਈਏ ਕਿ ਗੱਡੀਆਂ 4 ਗੱਡੀਆਂ ਦੇ ਕਾਫਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਬਾਹਰ ਲਿਆਂਦਾ ਗਿਆ ਜੇਲ੍ਹ ਤੋਂ। ਬਾਰ ਬਾਰ ਮਿਲਣ ਵਾਲੀ ਪੈਰੋਲ ਨੂੰ ਲੈ ਕੇ ਹੁਣ ਸਵਾਲ ਵੀ ਉੱਠ ਰਹੇ ਨੇ। ਸਾਧਵੀਆਂ ਦੇ ਜਿਨਸੀ ਸ਼ੋਸ਼ਣ, ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਸਜ਼ਾ ਜਿਹੜੀ ਸੀ August 2017 ਦੇ ਵਿੱਚ ਸ਼ੁਰੂ ਹੋਈ ਸੀ, ਪਰ ਇਸੇ ਸਾਲ ਜਨਵਰੀ ਮਹੀਨੇ 'ਚ ਵੀ 40 ਦਿਨ ਦੀ ਪੈਰੋਲ ਮਿਲੀ ਸੀ। ਫਿਰ 15 ਫਰਵਰੀ ਨੂੰ ਵੀ ਸੁਨਾਰੀਆ ਜੇਲ੍ਹ ਵਾਪਸ ਪਹੁੰਚੇ ਸੀ, ਪਰ ਜਿਹੜੀ ਪਹਿਲੀ ਪੈਰੋਲ ਸੀ ਉਹ ਮਾਂ ਦੀ ਬਿਮਾਰੀ ਨੂੰ ਲੈ ਕੇ ਮਿਲੀ ਸੀ। ਬਾਅਦ ਦੇ ਵਿੱਚ ਉਹ ਬਰਨਾਵਾ ਆਸ਼ਰਮ ਉੱਤਰ ਪ੍ਰਦੇਸ਼ 'ਚ ਵੀ ਚਲੇ ਗਏ। ਉਸ ਤੋਂ ਬਾਅਦ ਲਗਾਤਾਰ 12 ਵਾਰ ਬਾਗਪਤ ਦੇ ਆਸ਼ਰਮ 'ਚ ਵੀ ਰਹੇ। ਹੁਣ ਲਗਾਤਾਰ ਤੀਸਰੀ ਵਾਰ ਸਿਰਸਾ ਆਸ਼ਰਮ ਦੇ ਲਈ ਰਵਾਨਾ ਹੋਇਆ। ਦੱਸ ਦਈਏ ਕਿ ਹਾਲੇ ਜਿਹੜਾ ਡੇਰੇ ਤੋਂ ਆਈਆਂ 3 ਗੱਡੀਆਂ ਨੇ, ਇੱਕ PCR ਦੀ ਸੁਰੱਖਿਆ ਵੀ ਸੀ ਜਿਸ ਦੇ ਵਿੱਚ ਰਾਮ ਰਹੀਮ ਨੂੰ ਰਵਾਨਾ ਕੀਤਾ ਗਿਆ ਹੈ। ਹਾਲ ਫਿਲਹਾਲ ਜਿਹੜੀ ਰਾਮ ਰਹੀਮ ਦੀ ਸਜ਼ਾ ਦੇ ਵਿੱਚ ਪੈਰੋਲ ਵਾਰ ਵਾਰ ਮਿਲ ਰਹੀ ਹੈ, ਉਸ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਵਿੱਚ ਸਵਾਲ ਜ਼ਰੂਰ ਉੱਠ ਰਹੇ ਨੇ। ਅਕਤੂਬਰ 2020 ਦੇ ਵਿੱਚ ਸ਼ੁਰੂਆਤ ਕਰ ਦਿੱਤੀ ਗਈ ਸੀ, ਇੱਕ ਦਿਨ ਦੀ ਪੈਰੋਲ ਮਿਲੀ ਸੀ ਉਦੋਂ। ਫਿਰ ਅਗਲੇ ਸਾਲ ਫਿਰ ਮਈ ਮਹੀਨੇ 'ਚ ਇੱਕ ਦਿਨ ਦੀ ਪੈਰੋਲ ਮਿਲੀ ਸੀ, ਪਰ 2022 ਤੋਂ ਇਹ ਸਿਲਸਿਲਾ ਲੰਮੇ ਸਮੇਂ ਦੇ ਲਈ ਸ਼ੁਰੂ ਹੋਇਆ। ਫਰਵਰੀ 2022 'ਚ 21 ਦਿਨਾਂ ਦੀ, ਜੂਨ 2022 'ਚ 30 ਦਿਨ ਦੀ ਪੈਰੋਲ, ਸਜ਼ਾ ਕੱਟ ਰਹੇ ਰਾਮ ਰਹੀਮ ਨੂੰ। ਫਿਰ ਉਸ ਤੋਂ ਬਾਅਦ ਅਕਤੂਬਰ 22 ਦੇ ਵਿੱਚ ਹੀ 40 ਦਿਨ ਦੀ ਪੈਰੋਲ ਦੇ ਦਿੱਤੀ ਗਈ, ਯਾਨੀ ਇੱਕ ਸਾਲ ਦੇ ਵਿੱਚ ਲਗਭਗ 80 ਦਿਨਾਂ ਦੀ ਜਿਹੜੀ ਪੈਰੋਲ ਦਿੱਤੀ ਗਈ। ਉਸ ਤੋਂ ਬਾਅਦ 2023 ਦੇ ਵਿੱਚ 3 ਵਾਰ 40, 30 ਅਤੇ 21 ਦਿਨ ਦੀ ਪੈਰੋਲ ਜਨਵਰੀ, ਜੁਲਾਈ ਅਤੇ ਨਵੰਬਰ ਮਹੀਨੇ 'ਚ ਦਿੱਤੀ ਗਈ। ਇਹੀ ਸਿਲਸਿਲਾ 2024 'ਚ ਰਿਹਾ। ਜਨਵਰੀ 'ਚ 50 ਦਿਨ ਦੀ ਪੈਰੋਲ, ਅਗਸਤ 'ਚ 21 ਦਿਨ ਦੀ ਅਤੇ ਅਕਤੂਬਰ 'ਚ 20 ਦਿਨ ਦੀ। ਫਿਰ 2025 ਦੇ ਵਿੱਚ ਤਾਂ 30, 21 ਅਤੇ 40 ਦਿਨ ਦੀ ਪੈਰੋਲ ਜਨਵਰੀ, ਅਪ੍ਰੈਲ ਅਤੇ ਅਗਸਤ ਮਹੀਨੇ ਦੇ ਵਿੱਚ ਮਿਲੀ, ਅਤੇ ਹੁਣ ਫਿਰ ਇਸ ਸਾਲ ਜਨਵਰੀ ਦੇ ਵਿੱਚ 40 ਦਿਨ ਦੀ, ਹੁਣ ਮਈ 'ਚ 30 ਦਿਨ ਦੀ ਆਲਰੇਡੀ ਜਿਹੜੀ ਪੈਰੋਲ ਰਾਮ ਰਹੀਮ ਨੂੰ ਦਿੱਤੀ ਜਾ ਚੁੱਕੀ ਹੈ। ਯਾਨੀ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਜੇਕਰ ਇੱਕ ਵਾਰ ਫਿਰ ਪੈਰੋਲ ਦਿੱਤੀ ਜਾਂਦੀ ਹੈ ਤਾਂ ਹੁਣ ਤੱਕ ਦੀ ਸਭ ਤੋਂ ਲੰਬੀ ਪੈਰੋਲ ਉਸ ਨੂੰ ਦਿੱਤੀ ਜਾਏਗੀ। ਖੈਰ, ਆਮ ਤੌਰ ਦੇ ਉੱਤੇ ਚੋਣਾਂ ਦੇ ਲਾਗੇ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਘਟਨਾ ਹੀ ਕਹਿ ਸਕਦੇ ਹਾਂ। ਪੰਜਾਬ ਦੀ ਗੱਲ ਕਰੀਏ ਜਿੱਥੇ ਅੱਜ ਚੋਣਾਂ ਹੋ ਰਹੀਆਂ ਨੇ। 8 ਮਿਊਂਸੀਪਲ ਕਾਰਪੋਰੇਸ਼ਨਾਂ ਅਬੋਹਰ, ਬਰਨਾਲਾ, ਬਟਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ SAS ਨਗਰ ਮੋਹਾਲੀ ਦੇ ਵਿੱਚ 396 ਵਾਰਡਾਂ ਦੇ ਲਈ ਵੋਟਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਇਹਨਾਂ ਵਾਰਡਾਂ ਦੇ ਵਿੱਚ 1613 ਉਮੀਦਵਾਰ ਮੈਦਾਨ 'ਚ ਨੇ। ਮਿਊਂਸੀਪਲ ਕੌਂਸਲ ਵੀ ਨੇ, 75 ਮਿਊਂਸੀਪਲ ਕੌਂਸਲਸ ਨੇ ਪੰਜਾਬ ਦੀਆਂ, ਜਿਨ੍ਹਾਂ ਦੇ ਵਿੱਚ 1282 ਵਾਰਡਾਂ ਦੇ ਲਈ ਚੋਣਾਂ ਹੋ ਰਹੀਆਂ ਨੇ ਅਤੇ 5142 ਉਮੀਦਵਾਰ ਚੋਣ ਮੈਦਾਨ 'ਚ ਨੇ। 20 ਨਗਰ ਪੰਚਾਇਤਾਂ ਦੇ 219 ਵਾਰਡਾਂ ਦੇ ਲਈ ਚੋਣਾਂ ਹੋ ਰਹੀਆਂ ਨੇ ਅਤੇ 800 ਉਮੀਦਵਾਰ ਚੋਣ ਲੜ ਰਹੇ ਨੇ। ਇਹਨਾਂ ਚੋਣਾਂ ਦੇ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਅਮਲੇ ਦੀ ਗਿਣਤੀ 35,000 ਹੈ ਜਿਹੜਾ ਚੋਣ ਅਮਲਾ, ਅਤੇ 32,000 ਪੁਲਿਸ ਮੁਲਾਜ਼ਮ ਵੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਤੈਨਾਤ ਨੇ। ਪੰਜਾਬ ਭਰ ਦੇ ਵਿੱਚ ਕੁੱਲ 1014 ਪੋਲਿੰਗ ਬੂਥਾਂ ਦੇ ਵਿੱਚ 740 ਸੰਵੇਦਨਸ਼ੀਲ ਅਤੇ 274 ਪੋਲਿੰਗ ਬੂਥ ਅੱਤ ਸੰਵੇਦਨਸ਼ੀਲ ਵੀ ਐਲਾਨੇ ਗਏ ਨੇ। ਗੱਲ ਕਰੀਏ ਵੋਟਰਾਂ ਦੀ ਤਾਂ ਪੰਜਾਬ ਦੇ ਵਿੱਚ 35,45,567 ਵੋਟਰ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਪਾ ਰਹੇ ਨੇ। ਦੱਸ ਦਈਏ ਕਿ 29 ਮਈ ਨੂੰ ਇਹਨਾਂ ਚੋਣਾਂ ਦੇ ਨਤੀਜੇ ਆਉਣਗੇ। ਉੱਥੇ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਨੈਸ਼ਨਲ ਪ੍ਰੈਸ ਕਲੱਬ ਤੋਂ ਖਬਰ, ਜਿੱਥੇ ਅੱਜ ਦੇ ਦਿਨ ਸਵੇਰ ਵੇਲੇ ਜਿਹੜੇ ਅਮਰੀਕਾ ਦੇ ਵਿੱਚ ਸਾਬਕਾ ਅੰਬੈਸਡਰ ਸੀਗੇ ਆਸਟ੍ਰੇਲੀਆ ਦੇ, ਜੋ ਹਾਕੀ, ਅਤੇ ਉਸ ਤੋਂ ਇਲਾਵਾ ਟਰੰਪ ਦੇ ਸਾਬਕਾ ਜਿਹੜੇ ਚੀਫ ਆਫ ਸਟਾਫ ਰਹਿ ਚੁੱਕੇ ਨੇ ਮਿਕ ਮਲਵੈਨੀ, ਇਹਨਾਂ ਦੀ ਤਰਫ ਤੋਂ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕੀਤਾ ਗਿਆ। ਜੋ ਹਾਕੀ ਨੇ ਕਿਹਾ ਕਿ ਐਂਥਨੀ ਐਲਬਨੀਜ਼ ਨੂੰ ਆਮ ਹੀ ਡੋਨਲਡ ਟਰੰਪ ਨੂੰ ਫੋਨ ਕਰ ਲੈਣਾ ਚਾਹੀਦਾ ਹੈ ਕਿ ਹੋਰ ਭਾਈ ਕੀ ਹਾਲ ਚਾਲ ਨੇ ਟਰੰਪ ਸਾਹਿਬ। ਹਾਕੀ ਨੇ ਕਿਹਾ ਕਿ ਟਰੰਪ 2.0 ਜਿਹੜੀ ਇੱਕ ਸਰਕਾਰ ਆਈ ਹੈ, ਯਾਨੀ ਦੂਜੀ ਵਾਰ ਜਿਹੜੀ ਸਰਕਾਰ ਆਈ ਹੈ, ਇਸ ਦੇ ਵਿੱਚ ਜਾਪਾਨ ਦਾ ਜਿਹੜਾ ਸ਼ਿੰਜੋ ਅਬੇ ਦੇ ਟਾਈਮ ਦਾ ਇੱਕ ਕਾਰਜਕਾਲ ਸੀ ਉਸ ਦੀ ਇੱਕ ਖਲਈ ਜਿਹੜੀ ਹੈ ਜਾਂ ਇੱਕ ਕਿਸਮ ਦੀ ਕਮੀ ਹੈ ਉਹ ਮਹਿਸੂਸ ਹੋ ਰਹੀ ਹੈ। ਚੇਤੇ ਕਰਵਾ ਦਈਏ ਕਿ ਸ਼ਿੰਜੋ ਅਬੇ ਜਾਪਾਨ ਦੇ ਪ੍ਰਧਾਨ ਮੰਤਰੀ ਸੀ ਔਰ ਪੱਛਮੀ ਹਿੱਸੇ ਦੇ ਵਿੱਚ ਜਿਹੜਾ ਅਮਰੀਕਾ ਦਾ ਹਿੱਸਾ ਹੈ ਉਹ ਬਹੁਤ ਜ਼ਿਆਦਾ ਪੂਰਬੀ ਹਿੱਸੇ ਦੇ ਉੱਤੇ, ਖਾਸ ਤੌਰ ਦੇ ਉੱਤੇ ਚੀਨ ਅਤੇ ਰੂਸ ਵਰਗੇ ਮੁਲਕਾਂ ਨੂੰ ਕਾਊਂਟਰ ਕਰਨ ਦੇ ਲਈ ਪੂਰਬੀ ਜਿਹੜਾ ਹਿੱਸਾ ਹੈ ਉਸ ਦੇ ਵਿੱਚ ਜਾਪਾਨ ਅਤੇ ਅਮਰੀਕਾ ਦੇ ਉੱਤੇ, ਮਾਫ਼ ਕਰਨਾ, ਅਮਰੀਕਾ ਜਾਪਾਨ ਅਤੇ ਆਸਟ੍ਰੇਲੀਆ ਦੇ ਉੱਤੇ ਨਿਰਭਰ ਕਰਦਾ ਹੈ। ਸ਼ਿੰਜੋ ਅਬੇ ਦਾ ਸਮਾਂ ਤਾਂ ਹੁਣ ਨਹੀਂ ਰਿਹਾ, ਖੈਰ ਸ਼ਿੰਜੋ ਅਬੇ ਨਹੀਂ ਰਹੇ, ਪਰ ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਐਂਥਨੀ ਐਲਬਨੀਜ਼ ਉਹ ਵੈਕਿਊਮ, ਉਹ ਖਲਾ ਜਿਹੜਾ ਉਹ ਭਰ ਸਕਣਗੇ ਕਿ ਨਹੀਂ, ਇਸ ਦੇ ਉੱਤੇ ਸਵਾਲ ਪੁੱਛੇ ਜਾ ਰਹੇ ਸੀ। ਤਾਂ ਜੋ ਹਾਕੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਡੋਨਲਡ ਟਰੰਪ ਨੇ ਦੁਨੀਆ ਭਰ ਦੇ ਵਿੱਚ ਪੱਤਰਕਾਰਾਂ ਦੇ ਫੋਨ ਚੱਕ ਲੈਂਦੇ ਨੇ, ਗੱਲ ਕਰਦੇ ਨੇ ਔਰ ਬੜੇ ਐਕਟਿਵ ਰਹਿੰਦੇ ਨੇ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਵੀ ਗਾਹੇ ਬਗਾਹੇ ਫੋਨ ਕਰ ਹੀ ਦੇਣਾ ਚਾਹੀਦਾ ਸੀ। ਇਸ ਦਾ ਮਕਸਦ ਇਹ ਹੁੰਦਾ ਕਿ ਅਮਰੀਕਾ ਦਾ ਆਸਟ੍ਰੇਲੀਆ ਦੇ ਵਿੱਚ ਭਰੋਸਾ ਵੱਧਦਾ, ਪਰ ਐਂਥਨੀ ਅਲਬਨੀਜ਼ ਨੇ ਇਹ ਨਹੀਂ ਕੀਤਾ। ਉੱਧਰ ਮਿਕ ਮਲਵੈਨੀ ਇਸ ਗੱਲ ਦੇ ਨਾਲ ਕੁਝ ਹੱਦ ਤੱਕ ਤਾਂ ਸਹਿਮਤ ਨਜ਼ਰ ਆਏ, ਪਰ ਉਹਨਾਂ ਕਿਹਾ ਕਿ ਸ਼ਿੰਜ਼ੋ ਅਬੇ ਦਾ ਜਿਹੜਾ ਪ੍ਰਭਾਵ ਸੀ ਉਹ ਆਸਟ੍ਰੇਲੀਆ ਜਾਂ ਫਿਰ ਮੌਜੂਦਾ ਸਰਕਾਰ ਕਦੇ ਵੀ ਪੂਰਾ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਡੋਨਾਲਡ ਟਰੰਪ ਜਿਹੜੇ ਸੀ ਉਹ ਗੋਲਫ ਖੇਡਣ ਦੇ ਸ਼ੌਕੀਨ ਨੇ, ਸ਼ਿੰਜ਼ੋ ਅਬੇ ਵੀ ਸੀ, ਗੋਲਫ ਖੇਡਦੇ ਖੇਡਦੇ ਦੋਹਾਂ ਦੀ ਗੱਲਬਾਤ ਹੋ ਜਾਂਦੀ ਸੀ, ਪਰ ਐਂਥਨੀ ਅਲਬਨੀਜ਼ ਤਾਂ ਫੋਨ 'ਤੇ ਨਹੀਂ ਗੱਲ ਕਰਦੇ। ਹਾਲਾਂਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਸਾਬਕਾ ਜਿਹੜੇ ਰਾਜਦੂਤ ਰਹਿ ਚੁੱਕੇ ਨੇ ਆਸਟ੍ਰੇਲੀਆ ਦੇ ਜੋ ਹੋਕੀ, ਉਹਨਾਂ ਨੇ ਜੌਨ ਹੋਵਰਡ ਦੀ ਸਰਕਾਰ ਵੇਲੇ ਦੀਆਂ ਕੁਝ ਗਲਤੀਆਂ ਨੂੰ ਵੀ ਜ਼ਿੰਮੇਦਾਰ ਠਹਿਰਾਇਆ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਸ਼ਿਪ ਬਿਲਡਿੰਗ ਹੈ, ਜਿਹੜੇ ਵੱਡੇ ਜਹਾਜ਼ ਬਣਦੇ ਨੇ ਸਮੁੰਦਰੀ ਜਹਾਜ਼, ਉਹ ਇੱਥੇ ਨਹੀਂ ਬਣਦੇ। ਆਸਟ੍ਰੇਲੀਆ ਦੀ ਰਿਲਾਇਬਿਲਟੀ ਬਹੁਤ ਜ਼ਿਆਦਾ ਬਾਹਰਲੇ ਦੇਸ਼ਾਂ ਦੇ ਉੱਤੇ ਨਿਰਭਰ ਕਰਦੀ ਹੈ। ਨੈਸ਼ਨਲ ਪ੍ਰੈਸ ਕਲੱਬ 'ਚ ਸੰਬੋਧਨ ਕਰਦਿਆਂ ਕਿਹਾ ਕਿ ਉਸ ਵੇਲੇ ਤੋਂ ਹੀ ਸਾਡੀਆਂ ਨੀਤੀਆਂ ਗਲਤ ਨੇ, ਖਾਸ ਤੌਰ ਦੇ ਉੱਤੇ ਡਿਫੈਂਸ ਦੇ ਖੇਤਰ ਦੇ ਵਿੱਚ ਉਹਨਾਂ ਨੇ ਗੱਲ ਕੀਤੀ। ਆਸਟ੍ਰੇਲੀਆ ਨੂੰ ਜਿੰਨਾ ਓਲੰਪਿਕ ਦੇ ਸਮੇਂ ਬਾਹਰੋਂ ਸਮਾਨ ਨਹੀਂ ਸੀ ਮੰਗਵਾਇਆ, ਇੰਨਾ ਸ਼ਿਪ ਬਿਲਡਿੰਗ ਦੇ ਲਈ ਮੰਗਵਾਉਣਾ ਪੈ ਜਾਂਦਾ ਹਰ ਸਾਲ। ਹਾਲਾਂਕਿ ਪਿਛਲੇ ਸਾਲ ਮੌਜੂਦਾ ਸਰਕਾਰ ਨੇ ਡਿਫੈਂਸ ਖੇਤਰ ਦੇ ਵਿੱਚ ਕੁਝ ਰੀਸਟਰਕਚਰ ਕੀਤੇ ਨੇ, 3 ਗਰੁੱਪ ਬਣਾਏ ਨੇ ਡਿਫੈਂਸ ਖੇਤਰ 'ਚ, ਜਿਹੜੇ ਕਿ ਇਹ ਤੈਅ ਕਰਨਗੇ ਕਿ ਇੰਨਾ ਖਰਚਾ ਕਿਉਂ ਹੁੰਦਾ ਡਿਫੈਂਸ ਖੇਤਰ ਦਾ, ਔਰ ਜਿਹੜੇ ਮੇਜਰ ਪ੍ਰੋਜੈਕਟ ਨੇ ਉਹ ਡਿਲੇ ਕਿਉਂ ਹੁੰਦੇ ਨੇ। ਹੌਕੀ ਨੇ ਕਿਹਾ ਕਿ ਚੰਗੀ ਗੱਲ ਹੈ, ਮੈਂ ਇਹਦੇ ਨਾਲ ਤਾਂ ਸਹਿਮਤ ਹਾਂ, ਪਰ ਇਹ ਤੋਂ ਬਾਅਦ ਦਾ ਸਟੈਪ ਕੀ, ਇਹਨਾਂ ਦੇ ਉੱਤੇ ਕੰਮ ਵੀ ਕਰੋ, ਸਹੀ ਲੋਕਾਂ ਨੂੰ ਲੈ ਕੇ ਆਓ ਡਿਫੈਂਸ ਖੇਤਰ ਦੇ ਵਿੱਚ, ਅਤੇ ਦੇਸ਼ ਦੇ ਅੰਦਰ ਹੀ ਨਿਰਮਾਣ ਨੂੰ ਤਰਜੀਹ ਦਿੱਤੀ ਜਾਵੇ। ਜਦੋਂ ਸ਼ਿਪ ਬਿਲਡਿੰਗ ਦੀ ਗੱਲ ਆਈ ਅਤੇ ਨਾਲ ਹੀ ਔਕਸ ਸਮਝੌਤੇ ਦੀ ਵੀ ਗੱਲ ਤੁਰ ਪਈ। ਇਸ ਦੇ ਉੱਤੇ ਦੋਹਾਂ ਜਿਹੜੇ ਸ਼ਖਸੀਅਤਾਂ ਸੀ, ਮਿਕ ਮਲਵੈਨੀ ਅਤੇ ਜੋ ਹੋਕੀ, ਨੇ ਵੱਖੋ ਵੱਖਰੇ ਪ੍ਰਤੀਕਰਮ ਦਿੱਤੇ। ਔਕਸ ਸਮਝੌਤਾ ਹਾਲੇ ਤੱਕ ਸ਼ੁਰੂ ਵੀ ਨਹੀਂ ਹੋਇਆ। ਹਾਂ, ਕੰਟਰੈਕਟ ਵਗੈਰਾ ਜ਼ਰੂਰ ਦੇ ਦਿੱਤੇ ਗਏ ਨੇ, ਪਰ ਵਰਜੀਨੀਆ ਕਲਾਸ ਜਿਹੜੀਆਂ ਪਣਡੁੱਬੀਆਂ ਨੇ ਉਹ ਅਮਰੀਕਾ ਆਸਟ੍ਰੇਲੀਆ ਨੂੰ ਦੇ ਪਾਏਗਾ ਜਾਂ ਨਹੀਂ, ਇਸ ਨੀਤ ਦੇ ਉੱਤੇ ਸਵਾਲ ਚੁੱਕੇ ਗਏ। ਹਾਲਾਂਕਿ ਜੋ ਹੋਕੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਹੋ ਸਕੇਗਾ, ਪਰ ਮਲਵੈਨੀ ਨੇ ਕਿਹਾ ਕਿ ਇਸ ਦੇ ਲਈ ਕੋਈ ਜਿਹੜੇ ਸੰਬੰਧ ਨੇ, ਤਾਲੁਕਾਤ ਨੇ ਦੋਹਾਂ ਦੇਸ਼ਾਂ ਦੇ, ਉਹ ਜ਼ਿੰਮੇਦਾਰ ਨਹੀਂ ਨੇ। ਹਾਂ, ਕੁਝ ਤਕਨੀਕੀ ਖਾਮੀਆਂ ਨੇ। ਹੋਕੀ ਨੇ ਵਿੱਚੋਂ ਹੀ ਗੱਲ ਕੱਢਦਿਆਂ ਕਿਹਾ ਕਿ ਤਕਨੀਕੀ ਖਾਮੀਆਂ ਇਹ ਨੇ ਕਿ ਅਮਰੀਕਾ ਤਾਂ ਪਹਿਲਾਂ ਆਪਣੇ ਹੀ ਪ੍ਰੋਡਕਸ਼ਨ ਦੇ ਵਿੱਚ ਜਿਹੜੇ ਚੈਲੇਂਜਸ ਨੇ ਉਹਨਾਂ ਦੇ ਨਾਲ ਦੋ ਚਾਰ ਹੋ ਰਿਹਾ ਹੈ, ਚੁਣੌਤੀਆਂ ਬਹੁਤ ਨੇ ਅਮਰੀਕੀ ਘਰੇਲੂ ਬਾਜ਼ਾਰ ਦੇ ਅੰਦਰ, ਫਿਰ ਮਿਲਟਰੀ ਟੂ ਮਿਲਟਰੀ ਜਾਂ ਬਿਊਰੋਕ੍ਰੇਸੀ ਤੋਂ ਬਿਊਰੋਕ੍ਰੇਸੀ ਲੈਵਲ ਦੇ ਉੱਤੇ ਵੀ ਗੱਲਬਾਤ ਇੰਨੀ ਸੌਖੀ ਨਹੀਂ ਹੁੰਦੀ ਤੋੜਨੀ। ਦੱਸ ਦਈਏ ਕਿ ਔਕਸ ਸਮਝੌਤਾ ਜਿਹੜਾ, ਉਸ ਦੇ ਤਹਿਤ ਆਸਟ੍ਰੇਲੀਆ ਨੇ ਪਣਡੁੱਬੀਆਂ ਲੈਣੀਆਂ ਨੇ ਪ੍ਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ, ਪਰ ਉਹ ਸਮਝੌਤਾ ਅਮਰੀਕਾ ਅਤੇ ਬਰਤਾਨੀਆ ਦੀ ਮਿਹਰਬਾਨੀ ਦੇ ਨਾਲ ਹੀ ਹੋਏਗਾ। ਬਰਤਾਨੀਆ ਤਾਂ ਕਾਫੀ ਹੱਦ ਤੱਕ ਤਿਆਰ ਵੀ ਹੈ, ਪਰ ਅਮਰੀਕਾ ਦੀ ਮਿਹਰਬਾਨੀ ਹਾਲੇ ਤੱਕ ਆਸਟ੍ਰੇਲੀਆ ਦੇ ਉੱਤੇ ਨਹੀਂ ਹੋ ਰਹੀ। ਉੱਥੇ 50 ਦੇ ਕਰੀਬ ਪ੍ਰੋਟੈਸਟਰਸ ਜਿਹੜੇ ਸੀ ਉਹਨਾਂ ਨੇ ਅੱਜ ਦੇ ਦਿਨ ਕੈਨਬਰਾ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ। ਪੁਲਿਸ ਦੇ ਨਾਲ ਵੀ ਭਿੜੇ, ਪੁਲਿਸ ਨੇ ਮੁੱਖ ਦਰਵਾਜ਼ਾ ਹੀ ਬੰਦ ਕਰ ਦਿੱਤਾ। ਫਰੋ ਪਲਿਸਤੀਨ ਯਾਨੀ ਕਿ ਪਲਿਸਤੀਨ ਦੇ ਹਮਾਇਤੀ ਇਹ ਜਿਹੜੇ ਪ੍ਰਦਰਸ਼ਨਕਾਰੀ ਸੀ, ਇਹਨਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਵੀ ਸੀ, ਪਰ ਇਹਨਾਂ ਨੇ ਇਸ ਵਕਤ ਵਿਰੋਧਤਾ ਜਿਹੜੀ ਕੀਤੀ ਉਹ ਕੀਤੀ ਹੈ ਕਿ ਜਿਹੜਾ ਇੱਕ ਤਾਂ ਇਜ਼ਰਾਈਲ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਨੇ ਬੈਨਗਵੀਰ, ਪਿਛਲੇ ਦਿਨਾਂ 'ਚ ਤੁਹਾਨੂੰ ਖਬਰ ਦੱਸੀ ਸੀ ਕਿ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿਹੜਾ ਫਲੋਟੀਲਾ ਯਾਨੀ ਅਲੱਗ ਅਲੱਗ ਕਿਸ਼ਤੀਆਂ ਦੁਨੀਆ ਭਰ ਦੇ ਵਿੱਚੋਂ ਚੱਲੀਆਂ ਸੀ, ਜਿਹੜੀਆਂ ਗਜ਼ਾ ਦੇ ਵਿੱਚ ਮਨੁੱਖੀ ਇਮਦਾਦ ਲੈ ਕੇ, ਮਨੁੱਖੀ ਮਦਦ ਲੈ ਕੇ ਜਾ ਰਹੀਆਂ ਸੀ। ਉਸ ਫਲੋਟੀਲਾ ਦੇ ਉੱਤੇ ਪਹਿਲਾਂ ਤਾਂ ਹਮਲਾ ਕੀਤਾ ਗਿਆ ਸੀ ਇਜ਼ਰਾਈਲ ਦੀ ਤਰਫ ਤੋਂ, ਬਾਅਦ ਦੇ ਵਿੱਚ ਜਿਹੜੇ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਸੀ ਬੈਨਗਵੀਰ, ਉਹਨਾਂ ਨੇ ਮਜ਼ਾਕ ਉਡਾਇਆ ਸੀ ਉਸ ਫਲੋਟੀਲਾ ਦੇ ਉੱਤੇ, ਯਾਨੀ ਉਹ ਕਿਸ਼ਤੀਆਂ ਦੇ ਬੇੜੇ ਦੇ ਉੱਤੇ ਸਵਾਰ ਜਿਹੜੇ ਕਾਰਕੁਨ ਸੀ ਜਿਹੜੇ ਮਦਦ ਲੈ ਕੇ ਜਾ ਰਹੇ ਸੀ। ਖਾਸ ਗੱਲ ਇਹ ਸੀ ਕਿ ਇਹਨਾਂ ਦੇ ਵਿੱਚ 11 ਦੇ ਕਰੀਬ ਆਸਟ੍ਰੇਲੀਆਈ ਲੋਕ ਵੀ ਸੀ, ਇਹਨਾਂ ਦੇ ਵਿੱਚੋਂ 2 ਨੂੰ ਡਿਟੇਨ ਵੀ ਕਰ ਲਿਆ ਗਿਆ ਸੀ। ਉਸੇ ਦੇ ਵਿਰੋਧ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਗਿਆ। ਫਲਸਤੀਨ ਦੀ ਹਮਾਇਤ ਦੇ ਵਿੱਚ ਜਿਹੜੇ ਇਹ ਲੋਕ ਪ੍ਰੋਟੈਸਟ ਕਰਦੇ ਨੇ ਅਕਸਰ, ਉਹਨਾਂ ਨੇ ਆਸਟ੍ਰੇਲੀਅਨ ਲੋਕਾਂ ਦੀ ਹਮਾਇਤ ਦੇ ਵਿੱਚ ਇਹ ਪ੍ਰੋਟੈਸਟ ਕੀਤੇ ਅਤੇ ਕਿਹਾ ਕਿ ਆਸਟ੍ਰੇਲੀਆ ਨੂੰ ਇਸ ਮਸਲੇ ਦੇ ਉੱਤੇ ਖਾਮੋਸ਼ ਨਹੀਂ ਹੋਣਾ ਚਾਹੀਦਾ। ਪਿਛਲੇ ਦਿਨੀ ਇਟਲੀ ਦੇ ਵੀ 2 ਜਿਹੜੇ ਨਾਗਰਿਕ ਸੀ ਇਸੇ ਫਲੋਟੀਲਾ ਦੇ ਉੱਤੇ ਬੈਨਗਵੀਰ ਦੇ ਦੁਆਰਾ ਬੇਇੱਜ਼ਤ ਕੀਤੇ ਗਏ ਸੀ। ਉਹਨਾਂ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਜਿਹੜਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਨਿਖੇਧੀ ਕੀਤੀ ਸੀ ਅਤੇ ਕਿਹਾ ਸੀ ਕਿ ਇਟਲੀ ਇਸ ਦਾ ਸਖ਼ਤ ਨੋਟਿਸ ਲਏਗਾ। ਦੱਸ ਦਈਏ ਕਿ ਹਾਲ ਫਿਲਹਾਲ ਇਹ ਜਿਹੜੇ ਪ੍ਰੋਟੈਸਟਰ ਸੀ ਜਿਹੜੇ ਅੱਜ ਦੇ ਦਿਨ ਪ੍ਰੋਟੈਸਟ ਕਰ ਲਏ ਸੀ ਪਾਰਲੀਮੈਂਟ ਦੇ ਬਾਹਰ, ਇਹਨਾਂ ਨੂੰ ਹੁਣ ਅਗਲੇ 12 ਮਹੀਨਿਆਂ ਦੇ ਲਈ ਘੱਟੋ ਘੱਟ ਪਾਰਲੀਮੈਂਟ ਦੇ ਬਾਹਰ ਪ੍ਰੋਟੈਸਟ ਕਰਨ ਤੋਂ ਪਾਬੰਦ ਕਰ ਦਿੱਤਾ ਗਿਆ। ਉੱਥੇ ਅਗਲੀ ਖਬਰ NSW ਦੇ ਪ੍ਰੀਮੀਅਰ ਚ ਕ੍ਰਿਸ ਮਿੰਸ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਦਰਮਿਆਨ ਫੈਡਰਲ ਸਰਕਾਰ ਦੇ ਬਜਟ ਦੇ ਉੱਤੇ ਆਪਣੇ ਜਿਹੜੇ ਬਿਆਨ ਸੀ ਉਹ ਬੜੇ ਖੁੱਲ੍ਹ ਕੇ ਦਿੱਤੇ ਸੀ, ਬੜੇ ਸਪਸ਼ਟ ਤਰੀਕੇ ਦੇ ਨਾਲ ਰੱਖੇ ਸੀ ਅਤੇ ਕਿਹਾ ਸੀ ਕਿ ਫੈਡਰਲ ਬਜਟ ਦੇ ਵਿੱਚ ਨੈਗੇਟਿਵ ਗੇਰਿੰਗ, ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਕਟੌਤੀ ਅਤੇ ਉਹਨਾਂ ਦੀ ਸਟੇਟ ਨੂੰ ਨਾ ਦੇ ਬਰਾਬਰ ਜਿਹੜਾ ਖਰਚਾ ਦੇਣਾ, ਇਹ ਫੈਡਰਲ ਸਰਕਾਰ ਦੀ ਬਜਟ ਦੀਆਂ ਖਾਮੀਆਂ ਸੀ। ਦੱਸ ਦਈਏ ਕਿ ਇਸ ਦਰਮਿਆਨ ਹੁਣ ਪ੍ਰੀਮੀਅਰ ਕ੍ਰਿਸ ਮਿੰਸ ਨੇ ਤਾਜ਼ਾ ਮਾਮਲੇ ਦੇ ਵਿੱਚ 2GB ਨਾਮ ਦੇ ਇੱਕ ਰੇਡੀਓ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਉਹਨਾਂ ਨੇ ਆਪਣਾ ਪੱਖ ਰੱਖਿਆ, NSW ਦਾ ਪੱਖ ਰੱਖਿਆ ਅਤੇ ਉਹਨਾਂ ਨੂੰ ਜੋ ਸਹੀ ਲੱਗਿਆ ਉਹ ਰੱਖਿਆ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਬੰਧ ਖਰਾਬ ਹੋ ਗਏ ਨੇ। ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਅਸੀਂ ਡਿਸਅਗਰੀਮੈਂਟ ਜਤਾਇਆ, ਦਿਖਾਇਆ ਔਰ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ। ਮੈਂ NSW ਦਾ ਪ੍ਰੀਮੀਅਰ ਵੀ ਹਾਂ ਅਤੇ ਮੈਂ ਇਸ ਸੂਬੇ ਨੂੰ ਲੀਡ ਵੀ ਕਰਨਾ, ਸੋ ਮੈਨੂੰ ਆਪਣਾ ਪੱਖ ਤਾਂ ਰੱਖਣਾ ਪਏਗਾ, ਮੇਰੀਆਂ ਆਪਣੀਆਂ ਪ੍ਰੀਮੀਅਰ ਹੋਣ ਦੇ ਨਾਤੇ ਕੁਝ ਜ਼ਿੰਮੇਦਾਰੀਆਂ ਵੀ ਨੇ। ਚੰਗੀ ਗੱਲ ਹੈ ਵੈਸੇ, ਸਿਆਸਤਦਾਨਾਂ ਨੂੰ ਐਸੀ ਇੱਕ ਉਦਾਹਰਨ ਸੈੱਟ ਕਰਨੀ ਚਾਹੀਦੀ ਹੈ ਕਿ ਆਪਣੇ ਹੀ ਪ੍ਰਧਾਨ ਮੰਤਰੀ ਦੇ ਖਿਲਾਫ਼ ਆਪਣੀ ਤਰਜੀਹ ਨੂੰ ਲੈ ਕੇ ਜੇਕਰ ਮੌਖਿਕ ਤੌਰ ਦੇ ਉੱਤੇ ਜਾਂ ਜ਼ੁਬਾਨੀ ਤੌਰ ਦੇ ਉੱਤੇ ਲਾਊਡ ਹੋਣਾ ਵੀ ਪਵੇ ਤਾਂ ਹੋਣਾ ਚਾਹੀਦਾ ਹੈ। ਉੱਥੇ ਫੈਡਰਲ ਟ੍ਰੈਜਰ ਜਿਮ ਚਾਮਸ, ਜਿਹੜੇ ਕਿ ਪਹਿਲਾਂ ਹੀ CGT ਟੈਕਸ ਦੇ ਨੈਗੇਟਿਵ ਗਿਰਿੰਗ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਨੇ, ਉਹਨਾਂ ਨੇ ਸੰਕੇਤ ਦਿੱਤੇ ਨੇ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਵੱਡੇ ਟੈਕਸ ਕੱਟ ਲਗਾਏ ਜਾ ਸਕਦੇ ਨੇ। $250 ਦਾ ਇੱਕ ਆਫਸੈਟ ਜਿਹੜਾ ਉਹ 2026 ਦੇ ਬਜਟ ਦੇ ਵਿੱਚ ਪਹਿਲਾਂ ਹੀ ਐਲਾਨ ਦਿੱਤਾ ਗਿਆ ਸੀ, ਪਰ ਆਸਟ੍ਰੇਲੀਅਨ ਵਰਕਰਸ ਨੂੰ ਇਮੀਜੀਏਟ ਇਹ $250 ਦਾ ਟੈਕਸ ਆਫਸੈਟ ਨਹੀਂ ਮਿਲਣ ਲੱਗੇਗਾ। ਇਹਦੀ ਸ਼ੁਰੂਆਤ ਤਾਂ 2027-28 ਦੇ ਵਿੱਤੀ ਵਰ੍ਹੇ ਤੋਂ ਹੋਏਗੀ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਜਿਮ ਚਾਮਸ ਨੇ ਕਿ ਅਸੀਂ ਇਸ ਪਾਸੇ ਧਿਆਨ ਦੇ ਰਹੇ ਹਾਂ ਕਿ ਟੈਕਸ ਨੂੰ ਕਿੰਨਾ ਕੁ ਜਿਹੜਾ ਹੈ ਆਮ ਲੋਕਾਂ ਦੇ ਜਿਹੜਾ ਆਸਟ੍ਰੇਲੀਅਨ ਟੈਕਸ ਪੇਅਰਸ ਨੇ ਉਹਨਾਂ ਦੇ ਮਨ ਮੁਤਾਬਕ ਰੱਖਿਆ ਜਾ ਸਕੇ, ਕਿ ਬਹੁਤਾ ਬੋਝ ਵੀ ਨਾ ਪਵੇ, ਪਰ ਆਸਟ੍ਰੇਲੀਆ ਦੇ ਫੈਡਰਲ ਬਜਟ ਨੂੰ ਵੀ ਚੱਲਦਾ ਰੱਖਣ ਦੇ ਲਈ ਜੋ ਵਾਜਬ ਹੈ ਉਹ ਤਰੀਕੇ ਸਾਨੂੰ ਅਪਣਾਉਣੇ ਪੈਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਸੰਕੇਤ ਦਿੱਤੇ ਨੇ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਮਿਡ ਈਅਰ ਬਜਟ ਦੇ ਵਿੱਚ ਵੀ ਕੁਝ ਬਦਲਾਅ ਕੀਤੇ ਜਾ ਸਕਦੇ ਨੇ। ਵੈਸੇ ਸਵਿਮਿੰਗ ਪੂਲ ਹੋਵੇ ਤਾਂ ਜਿਹੜਾ ਨੌਰਥ ਸਿਡਨੀ ਦੇ ਵਿੱਚ ਬਣਿਆ, ਨਹੀਂ ਤਾਂ ਨਾ ਹੀ ਹੋਵੇ। ਹੁਣ ਆਸਟ੍ਰੇਲੀਆ ਦੇ ਅਲੱਗ ਅਲੱਗ, ਸਿਰਫ NSW ਦੇ ਹੀ ਨਹੀਂ, ਆਸਟ੍ਰੇਲੀਆ ਦੇ ਅਲੱਗ ਅਲੱਗ ਸਵਿਮਿੰਗ ਪੂਲਸ ਦੇ ਉੱਤੇ ਸਵਾਲ ਉੱਠਣ ਲੱਗ ਪਏ ਨੇ ਕਿ ਆਖਿਰਕਾਰ ਇਹੋ ਜਿਹਾ ਸਵਿਮਿੰਗ ਪੂਲ ਉਹਨਾਂ ਦੀਆਂ ਕੌਂਸਲਸ ਕਿਉਂ ਨਹੀਂ ਬਣਾ ਸਕਦੀਆਂ। ਉਹ ਵੱਖਰੀ ਗੱਲ ਹੈ ਕਿ ਨੌਰਥ ਸਿਡਨੀ ਦਾ ਜਿਹੜਾ ਇੱਕ ਓਲੰਪਿਕ ਸਾਈਜ਼ ਦਾ ਪੂਲ ਹੈ, ਉਸ ਨੂੰ ਬਣਾਉਣ ਦੇ ਲਈ ਬੜੀਆਂ ਸਾਰੀਆਂ ਦੇਰੀਆਂ ਹੋਈਆਂ, ਪਬਲਿਕ ਦੀ ਫਰਸਟ੍ਰੇਸ਼ਨ ਵੀ ਵਧੀ ਹੈ ਕਿ ਇੱਥੇ ਪੂਲ ਨਹੀਂ ਬਣ ਰਿਹਾ, ਪੂਲ ਨਹੀਂ ਬਣ ਰਿਹਾ। ਫਿਰ ਇਸ ਦੇ ਖਰਚੇ ਵੀ ਵਧੇ ਨੇ, ਖਰਚੇ ਤਾਂ ਇੰਨੇ ਵਧੇ ਨੇ ਕਿ ਦੂਜੀਆਂ ਕੌਂਸਲ ਸ਼ਾਇਦ ਬਣਾਉਣ ਲੱਗੇ ਇਸ ਨੂੰ ਕਈ ਵਾਰ ਸੋਚਣ, ਇੱਕ ਵਾਰ ਨਹੀਂ। $122 million ਦਾ ਖਰਚਾ ਇਸ ਦੇ ਉੱਤੇ ਆਇਆ, ਇਸ ਦੀ ਰੀਡੈਵਲਪਮੈਂਟ ਦੇ ਉੱਤੇ। ਨੌਰਥ ਸਿਡਨੀ ਦੇ ਮੇਅਰ ਜ਼ੋਇਆ ਬੇਕਰ ਨੇ ਕਿਹਾ ਕਿ ਉਹ ਬੜੀ ਜਲਦ ਜਿਹੜੀ ਹੈ ਇਸ ਦੀ ਤਰੀਕ ਐਲਾਨ ਦੇਣਗੇ। ਕੱਲ੍ਹ ਰਾਤ ਉਹਨਾਂ ਨੇ ਕੈਬ ਆਪਣੇ ਜਿਹੜੀ ਕੌਂਸਲ ਸੀ ਉਸ ਦੇ ਵਿੱਚ ਬੈਠ ਕੇ ਗੱਲਬਾਤ ਕੀਤੀ ਹੈ। ਇੱਥੋਂ ਇੱਕ ਪਾਸੇ ਸਿਡਨੀ ਹਾਰਬਰ ਬ੍ਰਿਜ, ਅਪੇਰਾ ਹਾਊਸ ਅਤੇ ਸਿਡਨੀ ਸ਼ਹਿਰ ਦੀ ਜਿਹੜੀ ਇੱਕ ਨਜ਼ਾਰਾ ਦਿਖਦਾ ਹੈ ਜਾਂ ਇੱਕ ਵਿਊ ਬਣਦਾ, ਉਹ ਆਪਣੇ ਆਪ ਦੇ ਵਿੱਚ ਬੜਾ ਹੀ ਕਮਾਲ ਦਾ ਹੈ। ਵੈਸੇ ਦੱਸਿਆ ਗਿਆ ਹੈ ਕਿ $11 ਐਡਲਟਸ ਦੇ ਅਤੇ $8.80 ਦੇ ਜਿਹੜੇ ਨੇ ਉਹ ਬੱਚਿਆਂ ਦੇ ਟਿਕਟ ਹੋਏਗੀ ਜਾਂ ਪ੍ਰਾਈਸ ਹੋਏਗਾ, ਜੇਕਰ ਇਸ ਪੂਲ ਦੇ ਵਿੱਚ ਜਾ ਕੇ ਤੁਸੀਂ ਦਾਖਲ ਹੋ ਕੇ ਸਵਿਮਿੰਗ ਕਰਨੀ ਹੈ। ਉਂਝ 1986 ਦੇ ਵਿੱਚ ਇਹ ਇੱਕ ਪੂਲ ਜਿਹੜਾ ਸੀ ਉਹ ਬਣਿਆ ਸੀ, ਉਸ ਤੋਂ ਬਾਅਦ ਹੁਣ ਇਸ ਨੂੰ ਓਲੰਪਿਕ ਸਾਈਜ਼ ਦਾ ਇੱਕ ਪੂਲ ਬਣਾ ਕੇ ਤਿਆਰ ਕੀਤਾ ਗਿਆ। ਖੇਡਾਂ ਦੀ ਉਹ ਗੱਲ ਕਰੀਏ ਤਾਂ ਅੱਜ ਦੇ ਦਿਨ ਤੋਂ IPL 2026 ਦੇ ਕੁਆਲੀਫਾਇਰ ਮੁਕਾਬਲੇ ਸ਼ੁਰੂ ਹੋ ਜਾਣਗੇ। ਅੱਜ ਧਰਮਸ਼ਾਲਾ 'ਚ ਮੈਚ ਹੋਣਾ ਰਾਇਲ ਚੈਲੇਂਜਰ ਬੈਂਗਲੁਰੂ ਅਤੇ ਗੁਜਰਾਤ ਟਾਈਟਨ ਦਾ। ਇਹ ਪਹਿਲੇ 2 ਨੰਬਰ ਦੀਆਂ ਟੀਮਾਂ ਸੀ, ਉਹ ਤੋਂ ਬਾਅਦ 3 ਅਤੇ 4 ਨੰਬਰ ਦੀਆਂ ਟੀਮਾਂ ਸਨਰਾਈਜ਼ਰ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਦੇ ਵਿੱਚ ਐਲੀਮੀਨੇਟਰ ਮੈਚ ਹੋਣਾ ਮੁੱਲਾਂਪੁਰ ਦੇ ਨਿਊ ਚੰਡੀਗੜ੍ਹ ਦੇ ਵਿੱਚ ਸਟੇਡੀਅਮ 'ਚ ਪੰਜਾਬ ਦੇ ਅੰਦਰ। ਸੋ ਐਲੀਮੀਨੇਟਰ ਮੈਚ ਦਾ ਮਤਲਬ ਇਹ ਹੈ ਕਿ ਰਾਜਸਥਾਨ ਅਤੇ ਹੈਦਰਾਬਾਦ ਦੇ ਵਿੱਚੋਂ ਜਿਹੜੀ ਵੀ ਟੀਮ ਜਿੱਤੀ ਉਹ ਕੁਆਲੀਫਾਇਰ 2 ਮੁਕਾਬਲੇ ਦੇ ਵਿੱਚ ਉਸ ਟੀਮ ਦੇ ਨਾਲ ਖੇਡੇਗੀ ਜਿਹੜੀ ਅੱਜ ਦੇ ਦਿਨ ਹਾਰੇਗੀ, ਅਤੇ ਜਿਹੜੀ ਅੱਜ ਦੇ ਦਿਨ ਜਿੱਤੇਗੀ ਉਹ ਸਿੱਧੀ ਫਾਈਨਲ ਮੁਕਾਬਲੇ ਦੇ ਵਿੱਚ, 31 ਮਈ ਨੂੰ ਫਾਈਨਲ ਮੁਕਾਬਲਾ ਹੋਣਾ ਅਹਿਮਦਾਬਾਦ 'ਚ, ਉੱਥੇ ਜਾ ਕੇ ਉਹ ਫਿਰ ਖੇਡੇਗੀ ਅਤੇ ਐਲੀਮੀਨੇਟਰ ਦੇ ਵਿੱਚੋਂ ਜੇਤੂ ਟੀਮ ਦੇ ਨਾਲ ਉਹ ਮੈਚ ਹੋਏਗਾ। ਬਹਿਰਹਾਲ ਖਬਰਾਂ ਦੇ ਅੱਜ ਦੇ ਸੈਗਮੈਂਟ 'ਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਂਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
4: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
5: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
6: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
7: Authorized by the Victorian Government, Melbourne.
8: ਹਾਂਜੀ ਹਾਂਜੀ।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਆਪਾਂ ਪਿਛਲੇ ਕੁਝ ਸਮੇਂ ਤੋਂ ਸ਼ਾਇਦ ਇੰਟਰਨੈਟ ਤੇ ਇੱਕ ਮੀਮ ਜਿਹਾ ਦੇਖਦੇ ਹੋਣੇ ਆ, ਇੱਕ ਫਨੀ ਜੀ ਵੀਡੀਓ ਜਿਹਦੇ ਵਿੱਚ ਉਹ ਕਹਿੰਦਾ ਵੀਰੇ ਤਾਂ ਧੱਕਾ, ਇਹ ਧੱਕਾ ਜਿਹੜਾ ਆਪਾਂ ਬੜੇ ਚਿਰ ਤੋਂ ਸੁਣਦੇ ਆਉਂਦੇ ਹਾਂ, ਇਸ ਸ਼ਬਦ ਤੋਂ ਤੁਸੀਂ ਸਾਰੇ ਭਲੀ ਭਾਂਤੀ ਜਾਣੂ ਹੋਵੋਗੇ, ਜਾਣਦੇ ਹੋਵੋਗੇ ਧੱਕਾ ਸ਼ਬਦ ਦਾ ਮਤਲਬ ਵੀ ਅਤੇ ਅਰਥ ਵੀ। ਮੈਂ ਜਦ ਨਵਾਂ ਨਵਾਂ ਇੱਥੇ ਮੈਲਬਨ ਆਇਆ ਸੀ ਤਾਂ ਮੈਂ ਡੋਮੀਨੋਸ ਕੰਮ ਕਰਦਾ ਸੀ ਇੱਕ ਸਮਾਂ, ਛੋਟੀ ਉਮਰ ਹੋਣ ਕਰਕੇ, ਲੋੜ ਤੋਂ ਵੱਧ ਐਨਰਜੀ ਹੋਣ ਕਰਕੇ ਹਮੇਸ਼ਾ ਹਰੇਕ ਚੀਜ਼ ਨੂੰ ਭੱਜ ਨੱਠ ਕੇ ਕਰਨਾ, ਕੋਈ ਵੀ ਕੰਮ ਹੋਣਾ ਛੇਤੀ ਨਿਬੇੜਨ ਦੀ ਕੋਸ਼ਿਸ਼ ਕਰਨੀ ਕਾਹਲੀ 'ਚ। ਅਤੇ ਉੱਥੇ ਇੱਕ ਹੋਰ ਵੀਰਾ ਕੰਮ ਕਰਦਾ ਸੀਗਾ ਮੈਥੋਂ ਉਮਰ ਦੇ ਵਿੱਚ ਵੱਡਾ, ਉਹਨੇ ਮੈਨੂੰ ਅਕਸਰ ਨੋਟ ਕਰਨਾ ਇੱਦਾਂ ਭੱਜ ਨੱਠ ਕਰਦੇ ਨੂੰ, ਕਦੀ ਇੱਧਰ ਨੂੰ ਤੁਰਜਣਾ, ਕਦੀ ਕੈਨ ਹੀ ਖੁੱਲ੍ਹਣੇ ਅਤੇ ਉਹਨਾਂ ਦੇ ਉੱਪਰ ਹੀ ਬੜਾ ਜ਼ੋਰ ਜਿਹਾ ਲਾਉਣਾ, ਧੱਕਾ ਜਿਹਾ ਕਰਨਾ। ਉਹਨੇ ਮੈਨੂੰ ਕਾਫ਼ੀ ਵਾਰ ਕਿਹਾ ਕਿ ਵਿਸ਼ਾਲ ਧੱਕਾ ਨਹੀਂ ਕਰੀਦਾ, ਜਾਂ ਕਹਿ ਲਓ ਕਾਹਲ ਨਹੀਂ ਕਰੀਦੀ, ਗੁੱਸਾ ਨਹੀਂ ਕਰੀਦਾ, ਪਰ ਮੈਂ ਲੱਗੇ ਰਹਿਣਾ। ਪਰ ਹਾਂਜੀ, ਹੁਣੀ ਨੂੰ ਕੌਣ ਟਾਲ ਸਕਦਾ, ਇੱਕ ਦਿਨ ਇੱਦਾਂ ਹੀ ਕੋਕੋਨਟ ਦੇ ਕੈਨ ਦੇ ਨਾਲ ਜਾਂ ਪਾਈਨਐਪਲ ਦੇ ਕੈਨ ਦੇ ਨਾਲ ਧੱਕਾ ਕਰਦਿਆਂ ਉਹ ਕੈਨ ਟੁੱਟ ਕੇ ਮੇਰੀ ਉਂਗਲੀ ਦੇ ਉੱਪਰ ਵੱਜਿਆ ਅਤੇ ਉਸ ਦੇ ਉੱਪਰੋਂ ਖੂਨ ਨਿਕਲਣ ਲੱਗ ਗਿਆ। ਉਹ ਜਿਹੜਾ ਕੱਟ ਸੀਗਾ ਉਹ ਥੋੜ੍ਹਾ ਡੂੰਘਾ ਸੀਗਾ। ਉਸ ਵੀਰੇ ਨੇ ਨਾਲ ਤੇ ਮੈਨੂੰ ਬੈਂਡੇਜ ਲਿਆ ਕੇ ਦਿੱਤੀ, ਹੱਥ 'ਤੇ ਪਾਣੀ ਪੂਣੀ ਪਾਇਆ ਅਤੇ ਨਾਲ ਕਹੀ ਜਾਵੇ ਧੱਕਾ ਨਹੀਂ ਕਰੀਦਾ ਵਿਸ਼ਾਲ, ਧੱਕਾ ਨਹੀਂ ਕਰੀਦਾ। ਅਤੇ ਮੈਂ ਵੀ ਹਾਸੇ ਪਾ ਕਹਿਤਾ ਕਿ ਭਾਈ ਧੱਕਾ ਤਾਂ ਬਾਦਲ ਵੀ ਕਰਦੇ ਨੇ। ਅਤੇ ਉਹਦਾ ਸਹਿਜ ਸੁਭਾਅ ਅੱਗੋਂ ਜਵਾਬ ਸੀ ਦੁਖੀ ਵੀ ਤਾਂ ਉਹੀ ਹੋਣਗੇ। ਫਿਰ ਉਹ ਦਿਨ ਗਿਆ ਅਤੇ ਅੱਜ ਦਾ ਦਿਨ। ਕਾਫ਼ੀ ਕੋਸ਼ਿਸ਼ ਕੀਤੀ ਮੈਂ ਕਿ ਜ਼ਿੰਦਗੀ 'ਚ ਕਾਫ਼ੀ ਚੀਜ਼ਾਂ ਨਾਲ ਧੱਕਾ ਨਾ ਕਰਾਂ। ਸ਼ੁਰੂਆਤ ਹੁੰਦੀ ਆ ਹਮੇਸ਼ਾ ਆਪਣੇ ਆਪ ਤੋਂ। ਆਪਾਂ ਕਹਿੰਦੇ ਹਾਂ, ਸੁਣਦੇ ਹਾਂ ਧੱਕਾ ਨਹੀਂ ਕਰੀਦਾ ਕਿਸੇ ਨਾਲ, ਪਰ ਆਪਣੇ ਆਪ ਨਾਲ, ਆਪਣੀ ਸਿਹਤ ਨਾਲ, ਆਪਣੇ ਸਰੀਰ ਨਾਲ, ਆਪਣੇ ਮਨ ਦੇ ਨਾਲ, ਆਪਣੀਆਂ ਇੱਛਾਵਾਂ ਦੇ ਨਾਲ, ਪਰਿਵਾਰ ਨਾਲ, ਬੱਚਿਆਂ ਨਾਲ, ਗਾਹੇ ਬਗਾਹੇ ਪਤਾ ਨਹੀਂ ਕਿੰਨੇ ਧੱਕੇ ਸਾਰਾ ਦਿਨ ਚੱਲਦੇ ਰਹਿੰਦੇ ਨੇ। ਉਹ ਧੱਕੇ ਕਈ ਵਾਰੀ ਕੰਮਾਂ ਕਾਰਾਂ ਦੇ ਨਾਲ ਵੀ ਚੱਲਦੇ ਨੇ, ਧੱਕੇ ਕਈ ਵਾਰੀ ਰਿਸ਼ਤਿਆਂ ਨਾਲ ਵੀ ਚੱਲਦੇ ਨੇ। ਅਤੇ ਉਸੇ ਧੱਕਿਆਂ ਤੋਂ ਫਿਰ ਕਾਹਲੀਆਂ, ਗੁੱਸਾ ਪਣਪਦਾ। ਸਿਆਣੇ ਨੇ ਹਮੇਸ਼ਾ ਇੱਕ ਗੱਲ ਦੇ ਉੱਪਰ ਬੜਾ ਜ਼ੋਰ ਦਿੱਤਾ ਕਿ ਕਾਹਲੀ ਅੱਗੇ ਟੋਏ, ਹੁਣ ਜਾਂ ਸਾਨੂੰ ਟੋਏ ਨਜ਼ਰ ਨਹੀਂ ਆਉਂਦੇ ਜਾਂ ਟੋਏ ਟੱਪਣੇ ਵੀ ਸਾਡਾ ਇੱਕ ਨਿਤਮਰਾ ਦਾ ਕੰਮ ਹੋ ਗਿਆ, ਹੌਲੀ ਨਹੀਂ ਹੋਣਾ, ਟੋਇਆ ਟੱਪ ਲਾਂਗੇ। ਕਈ ਵਾਰੀ ਟ੍ਰੈਫਿਕ ਲਾਈਟਾਂ ਦੇ ਖਲੋਤਿਆਂ 2 ਮਿੰਟ 'ਚ ਹੀ ਗੁੱਸਾ ਆ ਜਾਂਦਾ, ਉਹਦੇ ਵਿੱਚ ਦੂਜੇ ਦੀ ਗਲਤੀ ਹੋ ਸਕਦੀ, ਦੂਜੇ ਡਰਾਈਵਰ ਦੀ, ਜਿੰਨੇ ਲਾਈਟਾਂ ਤੋਂ ਸਮੇਂ ਸਿਰ ਗੱਡੀ ਨਹੀਂ ਤਰੀ, ਫੋਨ ਦੇ ਉੱਪਰ ਲੱਗਾ ਸੀ, ਪਰ ਸਾਡਾ ਗੁੱਸਾ ਉਹ ਤਾਂ ਸਾਡੇ ਅੰਦਰ ਹੀ ਸੀ ਨਾ, ਉਹਦੀ ਪ੍ਰਤੀਕਿਰਿਆ ਕਰਕੇ ਜ਼ਰੂਰ ਤੁਹਾਡੇ ਕੋਲ ਉਬਲ ਕੇ ਬਾਹਰ ਆ ਗਿਆ, ਪਰ ਗੁੱਸਾ ਤੁਹਾਡਾ ਆਪਣਾ ਸੀ, ਉਹ ਧੱਕਾ ਤੁਹਾਡਾ ਆਪਣਾ ਸੀ ਜਿਹੜਾ ਇੱਕ ਸਮੇਂ ਆਪਣੇ ਆਪ ਨਾਲ ਕੀਤਾ, ਗੁੱਸੇ ਦੇ ਕਾਲ ਦੇ ਰੂਪ ਦੇ ਵਿੱਚ ਅੰਦਰ ਬਹਿ ਗਿਆ। ਇਹੋ ਕਾਲ, ਇਹੋ ਗੁੱਸਾ ਫਿਰ ਜਦੋਂ ਕੋਈ ਆਪਣਾ ਵੀ ਛੋਟੀ ਜਿਹੀ ਗੱਲ ਕਹਿੰਦਾ ਤਾਂ ਅਸੀਂ ਸਹਾਰਦੇ ਨਹੀਂ, ਅਸੀਂ ਰੀਜ਼ਨਿੰਗ ਦਿੰਦੇ ਹਾਂ ਇਹਦਾ ਕਾਰਨ ਆ ਹੈ, ਇਹਦਾ ਕਾਰਨ ਆ ਹੈ, ਅਸੀਂ ਹੋਰ ਗੁੱਸੇ 'ਚ ਆ ਜਾਂਦੇ। ਉਹੀ ਗੁੱਸਾ ਜਿਹੜਾ ਧੱਕੇ ਕਰਕੇ, ਕਾਲੀਆਂ ਕਰਕੇ ਆਇਆ। ਸੋ ਇਹ ਧੱਕਿਆਂ ਤੋਂ ਜੇ ਅਣਜਾਣ ਹੋ ਤੁਸੀਂ ਤਾਂ ਨਾ ਕਰੋ, ਥੋੜ੍ਹਾ ਸਮਾਂ ਆਪਣੇ ਆਪ ਨਾਲ ਬਤੀਤ ਕਰੋ ਕਿ ਇਸ ਧੱਕੇ ਤੋਂ, ਇਸ ਕਾਲੀ ਤੋਂ ਥੋੜ੍ਹੀ ਜਿਹੀ ਨਿਜ਼ਾਤ ਪਾਈ ਜਾਵੇ, ਥੋੜ੍ਹਾ ਸਬਰ ਆਵੇ, ਥੋੜ੍ਹਾ ਠਹਿਰਾ ਆਵੇ, ਜ਼ਿੰਦਗੀ ਆਪਣੇ ਆਪ ਹੌਲੀ ਹੌਲੀ ਮਹਿਸੂਸ ਹੋਊਗੀ। ਅਤੇ ਬਸ ਫਿਰ ਹੀ ਕਹਿਣਾ ਨਹੀਂ ਪਊ ਕਿ ਵੀਰੇ ਇਹ ਤਾਂ ਧੱਕਾ, ਸੋ ਧੱਕੇ ਨਾ ਕਰੋ ਆਪਣੇ ਆਪ ਨਾਲ,
ਸਿਹਤ ਨਾਲ, ਸਮਝੌਤਿਆਂ ਨਾਲ, ਆਪਣੇ ਮਨ ਨਾਲ, ਅਤੇ ਸਾਰਾ ਕੁਝ ਦੇਖਿਓ ਕਿੱਡਾ ਹੌਲਾ, ਕਿੱਡਾ ਸੋਹਣਾ, ਟ੍ਰੈਫਿਕ ਵੀ ਕਿੱਡੀ ਸਮੂਥ, ਅਤੇ ਰਿਸ਼ਤੇ ਵੀ ਕਿੱਡੇ ਸਮੂਥ, ਅਤੇ ਕੰਮ ਵਾਲਾ ਉਹ ਸੱਜਣ ਜਿਹੜਾ ਕਦੀ ਵੀ ਚੰਗਾ ਨਹੀਂ ਲੱਗਿਆ, ਉਹ ਵੀ ਤੁਹਾਨੂੰ ਵਧੀਆ ਲੱਗੂਗਾ। ਪਰ ਸ਼ਰਤ ਇੱਕੋ, ਧੱਕਾ ਨਹੀਂ ਕਰੀਦਾ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 ਔਰ ਵਿਜ਼ਿਟ ਬੰਸਲ ਲਾਇਰਸ .com.au।
1: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
2: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ।
3: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
4: Chand Mera Dil, Chand Mera Dil.
0: Sona chahida?
5: Parosa chahida?
0: Quality te buyback vi chahida? Chale aao, Delhi Jewelers, Stockland. ਜਿੱਥੇ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ, radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chetston Ford, ready, set. Ford.
6: Kitchen da style dull lagda, bathroom vanity simple jya. Hun tension khatam karo. Aa gaya ZJ Stone Mason. Tade ghar nu banaye ekdam classy. Assi banaune ha designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf ghar par tuhadi personality vi shine karegi stone de style nal. Call karo 0410 045 555 ya aaj hi visit karo 104 Collins Road, Melton.
1: Hamari love story to legendary ban gayi.
2: Legendary love stories ki to ending tragic hoti hai.
3: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਆ ਚੁੱਕਾ ਸਮਾਂ। ਅਤੇ ਆਓ ਫਿਰ ਵੱਧਦੇ ਹਾਂ ਅੱਗੇ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਹਰਿਆਣਵੀ ਤਾਊ ਹਰਮੀਤ ਤੂ।
1: ਰਾਮ ਰਾਮ ਸਾਰੇ ਭਾਈਆਂ ਨੇ ਉਨਕੀ ਲਗਾਈਆਂ ਨਾ ਛੋਟਿਆਂ ਦੇ ਪਿਆਰ ਬੜਾ ਆਸ਼ੀਰਵਾਦ ਲੈ ਕੇ ਹਾਜ਼ਰ ਹੋ ਗਏ। ਬਾਰਿਸ਼ ਮੈਂ ਹੱਸੇ ਯੋਗ
0: ਕੈਸਨ ਹੋ ਤੂਰ ਸਾਹਿਬ
1: ਕੈਸਨ ਹੋ ਆਪ ਤੁਸੀਂ ਦਾ ਪਿਆਰ ਟੱਪ ਗਏ ਭਾਈ ਸਾਹਿਬ ਕੀ ਹਾਲ ਹੈ ਤਾਊ ਰੇ
0: ਮੱਕੜੀ ਬਣਾਤਾ ਸਵੇਰੇ ਸਵੇਰੇ ਇੰਸੀ ਵਿੰਸੀ ਸਪਾਈਡਰ ਚਲੋ ਲਾਫਟਰ ਥੈਰੇਪੀ ਦੀ ਕਰਦੇ ਹਾਂ ਸ਼ੁਰੂਆਤ। ਮਾਫ਼ੀ ਥੋੜ੍ਹੀ ਦੇਰੀ ਦੇ ਲਈ ਅਤੇ ਆਪਾਂ ਭੱਜ ਭੱਜ ਕੇ ਅਤੇ ਮਿਲਦੇ ਹਾਂ ਸਫ਼ਰ ਦੇ ਨਾਲ। ਸਭ ਤੋਂ ਪਹਿਲਾਂ ਸਾਡੇ ਨਾਲ ਅਤੇ ਕਿਆ ਨਹੀਂ ਉਸ ਆਰਜ਼ਾ ਨੂੰ ਪਹਿਲਾਂ ਵਿਹਲੇ ਕਰ ਦਈਏ, ਇਹਦਾ ਸਕੂਲ ਪਹਿਲਾਂ ਲੱਗਦਾ। ਸਤਿ ਸ਼੍ਰੀ ਅਕਾਲ ਆਰਜ਼ਾ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਅਤੇ ਰਾਮ ਰਾਮ
1: ਭਈਆ ਜੀ। ਰਾਮ ਰਾਮ ਚੋਰੀ, ਕੀ ਹਾਲ ਹੈ ਤੇਰੇ?
2: ਮੈਂ ਠੀਕ ਆ, ਤੁਸੀਂ ਠੀਕ ਹੋ?
1: ਹਾਂ ਵੀ ਠੀਕ ਆ,
0: ਠੀਕ ਆ।
2: ਮੈਂ ਤਾਂ ਅੱਜ ਕਹਿੰਦੀ ਸੀ ਕਿ ਅੱਜ ਤਾਂ ਠੰਡ ਹੀ ਬਹੁਤ ਪਈ ਹੈ ਬੜੀ ਦਿਨਾਂ ਤੋਂ।
1: ਹਾਂ ਬੜੀਆ ਬਾਤ ਹੈ, ਠੰਡ ਤੋਂ ਪੜਨੀ ਚਾਹੀਏ ਭਾਈ।
0: ਸਾਨੂੰ ਤਾਂ ਕੁੜੀਏ ਕਿੰਨੇ ਦਿਨਾਂ ਦੀ ਲੱਗੀ ਜਾਂਦੀ ਆ, ਬਾਕੀਆਂ ਨੂੰ ਹੁਣ ਪਤਾ ਲੱਗਣ ਡਿਆ।
2: ਠੰਡ ਤਾਂ ਹੁਣ ਪਈ ਪਰ ਅੱਜ ਸਵੇਰੇ ਧੁੰਦ ਵੀ ਬਹੁਤ ਜ਼ਿਆਦਾ ਸੀ।
1: ਓਕੇ,
0: ਹਾਂ ਅੱਜ ਤਾਂ ਧੁੰਦ ਵੀ ਕਾਫੀ ਆ। ਹਾਂਜੀ ਤੁਹਾਨੂੰ ਘਰੇ ਪਤਾ ਲੱਗ ਗਿਆ?
2: ਹਾਂਜੀ
0: ਤੁਹਾਨੂੰ ਘਰੇ ਪਤਾ ਲੱਗ ਗਿਆ ਠੰਡ ਦਾ ਕਿ ਨਿਕਲੇ ਹੋ ਬਾਹਰ?
2: ਨਹੀਂ ਨਹੀਂ ਨਹੀਂ, ਮੈਂ ਬਾਹਰ ਨਿਕਲੀ ਸੀ ਪਾਪਾ ਨਾਲ, ਅਸੀਂ ਗੱਡੀ ਚ ਗਏ ਸੀ ਸਵੇਰੇ ਤੇ ਕੁਛ ਮੈਨੂੰ ਤਾਂ ਕੁਛ ਦਿਖੇ ਹੀ ਨਾ।
0: ਓਹੋ,
1: ਫਿਰ ਕੀ ਕਰਿਆ?
2: ਫਿਰ ਕੀ ਕੀਤਾ, ਅਸੀਂ ਵੇਟ ਕੀਤੀ,
0: ਫਿਰ ਇਹਨਾਂ ਨੇ ਗੱਡੀ ਤੇ ਵਾਈਪਰ ਮਾਰਿਆ ਤੇ ਫਿਰ ਦਿਖ ਪਿਆ।
2: ਰੋਡ ਟੂ ਜਪਾਨ ਏਸ਼ੀਅਨ ਗੇਮਸ ਦੇ 2026 ਦੇ ਕੁਆਲੀਫਾਇਰ ਸ਼ੁਰੂ ਹੋਣ ਲੱਗੇ ਆ ਤੇ ਇਸ ਹਫਤੇ ਮਲੇਸ਼ੀਆ ਇਜ਼ ਹੋਸਟਿੰਗ ਦ ਵਿਮਨਸ T20 ਕੁਆਲੀਫਾਇਰਸ ਤੇ ਮੈਨਸ ਦਾ ਟੂਰਨਾਮੈਂਟ 31 ਮਈ ਨੂੰ ਸਿੰਗਾਪੁਰ ਚ ਸ਼ੁਰੂ ਹੋਣ ਜਾ ਰਿਹਾ।
0: ਓਕੇ, ਥੈਂਕ ਯੂ ਅਰਜ਼ਾ,
1: ਖੇਲ ਕੁਦ ਹੋਰ ਰੁਚੀ ਰੱਖ ਜਾ ਰਹੀ।
2: ਤੇ ਹੁਣ ਮੈਂ ਚੁਟਕਲਾ ਸੁਣਾਵਾਂਗੀ।
0: ਹਾਂਜੀ
1: ਜੀ।
2: ਇੱਕ ਵਾਰੀ ਮਿੰਟੂ ਪੱਪੂ ਨੂੰ ਪੁੱਛਦਾ, ਯਾਰ ਤੂੰ ਆਪਣੀ ਘਰਲੀ ਨੂੰ ਕਿਹੜਾ ਨਾਂ ਦੇ ਕੇ ਬੁਲਾਉਂਦਾ ਵਾ? ਤੇ ਪੱਪੂ ਕਹਿੰਦਾ ਗੂਗਲ ਡਾਰਲਿੰਗ।
0: ਗੂਗਲ ਡਾਰਲਿੰਗ?
2: ਮਿੰਟੂ ਅੱਗੋਂ ਕਹਿੰਦਾ ਗੂਗਲ ਡਾਰਲਿੰਗ।
0: ਅੱਛਾ।
2: ਤੇ ਮਿੰਟੂ ਅੱਗੋਂ ਕਹਿੰਦਾ ਇਹ ਕਿੱਦਾਂ ਦਾ ਨਾਂ ਹੋਇਆ? ਤੇ ਪੱਪੂ ਕਹਿੰਦਾ ਜਦੋਂ ਮੈਨੂੰ ਇੱਕ ਸਵਾਲ ਪੁੱਛਦਾ ਵਾ ਮੈਨੂੰ 100 ਜਵਾਬ ਆਉਂਦੇ ਆ।
1: ਭਾਈ ਸਾਹਿਬ ਤਵੀ ਕਹਾ ਕਰ ਮੇਰੀ ਗੁੱਗਲੋ ਗੁੱਗਲੋ ਹੈ, ਤੂੰ ਮੇਰੀ ਗੁੱਗਲੋ ਗੁੱਗਲੋ ਹੈ।
0: ਥੈਂਕ ਯੂ ਵਾਰਸਾ,
1: ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਤੇਗ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਹਾਂਜੀ ਪੁੱਤ, ਆਵਾਜ਼ ਤੁਹਾਡੀ ਬਹੁਤ ਖਰਾਬ ਹੈ, ਆਵਾਜ਼ ਠੀਕ ਕਰ ਲਓ। ਤੁਹਾਡੀ ਬਿਲਕੁਲ ਨਹੀਂ ਆਵਾਜ਼ ਸਾਨੂੰ ਸਮਝ ਆਈ।
1: ਥਾਰੀ ਰਾਮ ਰਾਮ ਪਹੁੰਚ ਗਈ ਪਰ ਗਿਰਦੇ ਗਿਰਦੇ ਪਹੁੰਚੀ।
0: ਹਾਂ ਉਹ ਵੀ ਅਸੀਂ ਆਈਡੀਆ ਲਾ ਲਿਆ ਵੀ ਤੂੰ ਕੀ ਕਿਹਾ ਵਾ, ਪਰ ਵੈਸੇ ਆਵਾਜ਼ ਬਹੁਤ ਖਰਾਬ ਹੈ। ਹੈਲੋ, ਨਹੀਂ ਪੁੱਤਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਤੁਸੀਂ ਨਾ ਰੇਂਜ ਤੋਂ ਬਾਹਰ ਜੇ ਤੇ ਤੁਹਾਡੀ ਆਵਾਜ਼ ਬਿਲਕੁਲ ਨਹੀਂ ਆ ਰਹੀ। ਤੁਸੀਂ ਟਰਾਈ ਕਰੋ ਆਵਾਜ਼ ਠੀਕ ਕਰਨ ਦੀ ਤੇ ਆਪਾਂ ਤੁਹਾਨੂੰ ਫੇਰ ਵਾਰੀ ਦਿੰਦੇ ਹਾਂ, ਠੀਕ ਆ? ਤੁਸੀਂ ਨੈਕਸਟ ਲੈ ਲਿਓ। ਮੰਨਤ ਫਤਿਹ, ਤੁਸੀਂ ਆਉਂਦੇ ਰਹੋ। ਹੈਲੋ ਮੰਨਤ, ਵਾਹ ਫਤਿਹ ਵਾਹ।
3: ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਰਾਮ ਰਾਮ ਸਵੀਰੇ ਜੀ।
0: ਬੱਲੇ ਮੰਨਤ, ਨਿਆਣੇ ਬੜੇ ਸਮਾਰਟ ਹੈ, ਨਾਲ ਦੀ ਨਾਲ ਚੁੱਕ ਲੈਂਦੇ ਹੈ ਮੰਨਤ ਹੈ।
1: ਹਾਂ ਜੀ ਮੰਨਤ
0: ਹੈ ਮੰਨਤ ਤੁਹਾਨੂੰ ਆਉਂਦੀ ਸੀ ਪਹਿਲਾਂ ਹੀ
1: ਸੀ ਕੀ ਸਰ
2: ਵਾਸ ਹਾਂ ਜੀ
0: ਓਕੇ ਗੁੱਡ ਤੇ ਕੀ ਸੁਣਾਓਗੇ ਫਿਰ ਅੱਜ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਰਿਆਣਵੀ ਚ ਸੁਣਾਓ ਫਿਰ
1: ਓਏ ਤਰਕ
2: ਉਹ ਤਾਂ ਮੈਨੂੰ ਆਉਂਦੀ ਨਹੀਂ
0: ਹੁਣੇ ਹੁਣੇ ਤਾਂ ਬੋਲੀ ਸੀ ਤੁਸੀਂ
1: ਤੂੰ ਪੰਜਾਬੀ ਮੈਂ ਬੋਲ ਅਮਰ ਹਰਿਆਣਵੀ ਵਸਾਂਗੇ
0: ਆਹੋ ਹਾਂ ਹੁਣੇ ਤਾਂ ਬੋਲੀ ਸੀ ਪਹਿਲਾਂ
2: ਇੱਕ ਵਾਰ ਇੱਕ ਵਾਰ ਪੱਪੂ ਵਕੀਲ ਕੋਲ ਆਂਦਾ ਤੇ ਕਹਿੰਦਾ ਮੇਰੇ ਗੁਆਂਢੀ ਰੋਜ਼ ਮੇਰੀ ਮੁਰਗੀ ਚੋਰੀ ਕਰ ਲੈਂਦਾ
0: ਅੱਛਾ
2: ਵਕੀਲ ਸਾਰੇ ਸਬੂਤ ਕੋਰਟ ਚ ਲਿਆ ਕੋਰਟ ਚ ਜਾਣ ਕੱਲ ਨੂੰ ਤੇ ਅਗਲੇ ਦਿਨ ਪੱਪੂ ਮੁਰਗੀ ਲਿਆਉਂਦਾ ਕੋਰਟ ਚ ਤੇ ਜੱਜ ਨੂੰ ਪੁੱਛਦਾ ਕਿ ਸਬੂਤ ਕਿੱਥੇ ਆ ਪੱਪੂ
1: ਮੁਰਗੀ ਬਾਈ ਖੁਦ ਚਲੀ ਜਾ ਗੁਆਂਢੀ ਕੇ ਪਾਸ
0: ਅੱਛਾ ਮੁਰਗੀ ਆਪੇ ਚਲ ਜਾਂਦੀ ਸੀ
1: ਪੜੋਸੀਆਂ ਕੇ ਪਾਸ ਖੁਦ ਚਲੀ ਜਾ
0: ਓਕੇ ਤੇ ਜਿਹੜੀ ਉਹਨੇ ਕੋਰਟ ਚ ਲਿਆਂਦੀ ਸੀ
1: ਉਹ ਵੀ ਫੜ ਕੇ ਲਿਆਂਦੀ ਸੀ
0: ਉਹਨੂੰ ਚਾਹੀਦਾ ਸੀ ਸੀਸੀਟੀਵੀ ਫੁਟੇਜ ਲੈ ਕੇ ਜਾਂਦਾ ਹਨਾ
1: ਓਏ ਹੋਏ ਹੋਏ ਹਾਂ ਇਹ ਹੋ ਸਕਿਆ
0: ਹੈ ਮਨਤ ਹਾਂ
2: ਜੀ
0: ਮੁਰਗੀ ਤੇ ਚਾਹੀਦਾ ਸੀ ਰੇਅਰ ਕੈਮਰਾ ਲਵਾਇਆ ਹੁੰਦਾ ਨਾ
1: ਮੁਰਗੀ ਬਈ ਖੁਦ ਚਲੀ ਜਾ ਗੁੰਡੀ ਦੇ ਪਾਸ
0: ਮੁਰਗੀ ਨੂੰ ਇੱਕ ਤਰੀਕੇ ਨਾਲ ਹਟਾਇਆ ਜਾ ਸਕਦਾ ਹੈ ਓਹਨੂੰ ਨਾ ਉਹ ਕਰਦਾ ਗਜ਼ਿਲੀਅਨ ਫਾਈਨ ਫਿਰ ਓਹਨੇ ਵਿਚਾਰੀ ਨੇ ਨਾ ਡਰਦੀ ਨੇ ਨਹੀਂ ਜਾਇਆ ਕਰਨਾ ਯਾਰ ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਬੜੇ ਇੰਟੈਲੀਜੈਂਟ ਸੋ
1: ਭਾਈ
0: ਹਾਂਜੀ ਕੀ ਲਿਆਇਓ ਫਿਰ
1: ਲਿਆ ਪਤਾ ਸੁਣਾ ਕੀ ਸੁਣਾਵਾਂਗਾ
2: ਅੱਜ ਮੈਂ ਸੁਣੂੰਗਾ ਇੱਕ ਵਰਜੀ ਹਰਤ
0: ਓਕੇ
2: ਕਦੇ ਨਹੀਂ ਤੇਰੇ ਤੋਂ ਬੁੱਝਣੀ
0: ਕਦੇ ਨਹੀਂ ਬੁੱਝੀ ਜਾਣੀ ਓਕੇ ਰਹਿਣ
1: ਦੇ ਨਹੀਂ ਵਾ ਚਲਾ ਆਂ ਦੇ
2: ਜਿਹੜੀ ਚੀਜ਼ ਆ ਜਿਹੜੀ ਨਾ ਕੁਝ ਖਾਂਦੀ ਹੈ ਨਾ ਕੁਝ ਪੀਂਦੀ ਆ
0: ਨਾ ਕੁਛ ਖਾਂਦੀ ਆ ਤੇ ਨਾ ਕੁਛ ਪੀਂਦੀ ਆ ਤੇ ਬੜੀ ਵੱਡੀ ਹੋਈ ਜਾਂਦੀ ਆ ਇਹ ਕਿਹੜੀ ਚੀਜ਼ ਆ ਵੱਡੀ ਹੋਈ ਜਾਂਦੀ ਆ ਤੇ ਵੱਡੀ ਹੋਈ ਜਾਂਦੀ ਆ ਇਹ ਤਾਂ
2: ਵੱਡੀ ਹੋਈ ਜਾਂਦੀ
0: ਆ ਵੱਡੀ ਹੋਈ ਜਾਂਦੀ ਆ ਇਹ ਕਿਹੜੀ ਚੀਜ਼ ਆ ਬਾਈ ਹੈ ਬਾਈ ਤਾਊ
1: ਮੰਨਤ ਲੱਗ ਗਈ ਉਹ ਕੱਕੜੀ ਕੀ ਕੱਕੜੀ ਕੀ ਵੇਲ ਹੋ ਗਈ
0: ਤਾਊ ਕੀ ਉਮਰ ਸੇ
1: ਕੱਕੜੀ ਕੀ ਵੇਲ ਆ ਭਾਈ ਉਹ
0: ਕੱਕੜੀ ਕੀ ਵੇਲ ਕੱਕੜੀ ਤੋਂ ਇਸ ਛੋਰੇ ਕੋ ਪਤਾ ਹੈ ਨਾ ਸੋ ਹੈ ਛੋਰੋ
1: ਕੁਕੁੰਬਰ ਰੱਸੀ ਹੈ
0: ਯਾਰ ਕੋਈ ਦੱਸਣ ਵੀ ਨਹੀਂ ਡਿਆ ਆ ਗੁਰਜੀਤ ਆਂਟੀ ਕਹਿੰਦੇ ਨੇਲ ਮੈਂ ਨਹੀਂ ਵੇਖਿਆ ਇੱਧਰ ਨੂੰ ਧਿਆਨ ਪੈ ਗਿਆ ਮੇਰਾ ਕਰਜ਼ਾ ਹੈ ਮੋਰਗੇਜ ਇਹ ਵੀ ਗਲਤ ਆ ਓਕੇ ਚੱਲ ਫਿਰ ਹਾਰ ਗਏ ਆਪਾਂ
1: ਚੱਲ ਦੱਸ ਫਿਰ ਅੱਜ ਕੀ
2: ਆਨਸਰ ਹੈਗਾ ਅੱਗੇ ਤੇ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ
1: ਵਾਹ ਆਗ ਲਗਾ ਦੀ ਆਗ ਲਗਾ ਦੀ ਆਗ ਲਗਾ ਦੀ
0: ਸਾਰੀਆਂ ਆਂਟੀਆਂ ਨੂੰ ਫਾਈਨ
1: ਬੱਲੇ ਬੱਲੇ
0: ਦੁਨੀਆਂ ਦੀਆਂ ਸਾਰੀਆਂ ਹੈ
2: ਜਿਨ੍ਹਾਂ ਨੇ ਬੁੱਝਿਆ
0: ਹੀ ਜਿਹੜੀਆਂ ਬੁੱਝਦੀਆਂ ਉਹਨਾਂ ਨੂੰ ਫਾਈਨ ਹਾਂ ਠੀਕ ਆ ਹਾਂ ਬਾਕੀਆਂ ਨੂੰ ਨਹੀਂ ਬਾਕੀਆਂ ਦੇ ਵਿਚਾਰੀਆਂ ਆਰਾਮ ਨਾਲ ਬੈਠੀਆਂ
2: ਲੜਾਈ ਕੀਤੀ ਬੁੱਝਣ ਨੂੰ
0: ਬਾਕੀ ਤੇ ਟਿਫਨ ਪੈਕ ਕਰਨ ਡਿਆ ਉਹਨਾਂ ਦਾ ਕੀ ਕਸੂਰ ਵਿਚਾਰੀ
1: ਬਾਕੀ ਤੋਂ ਟਾਈਪ ਕਰ ਰਹੀ ਤੇ ਬਈ ਰੁਕ ਗਈ ਬਈ ਫਾਈਨ ਵੜ ਗਿਆ
0: ਇਹ ਪਤਾ ਕਿਨੂੰ ਕਿਨੂੰ ਫਾਈਨ ਆ ਅੱਛਾ ਧਰਮਿੰਦਰ ਜੀ ਕਹਿੰਦੇ ਘਰ ਵਾਲੀ ਤੇ ਜੈਰਿਕਾ ਦੇ ਮੰਮੀ ਕਹਿੰਦੇ ਰਿਵਰ ਨਾਲੇ ਕਹਿੰਦੇ ਨਾੜੀ ਤੇ ਟ੍ਰੀ ਕਿੰਨੇ ਕਹਿ ਕਹਿੰਦੇ ਟ੍ਰੀ ਵੀ ਕਿਹਾ ਆ ਬਲਵੀਰ ਆਂਟੀ ਨੇ ਕਿਹਾ ਟ੍ਰੀ ਇੱਕ ਅੰਕਲ ਵੀ ਹੈਗੇ ਵਿੱਚ ਹਰਚੰਦ ਅੰਕਲ ਉਹਨਾਂ ਨੇ ਵੀ ਬੁਝਿਆ ਉਹਨਾਂ ਨੂੰ ਵੀ ਫਾਈਨ ਹੈ
3: ਉਹਨਾਂ ਨੇ ਕੀ ਕਿਹਾ ਸੀ
0: ਉਹਨਾਂ ਨੇ ਕਿਹਾ ਅਮਰਵੇਲ ਚਲੋ ਹਾਂ ਬਈ ਸਵੇਰੇ ਸਵੇਰੇ ਹੋ ਕਰ ਜਾਈ ਤੁਸੀਂ ਤੇ ਥੈਂਕ ਯੂ ਵਧੇ
3: ਥੈਂਕ
0: ਯੂ ਅਰਨਵ ਤੁਸੀਂ ਆਉਂਦੇ ਰਹੋ
1: ਆਓ ਅਰਨਵ
3: ਹੈਲੋ ਅੰਕਲ ਜੀ
0: ਸਤਿ ਸ਼੍ਰੀ ਅਕਾਲ ਅਰਨਵ ਕੀ ਹਾਲ
1: ਬਾਈ ਸਭ ਮੈਨੂੰ ਹੀ ਬੋਲ ਰਿਹਾ
0: ਹੈਲੋ
3: ਹੈਲੋ
0: ਹਾਂਜੀ ਹਾਂਜੀ ਆਵਾਜ਼ ਮਿਸ ਹੋ ਗਈ
1: ਆਵਾਜ਼
0: ਵੱਧ ਘੱਟ ਜੀ ਹੁੰਦੀ ਆ ਇੱਕ ਥਾਂ ਤੇ ਮੇਰਾ ਪੁੱਤ ਖਲੋ ਜਾ ਹਾਂ ਫੋਨ ਲੈ ਕੇ
1: ਉੱਪਰ ਨੀਚੇ ਹੋ ਰਹੀ
0: ਮੈਂ ਨੀ ਅਸਲ ਚ ਕੁੱਟੀ ਉਹ ਆਪ ਹੀ ਪਰੇ ਹੋਈ ਜਾਂਦਾ
1: ਫੋਨ ਕਿਦੋਂ ਰਾਜਾ
0: ਫੋਨ ਇੱਕ ਥਾਂ ਤੇ ਪੁੱਤ ਲਾ ਕੇ ਨਾ ਕੰਨ ਨੂੰ ਤੇ ਉੱਥੇ ਰਹੋ ਦੂਰ ਨੇੜੇ ਨਾ ਕਰੋ ਹਾਂਜੀ ਹਾਂ ਹੁਣ ਬਹੁਤ ਵਧੀਆ ਇੱਥੇ ਰੱਖਿਆ ਕਰੋ ਹੁਣ ਤੇ ਕੁਛੜ ਬਹਿ ਕੇ ਬੋਲਣ ਦੇ ਕੀ ਸੁਣਾਓਗੇ
3: ਬਜਾਰਤ ਉਹ ਕਿਹੜੀ ਚੀਜ਼ ਹੈ ਜਿਹੜੀ ਬੰਦੇ ਨੂੰ ਸਕਾਉਂਦੀ ਆ ਤੇ ਗਿੱਲੀ
0: ਬੰਦੇ ਨੂੰ ਸਿਖਾਉਂਦੀ ਆ ਤੇ ਜਨਾਨੀ ਨੂੰ ਨਹੀਂ ਸਿਖਾਉਂਦੀ
3: ਤੇ ਆਪ ਤੇ ਆਪ ਭੇਜਦੀ ਆ ਤੇ ਦੂਜੇ ਨੂੰ ਸਿਖਾਉਂਦੀ ਆ
1: ਆਪ ਗਿੱਲੀ ਰਹਾ ਦੂਸਰੇ ਨੂੰ ਸਿਖਾਈ
0: ਦੂਸਰੇ ਨੂੰ ਸਿਖਾਵਤ ਹੈ ਉਹ ਕਿਹੜੀ ਚੀਜ਼ ਆ ਜਿਹੜੀ
1: ਵਾਸ਼ਿੰਗ ਮਸ਼ੀਨ ਭਾਜੀ
0: ਵਾਸ਼ਿੰਗ ਮਸ਼ੀਨ
1: ਡਰਾਇਰ
0: ਜਿਹੜੀ ਖੁਦ ਭੇਜਦੀ ਆ ਤੇ ਦੂਜੇ ਨੂੰ ਸਿਖਾਉਂਦੀ ਆ ਹੈ
3: ਹਾਂਜੀ
0: ਖੁਦ ਭੇਜਦੀ
1: ਆ ਆਈ ਗਾਟ ਇਟ ਆਈ ਗਾਟ ਇਟ ਤਾਉ ਨਵੀ ਆ ਗਿਆ ਬਈ ਨੈਪੀ ਇਹ ਵੀ ਨਹੀਂ ਅੱਜ ਰਹਿ ਕੋਈ ਤਾਂ
0: ਅੱਛਾ ਇਹ ਵੀ ਨਹੀਂ ਹੈਗੀ ਤੇ ਹੋਰ ਕਿਹੜੀ ਆ ਜਿਹੜੀ ਆਪ ਗਿੱਲੀ ਹੁੰਦੀ ਆ ਤੇ ਦੂਜੇ ਨੂੰ ਸੁਕਾਉਂਦੀ ਆ
1: ਸੁਕਾਰੀ
0: ਹਾਂਜੀ ਇਹ ਕਿਹੜੀ ਚੀਜ਼ ਹੋ ਗਈ ਯਾਰ ਕਮਾਲ ਹੋ ਗਈ ਹੈ
1: ਜ਼ਬਾਨ
0: ਚੱਲ ਹਾਰ ਗਈ ਯਾਰ ਯਾਰ ਜੇ ਤੌਲੀਆ ਫਿਰ ਨੈਪੀ ਵੀ ਹੋ ਸਕਦੀ ਆ ਫਿਰ ਤੇ ਨੈਪੀ ਵੀ
1: ਥੈਂਕ
0: ਯੂ ਅਰਨਵ ਥੈਂਕ ਯੂ ਸਤਿ ਸ਼੍ਰੀ ਅਕਾਲ ਅਰਨਵ ਥੈਂਕ ਯੂ ਬੁੱਤੂ ਤੇ ਨੈਕਸਟ ਸਾਡੇ ਰਾਮ ਰਾਮ ਬਾਈ ਰਾਮ ਰਾਮ ਨੈਕਸਟ ਸਾਡੇ ਨਾਲ ਤੇਗ ਸਤਿ ਸ਼੍ਰੀ ਅਕਾਲ
1: ਬੜੇ ਬਚਰੇ ਜਾਡੇ ਦੇ ਬਾਈ
0: ਸਮੇਂ ਲੱਗੀ ਮੈਂ ਵੀ ਵੱਡੇ ਵੱਡੇ ਪਰੌਂਠੇ ਛੱਕ ਕੇ ਆ ਗਿਆ
1: ਮੈਂ ਵੀ ਠੰਡ ਤੋਂ ਬਚਿਆ ਬਚਰੇ ਜਾਡੇ ਦੇ
0: ਉਹ ਕਹਿੰਦੇ ਮੈਂ ਵੀ ਵੱਡੇ ਵੱਡੇ ਪਰੌਂਠੇ ਛੱਕ ਕੇ ਆ ਗਿਆ ਸਵੇਰੇ ਸਵੇਰੇ
1: ਹੋਰ
0: ਹੈ ਤੇ ਹੈ ਵਾਹ ਵਾਹ ਪਰੌਂਠੇ ਖਾ ਲਈਏ ਨਾ ਤਾਂ ਫਿਰ ਠੰਡ ਨੀ ਲੱਗਦੀ ਹੈ ਨਾ ਹੈ
3: ਤੁਸੀਂ ਕੀ ਕਰਦੇ ਹੋ
0: ਅਸੀਂ ਕੀ ਕਰਦੇ ਹਾਂ ਅਸੀਂ ਤੇ ਪੁੱਤੂ ਤੁਹਾਡੇ ਨਾਲ ਗੱਲ ਹੀ ਕਰਨ ਡਏ ਹਾਂ
1: ਅਸੀਂ ਸੇਵੀਆਂ ਵਰਤ
0: ਗੁਜ਼ਾਰਾ ਹੀ ਕਰਨ ਡਏ ਹਾਂ ਹੈ ਤੁਸੀਂ ਤਿਆਰ ਹੋ ਗਏ ਹੋ
3: ਹਾਂਜੀ
0: ਓਕੇ ਕੀ ਸੁਣਾਓਗੇ ਫਿਰ
3: ਬਜਾਰਤ
0: ਓਕੇ ਸੁਣਾਓ ਫਿਰ
3: ਓਲੀ ਬੋਲਦੀ ਡਾਣਾ ਵਿੱਚ ਕੋਲਦੀ
0: ਹਾਂ ਹਾਂ ਇਹ ਤੇ ਤਾਊ ਕੋ ਆਏ ਸੋ
1: ਉਹ ਤਾਂ ਬਾਈ ਸਿਰਫਾ ਨਿਕਲ ਗਈ
0: ਓਲੀ ਮੋਲਨੀ ਦਰਾਂ ਵਿੱਚ ਖੋਲਣੀ
1: ਓਲਣੀ ਮੋਲਣੀ ਦਰਾਂ ਮੈਂ ਖੋਲਣੀ ਹੈ
0: ਕਿਆ ਛੇ ਜੋ ਦਰਾਂ ਮੈਂ ਖੋਲੇ ਛੇ
1: ਓਲਣੀ ਮੋਲਣੀ ਦਰਾਂ ਮੈਂ ਖੋਲਣੀ ਹੈ
0: ਹਾਂ
1: ਨਹੀਂ ਨਹੀਂ ਨਹੀਂ ਕੀ ਹੋ ਸਕਦਾ
0: ਬੁਝੋ
1: ਹਾਂ ਮੈਂ ਸੋਚ ਹੀ ਰਿਹਾ
0: ਨਹੀਂ ਬੁਝੋ ਛੋ ਤੇ ਫਿਰ ਹਾਰ ਜੋ ਛੋ
1: ਹਾਰ ਕੇ ਹਾਰ ਕੇ ਹਾਰ ਕੇ
0: ਹੈ ਜੁੱਤੀ
1: ਜੁੱਤੀ
0: ਤੁਹਾਨੂੰ ਇਹ ਵੀ ਨੀ ਪਤਾ ਲੱਗਦਾ ਜੁੱਤੀ ਦਰਾਂ ਚ ਖੋਲੀ ਦੀ ਆ
1: ਉਹ ਤੇਰਾ ਪਲਾ
0: ਹੈ
1: ਸਾਡੀ ਤਾਂ ਸੱਤ ਤੋਂ ਸ਼ੁਰੂ ਹੋਈ ਜੁੱਤੀਆਂ ਪੈਣੀ
0: ਨਹੀਂ ਕਈ ਨਹੀਂ ਵੀ ਖੋਲਦੇ ਦਰਾਂ ਚ ਜਿਹੜੀ ਗੱਲ
1: ਨੀ ਅੱਜ ਕੱਲ ਬਾਹਰ ਲਿਖਿਆ ਹੁੰਦਾ ਨਾ ਜੁੱਤੇ ਬਾਹਰ ਤਾਰ ਹੋਏ ਆ
0: ਹਾਂ ਹਾਂ ਇਹ ਵੀ ਗੱਲ ਹੈਗੀ ਆ ਹਾਂਜੀ ਭੈਣ ਹੈਗੀ
3: ਨਹੀਂ
0: ਓਹੋ ਕਿੱਥੇ ਗਈ
3: ਨਹੀਂ
0: ਕੌਣ ਆ ਸਾਡੇ ਨਾਲ ਨੈਕਸਟ ਸਾਡੇ ਨਾਲ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਹੋ
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਰਾਮ ਅੰਕਲ ਜੀ
0: ਸਤਿ ਸ਼੍ਰੀ ਅਕਾਲ
1: ਤਵਨੀਤ
0: ਕੀ ਹਾਲ ਹੈ ਤੁਹਾਡਾ
4: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ ਆ ਤੁਸੀਂ ਦੱਸੋ ਕੀ ਕਰਦੇ ਹੋ ਬੱਚੇ ਠੰਡ ਠੁੰਡ ਤੋਂ
4: ਸਾਨੂੰ ਸਾਰੇ ਨੂੰ ਬੁਖਾਰ ਚੜਿਆ
0: ਓਏ ਹੋਏ ਕੀ ਗੱਲ ਹੋ ਗਈ ਸਾਰਿਆਂ ਨੂੰ ਇਕੱਠੇ ਹੀ
4: ਹਾਂਜੀ ਪਹਿਲਾਂ ਆਸ਼ਰੇ ਨੂੰ ਫਿਰ ਵੀਰ ਜੀ ਨੂੰ ਫਿਰ ਮੰਮਾ ਨੂੰ ਫਿਰ ਦਾਦਾ ਨੂੰ ਫਿਰ ਮੈਂ
0: ਓਹੋ ਹੁਣ ਠੀਕ ਹੋ
4: ਨਹੀਂ
0: ਅੱਛਾ ਹਾਲੇ ਵੀ ਨਹੀਂ ਠੀਕ ਆ ਠੀਕ ਤੇ ਲੱਗਦੇ ਮੈਨੂੰ
4: ਉਥੋਂ
0: ਫਿਰ ਠੰਡ ਲਵਾਈ ਮੈਨੂੰ ਲੱਗਦਾ ਵਧੀਆ ਹੋ ਗਿਆ ਚਲੋ ਨਾਈਸ ਹੋ ਗਿਆ
4: ਅੱਛਾ
0: ਲਿਖਿਆ ਸੀ ਉੱਥੇ ਓਕੇ ਓਕੇ ਓਕੇ
1: ਤੁਹਾਡਾ ਵੀ ਨਾਮ ਹੈ ਬੁੱਤੂ
0: ਹਾਂ
1: ਤੁਸੀਂ ਵੀ ਰੇਡੀਓ ਹਾਂਜੀ ਹੋ
0: ਥੈਂਕ ਯੂ ਤੇ ਕੀ ਸੁਣਾਓਗੇ ਫਿਰ ਅੱਜ
4: ਇੱਕ ਬੁਜਾਰਤ
0: ਹਾਂਜੀ
4: ਲਾਲ ਸੂਈ ਪੋਟਲੀ ਮੈਂ ਵੇਖ ਵੇਖ ਖੁਸ਼ ਹੋਵਾਂ ਹੱਥ ਲਾਵਾਂ ਤੇ ਪਿੱਟਣ ਲੱਗੀ ਹਾਈ ਮੰਮੀ ਮੈਂ ਮੋਈ
1: ਲਾਲ ਸੂਈ ਪੋਟਲੀ
0: ਇਹ ਕੀ
4: ਲਾਲ ਸੂਈ ਪੋਟਲੀ ਮੈਂ ਵੇਖ ਵੇਖ ਖੁਸ਼ ਹੋਵਾਂ ਹੱਥ ਲਾਵਾਂ ਤੇ ਮੈਂ ਪਿੱਟਣ ਲੱਗੀ
0: ਗੁਲਾਬ
1: ਗੁਲਾਬ
0: ਐਡਾ ਸੌਖਾ ਨੀ ਹੁੰਦਾ ਨਿਆਣਿਆਂ ਦਾ ਬੁੱਝਣਾ
1: ਲਾਲ ਸੂਈ
4: ਤੁਸੀਂ ਰੋਂਦੇ
0: ਚੰਗੀ ਗੱਲ
1: ਅੱਛਾ
0: ਰੋਂਦੇ ਹੋ ਜਦੋਂ ਤੁਹਾਨੂੰ ਉਹ ਹੁੰਦਾ ਨਾ ਗੰਡੇ ਗੰਡਾ
4: ਨਹੀਂ
0: ਹਾਂ ਚੱਲ ਫਿਰ ਹਾਰ ਗਏ ਪੁੱਤ
1: ਅਸੀਂ ਉਵੇਂ ਰੋਣ ਵਾਲੇ ਬਸ
0: ਮਿਰਚ ਮਿਰਚ ਲਾਲ ਮਿਰਚ ਓਕੇ ਓਕੇ ਓਕੇ ਓਕੇ
1: ਇਹ ਤਾਂ ਉਵੇਂ ਰੋਣ ਵਾਲੇ ਸੀ ਬਸ ਤੁਹਾਨੂੰ ਨਹੀਂ ਪਤਾ
0: ਥੈਂਕ ਯੂ ਨੈਕਸਟ ਕਿਹਦੀ ਵਾਰੀ ਐਸ਼ਲਿਨ ਓਕੇ ਹੈਲੋ ਐਸ਼ਲਿਨ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਰਾਮ ਰਾਮ ਅੰਕਲ
0: ਸਤਿ ਸ਼੍ਰੀ ਅਕਾਲ
1: ਐਸ਼ਲਿਨ ਕੀ ਹਾਲ ਹੈ ਤੇਰਾ ਛੋਰੀ
5: ਠੀਕ ਹੈ
1: ਹੈ ਬੜੀਆ
0: ਕੀ ਕਰਦੇ ਹੋ
5: ਸੋਫੇ ਤੇ ਬੈਠੇ ਬਲੂ ਵਾਲਾ ਤੇ ਦਾਦੇ ਦਾ ਗੱਲ ਕਰਦੇ ਦੀ
0: ਅੱਛਾ ਅੱਛਾ ਤੁਹਾਡੇ ਤੇ ਇਲਜ਼ਾਮ ਲੱਗਾ ਕਹਿੰਦੇ ਵੀ ਤੁਸੀਂ ਸਾਰਿਆਂ ਨੂੰ ਠੰਡ ਲਵਾਤੀ ਆ
1: ਓਹੋ
0: ਹੈ
5: ਨਹੀਂ
0: ਆ ਹੁਣੇ ਕਿਹਾ, ਹੁਣੇ ਕਿਹਾ ਦੀਦੀ ਨੇ, ਕਹਿੰਦੇ ਵੀ ਇਹਨੇ ਸਾਰਿਆਂ ਨੂੰ ਬਿਮਾਰ ਕਰਤਾ ਵਾ।
1: ਹੋਰ
0: ਤੁਹਾਡੀ ਦਹਿਸ਼ਤੀ ਬੜੀ ਆ ਤੁਹਾਡੀ,
1: ਉਹਨੇ ਮਨ ਚ ਕਿਹਾ ਸੀ, ਅਸੀਂ ਸੁਣ ਲਿਆ ਸੀ।
0: ਟਿਸ਼ੂ ਹੋ ਗਈ। ਕੀ ਸੁਣਾਓਗੇ ਫਿਰ?
4: ਇੱਕ ਬੁਜਾਲਤ,
0: ਹਾਂਜੀ,
4: ਫਲੂਟ ਵੀ ਆ ਤੇ ਕਲਰ ਵੀ ਆ।
0: ਫਲੂਟ ਵਜਾਉਣ ਵਾਲੀ,
1: ਫਰੂਟ, ਫਲ ਬੋਲਣਾ ਭਾਈ ਨਾ, ਫਲ
0: ਪਰ ਉਹਦਾ ਤੇ ਠੀਕ ਕਰਾ ਲਈਏ,
1: ਉਸਕਾ ਠੀਕ ਹੈ।
0: ਕਿਹੜੀ, ਕਿਹੜਾ ਫਲੂਟ ਇੱਕ ਵਜਾਉਣ ਵਾਲੀ ਹੁੰਦੀ ਉਹ ਵਾਲੀ?
1: ਹਾਂ,
4: ਇੰਡੀਆ ਵਾਲਾ ਫਲੈਗ ਚ ਹੈਗਾ,
0: ਇੰਡੀਆ ਵਾਲਾ ਫਲੈਗ ਚ ਹੈਗਾ ਕੀ?
4: ਇੱਕ ਕਲਰ।
1: ਹਾਂ, ਉਹ ਕਲਰ ਵੀ ਹੈ ਤੇ ਹੋਰ ਕੀ ਹੈਗਾ?
0: ਹੋਰ ਕੀ ਆ?
4: ਫਲੂਟ।
1: ਫਲੂਟ,
0: ਅੱਛਾ,
1: ਫਲੂਟ,
0: ਫਲੂਟ ਹੈਗਾ ਉਹਦੇ ਚ, ਫਲੈਗ ਚ ਤੇ ਫਲੂਟ ਹੁੰਦਾ ਹੀ ਨਹੀਂ ਹੈ।
4: ਲਾਈਕ ਕਲਰ ਹੈਗਾ,
0: ਅੱਛਾ ਕਲਰ ਹੈਗਾ, ਓਕੇ ਓਕੇ।
1: ਹਾਂ, ਉਹ ਕਲਰ ਨਾ
0: ਚਰਖਾ
1: ਰੇੜੀਆਂ ਜੀ ਚ ਵੀ
0: ਹੈ, ਪਹਿਲਾਂ ਹੁੰਦਾ ਸੀ। ਹੈਂ
4: ਨਹੀਂ
1: ਹਨਾਸ਼, ਉਹ ਕਲਰ ਰੇੜੀਆਂ ਜੀ ਚ ਵੀ ਹੈਗਾ,
4: ਰੇੜੀਓ ਹਾਜੀ ਤੇ ਵੀ ਹੈਗਾ,
0: ਹੈਗਾ ਹੈਗਾ, ਓਕੇ। ਔਰੇਂਜ, ਬੋਲੋ ਲੀ ਰੂਟ ਫਰੂਟ
1: ਸ਼ੋਰ ਸੋਰ ਸ਼ੋਰ ਸੋਰ ਇਹ ਲੱਗੇ ਰਹੋ, ਅਰੇ ਸੋਰ ਨੀ ਬਾਬਾ, ਸ਼ੋਰ ਸ਼ੋਰ।
0: ਇਹਦਾ ਪਤਾ ਮੈਂ ਠੀਕ ਕਿਉਂ ਕਰਾਉਣ ਡਿਆ, ਇਹਦੀ ਕੁੜੀ ਦੀ ਆਰ ਦੀ ਪ੍ਰੋਬਲਮ ਹੈ, ਇਹਨੇ ਤੇ ਮੇਰਾ ਨਾਮ ਵੀ ਵਿਗਾੜ ਦਿਆ। ਮੇਰੀ ਗੱਲ ਸੁਣਨੀ ਕੁੜੀਏ, ਤੂੰ ਠੀਕ ਕਰ ਲਾ ਤੂੰ ਆਪਣਾ ਆਰ ਛੇਤੀ ਛੇਤੀ। ਫਿਰ ਕਹਿ ਭਲਾ ਤਾਊ ਨੂੰ ਰਾਮ ਰਾਮ ਕਹਿ ਫਿਰ। ਤੇਰੇ ਰਾਰੇ ਚ ਨੁਕਸੀ ਕੁੜੀਏ,
1: ਧੰਨਵਾਦ ਬਾਈ,
0: ਥੈਂਕ ਯੂ, ਥੈਂਕ ਯੂ। ਕੱਲ ਠੀਕ ਕਰਕੇ ਆਉਣੀ ਹੈ, ਤੁਹਾਡਾ ਹੋਮ, ਮੇਰੀ ਗੱਲ ਸੁਣ ਪਹਿਲਾਂ, ਕੱਲ ਤੁਹਾਡਾ ਹੋਮਵਰਕ ਹੈ, ਤੂੰ ਆਪਣੀ ਆਰ ਠੀਕ ਕਰਕੇ ਆਉਣੀ ਆ, ਠੀਕ ਆ, ਓਕੇ, ਨਹੀਂ ਤੇ ਕੱਲ ਟਾਈਮ ਘੱਟ ਮਿਲਣਾ ਤੈਨੂੰ। ਸਤਿ ਸ੍ਰੀ ਅਕਾਲ, ਕੀ ਹਾਲ ਹੈ ਤੁਹਾਡਾ? ਜਿਹੜੇ ਰੋਗ ਨਾਲ ਬੱਕਰੀ ਮਰ ਗਈ, ਮੇਰੀ ਗੱਲ ਸੁਣ, ਤੂੰ ਨਾ ਨਿੱਕੀ ਨਿੱਕੀ ਦੀਦੀ ਨੂੰ ਨੀ ਤਾਜ ਫੋਲੋ ਕਰਨਾ, ਤੁਹਾਨੂੰ ਤੁਹਾਨੂੰ ਪਤਾ ਉਹਦੀ ਆਰ ਚ ਪ੍ਰੋਬਲਮ ਆ
4: ਜੀ।
0: ਉਹਦੀ ਆਰ ਚ ਪ੍ਰੋਬਲਮ ਹੈ ਤੇ ਤੁਹਾਡੀ ਚ ਵੀ ਹੋਊਗੀ ਉਹ, ਫਿਰ ਪਤਾ ਤੁਹਾਨੂੰ
4: ਹੈ?
0: ਨਹੀਂ ਪਤਾ ਨਾ, ਹਾਂ ਉਹਨੇ ਤੁਹਾਡੀ ਆਰ ਚ ਵੀ ਪ੍ਰੋਬਲਮ ਕਰਤੀ ਉਹ।
1: ਓ ਮਾਈ ਗਾਡ,
0: ਤੁਹਾਨੂੰ ਆਉਂਦਾ ਨਾ ਆਰ ਫੋਰ ਰੈਟ ਆਉਂਦਾ? ਸੁਣਾਓ ਹਾਂ ਭਲਾ,
4: ਚੂਆ
0: ਨੀ ਕਹੋ, ਰਾ ਕਹੋ, ਰੈਟ
1: ਰੈਟ
4: ਰੈਟ
0: ਹੈ,
1: ਆ ਤਾਂ ਸਹੀ ਆ
4: ਰੈਟ,
0: ਹਾਂ ਤੇ ਆਰ ਆਉਂਦੀ ਤੇ ਹੈਗੀ ਤੁਹਾਨੂੰ,
1: ਕਾਪੀ ਕਰਦੀ ਨਾ ਤਾਂ ਕਰਕੇ ਫਰਕ ਪੈ ਜਾਂਦਾ।
0: ਕਹੋ ਰਾਤ,
4: ਰਾਤ
1: ਜੇ ਬਾਤ,
0: ਹਾਂ ਕਹੋ ਰੰਜੋਦ,
4: ਰੋਦਾ ਰੰਜੋਦ,
0: ਕੀ
1: ਅੰਕਲ ਜੀ ਅੰਕਲ ਜੀ ਹੋ ਗਈ,
0: ਮੈਂ ਉਦੋਂ ਦਾ ਧਿਆਨ ਹੀ ਨਹੀਂ ਦਿੱਤਾ, ਕਹਿੰਦੇ ਤੇ ਰੋਜ਼ ਹੀ ਆ ਨਾ। ਕੀ ਸੁਣਾਓਗੇ ਫਿਰ ਅੱਜ?
5: ਇੱਕ
0: ਗਾਣਾ। ਓਕੇ,
5: ਪਿਆਰ ਨਾਲ ਬੈਠੇ ਜੱਟ ਰੇਡੀਓ ਤੇ ਬੈਠੇ ਅੱਜ, ਸਰਦਾਰ ਰਜੋਤ ਸਿੰਘ ਜੀ, ਸਰਦਾਰ ਹਰਮੀਤ ਸਿੰਘ ਜੀ, ਸ਼ਬਦਾਂ ਜੀ ਦਾਦਾ
0: ਬੱਲੇ ਬੱਲੇ। ਹਾਂ ਤੇ ਬੜਾ ਸੋਹਣਾ ਤੁਸੀਂ ਕਿਹਾ ਤੇ ਵੇਖਿਆ
1: ਰਾਗਾ ਛੋਟਾ ਕਿ ਚੋਰੀ ਗਣੇ ਮਿੱਠੇ ਕਰਦੀ ਹੈ।
5: ਹਾਂਜੀ
0: ਹੈ, ਤਾਂ ਤੁਹਾਨੂੰ ਵੇਖਿਆ ਸਾਰਾ ਕੁਝ ਕਹਿਣਾ ਆਉਂਦਾ ਵਾ, ਤੁਸੀਂ ਉਦਾਂ ਗਲਤ ਕਹੀ ਜਾਂਦੇ ਹੋ ਪਤਾ।
5: ਹਾਂਜੀ
0: ਹਾਂ, ਹੁਣ ਤੁਸੀਂ ਸਹੀ ਕਿਹਾ ਨਾ, ਹੁਣ ਤੁਸੀਂ ਬਿਲਕੁਲ ਸਹੀ ਕਿਹਾ ਤੇ ਕੱਲ ਵੀ ਆਪਣਾ ਸਹੀ ਕਰਕੇ ਆਇਆ।
1: ਜੀ ਕਰੇ ਇੱਕ ਗਣਾ ਫੇਰ ਬੋਲ, ਸ਼ਹਿਦ ਨਾਲ ਮਿੱਟੇ ਮਾਰੀ ਘਰ ਵਾਲੀ ਸੁਣ ਲੈ।
0: ਉਹਦੇ ਨਾਲ ਕੀ ਫਰਕ ਪੈਣਾ, ਉਹਨਾਂ ਕਹਿਣਾ ਨਹੀਂ ਉਦੋਂ ਮੈਂ ਕੰਮ ਕਰਨ ਨਹੀਂ। ਹਾਂਜੀ ਬਹੁਤ ਵਧੀਆ ਲੱਗਾ ਪੁੱਤ, ਥੈਂਕ ਯੂ, ਤੇ ਤੁਸੀਂ ਛੇਤੀ ਛੇਤੀ ਠੀਕ ਹੋ ਤੇ ਫਿਰ ਆਪਾਂ ਛੇਤੀ ਛੇਤੀ ਮਿਲਦੇ ਹਾਂ। ਥੈਂਕ ਯੂ,
1: ਥੈਂਕ ਯੂ,
0: ਸਤਿ ਸ਼੍ਰੀ ਅਕਾਲ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਕੌਣ ਆ, ਨੈਕਸਟ ਕਿਹਦੀ ਵਾਰੀ ਆ? ਨੈਕਸਟ ਮੈਨੂੰ ਲੱਗਦਾ ਅਸੀਸ ਸੀ ਸਾਡੇ ਨਾਲ। ਸਤਿ ਸ਼੍ਰੀ ਅਕਾਲ ਅਸੀਸ, ਕੀ ਹਾਲ ਹੈ? ਬੜੇ ਐਕਸ਼ਨ ਕਰਦੀ ਆ,
1: ਕਮਾਲ ਕਰ ਰੱਖੀ ਛੋਰੀ ਨੇ ਸਾਰੇ।
0: ਕਿੱਡੇ ਸੋਹਣੇ ਐਕਸ਼ਨ ਕੀਤੇ ਤੁਸੀਂ,
1: ਪਹਿਲਾਂ ਪਤਾ ਰੱਖਿਆ ਮਾਰੀ ਛੋਰੀ ਕਾ ਛੋਰੋ ਸੇ ਕਮ ਹੈ ਕਿ।
0: ਕੀ ਕਿਹਾ ਅੰਕਲ ਨੇ? ਅਸੀਸ
1: ਅਸੀਸ ਬੋਲ, ਮਾਰੀ ਛੋਰੀ ਕਾ ਛੋਰੇ ਤੇ ਕਮ ਹੈ ਕਿ।
0: ਲਾਸਟ ਟਾਈਮ ਤੁਸੀਂ ਸਿੱਖ ਲਿਆ ਸੀ ਪੁੱਤ, ਨਹੀਂ ਬੋਲਣਾ। ਹਾਏ ਫਿਰ ਕੀ ਬੋਲਣਾ ਅੱਜ?
1: ਚੱਲ ਨਾ ਬੋਲ,
0: ਕੀ
5: ਬੋਲਣਾ?
1: ਅੱਜ ਮੇਰਾ ਜੀ ਨੀ ਕਰਦਾ।
0: ਕਿਉਂ ਨੀ ਕਰਦਾ ਜੀ, ਕੀ ਗੱਲ ਹੋ ਗਈ?
1: ਮਨਨਾ ਬੁਲਾਓ ਜੀ, ਮੇਰਾ ਨਹੀਂ ਟਿਕਾਣੇ ਜੀ।
0: ਤੁਹਾਡਾ ਜੀ ਕਰਦਾ ਪੀ ਮੈਂ ਸੌ ਜਾ, ਤੇ ਤੁਹਾਡਾ ਜੀ ਕਰਦਾ ਪੀ ਮੈਂ ਚੁੱਪ ਹੀ ਰਵਾਂ। ਹੋਏ ਏਦਾਂ ਕਿੱਦਾਂ
1: ਬੋਲੀ ਬਣ ਗਈ
0: ਹੈ?
5: ਮੈਂ ਬੋਲ ਤਾਂ ਲੈਂਦੀ ਬਟ ਮੈਂ ਕੁਛ ਕੁਛ ਕਹਿਣਾ ਨੀ, ਕੁਛ ਹੋਰ ਮਤਲਬ।
0: ਹਾਂ ਮੈਂ ਕਹੂੰ ਵੀ ਮੇਰਾ ਮੂੰਹ ਨਾ ਖਲਾਓ, ਏਦਾਂ ਮਤਲਬ।
1: ਅਸੀਂ ਬੋਲੀ ਪਾਈਏ ਫਿਰ, ਇੱਕ ਬੋਲੀ ਪਾਈਏ,
0: ਇੱਕ ਬੋਲੀ ਪਾਈਏ।
1: ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਕੀ ਵੇ, ਮੈਨੂੰ ਨਾ ਬੁਲਾਓ ਮੇਰਾ
0: ਮੇਰਾ ਨਹੀਂ ਟਿਕਾਣੇ ਜੀ, ਮੈਨੂੰ ਨਾ ਬੁਲਾਇਓ ਜੀ, ਮੇਰਾ ਨਹੀਂ ਟਿਕਾਣੇ ਜੀ, ਮੈਨੂੰ ਨਾ ਬੁਲਾਇਓ ਵੀ, ਮੇਰਾ ਨਹੀਂ ਟਿਕਾਣੇ ਜੀ।
1: ਵਾਹ,
0: ਚੱਕ ਦੋ ਸੀ, ਚੱਕ ਦੋ ਸੀ ਸਗੌਰ ਜੀ।
1: ਹੁਣ ਕਰ ਨਾਰੇ
0: ਨਾਰੇ, ਹੁਣ ਤੁਸੀਂ ਨੀ ਚੱਕਦੇ, ਮੈਂ ਰੋਜ਼ ਚੱਕਦਾ ਤੁਹਾਡੀ ਬੋਲੀ।
1: ਹੋਰ ਅੱਜ ਅਸੀਂ ਪਾਈ ਬੋਲੀ
0: ਹੈ ਨਾਰੇ ਨਾਰੇ ਨਾਰੇ ਨਾਰੇ ਨਾਰੇ ਨਾਰੇ ਨਾਰੇ ਨਾਰੇ ਨਾਰੇ
1: ਨਾਰੇ ਗੱਲ
0: ਸਾਡੇ ਨਾਲ
1: ਸਾਡੇ ਨਾਲ ਕਿਤੇ ਬੋਲ ਪਾਓਗੇ।
0: ਥੈਂਕ ਯੂ ਸੀਸ, ਤੁਸੀਂ ਠੀਕ ਹੋ ਹੁਣ? ਸਿਹਤ ਠੀਕ ਹੈ ਤੁਹਾਡੀ?
5: ਹਾਂਜੀ, ਹੁਣ ਮੈਂ ਗਾਣਾ ਸੁਣਾਉ ਨਾ ਨਾ ਨਾ ਨਾ ਨਾ ਰੇ ਆ।
0: ਹਾਂਜੀ ਸੁਣਾ ਦੋ, ਸੁਣਾ ਦੋ,
1: ਆ ਜਾਓ।
5: ਹੁਣ ਮੈਂ ਸੁਣਾਉਂਗੀ।
0: ਹਾਂਜੀ
5: ਓਕੇ ਵੇਟ। ਨਹੀਂ ਮੰਮਾ,
0: ਨਹੀਂ ਮੰਮਾ, ਨਹੀਂ ਮੰਮਾ, ਨੀ ਮੰਮਾ, ਨੀ ਨਹੀਂ ਮੰਮਾ, ਨਹੀਂ ਮੰਮਾ, ਨਹੀਂ ਮੰਮਾ ਨਹੀਂ ਮੰਮਾ ਨਹੀਂ ਅੱਛਾ ਅੱਛਾ ਓਕੇ
1: ਅੱਛਾ
2: ਸਾਡੇ ਨਾਲੇ ਰਹੂੰਗੀ ਤਾਂ ਅਸ਼ੁਕ ਕਰੂੰਗੀ ਜ਼ਿੰਦਗੀ ਦੇ ਸਾਰੇ ਮਜ਼ੇ ਅਸ਼ੁਕ ਕਰੂੰਗੀ ਸਾਡੇ ਨਾਲੇ ਰਹੂੰਗੀ ਤਾਂ ਅਸ਼ੁਕ ਕਰੂੰਗੀ ਜ਼ਿੰਦਗੀ ਦੇ ਸਾਰੇ ਮਜ਼ੇ ਅਸ਼ੁਕ ਕਰੂੰਗੀ ਸਾਡੇ ਨਾਲ ਸਾਡੇ ਨਾਲ
0: ਬੋਲੇ
2: ਬੋਲੇ ਬੋਲੇ ਬੋਲੇ ਚੱਕ ਦੋ ਰਣਜੋਤ ਅੰਕਲ ਜੀ
0: ਵੈਰੀ ਨਾਈਸ ਅਸੀਸ ਥੈਂਕ ਯੂ ਬੁੱਤੋ ਤੁਸੀਂ ਤਾਂ ਬਹੁਤ ਸੋਹਣੀ ਬੋਲੀ ਸੁਣਾਈ ਆ ਥੈਂਕ ਯੂ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਚ ਰਹੋ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਮ ਰਾਮ ਸਤਿ ਸ਼੍ਰੀ ਅਕਾਲ ਹਾਂਜੀ ਓਕੇ ਓਕੇ ਓਕੇ ਓਕੇ ਬਾਏ ਬਾਏ ਬਾਏ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ ਕੀ ਹਾਲ ਨੇ ਠੀਕ ਠਾਕ ਹੋ ਹਾਂਜੀ ਕਿਹੜੇ ਡਡਵਾਲ ਸਾਹਿਬ ਨੇ ਛੋਟੇ ਕਿ ਵੱਡੇ
1: ਛੋਟੇ
0: ਛੋਟੇ ਡਡਵਾਲ ਸਾਹਿਬ ਦਾ ਨਾਂ ਆ ਸੁਖਨ ਕੱਲ ਵੱਡੇ ਸਾਹਿਬ ਕੱਲ ਲੇਟ ਆਇਆ ਸੀ ਵੀਰਾ ਤੇ ਫਿਰ ਉਦੋਂ ਤੇ ਆਪਾਂ ਫਿਨਿਸ਼ ਕਰਤਾ ਸੀ ਨਾ
2: ਸਕੂਲ ਗਿਆ ਹੁਣ
0: ਹਾਂ ਉਹ ਸਕੂਲ ਚਲ ਗਿਆ ਅੱਛਾ
1: ਤੁਸੀਂ ਨਹੀਂ ਜਾਂਦੇ
0: ਤੁਸੀਂ ਲੇਟ ਜਾਂਦੇ ਹੋ ਮਰਜ਼ੀ ਜੀ ਨਾ ਜਾਈਦਾ ਕਿ ਲੰਬਰਦਾਰ ਬਣਨਾ ਜੇ ਗੁੱਡ ਬੋਏ ਅੱਜ ਕੀ ਸੁਣਾਓ ਕਿ ਤੁਸੀਂ ਸਾਨੂੰ ਹਾਏ ਵੇ ਰਸਗੁੱਲਿਆ ਹਾਏ ਵੇ ਰਸਗੁੱਲਿਆ ਹਾਂਜੀ
2: ਕਿਹੜੀ ਗੱਲਾਂ ਫੁੱਲਿਆ ਵੀ ਕਰੇਟ ਕਾਲਾ ਗੋਗੜ ਵਿੱਚ ਕਾਲਾ
1: ਆਏ ਵੇ ਰਸਗੁੱਲਿਆ ਤੂੰ ਇੰਨਾ ਕਿਉਂ ਫੁੱਲਿਆ
0: ਇੰਨਾ ਕਿਉਂ ਸਵਾਦ ਵੇ ਹਾਏ ਵੇ ਰਸਗੁੱਲਿਆ
1: ਜਾਵਾਂਗਾ ਪੈਸੇ ਲੈ ਕੇ ਆਵਾਂਗਾ ਤੇ ਫਿਰ ਤੈਨੂੰ ਖਾਵਾਂਗਾ
0: ਹਾਏ ਵੇ ਰਸਗੁੱਲਿਆ ਹਾਏ ਵੇ ਰਸਗੁੱਲਿਆ ਤਾਂ ਪਤਾ ਨਿਊ ਮਿਸਟਰ ਜੌਨੀ ਨੂੰ ਫੁੱਲਾਂ ਵਾਲਾ ਕੱਛਾ ਲੈ ਕੇ ਦਿੱਤਾ ਉਹਦੇ ਉੱਤੇ ਫੁੱਲ ਬਣੇ ਰੰਗ ਬਿਰੰਗੇ ਤੇ ਉਹਨਾਂ ਜਦੋਂ ਪਾਇਆ ਤੇ ਉਹਨੂੰ ਕੰਡੇ ਹੀ ਵੱਜ ਗਏ ਮਿਸਟਰ ਜੌਨੀ ਤੇਰੀ ਪੈਂਟ ਬੜੀ ਸੋਹਣੀ ਹਾਂ ਕੱਛਾ ਪਤਾ ਕਿਉਂ ਪਾਟਾ ਸੀ ਉਹਦਾ ਕੱਛਾ ਨਾ ਫੁੱਲਾਂ ਵਾਲਾ ਸੀ ਤੇ ਫੁੱਲਾਂ ਦੇ ਵਿੱਚ ਉਹ ਕੰਡੇ ਵੱਜ ਗਏ
1: ਕੰਡੇ ਵੱਜ ਗਏ
0: ਤੇ ਉਹਦਾ ਸਾਰਾ ਕੱਛਾ ਪਾਟ ਗਿਆ
1: ਪਰ ਕਮਾਲ ਹੈ ਨਾ ਆਟਾ ਤਾਂ ਲੱਗਾ ਪੈਂਟ ਨੂੰ
0: ਆਹੋ ਪੈਂਟ ਨੂੰ ਲੱਗਾ ਸੀ ਨਾ ਆਟਾ ਤੇ ਤਾਂ ਕਰਕੇ ਫਿਰ
2: ਉਹਨੇ ਸਾਰੀ ਜਗ੍ਹਾ ਉਹਦੇ ਮੂੰਹ ਤੇ ਵੀ ਲਾਇਆ ਤੇ ਉਹਦੇ ਬੋਡੀ ਤੇ ਵੀ ਲਾਇਆ ਤੇ ਉਹਦੇ ਢੁੰਗੀ ਤੇ ਵੀ ਲਾਇਆ
0: ਆਹੋ
2: ਸਾਰੀ ਜਗ੍ਹਾ ਲਾਇਆ
0: ਤੇ ਨਾਲੇ ਉਹਦੀ ਮੰਮੀ ਨੇ ਨਾ ਦੋ ਛੱਡੀਆਂ ਤੇ ਫਿਰ ਪਤਾ ਕੀ ਕਰਦਾ ਰੋਣ ਲੱਗ ਪਿਆ ਫਿਰ ਉਹ ਕਹਿੰਦਾ ਮੈਨੂੰ ਮੈਨੂੰ ਸੁਖਨ ਨੇ ਕਿਹਾ ਸੀ ਤੇ ਉਹਦੀ ਮੰਮੀ ਕਹਿੰਦੀ ਤੈਨੂੰ ਕਿਹਨੇ ਕਿਹਾ ਸੀ ਸੁਖਨ ਨਾਲ ਖੇਡਣ ਨੂੰ ਇੱਕ ਹੋਰ ਛੱਡੀ ਉਹਨੇ ਹੈ ਉਹਦੀ ਮੰਮੀ ਨੇ ਪਤਾ ਕੀ ਕਿਹਾ ਉਹਦੀ ਉਹਦੀ ਉਹਦੀ ਮੰਮੀ ਕਹਿੰਦੀ ਸੀ ਸੁਖਨ ਤੇ ਸਰਪੰਚ ਆਪਣੇ ਘਰ ਦਾ ਤੂੰ ਭਲਾ ਸਰਪੰਚ ਇੱਕ ਹੋਰ ਛੱਡੀ ਉਹਦੇ
5: ਡੋਗੀ
0: ਵਾਲਾ ਕੰਬਲ, ਹਾਂ ਇਹ ਵੀ ਠੀਕ ਆ ਕਿਉਂਕਿ ਉਹਦਾ ਵਿਚਾਰੇ ਦਾ ਕੱਛਾ ਵੀ ਪਾਟ ਗਿਆ ਨਾ।
5: ਡੋਗੀ ਦਾ ਪੋਟੀ,
0: ਓ ਹੋ ਨਹੀਂ, ਪਰ ਉਹ ਤੇ ਫਿਰ ਯਾਰ ਇਹਦੇ ਧੱਕਾ ਹੋ ਜੂ ਜੋਨੀ ਨਾ,
1: ਜੋਨੀ ਨੂੰ ਏਡੀ ਠੰਡ ਲਾਉਣੀ ਹੈ
0: ਹੈ
5: ਤੇ ਉਹਨੂੰ ਉਹਦਾ ਪੈਰ ਚਾਹੀਦੇ
0: ਹੈ,
5: ਉਹਦੇ ਪੈਰ ਚਾਹੀਦੇ ਡੋਗੀ ਦੇ,
0: ਹਾਂ ਡੋਗੀ ਦੇ ਪੈਰ ਚਾਹੀਦੇ ਆ, ਹਾਂ ਕਿਉਂਕਿ ਉਹਦੇ ਆਪਣੇ ਪੈਰ ਲਿਬੜ ਗਏ ਨਾ।
1: ਓਹੋ,
0: ਪਰ ਡੋਗੀ ਕੋਲ 4 ਆ ਤੇ ਫਿਰ ਚਲੋ 2 ਦੇ ਦਿੰਨੇ ਜੋਨੀ ਨੂੰ, ਹੈ ਨਾ। ਹਾਂ ਹੈਲੋ ਮਿਸਟਰ ਜੋਨੀ, ਤੇਰੇ ਪੈਰ ਕੁੱਤੇ ਵਾਲੇ ਬਈ, ਹੈ ਪੂਛ ਵੀ ਦੇ ਦਈਏ,
1: ਉਹ ਉੱਤੇ ਰੱਖ,
0: ਹੈ
1: ਪੂਛ ਨਹੀਂ ਦੇਣੀ।
5: ਨੋਜੀ ਵੀ ਪੱਟ ਗਿਆ,
0: ਓਏ ਹੋਏ ਓਏ ਹੋਏ ਹੋਏ,
1: ਚਲੋ
0: ਨੋਜੀ ਦੀ ਤੇ ਗੱਲ ਹੀ ਨਾ ਨਾ ਕਰੋ ਤੁਸੀਂ,
1: ਨੋਜੀ ਤਾਂ ਅੱਜ ਕੱਲ੍ਹ ਬੜੀ ਵਗਦੀ।
0: ਹਾਂ ਮੈਨੂੰ ਲੱਗਦਾ ਪੂਛ ਪੂਛ ਦੇ ਦਈਏ ਆਪਾਂ ਨਾ,
1: ਹੈ ਨਾ,
0: ਹੈ ਪੂਛ ਆ ਜਾਣੀ ਵਿੱਚ। ਜਦੋਂ ਉਹਦੇ ਕੁੱਤੇ ਵਾਲੇ ਪੈਰ ਹੋ ਗਏ ਤੇ ਪੋ ਪੋ ਵਾਲੇ ਤੇ ਫਿਰ ਪੂਛ ਬਣ ਗਈ ਤੇ ਉਹਨੇ ਕੁੱਤੇ ਵਾਲਾ ਕੰਬਲ ਲੈ ਲਿਆ ਤੇ ਫਿਰ ਸੁਪਰ ਹੀਰੋ ਤੇ ਬਣ ਗਿਆ।
5: ਨਹੀਂ ਉਹਨੇ ਸਪਾਈਡਰ ਪਿਗ ਬਣ ਜਾਣਾ।
0: ਹਾਂ ਆ ਵੀ ਠੀਕ ਹੈ, ਹੈ ਨਾ, ਇਦਾਂ ਕਰਦਾ ਫਿਰੂਗਾ ਫਿਰ।
5: ਹਾਂ ਹਾਂ ਉਹ ਬਰਤ ਵੀ ਕੱਸਦਾ ਵਾ,
0: ਹਾਂ
5: ਤੇ ਉਹ ਕੱਢਦਾ ਵੀ ਆ, ਉਹਦੇ ਕੋਲ 2 ਲੈਗਸ ਆ ਤੇ ਉਹਦੇ ਕੋਲ 2 arms ਆ ਤੇ ਇੱਕ ਪੈਰ ਤੇ ਉਹਦੇ ਕੋਲ a real ears ਆ।
0: ਓ ਪਰ ਉਹਦੀ ਮੰਮੀ ਨੇ ਪਛਾਣਿਆ ਹੀ ਨਹੀਂ ਉਹਨੂੰ ਫਿਰ ਨਾ।
1: ਦੱਸ ਓ ਮਾਈ ਗੋਡ,
5: ਸਵਿੰਗ ਕਸਦਾ ਵਾ, ਸਵਿੰਗ ਹੀ ਕਸਦਾ ਵਾ,
0: ਹਾਂ ਸਵਿੰਗ ਹੀ
5: ਕਸਦਾ, ਸਪਾਈਡਰਮੈਨ ਵੀ ਕਸਦਾ,
0: ਹਾਂ
5: ਤੇ ਉਹਦਾ ਸਪਾਈਡਰਮੈਨ ਪਹਿਲੋ ਅੱਛਾ ਹੋਇਆ ਹੀ,
0: ਅੱਛਾ
5: ਸਪਾਈਡਰਮੈਨ ਚ,
0: ਹਾਂ ਮੈਨੂੰ ਲੱਗਦਾ ਪਹਿਲਾਂ ਉਹਦੀ ਮੰਮੀ ਘਰ ਸਪਾਈਡਰਮੈਨ ਹੋਇਆ ਸੀ, ਬਾਅਦ ਚ ਫਿਰ ਜੋਨੀ ਹੋ ਪਿਆ।
1: ਡੜਵਾਲ ਸਾਹਿਬ ਅੱਜ ਕਮਾਲ ਹੋ ਗਿਆ, ਅੱਜ ਕੁੱਤੇ ਦੀ ਕਹਾਣੀ ਤੇ ਕੁੱਤੇ ਖਾਣੀ ਦੋਵੇਂ ਸੁਣਨ ਨੂੰ ਮਿਲਦੀ ਹੈ।
0: ਡੜਵਾਲ ਸਾਹਿਬ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ, ਥੈਂਕ ਯੂ ਥੈਂਕ ਯੂ ਥੈਂਕ ਯੂ। ਕਿਵੇਂ ਤੁਸੀਂ ਵੇਖੋ ਜਿਹੜੇ ਤੂੰ ਸਭ ਇੱਦਾਂ ਬੱਚਿਆਂ ਦੀ ਇਮੈਜੀਨੇਸ਼ਨ ਹੁੰਦੀ ਹੈ ਨਾ, ਉਹ ਬਹੁਤ
1: ਕੁਛ
0: ਅੱਗੇ ਚੱਲ ਕੇ ਨਾ ਤੇ ਬਹੁਤ ਕੁਛ ਹੋਰ ਵੀ ਉਹ ਕ੍ਰੀਏਟ ਕਰ ਲੈਂਦੇ ਆ ਬਹੁਤੇ ਬੱਚਿਆਂ।

0: ਫਿਰ ਗੱਲ ਬਣਦੀ ਹੈ, ਬਹੁਤੇ ਨਿਆਣੇ ਨੂੰ ਇੱਦਾਂ ਦਾ ਕੁਛ ਕਹਿ ਦੋ, ਉਹਨਾਂ ਨੂੰ ਕਹਿਣਾ ਨੋ ਨਾ।
1: ਇਹ ਦੇਖੋ ਮੇਰਾ ਮੈਂ ਕ੍ਰੀਏਟ ਕੀਤਾ ਮੇਰਾ ਕਰੈਕਟਰ, ਮੈਂ ਜੋ ਮਰਜ਼ੀ ਲਾਈ ਜਾਵਾਂ ਉਹਨੂੰ,
0: ਇਹਨਾਂ ਦਾ ਕਰੈਕਟਰ ਹੈ। ਤਾਂ ਸਰ ਮਿਸਟਰ ਜੌਨੀ ਵੀ ਆਏ ਸਰ ਨਾ, ਹੈਲੋ ਸੋਰੀ ਲਾਲ ਜੀ, ਹੈਲੋ ਲਾਲ ਜੀ ਕੀ ਹਾਲ।
1: ਉਹਦੀ ਮੰਮੀ ਨੇ ਕਹਿਣਾ ਦੂਜੇ ਪਾਸੇ ਲਾਲ ਜੀ ਹੈ ਤਾਂ ਕਰਕੇ।
0: ਨਹੀਂ ਉਹਨਾਂ ਉਹਨਾਂ ਏਦਾਂ ਕਹਿ ਕੇ ਭਲਾ ਨੈਪਲਨ ਤੇ ਕਾਲ ਲਵਾਈ।
1: ਵਾਹ ਵਾਹ,
0: ਹੈ ਤੁਹਾਨੂੰ ਕੀ ਲੱਗਦਾ ਵੀ
1: ਲਾਲ ਜੀ? ਵਧੀਆ
2: ਵਧੀਆ ਜੀ,
0: ਠੀਕ ਠਾਕ ਹੋ?
2: ਸਭ ਠੀਕ ਲੱਗ ਜੀ, ਸਭ ਵਧੀਆ ਚੱਲੀ।
0: ਹੱਡੀ ਧੁੰਦ ਕਿ ਨਹੀਂ?
2: ਹਾਂਜੀ ਹੱਟ ਗਈ।
0: ਜੇ ਨਹੀਂ ਹੱਟੀ ਨਾ ਤੇ ਵਾਈਪਰ ਮਾਰ ਲਓ, ਐ ਵੇਲੇ ਤੱਕ ਕੋਈ ਧੁੰਦ ਧੰਦ ਨਹੀਂ ਹੁੰਦੀ।
1: ਲਾਲ ਜੀ ਨਾ ਕੱਲ ਭਾਬੀ ਜੀ ਨੂੰ ਕਹਿੰਦੇ ਵੀ ਮੈਂ ਚੱਲਿਆ ਉੱਥੇ ਹਰਿਦੁਆਰ, ਕਹਿੰਦੀ ਉੱਥੇ ਕੀ ਕਰਨ ਚੱਲੇ? ਕਹਿੰਦੇ ਮੈਂ ਬਸ ਪਾਪ ਧੋ ਕੇ ਆਣੇ। ਕਹਿੰਦੇ ਤੂੰ ਮੈਨੂੰ ਪਾਪ ਦੱਸ ਤੋ ਮੈਂ ਇੱਥੇ ਦਿਆਂਗੀ। ਤੁਸੀਂ ਮੈਨੂੰ ਪਾਪ ਦੱਸ ਦੱਸੋ ਤੋ ਮੈਂ ਇੱਥੇ ਦੇਣੇ।
0: ਪੰਜਾਬੀ ਚ ਜਸੂਸ ਹੀ ਕਹਿੰਦੇ ਉਹਨਾਂ
1: ਨੂੰ।
2: ਉੱਥੇ ਨਾ ਨਿਸ਼ਾਨ ਪਾਇਆ ਹੁੰਦਾ ਜਿੱਥੇ ਲਾਸ਼ ਪਈ ਹੁੰਦੀ ਨਾ, ਉਹ ਲਾਂਦੇ ਚੂਨਾ ਜਿਹਾ ਲਾਂਦੇ,
0: ਮਾਰਕ ਕੀਤਾ ਹੁੰਦਾ
2: ਹਨਾ, ਤੇ ਉਹਨਾਂ ਨੂੰ ਕਹਿੰਦਾ ਕਹਿੰਦਾ ਤੁਹਾਡਾ ਦਿਮਾਗ ਖਰਾਬ ਹੈ, ਰਾਤੀ ਮੋਟਰ ਆਇਆ ਤੁਸੀਂ ਰੰਗੋਲੀ ਬਣਾ
1: ਦੇ। ਸਾਡਾ ਬੰਦਾ ਮਰ ਗਿਆ, ਤੁਹਾਨੂੰ ਰੰਗੋਲੀ ਦੀ ਪਈ ਹੋਵੇ।
0: ਰੰਗੋਲੀ
1: ਵਾਹ, ਇਹ ਕੰਮ ਸਹਿਮੀ ਸਹੀ ਕਰ ਸਕਦੇ
2: ਸਹਿਮੀ ਸਾਹ? ਕਹਿੰਦੇ ਅਸੀਂ ਇੰਨੇ ਅਮੀਰ ਹਾਂ ਆਪਣਾ, ਕਹਿੰਦਾ ਅਸੀਂ ਇੰਨੇ ਗਰੀਬ ਹੈ ਵੀ ਨਾ ਸਾਡੇ ਕੋਲ ਗਧਾ ਖਰੀਦਣ ਜੋਗੇ ਪੈਸੇ ਹੈ ਨਹੀਂ, ਤੇ ਇੰਨੇ ਅਮੀਰ ਹਾਂ ਅਸੀਂ ਘੋੜੇ ਵੇਚ ਕੇ ਸੋਨੇ।
1: ਸੁੱਤੇ ਸੁੱਤੇ ਘੋੜੇ ਵੇਚ ਦਿੱਤੇ ਨਾ, ਹੁਣ ਪੈਸੇ ਆਏ ਨੀ ਨਾ ਹੱਥ ਚ।
0: ਸ਼ੁਕਰੀਆ ਲਾਲ ਜੀ, ਥੈਂਕ ਯੂ ਲਾਲ ਜੀ, ਥੈਂਕ ਯੂ, ਤੇ ਸਾਰੇ ਬੱਚਿਆਂ ਦਾ ਥੈਂਕ ਯੂ, ਮੰਮੀਆਂ ਦਾ ਪਾਪਿਆਂ ਦਾ ਥੈਂਕ ਯੂ, ਸਵੇਰੇ ਸਵੇਰੇ ਬੱਚਿਆਂ ਨੂੰ ਤਿਆਰ ਕਰਨ ਦੇ ਲਈ, ਚੁਟਕਲੇ ਹਸਾਉਣ ਦੇ ਲਈ, ਸੁਣਾਉਣ ਦੇ ਲਈ। ਬਾਦਵਾ ਸਾਹਿਬ ਕਹਿੰਦੇ ਕਿ ਆਪ ਸਭ ਕਾ ਮੰਗਲਵਾਰ ਮੰਗਲਮਈ ਰਹੇ, ਗੁਣਗੁਣ ਐਨ ਡੀ ਬੀ, ਅਤੇ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਭੇਜਦੇ ਨੇ, ਰਾਮ ਰਾਮ ਤੋਰ ਸਾਹਿਬ ਤੁਹਾਡੇ ਲਈ ਭੇਜਦੇ ਨੇ, ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਸੋਹਣੀ ਸੀ ਅੱਜ ਦੀ ਕਹਾਣੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਕਿਰਨ ਸੰਧੂ ਜੀ ਧੰਨਵਾਦ ਤੁਹਾਡਾ, ਗੁਰਜੀਤ ਜੀ ਧੰਨਵਾਦ, ਹਰਮਨ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਸਾਰੇ ਜਾਣਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਤੰਦਰੁਸਤੀ ਬਖਸ਼ਣ, ਧੰਨਵਾਦ ਮਿਹਰਬਾਨੀ। ਹਰਜਿੰਦਰ ਬਾਬਾ ਜੀ ਕਹਿੰਦੇ ਨੇ ਕਿ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਅਤੇ ਜਸਕੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਨੂੰ, ਇੱਕ ਵਾਰੀ ਅਸੀਸ ਨੂੰ ਕਹੋ ਕਿ ਮੈਂ ਨਿਕਲਾ ਗੱਡੀ ਲੈ ਕੇ ਵੀ ਸੁਣਾ ਦੇਵੇ, ਹਮ ਰਿਕੁਐਸਟ ਅਸੀਸ ਨਾਲ, ਠੀਕ ਨਹੀਂ ਗੀ ਪੂਰੀ ਤਰ੍ਹਾਂ ਨਾ
1: ਅੱਜ ਜੀ ਟਿਕਾਣੇ ਲੈ
0: ਕੁੜੀ, ਹਾਂ ਅਤੇ ਵੈਸੇ ਫਿਰ ਵੀ ਉਹਦੀ ਸਿਰ ਅੜਿਆ, ਉਹਦਾ ਹਿੰਮਤ ਆ, ਵੇਖ ਲਓ ਫਿਰ ਵੀ ਕੁੜੀ ਨੇ ਛੁੱਟੀ ਨਹੀਂ ਕੀਤੀ, ਧੰਨਵਾਦ ਤੁਹਾਡਾ ਜੀ। ਹਰਪ੍ਰੀਤ ਜੀ ਬਹੁਤ ਮਿਹਰਬਾਨੀ, ਅਮਰਿਤ ਜੀ ਸਤਿ ਸ਼੍ਰੀ ਅਕਾਲ, ਅਤੇ ਮਨਜੀਤ ਬਟਾਲਾ ਜੀ ਕਹਿੰਦੇ ਕਿ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਅੱਜ ਲੇਟ ਹੋ ਗਏ ਮਨਜੀਤ ਜੀ, ਕੀ ਗੱਲ ਠੀਕ ਠਾਕ ਹੋ? ਰਾਜ ਖੁਸ਼ੀ ਧੁੰਦ ਤਾਂ ਨਹੀਂ ਜ਼ਿਆਦਾ ਪਈ ਤੁਹਾਡੇ ਇਲਾਕੇ 'ਚ ਵੀ ਕਿਤੇ? ਥੈਂਕ ਯੂ। ਅਤੇ ਧਰਮਿੰਦਰ ਜੀ ਧੰਨਵਾਦ ਤੁਹਾਡਾ, ਰੁਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸ਼ੁਭ ਦਿਨ ਦੀਆਂ ਅਰਦਾਸਾਂ ਕਰਦੇ ਹਾਂ, ਅਤੇ ਸਭ ਖੁਸ਼ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਕ੍ਰੇਗੀ ਬੰਦ ਤੋਂ ਕਰਦੇ ਨੇ ਮੈਸੇਜ, ਅਤੇ ਬਹੁਤ ਸੋਹਣੀ ਅੱਜ ਦੀ ਕਹਾਣੀ ਲੱਗੀ ਸਾਬੀ ਜੀ ਨੂੰ, ਅਤੇ ਕਹਿੰਦੇ ਨੇ ਕਿ ਇਸ ਸਾਲ ਦੀ ਸਭ ਤੋਂ ਅੱਛਾ ਇਸ ਸਾਲ ਦੀ ਬੈਸਟ ਕਹਾਣੀ ਭਾਅ ਜੀ ਸੇਖੋਂ ਜੀ ਕ੍ਰਿਕਬੰਤ ਮੈਸੇਜ ਕਰ।

ਕਰਦੇ ਨੇ ਮਿਹਰਬਾਨੀ ਸਿੱਖੋ ਸਾਹਿਬ, ਧੰਨਵਾਦ ਤੁਹਾਡਾ ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਸਾਰਿਆਂ ਨੂੰ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਜਤਿੰਦਰ ਸਿੰਘ ਜੀ ਮੈਸੇਜ ਕਰਦੇ ਨੇ ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੁਖਦੇਵ ਜੀ ਕਹਿੰਦੇ ਨੇ ਕਿ ਭਾਅ ਜੀ ਲੱਗਦਾ ਲਾਲ ਜੀ ਨੂੰ ਮੱਝ ਬੋਲਣ ਦਾ ਮਤਲਬ ਨਹੀਂ ਪਤਾ। ਅੱਛਾ ਓਕੇ, ਪਤਾ ਨਹੀਂ ਜੀ, ਅਤੇ ਹੁਣ ਲਾਲ ਜੀ ਜਾਣਨ, ਲਾਲ ਜੀ ਜਾਣਨ ਅਤੇ ਲਾਲ ਜੀ ਦਾ ਕੰਮ ਜਾਣੇ ਅਤੇ ਮਿਹਰਬਾਨੀ ਤੁਹਾਡੀ। ਹਾਂਜੀ ਬਿਲਕੁਲ ਜੀ, ਧੰਨਵਾਦ, ਬਹੁਤ ਸ਼ੁਕਰੀਆ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ। ਅਤੇ ਇੱਕ ਤੁਸੀਂ ਭੇਜਿਆ ਸੀ ਮੈਨੂੰ ਮੈਸੇਜ, ਅਤੇ ਮੈਨੂੰ ਲੱਗਦਾ ਪਤਾ ਨਹੀਂ ਕਿੱਥੇ ਮੈਂ ਮਿਸ ਕਰ ਗਿਆ ਜੀ, ਅਤੇ ਉਹ ਮੈਨੂੰ ਲੱਭਦਾ ਅਤੇ ਫਿਰ ਆਪਾਂ ਚਲਾਉਂਦੇ। ਹਾਂਜੀ ਲੱਭ ਗਿਆ ਲੱਭ ਗਿਆ ਲੱਭ ਗਿਆ। ਚਲੋ ਆਓ ਜੀ, ਇੱਕ ਧੂਰ ਸਾਹਿਬ ਨੇ ਇੱਕ ਗਾਣਾ ਬਣਾਇਆ ਹਰਿਆਣਵੀ, ਅਤੇ ਆਪਾਂ ਉਹ ਸੁਣ ਕੇ ਅਤੇ ਸਮਾਪਤ ਕਰਦੇ ਹਾਂ। ਤੁਸੀਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 ਏ

0: ਬਣਿਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
1: ਯਾਰ? ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
3: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
4: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au।
5: ਹਾਂ

ਖਬਰਾਂ ਨੇ ਉਹ ਬਾਅਦ ਦੇ ਵਿੱਚ ਪਹਿਲਾ ਇੱਕ ਹਮਲਾ ਰੂਸ ਦੀ ਤਰਫ ਤੋਂ ਹਾਲਾਂਕਿ ਕਈ ਸਾਲਾਂ ਤੋਂ ਇਹ ਹਮਲੇ ਚੱਲ ਰਹੇ ਨੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਨਾਲ ਸੋਮਵਾਰ ਦੇ ਦਿਨ ਫੋਨ ਦੇ ਉੱਤੇ ਗੱਲਬਾਤ ਹੋਈ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਰੂਸ ਦੇ ਆਪਣੇ ਹਮਰੁਤਬਾ ਦੀ ਮੰਗ ਦੇ ਉੱਤੇ ਹੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਰੂਸ ਦੀ ਹਾਲੇ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ ਪਹਿਲਾਂ ਅਮਰੀਕਾ ਦਾ ਪੱਖ ਸੁਣ ਲਵੋ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਟੌਮੀ ਪੀਗਾਟ ਨੇ ਕਿਹਾ ਕਿ ਦੋਹਾਂ ਦੇ ਦਰਮਿਆਨ ਰੂਸ ਯੂਕਰੇਨ ਜੰਗ ਅਤੇ ਇਰਾਨ ਦੀ ਸਥਿਤੀ ਦੇ ਉੱਤੇ ਗੱਲਬਾਤ ਹੋਈ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਲਾਵਰੋਵ ਨੇ ਅਮਰੀਕਾ ਨੂੰ ਰੂਸ ਦੇ ਉਸ ਫੈਸਲੇ ਤੋਂ ਜਾਣੂ ਕਰਵਾਇਆ ਜਿਸ ਦੇ ਵਿੱਚ ਕੀਵ ਦੇ ਵਿੱਚ ਯੂਕਰੇਨੀ ਫੌਜ ਦੇ ਨਾਲ ਜੁੜੇ ਹੋਏ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਜਾਣਗੇ। ਰੂਸ ਨੇ ਅਮਰੀਕਾ ਨੂੰ ਹੁਣ ਇਹ ਕਹਿ ਦਿੱਤਾ ਹੈ ਕਿ ਉਹ ਯੂਕਰੇਨ ਦੇ ਉੱਤੇ ਹੋਰ ਹਮਲੇ ਬੋਲੇਗਾ ਔਰ ਤਿੱਖੇ ਹਮਲੇ ਬੋਲੇਗਾ। ਅਜਿਹੇ ਦੇ ਵਿੱਚ ਅਮਰੀਕਾ ਨੂੰ ਦੱਸ ਕੇ ਜਿਹੜਾ ਰੂਸ ਹਮਲੇ ਕਰਨ ਜਾ ਰਿਹਾ ਇਹ ਪਹਿਲੀ ਵਾਰ ਹੋਇਆ ਇਹਨੇ ਪਿਛਲੇ 3-4 ਸਾਲਾਂ ਦੀ ਜੰਗ ਦੇ ਵਿੱਚ ਰੂਸ ਦੇ ਉੱਤੇ ਆਮ ਲੋਕਾਂ ਨਾਗਰਿਕ ਟਿਕਾਣਿਆਂ ਦੇ ਉੱਤੇ ਜਾਰੀ ਹਮਲਿਆਂ ਦੇ ਜਵਾਬ ਦੇ ਵਿੱਚ ਜਿਹੜੇ ਇਹ ਹਮਲੇ ਨੇ ਰਾਜਧਾਨੀ ਕੀਵ ਦੇ ਉੱਤੇ ਕੀਤੇ ਜਾਣਗੇ। ਇਹ ਕਹਿਣਾ ਸੀ ਰੂਸੀ ਵਿਦੇਸ਼ ਮੰਤਰੀ ਦਾ। ਹੁਣ ਅਮਰੀਕਾ ਵਾਲੇ ਹਮਲਿਆਂ ਦੀ ਗੱਲ ਕਰ ਲਈਏ। ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸਨੇ ਦੱਖਣੀ ਇਰਾਨ ਦੇ ਉੱਤੇ ਨਵੇਂ ਹਮਲੇ ਕੀਤੇ ਨੇ ਜਿਸ ਦੇ ਵਿੱਚ ਇਰਾਨੀ ਮਿਜ਼ਾਈਲ ਟਿਕਾਣਿਆਂ ਅਤੇ ਉਸਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਕਿ ਸਮੁੰਦਰ ਦੇ ਵਿੱਚ ਬਾਰੂਦੀ ਸੁਰੰਗਾਂ ਵਿਛਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅਮਰੀਕੀ ਸੈਂਟਰਲ ਕਮਾਂਡ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇਹ ਹਮਲੇ ਆਤਮ ਰੱਖਿਆ ਦੇ ਲਈ ਕੀਤੇ ਗਏ ਨੇ ਅਤੇ ਉਹਨਾਂ ਦਾ ਮਕਸਦ ਇਰਾਨੀ ਫੋਰਸਿਸ ਤੋਂ ਹੋਣ ਵਾਲਾ ਜਿਹੜਾ ਖਤਰਾ ਸੀ ਉਸਨੂੰ ਰੋਕਣਾ ਸੀ। ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਟਿਮ ਹੌਕਿੰਸ ਨੇ ਕਿਹਾ ਕਿ ਅਮਰੀਕੀ ਫੌਜ ਦੇ ਦੁਆਰਾ ਜੰਗਬੰਦੀ ਦੇ ਸਮਝੌਤੇ ਦੇ ਦਰਮਿਆਨ ਸੰਜਮ ਵਰਤਿਆ ਜਾ ਰਿਹਾ, ਫੌਜੀਆਂ ਦੀ ਰੱਖਿਆ ਵੀ ਕਰਨੀ ਹੋਏਗੀ। ਹਾਲਾਂਕਿ ਜੰਗਬੰਦੀ ਦਾ ਸਮਝੌਤਾ ਫਿਰ ਕਿੱਥੇ ਰਿਹਾ ਇਸ ਦਾ ਜਵਾਬ ਤਾਂ ਨਹੀਂ ਦਿੱਤਾ ਗਿਆ, ਪਰ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਈ ਨੇ ਕਿਹਾ ਕਿ ਅਮਰੀਕਾ ਦੇ ਨਾਲ ਸੰਘਰਸ਼ ਖਤਮ ਕਰਨ ਵਾਲਾ ਕੋਈ ਸਮਝੌਤਾ ਤੁਰੰਤ ਨਹੀਂ ਹੋਣ ਵਾਲਾ। ਉੱਧਰ ਹੌਕਿੰਸ ਨੇ ਦੱਸਿਆ ਹੈ ਕਿ ਇਹ ਹਮਲੇ ਬੰਦਰਾਬਾਸ ਦੇ ਕੋਲ ਕੀਤੇ ਗਏ ਨੇ। ਦੱਖਣੀ ਬੰਦਰਗਾਹੀ ਸ਼ਹਿਰ ਹੈ ਇਰਾਨ ਦਾ ਜਿੱਥੇ ਨੈਵਲ ਫੋਰਸਿਸ ਦੇ ਅੱਡੇ ਵੀ ਨੇ ਅਤੇ ਹੋਰਮੁਜ਼ ਸਟ੍ਰੇਟ ਦੇ ਇਹ ਬਿਲਕੁਲ ਨੇੜੇ ਮੌਜੂਦ ਹੈ। ਇਰਾਨ ਨੇ ਹਾਲੇ ਤੱਕ ਇਹਨਾਂ ਨਵੇਂ ਅਮਰੀਕੀ ਹਮਲਿਆਂ ਦੇ ਉੱਤੇ ਅਧਿਕਾਰਕ ਟਿੱਪਣੀ ਨਹੀਂ ਕੀਤੀ ਹੈ। ਦੱਸ ਦਈਏ ਕਿ ਇਸ ਦਾ ਅਸਰ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਸ਼ਾਂਤੀ ਸਮਝੌਤੇ ਦੇ ਉੱਤੇ ਪਏਗਾ, ਜ਼ਾਹਰ ਜੀ ਗੱਲ ਹੈ। ਮੱਧ ਪੂਰਬ ਦੇ ਵਿੱਚ ਇਹ ਜਿਹੇ ਅਮਰੀਕਾ ਨੇ ਜੰਗ ਜਿਹੜੀ ਛੇੜ ਰੱਖੀ ਹੈ ਇਰਾਨ ਦੇ ਉੱਤੇ, ਇਸ ਦਾ ਸੇਕ ਤਾਂ ਪੂਰੀ ਦੁਨੀਆ ਨੂੰ ਝੱਲਣਾ ਪੈ ਰਿਹਾ ਹੈ। ਹੁਣ ਪੈਟਰੋਲ ਡੀਜ਼ਲ ਤੋਂ ਬਾਅਦ ਕੰਪਰੈਸਡ ਨੈਚੁਰਲ ਗੈਸ ਯਾਨੀ CNG ਦੀਆਂ ਕੀਮਤਾਂ ਭਾਰਤ ਦੇ ਵਿੱਚ ਵਧੀਆਂ ਨੇ। ਮੰਗਲਵਾਰ ਯਾਨੀ ਅੱਜ ਦੇ ਦਿਨ ਤੋਂ CNG ਦੀ ਕੀਮਤਾਂ 'ਚ 2 ਰੁਪਏ ਦਾ ਵਾਧਾ ਹੋਣ ਜਾ ਰਿਹਾ। ਦੇਸ਼ ਦੀ ਰਾਜਧਾਨੀ ਦਿੱਲੀ 'ਚ CNG ਦੀ ਕੀਮਤ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। 15 ਮਈ ਤੋਂ ਬਾਅਦ ਇਹ ਚੌਥਾ ਵਾਧਾ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ 3 ਵਾਰ CNG ਦੀਆਂ ਕੀਮਤਾਂ ਦੇ ਵਿੱਚ ਵਾਧੇ ਹੋ ਚੁੱਕੇ ਨੇ। ਪਹਿਲਾਂ 15 ਮਈ ਨੂੰ 2 ਰੁਪਏ ਵਧੀ ਸੀ, ਫਿਰ 18 ਰੁਪਏ ਨੂੰ 1 ਰੁਪਏ, ਫਿਰ 23 ਮਈ ਨੂੰ 1 ਰੁਪਏ ਅਤੇ ਹੁਣ ਕੁੱਲ ਮਿਲਾ ਕੇ ਪਿਛਲੇ 11 ਦਿਨ 'ਚ 6 ਰੁਪਏ ਕੀਮਤਾਂ ਵੱਧ ਚੁੱਕੀਆਂ ਨੇ। ਕਾਂਗਰਸ ਨੇ ਆਪਣੇ ਐਕਸ ਹੈਂਡਲ ਤੋਂ ਲਿਖਿਆ ਕਿ ਜਨਤਾ ਦੇ ਉੱਤੇ ਮਹਿੰਗਾਈ ਮੈਨ ਮੋਦੀ ਦਾ ਜਿਹੜਾ ਚਾਬੂਕਾ ਫਿਰ ਤੋਂ ਚੱਲਿਆ। CNG 2 ਰੁਪਏ ਮਹਿੰਗੀ ਕਰਕੇ ਨਰਿੰਦਰ ਮੋਦੀ ਆਪਣੇ ਅਮੀਰ ਦੋਸਤਾਂ ਦੇ ਲਈ ਆਮ ਜਨਤਾ ਨੂੰ ਲੁੱਟ ਰਹੇ ਨੇ। ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ 'ਚ ਪ੍ਰਤੀ ਲੀਟਰ 2.61 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2.71 ਰੁਪਏ ਦਾ ਵਾਧਾ ਕਰ ਦਿੱਤਾ ਸੀ। ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਭਾਰਤ ਦੇ ਨਾਲ ਫ੍ਰੀ ਟ੍ਰੇਡ ਡੀਲ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਮਾਰਕ ਕਾਰਨੀ ਦਾ ਮੰਨਣਾ ਹੈ ਕਿ ਭਾਰਤ ਦੇ ਨਾਲ ਇਹ ਡੀਲ ਹੋਣ ਤੋਂ ਬਾਅਦ ਕੈਨੇਡਾ ਦੇ ਲਈ ਇੱਕ ਵੱਡਾ ਬਾਜ਼ਾਰ ਖੁੱਲ੍ਹੇਗਾ ਜਿਹੜਾ ਕਿ ਕੈਨੇਡਾ ਦੇ ਲਈ ਵੀ ਫਾਇਦੇਮੰਦ ਹੋਏਗਾ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਮਾਰਕ ਕਾਰਨੀ ਨੇ ਆਪਣੇ ਅਧਿਕਾਰਕ ਅਕਾਊਂਟ ਤੋਂ ਲਿਖਿਆ ਕਿ ਅਸੀਂ ਭਾਰਤ ਦੇ ਨਾਲ ਫ੍ਰੀ ਟ੍ਰੇਡ ਡੀਲ ਦੇ ਲਈ ਇੱਕ ਬਹੁਤ ਵੱਡਾ ਬਾਜ਼ਾਰ ਖੋਲ੍ਹਣ ਦੇ ਬਾਰੇ ਗੱਲ ਕਰ ਰਹੇ ਹਾਂ। ਇਸ ਦੇ ਉੱਤੇ ਤੇਜ਼ੀ ਦੇ ਨਾਲ ਕੰਮ ਕਰ ਰਹੇ ਹਾਂ ਔਰ ਮੈਂ ਪਿਊਸ਼ ਗੋਇਲ ਦੇ ਨਾਲ ਗੱਲਬਾਤ ਵੀ ਕੀਤੀ ਹੈ ਤਾਂ ਕਿ ਅੱਗੇ ਦੀ ਜਿਹੜੀ ਇਸ ਪਾਸੇ ਦੀ ਪ੍ਰੋਸੈਸ ਆ ਉਸਨੂੰ ਦੇਖਿਆ ਜਾ ਸਕੇ। ਕੇਂਦਰੀ ਵਣਜ ਮੰਤਰੀ ਨੇ ਪਿਊਸ਼ ਗੋਇਲ ਭਾਰਤ ਦੇ ਵੈਸੇ 3 ਦਿਨਾਂ ਦੌਰੇ ਦੇ ਉੱਤੇ ਉਹ ਕੈਨੇਡਾ ਗਏ ਹੋਏ ਨੇ। ਇਹਨਾਂ ਦਿਨਾਂ ਦੇ ਦਰਮਿਆਨ ਭਾਰਤ ਅਤੇ ਕੈਨੇਡਾ ਨੇ ਸਾਲ 2026 ਦੇ ਅਖੀਰ ਤੱਕ ਕੈਲੰਡਰ ਵਰ੍ਹੇ ਦੇ ਅਖੀਰ ਤੱਕ ਆਰਥਿਕ ਸਾਂਝੇਦਾਰੀ ਸਮਝੌਤਾ ਯਾਨੀ CAPA ਨੂੰ ਪੂਰਾ ਕਰਨ ਦੇ ਲਈ ਸਾਲ 2030 ਤੱਕ ਆਪਸੀ ਵਪਾਰ ਨੂੰ 3 ਗੁਣਾ ਵਧਾਉਣ ਦਾ ਇੱਕ ਟੀਚਾ ਵੀ ਮਿਥਿਆ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੇ ਵਿੱਚ 12ਵੀਂ ਦੀ
ਜਿਹੜੀ ਜਮਾਤ ਆ ਉਸਦੇ ਵਿਦਿਆਰਥੀ ਵੇਦਾਂਤ ਸ਼੍ਰੀਵਾਸਤਵ ਦੀ ਫਿਜ਼ਿਕਸ ਆਨਸਰ ਸ਼ੀਟ ਨੂੰ ਲੈ ਕੇ ਬੜਾ ਵਿਵਾਦ ਹੋਇਆ ਸੀ, ਜੇਕਰ ਤੁਸੀਂ ਭਾਰਤ ਦੀਆਂ ਖਬਰਾਂ ਦੇ ਨਾਲ ਜਾਣੂ ਹੋ, ਜਿਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਹੋਈ ਸੀ ਔਰ ਇਹ ਬੜਾ ਸੀਰੀਅਸ ਵਿਵਾਦ ਹੈ। ਵੇਦਾਂਤ ਨੇ ਦੋਸ਼ ਲਗਾਇਆ ਸੀ ਕਿ ਰੀਵੈਲਿਊਏਸ਼ਨ ਪ੍ਰੋਸੈਸ ਦੇ ਤਹਿਤ ਉਸਨੇ ਜੋ ਸਕੈਨ ਕਾਪੀ ਡਾਊਨਲੋਡ ਕੀਤੀ ਉਹ ਉਸਦੀ ਨਹੀਂ ਕਿਸੇ ਹੋਰ ਦੀ ਸੀ। ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ CBSE ਜਿਹੜਾ ਭਾਰਤ ਦੇ ਵਿੱਚ ਇੱਕ ਕੇਂਦਰੀ ਪ੍ਰੀਖਿਆ ਬੋਰਡ ਹੈ ਔਰ ਵੱਡੀ ਗਿਣਤੀ 'ਚ ਵਿਦਿਆਰਥੀ ਭਾਰਤ ਭਰ ਦੇ ਅਲੱਗ ਅਲੱਗ ਸਕੂਲਾਂ 'ਚੋਂ CBSE ਦੀ ਪੜ੍ਹਾਈ ਦੇ ਤਹਿਤ ਸਿੱਖਿਆ ਹਾਸਲ ਕਰਦੇ ਨੇ। ਪਿਛਲੇ ਦਿਨਾਂ 'ਚ ਇਹ ਵਿਵਾਦ ਚੱਲਿਆ CBSE ਦਾ ਕਿ CBSE ਦੀ ਆਨਸਰ ਸ਼ੀਟਸ ਜਿਹੜੀਆਂ ਨੇ ਉਹ ਠੀਕ ਢੰਗ ਦੇ ਨਾਲ ਰੀਵੈਲਿਊਏਟ ਵਿਦਿਆਰਥੀ ਉਦੋਂ ਕਰਵਾਉਂਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਇਮਤਿਹਾਨ ਵਧੀਆ ਹੋਇਆ ਸੀ ਪਰ ਉਹਨੇ ਨੰਬਰ ਨਹੀਂ ਆਏ ਜਿੰਨੇ ਉਹਨਾਂ ਦੇ ਆਉਣੇ ਚਾਹੀਦੇ ਸੀ। ਅੰਕਾਂ ਨੂੰ ਰੀਵੈਲਿਊਏਟ ਕਰਵਾਉਣ ਦੇ ਲਈ ਯਾਨੀ ਮੁੜ ਪ੍ਰੀਖਣ ਕਰਵਾਉਣ ਦੇ ਲਈ ਹੀ ਇਹ ਪ੍ਰੋਸੈਸ ਕੀਤੀ ਜਾਂਦੀ ਹੈ। ਇਸ ਵਿਵਾਦ ਤੋਂ ਬਾਅਦ ਵੇਦਾਂਤ ਨੂੰ ਜਿੱਥੇ ਕਈ ਲੋਕਾਂ ਨੇ ਸਪੋਰਟ ਕੀਤਾ ਉੱਥੇ ਹੀ ਉਸਦੀ ਟ੍ਰੋਲਿੰਗ ਵੀ ਕੀਤੀ ਗਈ ਹੈ। ਇਸ ਨੂੰ ਲੈ ਕੇ ਐਂਟੀ ਨੈਸ਼ਨਲ ਤੱਕ ਕਹਿ ਦਿੱਤਾ ਗਿਆ। ਹੁਣ ਇੱਕ 12ਵੀਂ ਜਮਾਤ ਦਾ ਵਿਦਿਆਰਥੀ ਐਂਟੀ ਨੈਸ਼ਨਲ ਕਿਹਾ ਜਾ ਰਿਹਾ, ਉਹ ਵੀ ਉਦੋਂ ਜਦੋਂ ਉਹ ਸਿਰਫ ਇੰਨੀ ਕੁ ਮੰਗ ਕਰ ਰਿਹਾ ਕਿ ਉਸਨੇ ਸਹੀ ਆਨਸਰ ਦਿੱਤੇ ਸੀ ਪਰ ਉਸਦੇ ਅੰਕ ਉਸ ਨੂੰ ਵਾਜਬ ਨਹੀਂ ਜਾਪਦੇ। ਉੱਤਰ CBSE ਨੇ ਸੋਮਵਾਰ ਦੇ ਦਿਨ ਐਕਸ ਦੇ ਵਿੱਚ ਲਿਖਿਆ ਅਤੇ ਕਿਹਾ ਕਿ ਡੀਅਰ ਵੇਦਾਂਤ, ਫਿਜ਼ਿਕਸ ਆਨਸਰ ਸ਼ੀਟ ਨੂੰ ਲੈ ਕੇ ਜੋ ਤੁਹਾਡੀ ਚਿੰਤਾ ਸੀ ਉਸ ਦੇ ਉੱਤੇ ਸਾਡਾ ਧਿਆਨ ਦਿਵਾਉਣ ਦੇ ਲਈ ਧੰਨਵਾਦ। ਸਮੀਖਿਆ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਲਈ ਗਈ ਹੈ। ਤੁਹਾਡੀ ਆਨਸਰ ਸ਼ੀਟ ਦੀ ਸਹੀ ਕਾਪੀ ਤੁਹਾਡੀ ਰਜਿਸਟਰਡ ਈਮੇਲ ਪਤੇ ਦੇ ਉੱਤੇ ਭੇਜ ਦਿੱਤੀ ਗਈ ਹੈ। ਨਾਲ ਹੀ ਲੋੜ ਮੁਤਾਬਕ ਤੁਹਾਡੇ ਨਤੀਜੇ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਵੀ ਕੀਤੀ ਜਾ ਰਹੀ ਹੈ। ਅਸੀਂ ਤੁਹਾਡੇ ਧੀਰਜ ਦੀ ਸਰਾਹਨਾ ਕਰਦੇ ਹਾਂ ਅਤੇ ਤੁਹਾਨੂੰ ਸਹਿਯੋਗ ਦੇਣ ਦਾ ਲਗਾਤਾਰ ਵਾਅਦਾ ਕਰਦੇ ਹਾਂ। ਦੱਸ ਦਈਏ ਕਿ ਫਿਲਹਾਲ ਸਿਰਫ ਇੱਕ ਵਿਦਿਆਰਥੀ ਨਹੀਂ ਹੈ ਬਲਕਿ 12ਵੀਂ ਦੇ ਬਹੁਤ ਸਾਰੇ ਵਿਦਿਆਰਥੀ ਐਸੇ ਨਿਕਲ ਆਏ ਨੇ। ਉਹ ਵੱਖਰੀ ਗੱਲ ਹੈ ਕਿ CBSE ਦੀ ਤਰਫ ਤੋਂ ਇਸ ਦੇ ਉੱਤੇ ਕੋਈ ਖਾਸ ਟਿੱਪਣੀਆਂ ਨਹੀਂ ਦਿੱਤੀਆਂ ਜਾ ਰਹੀਆਂ। 12ਵੀਂ ਜਮਾਤ ਦਾ ਰਿਜ਼ਲਟ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਔਨ ਸਕਰੀਨ ਮਾਰਕਿੰਗ ਯਾਨੀ OSM ਦੀ ਵਜ੍ਹਾ ਦੇ ਚੱਲਦਿਆਂ ਘੱਟ ਨੰਬਰ ਦਿੱਤੇ ਜਾਣ ਦਾ ਦੋਸ਼ CBSE 'ਤੇ ਮੜਿਆ ਸੀ, ਜਿਸ ਦੇ ਬਾਰੇ ਕੱਲ੍ਹ ਦੇ ਦਿਨ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੇ ਵੀ ਸਵਾਲ ਖੜ੍ਹੇ ਕੀਤੇ ਸੀ। ਉੱਥੇ ਕਰਨਾਟਕ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਅਤੇ ਮੰਤਰੀ ਮੰਡਲ 'ਚ ਫੇਰਬਦਲ ਦੀਆਂ ਅਟਕਲਾਂ ਦੇ ਦਰਮਿਆਨ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਹੈ ਕਿ ਉਹਨਾਂ ਨੂੰ ਕਾਂਗਰਸ ਹਾਈਕਮਾਨ ਨੇ 26 ਮਈ ਨੂੰ ਦਿੱਲੀ ਦੇ ਵਿੱਚ ਇੱਕ ਮੀਟਿੰਗ ਲਈ ਸੱਦਿਆ। ਹਾਲਾਂਕਿ ਉਹਨਾਂ ਕਿਹਾ ਕਿ ਮੈਨੂੰ ਮੀਟਿੰਗ ਦੇ ਏਜੰਡੇ ਦੀ ਕੋਈ ਜਾਣਕਾਰੀ ਨਹੀਂ ਹੈ, ਪਰ ਦਿੱਲੀ ਦੌਰੇ ਦੇ ਬਾਰੇ ਆਪਣੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ 26 ਨੂੰ ਸਵੇਰੇ 11 ਵਜੇ ਯਾਨੀ ਅੱਜ ਦੇ ਦਿਨ ਉਹਨਾਂ ਨੂੰ ਬਗੈਰ ਏਜੰਡੇ ਤੋਂ ਸੱਦਿਆ ਗਿਆ। ਫਿਲਹਾਲ ਐਤਵਾਰ ਦੀ ਰਾਤ KC ਵੇਣੂਗੋਪਾਲ ਜੋ ਕਿ ਕਾਂਗਰਸ ਦੇ ਜਨਰਲ ਸਕੱਤਰ ਸੀ ਉਹਨਾਂ ਨੇ ਫੋਨ ਵੀ ਕੀਤਾ। ਦੱਸ ਦਈਏ ਕਿ ਕਰਨਾਟਕ 'ਚ ਕਾਂਗਰਸ ਲੀਡਰਸ਼ਿਪ ਕਾਂਗਰਸ ਸਰਕਾਰ ਦੇ 20 ਮਈ ਨੂੰ 3 ਸਾਲ ਪੂਰੇ ਹੋਣ ਤੋਂ ਬਾਅਦ ਲੀਡਰਸ਼ਿਪ 'ਚ ਤਬਦੀਲੀ ਕੀਤੀ ਗਈ। ਕੈਬਨਿਟ ਦੇ ਵਿੱਚ ਫੇਰਬਦਲ ਦੀਆਂ ਅਟਕਲਾਂ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ। ਪਾਰਟੀ ਦੇ ਅਧਿਕਾਰਕ ਜਿਹੜੇ ਸੋਰਸਿਸ ਨੇ ਉਹਨਾਂ ਦੇ ਮੁਤਾਬਕ ਕਾਂਗਰਸ ਹਾਈਕਮਾਨ ਵੱਲੋਂ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ DK ਸ਼ਿਵ ਕੁਮਾਰ ਦੇ ਦਰਮਿਆਨ ਲੀਡਰਸ਼ਿਪ ਦੇ ਝਗੜੇ ਨੂੰ ਹੱਲ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ। ਉੱਥੇ ਹੀ ਰਾਜਸਥਾਨ ਹਾਈਕੋਰਟ ਦੀ ਜੋਧਪੁਰ ਮੁੱਖ ਬੈਂਚ ਨੇ ਆਪਣੇ ਹੀ ਆਸ਼ਰਮ ਦੀ ਨਾਬਾਲਗ ਵਿਦਿਆਰਥਣ ਦੇ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਵੱਡੀ ਰਾਹਤ ਦਿੱਤੀ ਹੈ। ਕਾਰਜਕਾਰੀ ਚੀਫ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਯੋਗੇਂਦਰ ਕੁਮਾਰ ਪੁਰੋਹਿਤ ਦੀ ਡਿਵੀਜ਼ਨ ਬੈਂਚ ਨੇ ਮੈਡੀਕਲ ਗਰਾਊਂਡ ਦੇ ਉੱਤੇ ਅੰਤਰਮ ਜ਼ਮਾਨਤ ਦੀ ਮਿਆਦ ਨੂੰ ਹੁਣ 7 ਜੁਲਾਈ ਤੱਕ ਵਧਾ ਦਿੱਤਾ ਹੈ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਰਾਹਤ 7 ਜੁਲਾਈ ਜਾਂ ਆਸਾਰਾਮ ਦੀ ਸਜ਼ਾ ਮੁਅੱਤਲੀ ਦੇ ਮਾਮਲੇ 'ਚ ਸੁਰੱਖਿਅਤ ਰੱਖੇ ਗਏ ਫੈਸਲੇ ਦੇ ਆਉਣ ਤੱਕ ਪ੍ਰਭਾਵੀ ਰਹੇਗੀ। ਆਸਾਰਾਮ ਦੀ ਅੰਤਰਿਮ ਜ਼ਮਾਨਤ ਦੀ ਪਿਛਲੀ ਮਿਆਦ ਕੱਲ੍ਹ ਹੀ ਖਤਮ ਹੋ ਰਹੀ ਸੀ। ਉੱਧਰ ਇੱਕ ਹੋਰ ਬਾਬਾ ਜੀ ਦੀ ਗੱਲ ਕਰ ਲਈਏ। ਰੇਪ ਅਤੇ ਹੱਤਿਆ ਦੇ ਦੋਸ਼ ਦੇ ਵਿੱਚ ਸਿਰਸਾ ਡੇਰਾ ਚੀਫ ਬਾਬਾ ਰਾਮ ਰਹੀਮ ਨੂੰ ਸੋਮਵਾਰ ਦੇ ਦਿਨ ਇੱਕ ਵਾਰ ਫਿਰ ਤੋਂ ਪੈਰੋਲ ਦੇ ਦਿੱਤੀ ਗਈ ਔਰ ਇਹ 30 ਦਿਨ ਦੀ ਪੈਰੋਲ ਦਿੱਤੀ ਗਈ ਹੈ। ਦੱਸ ਦਈਏ ਕਿ ਗੱਡੀਆਂ 4 ਗੱਡੀਆਂ ਦੇ ਕਾਫਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਬਾਹਰ ਲਿਆਂਦਾ ਗਿਆ ਜੇਲ੍ਹ ਤੋਂ। ਬਾਰ ਬਾਰ ਮਿਲਣ ਵਾਲੀ ਪੈਰੋਲ ਨੂੰ ਲੈ ਕੇ ਹੁਣ ਸਵਾਲ ਵੀ ਉੱਠ ਰਹੇ ਨੇ। ਸਾਧਵੀਆਂ ਦੇ ਜਿਨਸੀ ਸ਼ੋਸ਼ਣ, ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਸਜ਼ਾ ਜਿਹੜੀ ਸੀ ਅਗਸਤ 2017 ਦੇ ਵਿੱਚ ਸ਼ੁਰੂ ਹੋਈ ਸੀ, ਪਰ ਇਸੇ ਸਾਲ ਜਨਵਰੀ ਮਹੀਨੇ 'ਚ ਵੀ 40 ਦਿਨ ਦੀ ਪੈਰੋਲ ਮਿਲੀ ਸੀ। ਫਿਰ 15 ਫਰਵਰੀ ਨੂੰ ਵੀ ਸੁਨਾਰੀਆ ਜੇਲ੍ਹ ਵਾਪਸ ਪਹੁੰਚੇ ਸੀ, ਪਰ ਜਿਹੜੀ
ਪਹਿਲੀ ਪੈਰੋਲ ਸੀ ਉਹ ਮਾਂ ਦੀ ਬਿਮਾਰੀ ਨੂੰ ਲੈ ਕੇ ਮਿਲੀ ਸੀ। ਬਾਅਦ ਦੇ ਵਿੱਚ ਉਹ ਬਰਨਾਵਾ ਆਸ਼ਰਮ ਉੱਤਰ ਪ੍ਰਦੇਸ਼ 'ਚ ਵੀ ਚਲੇ ਗਏ। ਉਸ ਤੋਂ ਬਾਅਦ ਲਗਾਤਾਰ 12 ਵਾਰ ਬਾਗਪਤ ਦੇ ਆਸ਼ਰਮ 'ਚ ਵੀ ਰਹੇ, ਹੁਣ ਲਗਾਤਾਰ ਤੀਸਰੀ ਵਾਰ ਸਿਰਸਾ ਆਸ਼ਰਮ ਦੇ ਲਈ ਰਵਾਨਾ ਹੋਇਆ। ਦੱਸ ਦੇਈਏ ਕਿ ਹਾਲੇ ਜਿਹੜਾ ਡੇਰੇ ਤੋਂ ਆਈਆਂ 3 ਗੱਡੀਆਂ ਨੇ, ਇੱਕ PCR ਦੀ ਸੁਰੱਖਿਆ ਵੀ ਸੀ ਜਿਸ ਦੇ ਵਿੱਚ ਰਾਮ ਰਹੀਮ ਨੂੰ ਰਵਾਨਾ ਕੀਤਾ ਗਿਆ ਹੈ। ਹਾਲ ਫਿਲਹਾਲ ਜਿਹੜੀ ਰਾਮ ਰਹੀਮ ਦੀ ਸਜ਼ਾ ਦੇ ਵਿੱਚ ਪੈਰੋਲ ਬਾਰ ਬਾਰ ਮਿਲ ਰਹੀ ਹੈ, ਉਸ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਵਿੱਚ ਸਵਾਲ ਜ਼ਰੂਰ ਉੱਠ ਰਹੇ ਨੇ। ਅਕਤੂਬਰ 2020 ਦੇ ਵਿੱਚ ਸ਼ੁਰੂਆਤ ਕਰ ਦਿੱਤੀ ਗਈ ਸੀ, ਇੱਕ ਦਿਨ ਦੀ ਪੈਰੋਲ ਮਿਲੀ ਸੀ ਉਦੋਂ। ਫਿਰ ਅਗਲੇ ਸਾਲ ਫਿਰ ਮਈ ਮਹੀਨੇ 'ਚ ਇੱਕ ਦਿਨ ਦੀ ਪੈਰੋਲ ਮਿਲੀ ਸੀ, ਪਰ 2022 ਤੋਂ ਇਹ ਸਿਲਸਿਲਾ ਲੰਮੇ ਸਮੇਂ ਦੇ ਲਈ ਸ਼ੁਰੂ ਹੋਇਆ। ਫਰਵਰੀ 2022 'ਚ 21 ਦਿਨਾਂ ਦੀ, ਜੂਨ 2022 'ਚ 30 ਦਿਨ ਦੀ ਪੈਰੋਲ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ। ਫਿਰ ਉਸ ਤੋਂ ਬਾਅਦ ਅਕਤੂਬਰ 22 ਦੇ ਵਿੱਚ ਹੀ 40 ਦਿਨ ਦੀ ਪੈਰੋਲ ਦੇ ਦਿੱਤੀ ਗਈ, ਯਾਨੀ ਇੱਕ ਸਾਲ ਦੇ ਵਿੱਚ ਲਗਭਗ 80 ਦਿਨਾਂ ਦੀ ਜਿਹੜੀ ਪੈਰੋਲ ਦਿੱਤੀ ਗਈ। ਉਸ ਤੋਂ ਬਾਅਦ 2023 ਦੇ ਵਿੱਚ 3 ਵਾਰ 40, 30 ਅਤੇ 21 ਦਿਨ ਦੀ ਪੈਰੋਲ ਜਨਵਰੀ, ਜੁਲਾਈ ਅਤੇ ਨਵੰਬਰ ਮਹੀਨੇ 'ਚ ਦਿੱਤੀ ਗਈ। ਇਹੀ ਸਿਲਸਿਲਾ 2024 'ਚ ਰਿਹਾ, ਜਨਵਰੀ 'ਚ 50 ਦਿਨ ਦੀ ਪੈਰੋਲ, ਅਗਸਤ 'ਚ 21 ਦਿਨ ਦੀ ਅਤੇ ਅਕਤੂਬਰ 'ਚ 20 ਦਿਨ ਦੀ। ਫਿਰ 2025 ਦੇ ਵਿੱਚ ਤਾਂ 30, 21 ਅਤੇ 40 ਦਿਨ ਦੀ ਪੈਰੋਲ ਜਨਵਰੀ, ਅਪ੍ਰੈਲ ਅਤੇ ਅਗਸਤ ਮਹੀਨੇ ਦੇ ਵਿੱਚ ਮਿਲੀ, ਅਤੇ ਹੁਣ ਫਿਰ ਇਸ ਸਾਲ ਜਨਵਰੀ ਦੇ ਵਿੱਚ 40 ਦਿਨ ਦੀ, ਹੁਣ ਮਈ 'ਚ 30 ਦਿਨ ਦੀ ਆਲਰੇਡੀ ਜਿਹੜੀ ਪੈਰੋਲ ਰਾਮ ਰਹੀਮ ਨੂੰ ਦਿੱਤੀ ਜਾ ਚੁੱਕੀ, ਯਾਨੀ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਜੇਕਰ ਇੱਕ ਵਾਰ ਫਿਰ ਪੈਰੋਲ ਦਿੱਤੀ ਜਾਂਦੀ ਹੈ ਤਾਂ ਹੁਣ ਤੱਕ ਦੀ ਸਭ ਤੋਂ ਲੰਬੀ ਪੈਰੋਲ ਉਸ ਨੂੰ ਦਿੱਤੀ ਜਾਏਗੀ। ਖੈਰ, ਆਮ ਤੌਰ ਦੇ ਉੱਤੇ ਚੋਣਾਂ ਦੇ ਲਾਗੇ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਘਟਨਾ ਹੀ ਕਹਿ ਸਕਦੇ ਹਾਂ। ਪੰਜਾਬ ਦੀ ਗੱਲ ਕਰੀਏ ਜਿੱਥੇ ਅੱਜ ਚੋਣਾਂ ਹੋ ਰਹੀਆਂ ਨੇ। 8 ਮਿਊਂਸੀਪਲ ਕਾਰਪੋਰੇਸ਼ਨਾਂ ਅਬੋਹਰ, ਬਰਨਾਲਾ, ਬਟਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ SAS ਨਗਰ ਮੋਹਾਲੀ ਦੇ ਵਿੱਚ 396 ਵਾਰਡਾਂ ਦੇ ਲਈ ਵੋਟਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਇਹਨਾਂ ਵਾਰਡਾਂ ਦੇ ਵਿੱਚ 1613 ਉਮੀਦਵਾਰ ਮੈਦਾਨ 'ਚ ਨੇ। ਮਿਊਂਸੀਪਲ ਕੌਂਸਲ ਵੀ ਨੇ, 75 ਮਿਊਂਸੀਪਲ ਕੌਂਸਲਸ ਨੇ ਪੰਜਾਬ ਦੀਆਂ, ਜਿਨ੍ਹਾਂ ਦੇ ਵਿੱਚ 1282 ਵਾਰਡਾਂ ਦੇ ਲਈ ਚੋਣਾਂ ਹੋ ਰਹੀਆਂ ਨੇ ਅਤੇ 5142 ਉਮੀਦਵਾਰ ਚੋਣ ਮੈਦਾਨ 'ਚ ਨੇ। 20 ਨਗਰ ਪੰਚਾਇਤਾਂ ਦੇ 219 ਵਾਰਡਾਂ ਦੇ ਲਈ ਚੋਣਾਂ ਹੋ ਰਹੀਆਂ ਨੇ ਅਤੇ 800 ਉਮੀਦਵਾਰ ਚੋਣ ਲੜ ਰਹੇ ਨੇ। ਇਹਨਾਂ ਚੋਣਾਂ ਦੇ ਲਈ ਪ੍ਰਸ਼ਾਸਨ ਵੱਲੋਂ ਉੱਥੇ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਨੈਸ਼ਨਲ ਪ੍ਰੈਸ ਕਲੱਬ ਤੋਂ ਖਬਰ, ਜਿੱਥੇ ਅੱਜ ਦੇ ਦਿਨ ਸਵੇਰ ਵੇਲੇ ਜਿਹੜੇ ਅਮਰੀਕਾ ਦੇ ਵਿੱਚ ਸਾਬਕਾ ਅੰਬੈਸਡਰ ਸੀਗੇ ਆਸਟ੍ਰੇਲੀਆ ਦੇ, ਜੋ ਹਾਕੀ, ਅਤੇ ਉਸ ਤੋਂ ਇਲਾਵਾ ਟਰੰਪ ਦੇ ਸਾਬਕਾ ਜਿਹੜੇ ਚੀਫ ਆਫ ਸਟਾਫ ਰਹਿ ਚੁੱਕੇ ਨੇ ਮਿਕ ਮਲਵੈਨੀ, ਇਹਨਾਂ ਦੀ ਤਰਫ ਤੋਂ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕੀਤਾ ਗਿਆ। ਜੋ ਹਾਕੀ ਨੇ ਕਿਹਾ ਕਿ ਐਂਥਨੀ ਅਲਬਨੀਜ਼ ਨੂੰ ਆਮ ਹੀ ਡੋਨਲਡ ਟਰੰਪ ਨੂੰ ਫੋਨ ਕਰ ਲੈਣਾ ਚਾਹੀਦਾ ਕਿ ਹੋਰ ਭਾਈ ਕੀ ਹਾਲ ਚਾਲ ਨੇ ਟਰੰਪ ਸਾਹਿਬ। ਹਾਕੀ ਨੇ ਕਿਹਾ ਕਿ ਟਰੰਪ 2.0 ਜਿਹੜੀ ਇੱਕ ਸਰਕਾਰ ਆਈ ਹੈ, ਯਾਨੀ ਦੂਜੀ ਵਾਰ ਜਿਹੜੀ ਸਰਕਾਰ ਆਈ ਹੈ, ਇਸ ਦੇ ਵਿੱਚ ਜਾਪਾਨ ਦਾ ਜਿਹੜਾ ਸ਼ਿੰਜ਼ੋ ਅਬੇ ਦੇ ਟਾਈਮ ਦਾ ਇੱਕ ਕਾਰਜਕਾਲ ਸੀ, ਉਸ ਦੀ ਇੱਕ ਖਲਈ ਜਿਹੜੀ ਹੈ ਜਾਂ ਇੱਕ ਕਿਸਮ ਦੀ ਕਮੀ ਹੈ ਉਹ ਮਹਿਸੂਸ ਹੋ ਰਹੀ ਹੈ। ਚੇਤੇ ਕਰਵਾ ਦਈਏ ਕਿ ਸ਼ਿੰਜ਼ੋ ਅਬੇ ਜਾਪਾਨ ਦੇ ਪ੍ਰਧਾਨ ਮੰਤਰੀ ਸੀ ਔਰ ਪੱਛਮੀ ਹਿੱਸੇ ਦੇ ਵਿੱਚ ਜਿਹੜਾ ਅਮਰੀਕਾ ਦਾ ਹਿੱਸਾ ਹੈ ਉਹ ਬਹੁਤ ਜ਼ਿਆਦਾ ਪੂਰਬੀ ਹਿੱਸੇ ਦੇ ਉੱਤੇ, ਖਾਸ ਤੌਰ ਦੇ ਉੱਤੇ ਚੀਨ ਅਤੇ ਰੂਸ ਵਰਗੇ ਮੁਲਕਾਂ ਨੂੰ ਕਾਊਂਟਰ ਕਰਨ ਦੇ ਲਈ ਪੂਰਬੀ ਜਿਹੜਾ ਹਿੱਸਾ ਹੈ ਉਸ ਦੇ ਵਿੱਚ ਜਾਪਾਨ ਅਤੇ ਅਮਰੀਕਾ ਦੇ ਉੱਤੇ, ਮਾਫ਼ ਕਰਨਾ, ਅਮਰੀਕਾ ਜਾਪਾਨ ਅਤੇ ਆਸਟ੍ਰੇਲੀਆ ਦੇ ਉੱਤੇ ਨਿਰਭਰ ਕਰਦਾ ਹੈ। ਸ਼ਿੰਜ਼ੋ ਅਬੇ ਦਾ ਸਮਾਂ ਤਾਂ ਹੁਣ ਨਹੀਂ ਰਿਹਾ, ਖੈਰ ਸ਼ਿੰਜ਼ੋ ਅਬੇ ਨਹੀਂ ਰਹੇ, ਪਰ ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਐਂਥਨੀ ਅਲਬਨੀਜ਼ ਉਹ ਵੈਕਿਊਮ, ਉਹ ਖਲਾ ਜਿਹੜਾ ਉਹ ਭਰ ਸਕਣਗੇ ਕਿ ਨਹੀਂ, ਇਸ ਦੇ ਉੱਤੇ ਸਵਾਲ ਪੁੱਛੇ ਜਾ ਰਹੇ ਸੀ। ਤਾਂ ਜੋ ਹਾਕੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਡੋਨਲਡ ਟਰੰਪ ਨੇ ਦੁਨੀਆ ਭਰ ਦੇ ਵਿੱਚ ਪੱਤਰਕਾਰਾਂ ਦੇ ਫੋਨ ਚੱਕ ਲੈਂਦੇ ਨੇ, ਗੱਲ ਕਰਦੇ ਨੇ ਔਰ ਬੜੇ ਐਕਟਿਵ ਰਹਿੰਦੇ ਨੇ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਵੀ ਗਾਹੇ ਬਗਾਹੇ ਫੋਨ ਕਰ ਹੀ ਦੇਣਾ ਚਾਹੀਦਾ ਸੀ। ਇਸ ਦਾ ਮਕਸਦ ਇਹ ਹੁੰਦਾ ਕਿ ਅਮਰੀਕਾ ਦਾ ਆਸਟ੍ਰੇਲੀਆ ਦੇ ਵਿੱਚ ਭਰੋਸਾ ਵੱਧਦਾ, ਪਰ ਐਂਥਨੀ ਅਲਬਨੀਜ਼ ਨੇ ਇਹ ਨਹੀਂ ਕੀਤਾ। ਉੱਧਰ ਮਿਕ ਮਲਵੈਨੀ ਇਸ ਗੱਲ ਦੇ ਨਾਲ ਕੁਝ ਹੱਦ ਤੱਕ ਤਾਂ ਸਹਿਮਤ ਨਜ਼ਰ ਆਏ, ਪਰ ਉਹਨਾਂ ਕਿਹਾ ਕਿ ਸ਼ਿੰਜ਼ੋ ਅਬੇ ਦਾ ਜਿਹੜਾ ਪ੍ਰਭਾਵ ਸੀ ਉਹ ਆਸਟ੍ਰੇਲੀਆ ਜਾਂ ਫਿਰ ਮੌਜੂਦਾ ਸਰਕਾਰ ਕਦੇ ਵੀ ਪੂਰਾ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਡੋਨਲਡ ਟਰੰਪ

0: ਟਰੰਪ ਜਿਹੜੇ ਸੀ ਉਹ ਗੋਲਫ ਖੇਡਣ ਦੇ ਸ਼ੌਕੀਨ ਨੇ, ਸ਼ਿੰਜ਼ੋ ਅਬੇ ਵੀ ਸੀ। ਗੋਲਫ ਖੇਡਦੇ ਖੇਡਦੇ ਦੋਹਾਂ ਦੀ ਗੱਲਬਾਤ ਹੋ ਜਾਂਦੀ ਸੀ, ਪਰ ਐਂਥਨੀ ਅਲਬਨੀਜ਼ ਤਾਂ ਫੋਨ 'ਤੇ ਨਹੀਂ ਗੱਲ ਕਰਦੇ। ਹਾਲਾਂਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਸਾਬਕਾ ਜਿਹੜੇ ਰਾਜਦੂਤ ਰਹਿ ਚੁੱਕੇ ਨੇ ਆਸਟ੍ਰੇਲੀਆ ਦੇ ਜੋ ਹੋਕੀ, ਉਹਨਾਂ ਨੇ ਜੌਨ ਹੋਵਰਡ ਦੀ ਸਰਕਾਰ ਵੇਲੇ ਦੀਆਂ ਕੁਝ ਗਲਤੀਆਂ ਨੂੰ ਵੀ ਜ਼ਿੰਮੇਦਾਰ ਠਹਿਰਾਇਆ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਸ਼ਿਪ ਬਿਲਡਿੰਗ ਹੈ, ਜਿਹੜੇ ਵੱਡੇ ਜਹਾਜ਼ ਬਣਦੇ ਨੇ, ਸਮੁੰਦਰੀ ਜਹਾਜ਼, ਉਹ ਇੱਥੇ ਨਹੀਂ ਬਣਦੇ। ਆਸਟ੍ਰੇਲੀਆ ਦੀ ਰਿਲਾਇਬਿਲਟੀ ਬਹੁਤ ਜ਼ਿਆਦਾ ਬਾਹਰਲੇ ਦੇਸ਼ਾਂ ਦੇ ਉੱਤੇ ਨਿਰਭਰ ਕਰਦੀ ਹੈ। ਨੈਸ਼ਨਲ ਪ੍ਰੈਸ ਕਲੱਬ 'ਚ ਸੰਬੋਧਨ ਕਰਦਿਆਂ ਕਿਹਾ ਕਿ ਉਸ ਵੇਲੇ ਤੋਂ ਹੀ ਸਾਡੀਆਂ ਨੀਤੀਆਂ ਗਲਤ ਨੇ, ਖਾਸ ਤੌਰ ਦੇ ਉੱਤੇ ਡਿਫੈਂਸ ਦੇ ਖੇਤਰ ਦੇ ਵਿੱਚ ਉਹਨਾਂ ਨੇ ਗੱਲ ਕੀਤੀ। ਆਸਟ੍ਰੇਲੀਆ ਨੂੰ ਜਿੰਨਾ ਓਲੰਪਿਕ ਦੇ ਸਮੇਂ ਬਾਹਰੋਂ ਸਮਾਨ ਨਹੀਂ ਸੀ ਮੰਗਵਾਇਆ, ਇੰਨਾ ਸ਼ਿਪ ਬਿਲਡਿੰਗ ਦੇ ਲਈ ਮੰਗਵਾਉਣਾ ਪੈ ਜਾਂਦਾ ਹਰ ਸਾਲ। ਹਾਲਾਂਕਿ ਪਿਛਲੇ ਸਾਲ ਮੌਜੂਦਾ ਸਰਕਾਰ ਨੇ ਡਿਫੈਂਸ ਖੇਤਰ ਦੇ ਵਿੱਚ ਕੁਝ ਰੀਸਟਰਕਚਰ ਕੀਤੇ ਨੇ, 3 ਗਰੁੱਪ ਬਣਾਏ ਨੇ ਡਿਫੈਂਸ ਖੇਤਰ 'ਚ, ਜਿਹੜੇ ਕਿ ਇਹ ਤੈਅ ਕਰਨਗੇ ਕਿ ਇੰਨਾ ਖਰਚਾ ਕਿਉਂ ਹੁੰਦਾ ਡਿਫੈਂਸ ਖੇਤਰ ਦਾ, ਔਰ ਜਿਹੜੇ ਮੇਜਰ ਪ੍ਰੋਜੈਕਟ ਨੇ ਉਹ ਡਿਲੇ ਕਿਉਂ ਹੁੰਦੇ ਨੇ। ਹੋਕੀ ਨੇ ਕਿਹਾ ਕਿ ਚੰਗੀ ਗੱਲ ਹੈ, ਮੈਂ ਇਹਦੇ ਨਾਲ ਤਾਂ ਸਹਿਮਤ ਹਾਂ, ਪਰ ਇਹ ਤੋਂ ਬਾਅਦ ਦਾ ਸਟੈਪ ਕੀ, ਇਹਨਾਂ ਦੇ ਉੱਤੇ ਕੰਮ ਵੀ ਕਰੋ, ਸਹੀ ਲੋਕਾਂ ਨੂੰ ਲੈ ਕੇ ਆਓ ਡਿਫੈਂਸ ਖੇਤਰ ਦੇ ਵਿੱਚ, ਅਤੇ ਦੇਸ਼ ਦੇ ਅੰਦਰ ਹੀ ਨਿਰਮਾਣ ਨੂੰ ਤਰਜੀਹ ਦਿੱਤੀ ਜਾਵੇ। ਜਦੋਂ ਸ਼ਿਪ ਬਿਲਡਿੰਗ ਦੀ ਗੱਲ ਆਈ ਅਤੇ ਨਾਲ ਹੀ ਔਕਸ ਸਮਝੌਤੇ ਦੀ ਵੀ ਗੱਲ ਤੁਰ ਪਈ। ਇਸ ਦੇ ਉੱਤੇ ਦੋਹਾਂ ਜਿਹੜੇ ਸ਼ਖਸੀਅਤਾਂ ਸੀ, ਮਿਕ ਮਲਵੈਨੀ ਅਤੇ ਜੋ ਹੋਕੀ, ਨੇ ਵੱਖੋ ਵੱਖਰੇ ਪ੍ਰਤੀਕਰਮ ਦਿੱਤੇ। ਔਕਸ ਸਮਝੌਤਾ ਹਾਲੇ ਤੱਕ ਸ਼ੁਰੂ ਵੀ ਨਹੀਂ ਹੋਇਆ। ਹਾਂ, ਕੰਟਰੈਕਟ ਵਗੈਰਾ ਜ਼ਰੂਰ ਦੇ ਦਿੱਤੇ ਗਏ ਨੇ, ਪਰ ਵਰਜੀਨੀਆ ਕਲਾਸ ਜਿਹੜੀਆਂ ਪਣਡੁੱਬੀਆਂ ਨੇ ਉਹ ਅਮਰੀਕਾ ਆਸਟ੍ਰੇਲੀਆ ਨੂੰ ਦੇ ਪਾਏਗਾ ਜਾਂ ਨਹੀਂ, ਇਸ ਨੀਤ ਦੇ ਉੱਤੇ ਸਵਾਲ ਚੁੱਕੇ ਗਏ। ਹਾਲਾਂਕਿ ਜੋ ਹੋਕੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਹੋ ਸਕੇਗਾ, ਪਰ ਮਲਵੈਨੀ ਨੇ ਕਿਹਾ ਕਿ ਇਸ ਦੇ ਲਈ ਕੋਈ ਜਿਹੜੇ ਸੰਬੰਧ ਨੇ, ਤਾਲੁਕਾਤ ਨੇ ਦੋਹਾਂ ਦੇਸ਼ਾਂ ਦੇ, ਉਹ ਜ਼ਿੰਮੇਦਾਰ ਨਹੀਂ ਨੇ। ਹਾਂ, ਕੁਝ ਤਕਨੀਕੀ ਖਾਮੀਆਂ ਨੇ। ਹੋਕੀ ਨੇ ਵਿੱਚੋਂ ਹੀ ਗੱਲ ਕੱਢਦਿਆਂ ਕਿਹਾ ਕਿ ਤਕਨੀਕੀ ਖਾਮੀਆਂ ਇਹ ਨੇ ਕਿ ਅਮਰੀਕਾ ਤਾਂ ਪਹਿਲਾਂ ਆਪਣੇ ਹੀ ਪ੍ਰੋਡਕਸ਼ਨ ਦੇ ਵਿੱਚ ਜਿਹੜੇ ਚੈਲੇਂਜਸ ਨੇ ਉਹਨਾਂ ਦੇ ਨਾਲ ਦੋ ਚਾਰ ਹੋ ਰਿਹਾ ਹੈ, ਚੁਣੌਤੀਆਂ ਬਹੁਤ ਨੇ ਅਮਰੀਕੀ ਘਰੇਲੂ ਬਾਜ਼ਾਰ ਦੇ ਅੰਦਰ, ਫਿਰ ਮਿਲਟਰੀ ਟੂ ਮਿਲਟਰੀ ਜਾਂ ਬਿਊਰੋਕ੍ਰੇਸੀ ਤੋਂ ਬਿਊਰੋਕ੍ਰੇਸੀ ਲੈਵਲ ਦੇ ਉੱਤੇ ਵੀ ਗੱਲਬਾਤ ਇੰਨੀ ਸੌਖੀ ਨਹੀਂ ਹੁੰਦੀ ਤੋੜਨੀ। ਦੱਸ ਦਈਏ ਕਿ ਔਕਸ ਸਮਝੌਤਾ ਜਿਹੜਾ, ਉਸ ਦੇ ਤਹਿਤ ਆਸਟ੍ਰੇਲੀਆ ਨੇ ਪਣਡੁੱਬੀਆਂ ਲੈਣੀਆਂ ਨੇ ਪ੍ਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ, ਪਰ ਉਹ ਸਮਝੌਤਾ ਅਮਰੀਕਾ ਅਤੇ ਬਰਤਾਨੀਆ ਦੀ ਮਿਹਰਬਾਨੀ ਦੇ ਨਾਲ ਹੀ ਹੋਏਗਾ। ਬਰਤਾਨੀਆ ਤਾਂ ਕਾਫੀ ਹੱਦ ਤੱਕ ਤਿਆਰ ਵੀ ਹੈ, ਪਰ ਅਮਰੀਕਾ ਦੀ ਮਿਹਰਬਾਨੀ ਹਾਲੇ ਤੱਕ ਆਸਟ੍ਰੇਲੀਆ ਦੇ ਉੱਤੇ ਨਹੀਂ ਹੋ ਰਹੀ। ਉੱਥੇ 50 ਦੇ ਕਰੀਬ ਪ੍ਰੋਟੈਸਟਰਸ ਜਿਹੜੇ ਸੀ, ਉਹਨਾਂ ਨੇ ਅੱਜ ਦੇ ਦਿਨ ਕੈਨਬਰਾ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ। ਪੁਲਿਸ ਦੇ ਨਾਲ ਵੀ ਭਿੜੇ, ਪੁਲਿਸ ਨੇ ਮੁੱਖ ਦਰਵਾਜ਼ਾ ਹੀ ਬੰਦ ਕਰ ਦਿੱਤਾ। ਫਰੋ ਪਲਿਸਤੀਨ, ਯਾਨੀ ਕਿ ਪਲਿਸਤੀਨ ਦੇ ਹਮਾਇਤੀ ਇਹ ਜਿਹੜੇ ਪ੍ਰਦਰਸ਼ਨਕਾਰੀ ਸੀ, ਇਹਨਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਵੀ ਸੀ, ਪਰ ਇਹਨਾਂ ਨੇ ਇਸ ਵਕਤ ਵਿਰੋਧਤਾ ਜਿਹੜੀ ਕੀਤੀ ਉਹ ਕੀਤੀ ਹੈ ਕਿ ਜਿਹੜਾ ਇੱਕ ਤਾਂ ਇਜ਼ਰਾਈਲ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਨੇ ਬੈਨ ਗਵੀਰ, ਪਿਛਲੇ ਦਿਨਾਂ 'ਚ ਤੁਹਾਨੂੰ ਖਬਰ ਦੱਸੀ ਸੀ ਕਿ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿਹੜਾ ਫਲੋਟੀਲਾ ਯਾਨੀ ਅਲੱਗ ਅਲੱਗ ਕਿਸ਼ਤੀਆਂ ਦੁਨੀਆ ਭਰ ਦੇ ਵਿੱਚੋਂ ਚੱਲੀਆਂ ਸੀ, ਜਿਹੜੀਆਂ ਗਜ਼ਾ ਦੇ ਵਿੱਚ ਮਨੁੱਖੀ ਇਮਦਾਦ ਲੈ ਕੇ, ਮਨੁੱਖੀ ਮਦਦ ਲੈ ਕੇ ਜਾ ਰਹੀਆਂ ਸੀ। ਉਸ ਫਲੋਟੀਲਾ ਦੇ ਉੱਤੇ ਪਹਿਲਾਂ ਤਾਂ ਹਮਲਾ ਕੀਤਾ ਗਿਆ ਸੀ ਇਜ਼ਰਾਈਲ ਦੀ ਤਰਫ ਤੋਂ, ਬਾਅਦ ਦੇ ਵਿੱਚ ਜਿਹੜੇ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਸੀ ਬੈਨ ਗਵੀਰ, ਉਹਨਾਂ ਨੇ ਮਜ਼ਾਕ ਉਡਾਇਆ ਸੀ ਉਸ ਫਲੋਟੀਲਾ ਦੇ ਉੱਤੇ, ਯਾਨੀ ਉਹ ਕਿਸ਼ਤੀਆਂ ਦੇ ਬੇੜੇ ਦੇ ਉੱਤੇ ਸਵਾਰ ਜਿਹੜੇ ਕਾਰਕੁਨ ਸੀ ਜਿਹੜੇ ਮਦਦ ਲੈ ਕੇ ਜਾ ਰਹੇ ਸੀ। ਖਾਸ ਗੱਲ ਇਹ ਸੀ ਕਿ ਇਹਨਾਂ ਦੇ ਵਿੱਚ 11 ਦੇ ਕਰੀਬ ਆਸਟ੍ਰੇਲੀਆਈ ਲੋਕ ਵੀ ਸੀ, ਇਹਨਾਂ ਦੇ ਵਿੱਚੋਂ 2 ਨੂੰ ਡਿਟੇਨ ਵੀ ਕਰ ਲਿਆ ਗਿਆ ਸੀ। ਉਸੇ ਦੇ ਵਿਰੋਧ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਗਿਆ। ਫਲਸਤੀਨ ਦੀ ਹਮਾਇਤ ਦੇ ਵਿੱਚ ਜਿਹੜੇ ਇਹ ਲੋਕ ਪ੍ਰੋਟੈਸਟ ਕਰਦੇ ਨੇ ਅਕਸਰ, ਉਹਨਾਂ ਨੇ ਆਸਟ੍ਰੇਲੀਅਨ ਲੋਕਾਂ ਦੀ ਹਮਾਇਤ ਦੇ ਵਿੱਚ ਇਹ ਪ੍ਰੋਟੈਸਟ ਕੀਤੇ ਅਤੇ ਕਿਹਾ ਕਿ ਆਸਟ੍ਰੇਲੀਆ ਨੂੰ ਇਸ ਮਸਲੇ ਦੇ ਉੱਤੇ ਖਾਮੋਸ਼ ਨਹੀਂ ਹੋਣਾ ਚਾਹੀਦਾ। ਪਿਛਲੇ ਦਿਨੀ ਇਟਲੀ ਦੇ ਵੀ 2 ਜਿਹੜੇ ਨਾਗਰਿਕ ਸੀ ਇਸੇ ਫਲੋਟੀਲਾ ਦੇ ਉੱਤੇ ਬੈਨ ਗਵੀਰ ਦੇ ਦੁਆਰਾ ਬੇਇੱਜ਼ਤ ਕੀਤੇ ਗਏ ਸੀ। ਉਹਨਾਂ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਜਿਹੜਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਨਿਖੇਧੀ ਕੀਤੀ ਸੀ ਅਤੇ ਕਿਹਾ ਸੀ ਕਿ ਇਟਲੀ ਇਸ ਦਾ ਸਖ਼ਤ ਨੋਟਿਸ ਲਏਗਾ। ਦੱਸ ਦਈਏ ਕਿ ਹਾਲ ਫਿਲਹਾਲ ਇਹ ਜਿਹੜੇ ਪ੍ਰੋਟੈਸਟਰ ਸੀ ਜਿਹੜੇ ਅੱਜ ਦੇ ਦਿਨ ਪ੍ਰੋਟੈਸਟ ਕਰ ਲਏ ਸੀ ਪਾਰਲੀਮੈਂਟ ਦੇ ਬਾਹਰ, ਇਹਨਾਂ ਨੂੰ ਹੁਣ ਅਗਲੇ 12 ਮਹੀਨਿਆਂ ਦੇ ਲਈ ਘੱਟੋ ਘੱਟ ਪਾਰਲੀਮੈਂਟ ਦੇ ਬਾਹਰ ਪ੍ਰੋਟੈਸਟ ਕਰਨ ਤੋਂ ਪਾਬੰਦ ਕਰ ਦਿੱਤਾ ਗਿਆ ਹੈ। ਉੱਥੇ ਅਗਲੀ ਖਬਰ ਐਨ ਐਸ ਡਬਲਿਊ ਦੇ ਪ੍ਰੀਮੀਅਰ 'ਚ ਕ੍ਰਿਸ ਮਿੰਸ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਦਰਮਿਆਨ ਫੈਡਰਲ ਸਰਕਾਰ ਦੇ ਬਜਟ ਦੇ ਉੱਤੇ ਆਪਣੇ ਜਿਹੜੇ ਬਿਆਨ ਸੀ ਉਹ ਬੜੇ ਖੁੱਲ੍ਹ ਕੇ ਦਿੱਤੇ ਸੀ, ਬੜੇ ਸਪਸ਼ਟ ਤਰੀਕੇ ਦੇ ਨਾਲ ਰੱਖੇ ਸੀ ਅਤੇ ਕਿਹਾ ਸੀ ਕਿ ਫੈਡਰਲ ਬਜਟ ਦੇ ਵਿੱਚ ਨੈਗੇਟਿਵ ਗੇਰਿੰਗ, ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਕਟੌਤੀ ਅਤੇ ਉਹਨਾਂ ਦੀ ਸਟੇਟ ਨੂੰ ਨਾ ਦੇ ਬਰਾਬਰ ਜਿਹੜਾ ਖਰਚਾ ਦੇਣਾ, ਇਹ ਫੈਡਰਲ ਸਰਕਾਰ ਦੀ ਬਜਟ ਦੀਆਂ ਖਾਮੀਆਂ ਸੀ। ਦੱਸ ਦਈਏ ਕਿ ਇਸ ਦਰਮਿਆਨ ਹੁਣ ਪ੍ਰੀਮੀਅਰ ਕ੍ਰਿਸ ਮਿੰਸ ਨੇ ਤਾਜ਼ਾ ਮਾਮਲੇ ਦੇ ਵਿੱਚ 2GB ਨਾਮ ਦੇ ਇੱਕ ਰੇਡੀਓ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਉਹਨਾਂ ਨੇ ਆਪਣਾ ਪੱਖ ਰੱਖਿਆ, NSW ਦਾ ਪੱਖ ਰੱਖਿਆ ਅਤੇ ਉਹਨਾਂ ਨੂੰ ਜੋ ਸਹੀ ਲੱਗਿਆ ਉਹ ਰੱਖਿਆ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਬੰਧ ਖਰਾਬ ਹੋ ਗਏ ਨੇ। ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਅਸੀਂ ਡਿਸਅਗਰੀਮੈਂਟ ਜਤਾਇਆ, ਦਿਖਾਇਆ ਔਰ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ। ਮੈਂ NSW ਦਾ ਪ੍ਰੀਮੀਅਰ ਵੀ ਹਾਂ ਅਤੇ ਮੈਂ ਇਸ ਸੂਬੇ ਨੂੰ ਲੀਡ ਵੀ ਕਰਨਾ, ਸੋ ਮੈਨੂੰ ਆਪਣਾ ਪੱਖ ਤਾਂ ਰੱਖਣਾ ਪਏਗਾ, ਮੇਰੀਆਂ ਆਪਣੀਆਂ ਪ੍ਰੀਮੀਅਰ ਹੋਣ ਦੇ ਨਾਤੇ ਕੁਝ ਜ਼ਿੰਮੇਦਾਰੀਆਂ ਵੀ ਨੇ। ਚੰਗੀ ਗੱਲ ਹੈ ਵੈਸੇ, ਸਿਆਸਤਦਾਨਾਂ ਨੂੰ ਐਸੀ ਇੱਕ ਉਦਾਹਰਨ ਸੈੱਟ ਕਰਨੀ ਚਾਹੀਦੀ ਹੈ ਕਿ ਆਪਣੇ ਹੀ ਪ੍ਰਧਾਨ ਮੰਤਰੀ ਦੇ ਖਿਲਾਫ਼ ਆਪਣੀ ਤਰਜੀਹ ਨੂੰ ਲੈ ਕੇ ਜੇਕਰ ਮੌਖਿਕ ਤੌਰ ਦੇ ਉੱਤੇ ਜਾਂ ਜ਼ੁਬਾਨੀ ਤੌਰ ਦੇ ਉੱਤੇ ਲਾਊਡ ਹੋਣਾ ਵੀ ਪਵੇ ਤਾਂ ਹੋਣਾ ਚਾਹੀਦਾ ਹੈ। ਉੱਥੇ ਫੈਡਰਲ ਟ੍ਰੈਜਰ ਜਿਮ ਚਾਮਸ, ਜਿਹੜੇ ਕਿ ਪਹਿਲਾਂ ਹੀ CGT ਟੈਕਸ ਦੇ ਨੈਗੇਟਿਵ ਗੇਰਿੰਗ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਨੇ, ਉਹਨਾਂ ਨੇ ਸੰਕੇਤ ਦਿੱਤੇ ਨੇ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਵੱਡੇ ਟੈਕਸ ਕੱਟ ਲਗਾਏ ਜਾ ਸਕਦੇ ਨੇ। $250 ਦਾ ਇੱਕ ਆਫਸੈਟ ਜਿਹੜਾ ਉਹ 2026 ਦੇ ਬਜਟ ਦੇ ਵਿੱਚ ਪਹਿਲਾਂ ਹੀ ਐਲਾਨ ਦਿੱਤਾ ਗਿਆ ਸੀ, ਪਰ ਆਸਟ੍ਰੇਲੀਅਨ ਵਰਕਰਸ ਨੂੰ ਇਮੀਜੀਏਟ ਇਹ $250 ਦਾ ਟੈਕਸ ਆਫਸੈਟ ਨਹੀਂ ਮਿਲਣ ਲੱਗੇਗਾ। ਇਹਦੀ ਸ਼ੁਰੂਆਤ ਤਾਂ 2027-28 ਦੇ ਵਿੱਤੀ ਵਰ੍ਹੇ ਤੋਂ ਹੋਏਗੀ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਜਿਮ ਚਾਮਸ ਨੇ ਕਿ ਅਸੀਂ ਇਸ ਪਾਸੇ ਧਿਆਨ ਦੇ ਰਹੇ ਹਾਂ ਕਿ ਟੈਕਸ ਨੂੰ ਕਿੰਨਾ ਕੁ ਜਿਹੜਾ ਹੈ ਆਮ ਲੋਕਾਂ ਦੇ ਜਿਹੜਾ ਆਸਟ੍ਰੇਲੀਅਨ ਟੈਕਸ ਪੇਅਰਸ ਨੇ ਉਹਨਾਂ ਦੇ ਮਨ ਮੁਤਾਬਕ ਰੱਖਿਆ ਜਾ ਸਕੇ, ਕਿ ਬਹੁਤਾ ਬੋਝ ਵੀ ਨਾ ਪਵੇ, ਪਰ ਆਸਟ੍ਰੇਲੀਆ ਦੇ ਫੈਡਰਲ ਬਜਟ ਨੂੰ ਵੀ ਚੱਲਦਾ ਰੱਖਣ ਦੇ ਲਈ ਜੋ ਵਾਜਬ ਹੈ ਉਹ ਤਰੀਕੇ ਸਾਨੂੰ ਅਪਣਾਉਣੇ ਪੈਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਸੰਕੇਤ ਦਿੱਤੇ ਨੇ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਮਿਡ-ਈਅਰ ਬਜਟ ਦੇ ਵਿੱਚ ਵੀ ਕੁਝ ਬਦਲਾਅ ਕੀਤੇ ਜਾ ਸਕਦੇ ਨੇ। ਵੈਸੇ ਸਵਿਮਿੰਗ ਪੂਲ ਹੋਵੇ ਤਾਂ ਜਿਹੜਾ ਨੌਰਥ ਸਿਡਨੀ ਦੇ ਵਿੱਚ ਬਣਿਆ, ਨਹੀਂ ਤਾਂ ਨਾ ਹੀ ਹੋਵੇ। ਹੁਣ ਆਸਟ੍ਰੇਲੀਆ ਦੇ ਅਲੱਗ ਅਲੱਗ, ਸਿਰਫ NSW ਦੇ ਹੀ ਨਹੀਂ, ਆਸਟ੍ਰੇਲੀਆ ਦੇ ਅਲੱਗ ਅਲੱਗ ਸਵਿਮਿੰਗ ਪੂਲਸ ਦੇ ਉੱਤੇ ਸਵਾਲ ਉੱਠਣ ਲੱਗ ਪਏ ਨੇ ਕਿ ਆਖਿਰਕਾਰ ਇਹੋ ਜਿਹਾ ਸਵਿਮਿੰਗ ਪੂਲ ਉਹਨਾਂ ਦੀਆਂ ਕੌਂਸਲਸ ਕਿਉਂ ਨਹੀਂ ਬਣਾ ਸਕਦੀਆਂ। ਉਹ ਵੱਖਰੀ ਗੱਲ ਹੈ ਕਿ ਨੌਰਥ ਸਿਡਨੀ ਦਾ ਜਿਹੜਾ ਇੱਕ ਓਲੰਪਿਕ ਸਾਈਜ਼ ਦਾ ਪੂਲ ਹੈ, ਉਸ ਨੂੰ ਬਣਾਉਣ ਦੇ ਲਈ ਬੜੀਆਂ ਸਾਰੀਆਂ ਦੇਰੀਆਂ ਹੋਈਆਂ, ਪਬਲਿਕ ਦੀ ਫਰਸਟ੍ਰੇਸ਼ਨ ਵੀ ਵਧੀ ਹੈ ਕਿ ਇੱਥੇ ਪੂਲ ਨਹੀਂ ਬਣ ਰਿਹਾ, ਪੂਲ ਨਹੀਂ ਬਣ ਰਿਹਾ। ਫਿਰ ਇਸ ਦੇ ਖਰਚੇ ਵੀ ਵਧੇ ਨੇ, ਖਰਚੇ ਤਾਂ ਇੰਨੇ ਵਧੇ ਨੇ ਕਿ ਦੂਜੀਆਂ ਕੌਂਸਲ ਸ਼ਾਇਦ ਬਣਾਉਣ ਲੱਗੇ ਇਸ ਨੂੰ ਕਈ ਵਾਰ ਸੋਚਣ, ਇੱਕ ਵਾਰ ਨਹੀਂ। $122 million ਦਾ ਖਰਚਾ ਇਸ ਦੇ ਉੱਤੇ ਆਇਆ, ਇਸ ਦੀ ਰੀਡੈਵਲਪਮੈਂਟ ਦੇ ਉੱਤੇ। ਨੌਰਥ ਸਿਡਨੀ ਦੇ ਮੇਅਰ ਜ਼ੋਇਆ ਬੇਕਰ ਨੇ ਕਿਹਾ ਕਿ ਉਹ ਬੜੀ ਜਲਦ ਜਿਹੜੀ ਹੈ ਇਸ ਦੀ ਤਰੀਕ ਐਲਾਨ ਦੇਣਗੇ। ਕੱਲ੍ਹ ਰਾਤ ਉਹਨਾਂ ਨੇ $11 ਐਡਲਟਸ ਦੇ ਅਤੇ $8.80 ਦੇ ਜਿਹੜੇ ਨੇ ਉਹ ਬੱਚਿਆਂ ਦੇ ਟਿਕਟ ਹੋਏਗੀ ਜਾਂ ਪ੍ਰਾਈਸ ਹੋਏਗਾ, ਜੇਕਰ ਇਸ ਪੂਲ ਦੇ ਵਿੱਚ ਜਾ ਕੇ ਤੁਸੀਂ ਦਾਖਲ ਹੋ ਕੇ ਸਵਿਮਿੰਗ ਕਰਨੀ ਹੈ। ਉਂਝ 1986 ਦੇ ਵਿੱਚ ਇਹ ਇੱਕ ਪੂਲ ਜਿਹੜਾ ਸੀ ਉਹ ਬਣਿਆ ਸੀ, ਉਸ ਤੋਂ ਬਾਅਦ ਹੁਣ ਇਸ ਨੂੰ ਓਲੰਪਿਕ ਸਾਈਜ਼ ਦਾ ਇੱਕ ਪੂਲ ਬਣਾ ਕੇ ਤਿਆਰ ਕੀਤਾ ਗਿਆ। ਖੇਡਾਂ ਦੀ ਉਹ ਗੱਲ ਕਰੀਏ ਤਾਂ ਅੱਜ ਦੇ ਦਿਨ ਤੋਂ IPL 2026 ਦੇ ਕੁਆਲੀਫਾਇਰ ਮੁਕਾਬਲੇ ਸ਼ੁਰੂ ਹੋ ਜਾਣਗੇ। ਅੱਜ ਧਰਮਸ਼ਾਲਾ 'ਚ ਮੈਚ ਹੋਣਾ, ਰਾਇਲ ਚੈਲੰਜ ਹੋਣਾ ਅਹਿਮਦਾਬਾਦ 'ਚ, ਉੱਥੇ ਜਾ ਕੇ ਉਹ ਫਿਰ ਖੇਡੇਗੀ ਅਤੇ ਐਲੀਮੀਨੇਟਰ ਦੇ ਵਿੱਚੋਂ ਜੇਤੂ ਟੀਮ ਦੇ ਨਾਲ ਉਹ ਮੈਚ ਹੋਏਗਾ। ਬਹਿਰਹਾਲ ਖਬਰਾਂ ਦੇ ਅੱਜ ਦੇ ਸੈਗਮੈਂਟ 'ਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਗੋ ਚੈਟਸਟਨ ਫੋਰਡ ਡੈਂਟਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਹੈ। ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8883311 or visit uvfinancial.com.au. Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot kar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 te.
2: Baljeet, vyah vaste jewelry vekhan tunna jewelers chaliye
3: yaar unna da Dandenong wala store na bada hi

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ, ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰ ਲਈਏ, ਅਤੇ ਬਿਲਕੁਲ ਇਸੇ ਤਰ੍ਹਾਂ ਇਹ ਮੁਸਕਰਾਹਟ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਜਦੋਂ ਬਿਜਲੀ ਕੰਪਨੀ ਵਾਲਿਆਂ ਨੂੰ ਫੋਨ ਲਾਇਆ, ਕਾਫੀ ਸਮਾਂ ਬਿਤਾਉਣ ਤੋਂ ਬਾਅਦ ਆਖਰ ਬਿੱਲ ਤਾਰਨ ਦੇ ਲਈ ਐਕਸਟੈਂਸ਼ਨ ਮਿਲੀ ਗਈ। ਸੋਚਿਆ ਇੱਕ ਬਿਪਤਾ 'ਤੇ ਟਲੀ, ਆ ਜਾਣਗੇ ਪੈਸੇ ਕਿਤਨਾ ਕਿਤੋਂ, ਫਿਲਹਾਲ ਇਹ ਸਿਰ 'ਤੇ ਲਟਕਦੀ ਤਲਵਾਰ 'ਤੇ ਗਈ। ਇਹੀ ਸੋਚਾਂ ਸੋਚਦੇ ਗੱਡੀ ਜਾਂ ਪੰਪ 'ਤੇ ਖਿਲਾਰੀ, ਜੇਬ 'ਚ ਹੱਥ ਮਾਰਿਆ ਤਾਂ ਕੋਈ 2 ਨੋਟ 20 ਦੇ 50 ਦਾ, ਹੁਣ ਸੋਚਦਾ ਕਿ 50 ਦਾ ਪਵਾਵਾਂ ਕਿ 20 ਦਾ, ਸੋਚ ਸੋਚ ਕੇ 20 ਦਾ ਪਵਾ ਲਿਆ, ਕਿਤੇ ਲੋੜ ਪੈ ਜਾਂਦੀ ਹੈ। ਕੰਮ ਦਾ ਹਾਲੇ ਥੋੜ੍ਹਾ ਔਖਾ ਚੱਲ ਰਿਹਾ, ਤਿਲ ਪਵਾ ਕੇ ਨਿਕਲਿਆ ਤਾਂ ਪਿਓ ਯਾਦ ਆ ਗਿਆ, ਉਹ ਸਮਾਂ ਜਦੋਂ ਸਕੂਲ ਪੜ੍ਹਦੇ ਸੀ। ਇੱਕ ਨਿੱਕਾ ਜਿਹਾ ਪਿੰਡ, ਨਿੱਕੇ ਜਿਹੇ ਪਿੰਡ ਦੇ ਵਿੱਚ ਇੱਕ ਦਰਮਿਆਨਾ ਜਿਹਾ ਘਰ, ਅਤੇ ਦਰਮਿਆਨੇ ਘਰਾਂ ਦੇ ਵਿੱਚ ਵਾਹੀ ਖੇਤੀ ਦੇ ਨਾਲ ਕਿੱਦਾਂ ਸਰਦਾ ਇਹ ਸ਼ਾਇਦ ਹੁਣ ਅਹਿਸਾਸ ਕੀਤਾ ਜਾ ਸਕਦਾ। ਇੱਕ ਅਹਿਸਾਸ ਹਮੇਸ਼ਾ ਰਹਿੰਦਾ ਸੀ, ਇੱਕ ਗਿਲਾ ਹਮੇਸ਼ਾ ਰਹਿੰਦਾ ਸੀ ਕਿ ਦਿਨ ਰਾਤ ਬਾਪੂ ਲੱਗਾ ਰਹਿੰਦਾ। ਫਿਰ ਵੀ ਜਦੋਂ ਮੰਗੀਦੇ ਆ ਤਾਂ ਉਹਦੇ ਕੋਲ ਪੈਸੇ ਹੁੰਦੇ ਕਿਉਂ ਨਹੀਂ। ਇਹ ਕਹਾਣੀ ਸ਼ਾਇਦ ਸਕੂਲ ਤੋਂ ਸ਼ੁਰੂ ਹੁੰਦੀ ਹੈ। ਸਕੂਲ ਜਾਣ ਲੱਗਿਆਂ ਜਦੋਂ ਤਿਆਰ ਹੋ ਕੇ ਮਾਂ ਤੋਂ ਪੈਸੇ ਮੰਗਣੇ, ਤਾਂ ਮਾਂ ਨੇ ਕਹਿ ਦੇਣਾ ਵੀ ਮੈਂ ਬੈਂਕ 'ਚ ਲੱਗੀ। ਪੈਸੇ ਲੈਣੇ ਹੁੰਦੇ ਆ ਤਾਂ ਆਪਣੇ ਪਿਓ ਕੋਲ ਕੋਈ ਨਹੀਂ ਮੰਗਦਾ। ਦੋ ਚਾਰ ਗੱਲਾਂ ਹੋਰ ਸੁਣਾ ਦੇਣੀਆਂ। ਰਾਤ ਨੂੰ ਜਦੋਂ ਪਿਓ ਤੇਰਾ ਘਰ ਹੁੰਦਾ ਨਾ, ਉਦੋਂ ਪੈਸੇ ਮੰਗ ਲਿਆ ਕਰ। ਤੈਨੂੰ ਪਤਾ ਵਾ ਵੀ ਮੇਰੇ ਕੋਲ ਨਹੀਂ ਹੈਗੇ, ਫਿਰ ਵੀ ਹਰ ਵਾਰ ਮੇਰੇ ਕੋਲੋਂ ਕਿਉਂ ਮੰਗਦਾ। ਨਾਲੇ ਗੱਲਾਂ ਸੁਣਾਈ ਜਾਣੀਆਂ ਅਤੇ ਨਾਲੇ ਪਰੌਂਠੇ ਬਣਾ ਕੇ ਪਲੇਟ 'ਚ ਧਰੀ ਜਾਣੇ। ਫਿਰ ਪਤਾ ਨਹੀਂ ਕੀ ਸੋਚਦੀ, ਕੋਲ ਪਏ ਪੌਣੇ ਨੂੰ ਹੱਥਾਂ 'ਤੇ ਮਲਕੇ ਜਾਂ ਹੱਥ ਪੌਣੇ 'ਤੇ ਮਲਕੇ, ਬਾਕੀ ਰਹਿੰਦੇ ਖੁੰਦੇ ਚੁੰਨੀ ਦੇ ਪੱਲੇ ਦੇ ਨਾਲ, ਅਤੇ ਜਾ ਕੇ ਪਿਓ ਦੀ ਜੇਬ ਫਰੋਲਣੀ, ਕਦੀ ਸਾਹਮਣੇ ਅਤੇ ਕਦੀ ਓਲੇ, ਪਰਸ ਕੱਢ ਕੇ ਵੇਖਣਾ, ਕਦੀ ਕਦੀ ਕੋਈ 100 ਦਾ ਨੋਟ, ਕਦੀ ਕੋਈ 50 ਦਾ, ਕਦੀ ਕੋਈ 20-20 ਦੇ 5-7 ਹੋਣੇ। ਕਦੀ ਉਹ 20 ਦੇ ਨੂੰ ਹੱਥ ਪਾਉਂਦੀ, ਕਦੀ ਉਹ 50 ਦੇ ਨੂੰ, ਕਦੀ ਕਦਾਈ ਕੋਈ 10-20 ਦਾ ਨੋਟ ਵਿੱਚੋਂ ਦੇ ਵੀ ਦੇਣਾ, ਮਾਂ ਦਾ ਦੇ ਲਿਆ ਨਾ, ਅਤੇ ਬਹੁਤੀ ਵਾਰੀ ਕਹਿ ਦੇਣਾ ਵੇ ਪਿਓ ਤੇਰੇ ਦੀ ਜੇਬ 'ਚ ਆ 4 ਨੋਟ ਨੇ। ਕਿਸੇ ਵੇਲੇ ਕੋਈ ਸਕੂਟਰ 'ਚ ਤੇਲ ਹੀ ਪਾਉਣਾ ਪੈ ਜਾਂਦਾ, ਪਤਾ ਨਹੀਂ ਉਹਨੂੰ ਕਿੱਥੇ ਜ਼ਰੂਰਤ ਪੈ ਜਾਵੇ। ਤੂੰ ਮੇਰਾ ਪੁੱਤ ਕੱਲ੍ਹ ਲੈ ਜਾਵੇਂ, ਇੱਦਾਂ ਕੱਲ੍ਹ ਕੱਲ੍ਹ ਕਰਕੇ ਪਤਾ ਨਹੀਂ ਕਿੰਨੀ ਵਾਰੀ ਮਾਂ ਨੇ ਟਾਲਿਆ। ਪਿਓ ਕੋ ਸਿੱਧੇ ਮੰਗੀਏ, ਇੰਨੀ ਤਾਂ ਹਿੰਮਤ ਹੁੰਦੀ ਨਹੀਂ ਸੀ। ਪਰ ਇੱਕੋ ਗਿਲਾ ਸਕੂਲ ਜਾਂਦਿਆਂ ਚੱਲਦਾ ਰਹਿੰਦਾ, ਜਿਹੜਾ ਕਈ ਵਾਰੀ ਸ਼ਾਮ ਤੱਕ ਵੀ ਮਨ 'ਤੇ ਹਾਵੀ ਰਹਿੰਦਾ। ਜਾਂ ਤਾਂ ਸਾਰਾ ਦਿਨ ਪੈਲੀਆਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ, ਫਸਲ ਵੀ ਸੋਹਣੀ ਹੁੰਦੀ ਹੈ। ਅਤੇ ਜਾਂ ਫਿਰ ਸਵੇਰ ਤੋਂ ਹੀ ਵੇਖੀਦਾ ਮੱਝਾਂ ਚੋ ਕੇ ਡੋਣੇ ਲੱਦੇ ਸਕੂ ਸਾਈਕਲ 'ਤੇ,
ਤੇ ਸਾਰੀ ਦਿਹਾੜੀ ਘਰੋਂ ਬਾਹਰ ਇਹ ਦੁੱਧ ਵੇਚ ਕੇ ਫਸਲ ਵੇਚ ਕੇ ਆਖਿਰਕਾਰ ਸਾਡੇ ਕੋਲ ਇੰਨੇ ਵੀ ਪੈਸੇ ਨਹੀਂ ਬਚਦੇ ਕਿ ਮੈਨੂੰ ਕੋਈ ਰੋਜ਼ ਦੇ 10-20 ਦੇ ਦਿਆ ਕਰਨ। ਮੈਂ ਵੀ ਬਾਕੀ ਜਵਾਕਾਂ ਦੇ ਵਿੱਚ ਬਹਿ ਕੇ ਕਿਤੇ ਚਾਹ ਪਾਣੀ ਪੀ ਲਿਆ ਕਰਾਂ। ਚਾਹ ਪਾਣੀ ਪੀਣ ਲੱਗਿਆ ਮੈਂ ਵੀ ਕਿਤੇ ਜੇਬ 'ਚੋਂ ਕੱਢਾਂ ਕੁਛ। ਇਹ ਇੰਨੇ ਪੈਸੇ ਆਖਰ ਜਾਂਦੇ ਕਿੱਥੇ ਆ, ਇਹ ਚੀਜ਼ ਕਦੀ ਸਮਝ ਨਹੀਂ ਸੀ ਆਉਂਦੀ। ਇਹ ਚੀਜ਼ ਸਮਝਦਿਆਂ ਕਦੋਂ ਵੱਡੇ ਹੋ ਕੇ ਪਤਾ ਹੀ ਨਹੀਂ ਲੱਗਾ। ਖੈਰ ਵਿੱਚ ਇੱਕ ਛੋਟਾ ਜਿਹਾ ਚੈਪਟਰ ਹੋਰ ਆ। ਕਈ ਵਾਰੀ ਵੱਡੇ ਹੋ ਕੇ ਜੇਬ 'ਚੋਂ ਆਪ ਵੀ ਕਸਕਾ ਲਈਦੇ ਪਰ ਉਹਨੇ ਕੁ ਜਿੰਨੇ ਨਾ ਪਤਾ ਨਾ ਲੱਗੇ। ਪਰ ਗਿਲਾ ਹਮੇਸ਼ਾ ਰਹਿੰਦਾ, ਸ਼ਿਕਵਾ ਹਮੇਸ਼ਾ ਰਹਿੰਦਾ। ਇੰਨਾ ਕੁਛ ਕਰਕੇ ਵੀ ਘਰ ਦੇ ਵਿੱਚ ਸਾਡੇ ਲਈ ਕੁਛ ਨਹੀਂ ਹੁੰਦਾ। ਇਹ ਸੋਚ ਉਦੋਂ ਮੁੱਕੀ ਜਦੋਂ ਬਾਹਰਲੀ ਧਰਤੀ 'ਤੇ ਪੈਰ ਪਾ ਲਿਆ। ਪਤਾ ਨਹੀਂ ਕਿੱਦਾਂ ਔਖੇ ਸੌਖੇ ਹੋ ਕੇ ਉਦੋਂ ਕਿੱਥੋਂ ਪੈਸੇ ਆ ਗਏ ਸੀ, ਜਾਂ ਫਿਰ ਕੀ ਗਹਿਣੇ ਧਰਿਆ, ਕੀ ਗਿਰਵੀ ਧਰਿਆ। ਪਿਓ ਆ ਨਾ, ਇਹ ਗੱਲਾਂ ਦੱਸਣੀਆਂ ਥੋੜ੍ਹੀ ਹੋਈਆਂ। ਹੁਣ ਬਾਹਰ ਪਹੁੰਚ ਕੇ ਸਮਝ ਆਉਂਦੀ ਹੈ ਪੈਸੇ ਜਾਂਦੇ ਕਿੱਥੇ ਆ। ਕੰਮ 'ਤੇ ਆਪਾਂ ਵੀ ਦਿਨ ਰਾਤ ਕਰਦੇ ਹਾਂ, ਪੈਸੇ 'ਤੇ ਆਪਾਂ ਵੀ ਬਹੁਤ ਕਮਾਉਂਦੇ ਹਾਂ। ਉਹ ਸਾਈਕਲ 'ਤੇ ਡੋਣੇ ਰੱਖ ਕੇ ਸਾਰਾ ਦਿਨ ਨਿਕਲ ਜਾਂਦਾ ਸੀ, ਉਸੇ ਤਰ੍ਹਾਂ ਦੇ ਨਾਲ ਆਪਾਂ ਨਿਕਲ ਜਾਂਦੇ ਹਾਂ ਸਾਰਾ ਦਿਨ, ਪਤਾ ਨਹੀਂ ਕਿੱਥੇ ਕੀ ਕੀ ਕਰਨਾ ਅਤੇ ਕਦੋਂ ਮੁੜਨਾ। ਜਾਣ ਦਾ ਪਤਾ, ਆਉਣ ਦਾ ਤਾਂ ਬਹੁਤੀ ਵਾਰੀ ਪਤਾ ਹੀ ਨਹੀਂ ਹੁੰਦਾ ਕਦੋਂ ਘਰ ਵਾਪਸ ਪਰਤਣਾ। ਪਰ ਹੁਣ ਇੱਕ ਗੱਲ ਜ਼ਰੂਰ ਸਮਝ ਆ ਗਈ, ਜਾਂ ਫਿਰ ਇੱਕ ਗੱਲ ਵਾਰ ਵਾਰ ਸਮਝ ਆਉਂਦੀ ਹੈ, ਇਹ ਕਮਾਈ ਜਾਂਦੀ ਕਿੱਥੇ ਆ, ਇਹ ਪੈਸੇ ਜਾਂਦੇ ਕਿੱਥੇ ਨੇ। ਕੱਲ੍ਹ ਪਿਤਾ ਦਿਵਸ ਦੇ ਉੱਤੇ, ਫਾਦਰਸ ਡੇ ਦੇ ਉੱਤੇ ਇਹ ਗੱਲ ਫਿਰ ਦੁਬਾਰਾ ਜ਼ਰੂਰ ਯਾਦ ਆਈ ਕਿ ਪੈਸੇ ਜਾਂਦੇ ਕਿੱਥੇ ਆ, ਪਿਓ ਹੁੰਦਾ ਕੀ ਹੈ। ਸ਼ਾਇਦ ਜਿਹੜੀਆਂ ਮੁਸ਼ਕਲਾਂ ਆਪਾਂ ਝੱਲਦੇ ਹਾਂ ਉਹ ਪਿਓ ਨੂੰ ਵੀ ਤਾਂ ਆਉਂਦੀਆਂ ਹੋਣਗੀਆਂ, ਪਰ ਉਹਨੇ ਕਦੀ ਜਿਤਾਇਆ ਤਾਂ ਨਹੀਂ। ਫਿਰ ਵੀ ਸੋਹਣੇ ਤਰੀਕੇ ਦੇ ਨਾਲ ਪਰਿਵਾਰ ਚਲਾ ਲਿਆ। ਸੋਚਦਾ ਇਕੱਲੇ ਦਾ ਗੁਜ਼ਾਰਾ ਔਖਾ ਹੁੰਦਾ। ਕੱਲ੍ਹ ਨੂੰ ਜਦੋਂ ਵਿਆਹ ਹੋਣਾ, ਜਦੋਂ ਨਿਆਣੇ ਹੋਣੇ ਆ, ਸ਼ਾਇਦ ਇਹ ਸਵਾਲ ਹੋਰ ਉਗੜ ਕੇ ਸਾਹਮਣੇ ਆਊਗਾ, ਇਹ ਪੈਸੇ ਜਾਂਦੇ ਕਿੱਥੇ ਆ, ਪਿਓ ਘਰ ਚਲਾਉਂਦਾ ਕਿੱਦਾਂ ਸੀ। ਜਿੱਦਾਂ ਜਿੱਦਾਂ ਜ਼ਿੰਦਗੀ ਅੱਗੇ ਵੱਧਦੀ ਹੈ, ਬੰਦਾ ਤਜਰਬੇ ਖੱਟਦਾ, ਉਮਰ ਵੱਧਦੀ ਹੈ, ਉੱਦਾਂ ਉੱਦਾਂ ਕਈ ਗੱਲਾਂ ਸਮਝ ਆਉਂਦੀਆਂ ਨੇ, ਅਤੇ ਕਈ ਗੱਲਾਂ ਸਮੇਂ ਦੇ ਨਾਲ ਸਮਝ ਆ ਵੀ ਜਾਣੀਆਂ ਚਾਹੀਦੀਆਂ ਨੇ। ਉਹ ਕਹਿੰਦੇ ਜਦੋਂ ਤੁਹਾਡੇ ਸਿਰ 'ਤੇ ਪਊਗੀ ਆਪੇ ਸਮਝ ਲੱਗ ਜੂ, ਜਦੋਂ ਸਿੰਘ ਤੋਂ ਸਿਰ 'ਤੇ ਆਈ ਆਪੇ ਸਮਝ ਲੱਗ ਜੂ, ਅਤੇ ਉਹ ਸਾਰਾ ਕੁਝ ਸਮਝ ਆ ਵੀ ਜਾਂਦਾ ਸਮੇਂ ਦੇ ਨਾਲ। ਸਮਾਂ ਬੜਾ ਬਲਵਾਨ ਆ। ਕੋਸ਼ਿਸ਼ ਕਰੀਏ ਕਿ ਆਪਣੇ ਮਾਂ ਪਿਓ ਦੀ ਜਿੰਨੀ ਹੋ ਸਕੇ ਸੇਵਾ ਕਰੀਏ। ਉਹ ਸੇਵਾ ਦੂਰ ਰਹਿ ਕੇ ਵੀ ਹੋ ਸਕਦੀ ਹੈ ਜੇ ਤੁਸੀਂ ਕੋਲ ਨਹੀਂ। ਇਹ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਸੇਵਾ ਨਹੀਂ ਕਰ ਸਕਦੇ। ਉਹਨਾਂ ਦੀ ਇੱਜ਼ਤ ਕਰੀਏ, ਉਹਨਾਂ ਦੀ ਸੇਵਾ ਕਰੀਏ, ਜੋ ਉਹਨਾਂ ਦੀ ਘਾਲਣਾ, ਜੋ ਉਹਨਾਂ ਦੀ ਦੇਣ ਜ਼ਿੰਦਗੀ ਦੇ ਵਿੱਚ, ਉਹ ਰੱਬ ਹੀ ਨੇ। ਜੇਕਰ ਕਿਸੇ ਨੂੰ ਨਹੀਂ ਅਹਿਸਾਸ ਤਾਂ ਯਕੀਨ ਮੰਨਿਓ ਕੱਲ੍ਹ ਨੂੰ ਜ਼ਰੂਰ ਹੋ ਜਾਊਗਾ, ਜਦੋਂ ਉਹ ਕੰਮ ਤੁਹਾਨੂੰ ਕਰਨੇ ਪਏ ਜਿਹੜੇ ਉਹ ਤੁਹਾਡੇ ਲਈ ਕਰਦੇ ਰਹੇ ਨੇ। ਅਤੇ ਫਿਰ ਬੜੇ ਸਾਰੇ ਤੁਹਾਡੇ ਸਵਾਲ, ਬੜੇ ਸਾਰੇ ਤੁਹਾਡੇ ਗਿਲੇ ਸ਼ਿਕਵੇ ਆਪਣੇ ਆਪ ਹੀ ਦੂਰ ਹੁੰਦੇ ਜਾਣੇ।
ਪਰ ਇਹ ਸਭ ਦੇ ਦਰਮਿਆਨ ਇਹ ਸ਼ੁਕਰਾਨਾ ਨਾ ਭੁੱਲੀਏ। ਕੋਸ਼ਿਸ਼ ਕਰੀਏ ਇੱਕ ਚੰਗੇ ਧੀ ਪੁੱਤ ਹੋ ਨਿਬੜਨ ਦੀ, ਤਾਂ ਕਿ ਕੱਲ੍ਹ ਨੂੰ ਔਲਾਦ ਵੀ ਉਹੀ ਸਿੱਖ ਸਕੇ ਜੋ ਤੁਸੀਂ ਮਾਂ ਪਿਓ ਤੋਂ ਸਿੱਖਿਆ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੱਜ ਦੀ ਕਹਾਣੀ ਲਿਖੀ ਸੀ ਬਲਕੀਰਤ ਸਿੰਘ ਹੋਰਾਂ ਨੇ, ਅਤੇ ਧੰਨਵਾਦ ਸਾਡੇ ਨਾਲ ਸਾਂਝੀ ਕਰਨ ਦੇ ਲਈ। ਸ਼ਾਇਦ ਤੁਹਾਨੂੰ ਵੀ ਸਾਰਿਆਂ ਨੂੰ ਆਪਣੀ ਆਪਣੀ ਲੱਗੀ ਹੋਵੇ। ਕਿਉਂਕਿ ਪਿਓ ਸਾਰੇ ਇੱਕੋ ਜਿਹੇ ਹੁੰਦੇ ਆ, ਬਾਹਰੋਂ ਸਖਤ ਅਤੇ ਅੰਦਰੋਂ ਬਿਲਕੁਲ ਨਰਮ, ਕੋਕੋਨਟ ਵਰਗੂ। ਸ਼ੋ ਕੁਛ ਨਹੀਂ ਕਰਨਾ, ਪਰ ਪਤਾ ਸਾਰਾ ਕੁਛ ਹੋਣਾ, ਕਿਹਨੂੰ ਕਿੱਥੇ ਕਿੱਦਾਂ ਦੀ ਜ਼ਰੂਰਤ ਹੈ, ਉਹ ਕਿੱਦਾਂ ਪੂਰੀ ਕਰਨੀ ਹੈ। ਬਿਨਾਂ ਅਹਿਸਾਨ ਜਤਾਇਆ ਇਹ ਸਭ ਪਤਾ ਇਸ ਰਿਸ਼ਤੇ ਨੂੰ। ਅਤੇ ਇੱਕ ਇੱਕ ਪੁਲ ਬਣ ਕੇ ਕਿੱਦਾਂ ਘਰ ਦੇ ਵਿੱਚ ਨਿਭਣਾ, ਪਿਓ ਤੋਂ ਧੀਆਂ ਪੁੱਤਾਂ ਤੱਕ ਉਹ ਜਾਣਦੀ ਆ ਮਾਂ। ਸ਼ਾਇਦ ਥੋੜ੍ਹਾ ਕੁ ਪਤਾ ਹੁੰਦਾ ਅਤੇ ਬਹੁਤਾ ਕੁਛ ਨਹੀਂ ਵੀ, ਪਰ ਫਿਰ ਵੀ ਇਹ ਸਮਝ ਕੇ ਚੱਲਣਾ, ਫਿਰ ਵੀ ਸਾਰੇ ਜੀਆਂ ਨੂੰ ਥਾਂ ਥਾਂ ਰੱਖਣਾ,

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 70 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: हमारी लव स्टोरी तो लेजेंडरी बन गई।
4: लेजेंडरी लव स्टोरीज की ही तो एंडिंग ट्रेजिक होती है।
5: फ्रॉम द मेकर्स ऑफ रॉकी और रानी की प्रेम कहानी, धर्म प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल, कमिंग टू सिनेमाज ऑन May 22nd।
6: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
7: VY Immigration and Education Consultant,
6: ਹਰ ਕਦਮ ਤੁਹਾਡੇ ਨਾਲ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
2: यार तू इत्थे इनी छेती आके पक्का भी हो गया की जुगाड़ लाया है
3: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਵਿਕਟੋਰੀਆ ਦਾ ਬਿਗ ਬਿਲਡ ਰੇਲ ਨੈਟਵਰਕ ਨੂੰ ਆਧੁਨਿਕ ਬਣਾ ਕੇ ਅਤੇ ਨਵੇਂ ਦੇ ਸੁਧਰੇ ਸਟੇਸ਼ਨ ਉਸਾਰ ਕੇ ਬਿਹਤਰ ਕਨੈਕਸ਼ਨ ਬਣਾ ਰਿਹਾ ਹੈ ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾ ਕੇ ਵਿਕਟੋਰੀਆ ਭਰ ਵਿੱਚ ਜਨਤਕ ਆਵਾਜਾਈ ਵਿੱਚ ਸੁਧਾਰ ਕਰ ਰਿਹਾ ਹੈ ਮਈ ਦੇ ਅਖੀਰ ਵਿੱਚ ਬੈਲਰੈਟ ਅਤੇ ਜਿਲੋਂਗ ਲਾਈਨਾਂ 'ਤੇ ਵਿਘਨ ਪੈਣਗੇ ਦੇਰੀਆਂ ਤੋਂ ਬਚੋ ਅਤੇ ਯਾਤਰਾ ਕਰਨ ਤੋਂ ਪਹਿਲਾਂ bigbuild.vic.gov.au 'ਤੇ ਜਾ ਕੇ ਵੇਖ ਲਓ ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au। ਸੋਨਾ ਚਾਹੀਦਾ?
1: ਭਰੋਸਾ ਚਾਹੀਦਾ?
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: करके देख लिया, जिंदे जी भी मर के देख लिया, घूट सबर का भर के देख लिया, ई बढ़िया में खून नहीं है, सब कुछ पा लिया जिंदगी में पर जिंदगी में सुकून नहीं है।
1: अरे जिंदगी में सुकून कोने भाई, सुकून कोने। ये तो परदेसी आदमी जाना है भाई साहब, सुकून तो वहां छोड़ दिया, इब सुकून की तलाश में यहाँ भटकते फिर रहे। स्वागत करें जी सारे का एक बार फिर रेडियो वन जी 1674 पे। उम्मीद कर रहे हैं जी सारे नज़ारे ले रहे होंगे गाने का और अपने काम का नज़ारा, बारिश का नज़ारा, घर बैठा हुआ भी नज़ारे ले रहा होगा। और उम्मीद करें भगवान से प्रार्थना करें भाई सारे अपनी अपनी जिंदगी में अपने अपने कामों में खुश रहो, आबाद रहो, इस तरह रेडियो सुनते रहो और गल्ला बात चलती रहेंगे बारे। क्यों रजत भाई साहब,
2: तू सब जो इदा तुम गल करते हो तो नाल पंजाबी चल रही होंगी दिमाग चो, ट्रांसलेट करके करते हो या अपने आप आँदी है?
1: यो कौन सी इंग्लिश है भाई, ट्रांसलेट करा के दवा फिर बोलेंगे ना। ऐसा है जब डिपेंड करता अगला बंदा कौन बैठा हमारे यार, अगर आप पंजाबी बैठे हो ना तो मैं थोड़ा सा सोच समझ के बोलना पड़ा, क्योंकि मैं अगर ऐसी चीज बोल दी और अपना समझ ना आवे दोबारा फिर जोड़ देना पड़ेगा। और जिस तरह के माहौल में आप रह रहे हो, वैसे मैं मेरे गांव में सारे पंजाबी भी बोलना और हरियाणवी सारी बोलना, जैसा मिल गया वैसा बोलना।
2: नहीं मैं आइडेंटिफाई करने की कोशिश कर रहा कि तुहाडे जिहड़ी फस्ट लैंग्वेज है तुहाडी वो ਕਿਹੜੀ ਆ ਤੁਹਾਨੂੰ, ਮਤਲਬ ਉਹਦੇ ਜਿਹਦੇ 'ਚ ਬੰਦਾ ਸੋਚਦਾ ਆ ਉਹ ਤੁਹਾਡੀ ਫਸਟ ਲੈਂਗੁਏਜ ਹੁੰਦੀ ਹੈ, ਦੂਸਰੀ ਜਿਹੜੀ ਆ ਉਹ ਆਪਾਂ ਹਮੇਸ਼ਾ ਟਰਾਂਸਲੇਟ ਕਰਕੇ ਭਾਵੇਂ ਥੋੜ੍ਹੀ ਕਰੀਏ ਭਾਵੇਂ ਕੁਇਕ ਕਰ ਲਈਏ।
1: ਫਸਟ ਲੈਂਗੁਏਜ ਆਫ ਕੋਰਸ ਪੰਜਾਬੀ ਹੈ, ਮੈਂ ਕਿਉਂਕਿ ਮੇਰੀ ਮਾਂ ਵੀ ਪੰਜਾਬੀ ਬੋਲਿਆ ਤੀ, ਬਾਪ ਵੀ ਬੋਲਿਆ ਤਾ, ਸਾਰੇ ਮੈਂ ਪੰਜਾਬੀ ਬੋਲਾਂ ਅਤੇ ਫਸਟ ਲੈਂਗੁਏਜ ਸ਼ੁਰੂ ਤੋਂ ਬਚਪਨ ਤੋਂ ਸਿੱਖੀ ਹੈ, ਪਹਿਲੀ ਜੋ ਕਾਨੋ ਮੈਂ ਪੜ੍ਹੀ ਉਹ ਪੰਜਾਬੀ ਪੜ੍ਹੀ।
2: ਪਰ ਇਹਦਾ ਇਹ ਹੁੰਦਾ ਨਾ ਵੀ ਜਿਹੜਾ ਲੈਂਗੁਏਜ ਇਹ ਆ ਕਿ ਜੋ ਤੁਸੀਂ ਉਸ ਮਾਹੌਲ ਦੇ ਵਿੱਚੋਂ ਲੈਂਦੇ ਹੋ, ਜੋ ਆਸ ਪਾਸ ਉਸ ਸਮਾਜ ਦੇ ਵਿੱਚ ਬੋਲੀ ਜਾਂਦੀ ਹੈ, ਕਿਉਂਕਿ ਤੁਹਾਡੇ ਬੋਲਣ ਦੇ ਲਹਿਜੇ ਤੋਂ ਇਹ ਚੀਜ਼ ਪਤਾ ਹੀ ਨਹੀਂ ਲੱਗਦੀ ਵੀ, ਮਤਲਬ ਮੈਂ ਖੁਦ ਹੈਰਾਨ ਹਾਂ, ਆਪਾਂ ਕਦੀ ਅੱਗੇ ਗੱਲ ਨਹੀਂ ਕੀਤੀ ਜ਼ਿਆਦਾ ਹਰਿਆਣਵੀ 'ਚ। ਚਲੋ ਮੈਂ ਵੀ ਨਹੀਂ ਕਦੀ ਦੱਸਿਆ ਵੀ ਮੈਨੂੰ ਆਉਂਦੀ ਆ, ਪਰ
1: ਆਪਣਾ ਤਾਂ ਭਾਈ ਗੁਜਰਾਤ ਤਿੱਲੇ ਦਾ ਸਿੱਧਾ ਪਿਆਰ ਸਾਰੀ ਆਵਾ,
2: ਸਭ ਆਵਾ ਹੈ ਅਤੇ ਸਭ ਗਾਵਾ। ਨਹੀਂ ਪਰ ਬਹੁਤ ਵਧੀਆ, ਵੇਖੋ ਆਪਾਂ ਜਦੋਂ ਕੋਈ ਕੋਈ ਵੀ ਵੈਸੇ ਉਹਦੇ 'ਤੇ ਬੋਲੀ ਆਪਾਂ ਜਦੋਂ ਸੁਣਦੇ ਹਾਂ ਨਾ, ਅਤੇ ਉਹ ਬੜੇ ਵਾਜਬ ਤਰੀਕੇ ਦੇ ਨਾਲ ਜੇ ਕੋਈ ਹਾਸ਼ ਕੋਈ ਵਰਡਿੰਗ ਨਹੀਂ ਬੋਲਦਾ ਤਾਂ ਬੜੀ ਮਿੱਠੀ ਲੱਗਦੀ ਹੈ, ਬੜਾ ਆਪਣਾ ਇੱਕ ਰਸ ਹੁੰਦਾ।
1: ਆਪਣੀ ਜ਼ਬਾਨ ਛੋੜ ਕੇ ਦੂਸਰੀ ਕੀ ਜ਼ਬਾਨ ਸੁਣਾਂਗੇ ਨਾ, ਕਈ ਵਾਰ ਉਨਕੀ ਜ਼ਬਾਨ ਵਰਤ ਨੂੰ ਲੱਗਾ ਬੜੀ ਖੜੀ ਸੀ ਬੋਲੀ ਬੋਲ ਰਿਹਾ, ਜਿਸ ਤਰ੍ਹਾਂ ਮਾਰੇ ਮੈਂ ਕਈ ਵਾਰ ਕਹਿਦੇ ਆ ਰਿਹਾ ਤੁਹਾਡੇ ਬੁੜੇ ਦਾ ਕੀ ਹਾਲ ਹੈ, ਇਟਸ ਰਿਸਪੈਕਟ ਫਰੋਮ ਅਵਰ ਸਾਈਡ, ਬੁੜਾ ਬੋਲਦੇ ਤੁਹਾਡੇ ਬਾਪੂ ਦਾ ਕੀ ਹਾਲ ਹੈ, ਪੰਜਾਬੀ ਮੈਂ ਕਹਿੰਦਾ ਵੀ ਤੁਹਾਡੇ ਬਾਪੂ ਦਾ ਕੀ ਹਾਲ ਜੇ ਨਾ, ਇਹਦੇ ਬਾਅਦ ਤੁਹਾਡੇ ਬੁੜੇ ਦਾ ਕੀ ਹਾਲ ਹੈ, ਯਾਰ ਬੁੜਾ ਬੋਲ ਰਿਹਾ ਯਾਰ, ਇਹੋ ਬਾਤ ਥੋੜ੍ਹੀ ਹੈ, ਬੁੜਾ ਤੋਂ ਬੁੜਾ ਇਸ ਕਾਇੰਡ ਆਫ ਰਿਸਪੈਕਟ ਆ ਉਹਦੇ 'ਚ ਉਹਨਾਂ ਦੀ। ਅਗਰ ਮੈਂ ਪਿਓਰ ਹਰਿਆਣਵੀ ਬਾਤ ਕਰੂੰ, ਮੈਨੂੰ ਕਿ ਮਨਸ਼ਾ ਐਸੀ ਨਹੀਂ ਹੈ ਵੀ ਮੈਂ ਕੋਈ ਡਿਸਰਿਸਪੈਕਟ ਕਰ ਰਿਹਾ, ਉਹ ਲੈਂਗੁਏਜ ਆ ਬੋਲ ਰਿਹਾ।
2: ਆਹੋ ਥੋੜ੍ਹਾ ਸਮਾਂ ਪਹਿਲਾਂ ਮੈਂ ਖੜੀ ਪ੍ਰੋਗਰਾਮ 'ਚ ਗਿਆ ਸੀ ਅਤੇ ਉਹਨਾਂ ਕਿਹਾ ਉਹ ਬਜ਼ੁਰਗ ਆਏ ਸੀ ਅਤੇ ਉਹ ਕਹਿੰਦੇ ਵੀ ਹੋਰ ਤੇਰੀ ਉਹਨੂੰ ਮੁੰਡੇ ਨੂੰ ਕਹਿੰਦੇ ਵੀ ਕੀ ਹਾਲ ਹੈ ਤੇਰੀ ਜਨਾਨੀ ਦਾ, ਅਤੇ ਉਹ ਬਾਅਦ 'ਚ ਪਾਸੇ ਹੋ ਕੇ ਅਤੇ ਉਹ ਲਾਗੇ ਸੀ ਮੁੰਡਾ ਅਤੇ ਉਹ ਮੈਨੂੰ ਕਹਿੰਦਾ ਵੀ ਕਿੱਦਾਂ ਬੋਲਦੇ ਆ। ਮੈਂ ਇਹਦੇ 'ਚ ਵੀ ਸੁਣ 'ਚ ਜੋ ਲੱਗਾ ਉਹ ਹੈ ਨਹੀਂ ਆ ਵੀ ਵੋਟੀ ਨੂੰ ਜਨਾਨੀ ਕਹਿ ਦਿੰਦੇ ਆ, ਕੋਈ ਵੱਡੀ ਗੱਲ ਨਹੀਂ ਹੈ, ਮਤਲਬ ਆਮ ਜਿਹੜੀ ਚੀਜ਼ ਆਪਾਂ ਨਹੀਂ ਸੁਣੀਆਂ ਸਾਨੂੰ ਨਹੀਂ ਪਤਾ ਵੀ ਕਿੱਥੇ ਕਿੱਦਾਂ ਚੱਲਦਾ।
1: ਮੈਂ ਬੋਲਦਾ ਸਾਰੀ ਬੁੱਢੀ ਦਾ ਕੀ ਹਾਲ ਹੈ, ਬੁੱਢੀ ਦਾ ਜਨਾਨੀ ਦਾ ਕੀ ਹਾਲ ਹੈ, ਬੁੱਢੀ ਦਾ ਕੀ ਹਾਲ ਹੈ, ਉਹ ਜੋ ਲਫ਼ਜ਼ ਆਪਣੇ ਸੁਣ ਰੱਖੇ ਆ ਬੋਲ ਰੱਖੇ ਆ ਉਸਮੈਂ ਜਿਸ ਤਰ੍ਹਾਂ ਕੇ ਮਾਹੌਲ ਮੈਂ ਆਪ ਰਹਿ ਰਹੇ ਹੋ ਉਸਮੈਂ ਲੱਗਦਾ ਨਹੀਂ ਵੀ ਯਾਰ ਕੋਈ ਐਸਾ ਵਰਡ ਹੋਗਾ ਬੋਲ ਨਹੀਂ ਸਕਦੇ ਹਾਂ। ਹਾਂ ਦੂਸਰੇ ਆਦਮੀ ਲੱਗ ਸਕਦਾ, ਦੂਸਰੀ ਜ਼ਬਾਨ ਲੱਗ ਸਕਦਾ ਵੀ ਕੀ ਬੋਲ ਰਿਹਾ ਨਾ,
2: ਹਾਂ ਜਿੰਨਾ ਚਿਰ ਸਾਨੂੰ ਪਤਾ ਨਹੀਂ ਨਾ ਕਿ ਕੌਣ ਕਿੱਦਾਂ ਸੰਬੋਧਨ ਕਰਦਾ ਵਾ ਕਿਹੜੇ ਸ਼ਬਦ।
1: ਮੰਨ ਲਓ ਪੰਜਾਬੀ ਮੈਂ ਕਹਿੰਦੇ ਡੈਡੀ ਅੱਜ ਕਿੱਥੇ ਚੱਲੇ ਹੋ ਨਾ, ਚੱਲੇ ਹੋ ਨਾ, ਅਤੇ ਇੱਧਰ ਸਾਡੇ ਪਾਸੇ ਕਈ ਵਾਰ ਕਹਿੰਦੇ ਵੀ ਡੈਡੀ ਅੱਜ ਕਹਾਂ ਸੀ ਜਾਗਾ, ਹੈ ਨਾ, ਸੇਮ ਥਿੰਗ ਉਹਨਾਂ ਵਾਸਤੇ,
2: ਕਹਾਂ ਸੀ ਜਾਗਾ,
1: ਕਹਾਂ ਸੀ ਜਾਏਗਾ,
2: ਜਾਏਗਾ,
1: ਉਹ ਜਾਗਾ ਹੈ ਨਾ, ਜਿੱਦਾਂ ਆਪਾਂ
2: ਮੈਂ ਖਰੇ ਕਹਿੰਦੇ ਡੈਡੀ ਅੱਜ ਕਿੱਧਰ ਉੱਠੇ,
1: ਨਹੀਂ ਨਹੀਂ ਉਹ ਜਿੱਦਾਂ ਕਿਤੇ ਨਾ ਇੰਟਰਵਿਊ ਚੱਲਦਾ ਸੀਗਾ ਅਤੇ ਉੱਥੇ ਕਿਸੇ ਨੇ ਇੰਟਰਵਿਊ ਲੈਣ ਨੇ ਕਿਹਾ ਵੀ ਤੁਸੀਂ ਮੇਰੇ ਕਮਰੇ 'ਚ ਆਉਣਾ ਨਾ, ਜਿਹੜਾ ਸਭ ਤੋਂ ਸ਼ੋਰਟ ਫੋਰਮ 'ਚ ਅੰਦਰ ਆਏਗਾ ਨਾ ਮੈਂ ਉਹਨੂੰ ਇੰਟਰਵਿਊ 'ਚ ਬਿਠਾਵਾਂਗਾ। ਅਤੇ ਕੋਈ ਆ ਕੇ ਲੱਗਾ ਮੈਂ ਆਈ ਕਮ ਇਨ, ਮੈਂ ਅੰਦਰ ਆ ਸਕਦਾ ਹੂੰ, ਮੈਂ ਅੰਦਰ ਆਵਾਂ, ਇੱਕ ਆਇਆ ਮੇਰੇ ਕੋਲ ਕਹਿੰਦਾ ਵੜਾ, ਬਸ ਉਹਨੇ ਕਿ ਵੜਾ, ਇਹਦਾ ਵੀ ਕਹਾਂ ਸੀ ਜਾਗਾ, ਕਹਾਂ ਸੀ ਜਾਏਗਾ, ਜਾਏਗਾ ਸ਼ੋਰਟ ਫੋਰਮ, ਕਹਾਂ ਸੀ ਜਾਏਗਾ, ਜਿੱਦਾਂ ਇਜ਼ ਐਮ ਆਰ, ਆਪਾਂ ਕਈ ਵਾਰ ਗੋਰੇ ਜਿਹਨਾਂ ਦੀ ਮਦਰ ਲੈਂਗੁਏਜ ਖਾ ਜਾਂਦੇ ਆ ਆਪਾਂ ਪੂਰੀ ਲਾਉਂਦੇ ਹਾਂ, ਇੱਧਰ ਜਿਵੇਂ ਹਰਿਆਣਵੀ ਪੰਜਾਬੀ 'ਚ ਵੀ ਕਹਿ ਦਿੰਦੇ ਨੇ ਵੀ ਤੁਸੀਂ ਕਿੱਥੇ ਚੱਲੇ ਹੋ ਅਤੇ ਤੁਸੀਂ ਕਿੱਥੇ ਕਿਤੇ ਚੱਲੇ ਆ।
2: ਹਾਂ ਬਿਲਕੁਲ, ਇਹ ਚੀਜ਼ਾਂ ਜਦੋਂ ਆਪਾਂ ਨੂੰ ਇੱਕ ਤੋਂ ਦੂਸਰੇ ਦੀਆਂ ਨਹੀਂ ਪਤਾ ਤਾਂ ਉਹ ਕਈ ਵਾਰੀ ਹਾਸੋਹੀਣੀਆਂ ਬਣ ਜਾਂਦੀਆਂ। ਆਪਾਂ ਵੇਖਦੇ ਨਹੀਂ ਬਹੁਤ ਸਾਰੀ ਕਾਮੇਡੀ ਵੀ ਇਸੇ ਤੋਂ ਕਈ ਲੋਕ ਕੱਢਦੇ ਆ, ਕਿੰਨਿਆਂ ਨੇ ਕਾਮੇਡੀ ਸ਼ੋਅ ਆਪਣੇ ਬਣਾਏ, ਈਵਨ ਗੋਰਿਆਂ ਨੇ ਵੀ ਕਈ ਗੋਰਿਆਂ ਦੇ ਸ਼ੋਅ ਆਪਣਾ ਇੱਕ ਇੰਡੀਅਨ ਵੀ ਆ ਉਹ ਇੰਗਲਿਸ਼ ਜਿਹੜਾ ਕਰਦਾ ਵਾ ਰਸਲ ਮੇਰਾ ਖਿਆਲ ਅਤੇ ਉਹ ਸਾਰੇ ਇੱਦਾਂ ਹੀ ਸਾਰਿਆਂ ਦੀਆਂ ਇਹੋ ਚੀਜ਼ਾਂ ਪਿੱਕ ਕਰਦਾ ਕਦੀ ਇਟਾਲੀਅਨ ਦੀ ਕਰ ਲਈ ਕਦੀ ਇੰਡੀਅਨਸ ਦੀ ਕਰ ਲਈ ਕਦੀ ਪੰਜਾਬੀਆਂ ਦੀ ਕਰ ਲਈ ਸੋ ਉਹ ਉਹ ਸਾਰੀਆਂ ਹੁਣ ਜਿਹੜੇ ਬਾਹਰਲੇ ਨੇ ਉਹ ਆਸਟ੍ਰੇਲੀਅਨ ਦਾ ਸਲੈਂਗ ਵੀ ਪਿੱਕ ਕਰਕੇ ਉਹਦੇ 'ਤੇ ਵੀ ਕੌਮੇਡੀ ਬਣਾਉਂਦੇ ਆ
1: ਕਰਦੇ ਆ
2: ਅਤੇ ਕਈ ਅਮੈਰੀਕਨ ਦਾ ਸਲੈਂਗ ਚੁੱਕ ਕੇ ਉਹਦੇ 'ਤੇ ਬਣਾਉਂਦੇ ਆ ਸੋ ਹਰ ਇੱਕ ਦਾ ਆਪਣਾ ਆਪਣਾ ਇੱਕ ਸਟਾਈਲ ਆ ਉਹਨੂੰ ਦੂਸਰੇ ਦਾ ਹੱਸੋ ਹੀ ਨਾ ਲੱਗਦਾ
1: ਜਿੱਦਾਂ ਹੁਣ ਸਾਡੇ ਜਿਵੇਂ ਸਾਨੂੰ ਪਹਿਲਾਂ ਐਂ ਲੱਗਦਾ ਹੁੰਦਾ ਸੀ ਵੀ ਇਹ ਹਰਿਆਣੇ ਤੋਂ ਇਹ ਅਤੇ ਪੱਕਾ ਇਹਨਾਂ ਦੇ ਬਜ਼ੁਰਗ ਉੱਕਾ ਵੀ ਬੜਾ ਪੀਂਦੇ ਹੋਣੇ ਸਾਡੇ ਹੱਥ 'ਚ ਵੀ ਉੱਕਾ ਹੀ ਰਹਿੰਦਾ ਜਿਵੇਂ ਪੁਰਾਣੇ ਫਿਰ ਮੈਂ ਸ਼ਿਗਾਰ ਨਹੀਂ ਹੁੰਦਾ ਸੀ ਨਾ ਇੱਦਾਂ ਜਿਵੇਂ ਸਾਡੇ ਹੱਥ 'ਚ
2: ਸ਼ਕਾ ਹੁੱਕੇ ਦਾ ਅਸਲ ਦੇ ਵਿੱਚ ਜਿਹੜੀ ਇੱਕ ਇੱਕ ਜਨਰੇਸ਼ਨ ਹੈ ਨਾ ਉਹਨੇ ਨਹੀਂ ਵੇਖਿਆ ਚਲੋ ਆਪਾਂ ਜਾਂਦਾ ਜਾਂਦਾ ਜਿਹਾ ਵੇਖਿਆ ਵਾ ਮੈਂ ਜਿਹੜਾ ਹੁੱਕੇ ਦਾ ਅਤੇ ਹੁੱਕਾ ਤਾਂ ਪੰਜਾਬ 'ਚ ਵੀ ਬਹੁਤ ਹੁੰਦਾ ਸੀ
1: ਸਾਰੇ ਸੱਥ 'ਚ ਬੈਠੇ ਹੁੰਦੇ ਸੀ ਅਤੇ
2: ਆਮ ਹੀ ਹੁੰਦਾ ਸੀ
1: ਇੱਕ ਵੱਡਾ ਹੁੱਕਾ ਲਾਇਆ ਹੁੰਦਾ ਅਤੇ ਉਹਦੀ ਪੈਪ ਬੜੀ ਵੱਡੀ ਹੁੰਦੀ ਸੀ ਸਾਰਿਆਂ ਕੋਲ ਵਿਚਾਰ ਉਮਰ ਉਹ ਕਹਿ ਲਓ ਉਹਨਾਂ ਦਾ ਕਹਿ ਲਓ ਕੀ ਕਹਿੰਦੇ ਵਾਈਫਾਈ ਹੋਈ ਸੀਗਾ ਵੀ ਸਾਰੇ ਇੱਕ ਨਾਲ ਕਨੈਕਟ ਸੀ
2: ਨਾਨਕੇ ਜਾਂਦੇ ਹੁੰਦੇ ਤੇ ਉਹਨਾਂ ਦੇ ਬਾਹਰ ਹਵੇਲੀ ਦੇ ਬਾਹਰ ਇੱਕ ਉਹ ਪਰਿਵਾਰ ਬਾਇਆ ਸੀ ਉਹਨਾਂ ਨੇ ਜਿਹੜਾ ਕੰਮ ਕੁੰਮ ਕਰਦੇ ਸੀ ਜਿਹੜੇ ਤੇ ਉਹ ਉਹਨਾਂ ਦਾ ਬਜ਼ੁਰਗ ਹੁੰਦਾ ਸੀ ਉਹਨਾਂ ਨੂੰ ਉੱਥੇ ਕੋਠਾ ਪਾ ਕੇ ਦਿੱਤਾ ਹਵੇਲੀ ਦੇ ਬਾਹਰ ਬਾਹਰ ਅਤੇ ਉਹ ਉਹ ਇੱਕ ਤਰ੍ਹਾਂ ਦਾ ਨਾ ਚੌਂਕ ਜਿਹਾ ਬਣਦਾ ਸੀ ਅਤੇ ਆਪਾਂ ਜਦੋਂ ਕਿਤੇ ਜਾਣਾ ਤਾਂ ਉੱਥੋਂ ਦੀ ਲੰਘ ਕੇ ਸਾਰੇ ਜਾਂਦੇ ਸੀ ਚੌਂਕ ਜਿਹੇ 'ਚੋਂ ਅਤੇ ਉੱਥੇ ਉਹਨੇ ਉੱਦਾਂ ਹੀ ਵੱਡਾ ਹਰਾ ਮੰਜਾ ਡਾਹ ਕੇ ਅਤੇ ਉੱਥੇ ਉਹ ਬੁੱਢਾ ਸਾਰੀ ਦਿਹਾੜੀ ਕੁਛ ਨਹੀਂ ਕਰਨਾ ਉਹਨੇ ਉੱਥੇ ਪੀਂਦਾ ਰਹਿੰਦਾ ਹੈ ਨਾ ਹਾਂ ਉੱਥੇ ਉਹ ਪੱਕਾ ਪੱਕਾ ਪਿਆ ਹੁੰਦਾ ਸਾਨੂੰ ਇਹ ਹੁੰਦਾ ਨਿੱਕੇ ਨਿੱਕੇ ਜਦੋਂ ਅਸੀਂ ਖੇਡਣਾ ਅਤੇ ਸਾਨੂੰ ਇਹਨਾਂ 'ਤੇ ਪਤਾ ਨਹੀਂ ਹੁੰਦਾ ਵੀ ਕੀ ਅਸੀਂ ਇੰਨਾ ਮਿਹਨੇ ਹਾਂ ਵੀ ਇਹ ਮੂੰਹ ਲਾ ਕੇ ਅਤੇ ਬੈਠਾ ਰਹਿੰਦਾ
1: ਗੁੜ ਗੁੜ ਦੀ ਆਵਾਜ਼ ਆਉਂਦੀ
2: ਅਸੀਂ ਜਦੋਂ ਕਿਤੇ ਦਾਲ ਲੱਗਣਾ ਉਹਨੇ ਕਿਤੇ ਮਾੜਾ ਮੋਟਾ ਇੱਧਰ ਉੱਧਰ ਹੋਣਾ ਤਾਂ ਅਸੀਂ ਪੁੱਠੀ ਫੂਕ ਮਾਰ ਕੇ ਭੱਜਣਾ ਕਿਉਂਕਿ ਸਿੱਧੀ ਮਾਰ ਕੇ ਵੇਖੀ ਉਹ ਤਾਂ ਉੱਥੋਂ ਲੱਗਦਾ
1: ਉਹਦੇ 'ਚ ਆਵਾਜ਼ ਆਉਂਦੀ ਗੁੜ ਗੁੜ ਦੀ ਨਾ ਲੋਕ ਪੱਗ ਵੱਟ ਭਰਾ ਹੁੰਦੇ ਸੀ ਕੋਈ ਪੈਗ ਵੱਟ ਹੋ ਗਏ ਬੁੱਕਾ ਵੱਟ ਭਰਾ ਵੀ
2: ਬੁੱਕਾ ਵੱਟ ਭਰਾ
1: ਇਹ ਛੋਟੇ ਛੋਟੇ ਵੀ ਆਉਣ ਲੱਗ ਗਏ ਤੁਸੀਂ ਹੱਥ 'ਚ ਫੜ ਕੇ
2: ਮਤਲਬ ਬੌਂਗ ਜੇ
1: ਨਿੱਕੇ ਜਾਂਦੇ ਉੱਕੇ ਲਾਈਕ ਜਿਹਦੀ ਕਿ ਬਾਂਹ ਹੁੰਦੀ ਏਡੇ ਕਿ ਉੱਕੇ ਆਉਂਦੇ ਸੀ ਬੰਦਾ ਰਾਣੋ ਤੁਰ ਫਿਰ ਤੁਰਦਾ ਫਿਰਦਾ ਵੀ ਲੈ ਜਾਂਦਾ ਖੇਤਾਂ ਨੂੰ ਲੈ ਜਾਂਦਾ ਸੀ ਤੁਰ ਚੁੱਕ ਕੇ
2: ਹਾਂ ਉਹ ਜਿਹੜੇ ਤੁਰਨ ਫਿਰਨ ਵਾਲੇ ਸੀ ਉਹਨਾਂ ਦਾ ਫਿਰ
1: ਇੱਥੇ ਹੁਣ ਜਿਵੇਂ ਜਿਹੜੀ ਲੈਬਰਿਸ ਕਮਿਊਨਿਟੀ ਉਹ ਸ਼ੀਸ਼ਾ ਕਹਿ ਦਿੰਦੀ ਉਹਨੂੰ ਉਹ ਸ਼ੀਸ਼ਾ ਹੋ ਗਿਆ ਨਾ ਤਾਂ ਉਹ ਵੀ ਪੀਂਦੇ ਇੱਥੇ ਪੀਂਦੇ ਆ
2: ਉਹ ਸ਼ੀਸ਼ੇ ਵਾਲਾ ਆਉਂਦਾ ਤਾਂ ਕਰਕੇ
1: ਹੁਣ ਕਹਿੰਦੇ ਸ਼ੀਸ਼ਾ ਆ ਜਿਹੜਾ ਉਹਨਾਂ ਦਾ ਨਸ਼ਾ ਹੁੰਦਾ ਸੀ ਪਿੰਡਾਂ ਦੇ ਵਿੱਚ ਉਹ ਨੋਰਮਲ ਦੇਸੀ ਤਰੀਕੇ ਦਾ ਤੰਬਾਕੂ ਹੁੰਦਾ ਸੀਗਾ ਉਹਨੂੰ ਸਾੜ ਕੇ
2: ਉਹਦੇ ਸੁੱਖਾ ਤੋੜ ਕੇ ਪਾ ਲੈਂਦੇ
1: ਸੀ ਜੋ ਪਰ ਜਿਹੜਾ ਹੁਣ ਸ਼ਹਿਰਾਂ 'ਚ ਨਿਕਲ ਗਿਆ ਕਲੱਬਾਂ 'ਚ ਆ ਗਿਆ ਹੁੱਕਾ ਬਾਰ ਉਹਦੇ ਵਿੱਚ ਕੈਮੀਕਲ ਵਾਲੀ ਚੀਜ਼ਾਂ ਵੀ ਆ ਗਈਆਂ ਬੰਦਾ ਉਹਨੂੰ ਪੀਂਦਾ ਲਿਕੁਇਡ ਚੀਜ਼ਾਂ ਆ ਗਈਆਂ ਨੇ ਉਹ ਬਲਦੀਆਂ ਨੇ ਉਹਦਾ ਧੂੰਆਂ ਦਾ ਉਹ ਫਿਰ ਉਹਨਾਂ ਨੇ ਇੱਕ ਤਰ੍ਹਾਂ ਦਾ ਕਲਚਰ ਨੂੰ ਉਹਨਾਂ ਨੇ ਐਡਾ ਮੋਡੀਫਾਈ ਕੀਤਾ ਨਾ ਉਹ ਬੇੜਾ ਹੀ ਗੱਲ ਕਰਤਾ
2: ਚਲੋ ਖੈਰ ਆਪਾਂ ਜਦੋਂ ਗੱਲ ਕੀਤੀ ਸੀ ਵੀ ਇਹ ਚੀਜ਼ ਇਕੱਲੀ ਹਰਿਆਣੇ ਨਹੀਂ ਹਰਿਆਣੇ ਦੀ ਕਈ ਲੋਕ ਮੰਨ ਲੈਂਦੇ ਹੋਣਗੇ ਵੀ ਹਰਿਆਣੇ ਦੇ ਕਿਉਂਕਿ ਆਪਾਂ ਨਾ ਕਈ ਇਹ ਵੀ ਵੇਖਦੇ ਹਾਂ ਵੀ ਫਿਲਮਾਂ 'ਚ ਗਾਣਿਆਂ 'ਚ ਕੀ ਵਿਖਾਇਆ ਜਾਂਦਾ ਕਈ ਵਾਰੀ ਕਿਸੇ ਕਲਚਰ ਨੂੰ ਵਿਖਾਉਣ ਦੇ ਲਈ ਨਾ ਉਹਨੂੰ ਉਹਦੇ ਲਈ ਕੁਛ ਇੱਕ ਸਾਈਨ ਲੈ ਲਏ ਜਾਂਦੇ ਆ ਵੀ ਆਹ ਇੱਦਾਂ ਦੀ ਟੋਪੀ ਵਿਖਾ ਦਿਉ ਅਤੇ ਆ ਇਸ ਧਰਮ ਦਾ ਹੋ ਗਿਆ ਬੰਦਾ ਇੱਦਾਂ ਦੇ ਕੰਧਾਂ ਕੋਠੇ ਵਿਖਾ ਦਿਉ ਅਤੇ ਇਹਦਾ ਮਤਲਬ ਪੰਜਾਬ ਦੀ ਗੱਲ ਕਰ ਰਹੇ ਹਾਂ ਹੈ ਨਾ ਇੱਦਾਂ ਦੀਆਂ ਪੱਗਾਂ ਵਿਖਾ ਦਿਉ ਇਹਦਾ ਮਤਲਬ ਵੀ ਆ ਫਲਾਣਾ ਖਿੱਤਾ ਵਾ ਹੁੱਕਾ ਵਿਖਾ ਦਿਉ ਉਹ ਉਹ ਹੌਲੀ ਹੌਲੀ ਅਸਟੈਬਲਿਸ਼ ਹੋ ਜਾਂਦੀ ਹੈ ਚੀਜ਼
1: ਪਰ ਇੱਕ ਚੀਜ਼ ਤੁਹਾਨੂੰ ਹੁਣ ਅੱਜ ਪੰਜਾਬ ਦੇ ਵਿੱਚ ਸ਼ਾਇਦ ਉਹ ਸਿਰਫ ਭੰਗੜੇ 'ਚ ਰਹਿ ਗਈ ਤੁਰਲੇ ਵਾਲੀ ਪੱਗਾਂ ਪਰ ਸਾਡੇ ਜਿਹੜੇ ਰਹਿਣ ਵਾਲੇ ਬਜ਼ੁਰਗ ਨੇ ਕਿਤੇ ਵਿਆਹ ਸ਼ਾਦੀ ਜਾਣਾ ਤੁਰਲਾ ਉੱਤੇ ਹੁੰਦਾ ਸਾਈਡ 'ਤੇ ਪੱਗ ਬੰਨ ਕੇ ਜਾਂਦੇ
2: ਆਪਣੇ ਹੁਣ ਹਟ ਗਏ ਪੰਜਾਬ 'ਚ ਹਟ ਗਏ
1: ਤੁਰਲਾ ਹੁਣ ਮੇਰੇ ਖਿਆਲ ਪੱਗਾਂ 'ਤੇ ਵੀ ਪਹਿਲਾਂ ਭੰਗੜੇ 'ਚ ਸਾਨੂੰ ਯਾਦ ਹੈ ਸਾਡੇ ਜਦੋਂ ਅਸੀਂ ਨਿੱਕੇ ਦੇ ਭੰਗੜਾ ਪਾਈਦਾ ਸੀ ਨਾ ਅਤੇ ਉਹਨਾਂ ਨੇ ਹੁਣ ਪੱਗਾਂ ਬਹੁਤ ਵੱਡੀਆਂ ਹੁੰਦੀਆਂ ਤੁਰਲੇ ਵਾਲੀਆਂ ਮਾਵਾਂ ਲਾ ਕੇ ਇੰਨਾ ਛੇਤੀ ਖੜਾ ਕਰਕੇ ਤੁਰਲਾ ਬਣਾਉਂਦੇ ਸੀਗੇ ਉਹ ਸਾਡਾ ਉਸਤਾਦ ਇਹੋ ਜਿਹਾ ਸੀ ਉਹਨੂੰ ਉਹ ਤੁਰਲਾ ਤਾਂ ਬਣਾਉਣਾ ਲਿਆ ਉਹਨੇ ਕਾਗਜ਼ ਦਾ ਬਣਾਇਆ ਤੁਰਲਾ ਉੱਤੇ ਸਾਡੇ ਪੱਗ 'ਤੇ ਲਾਦਾ ਕਹਿੰਦਾ ਤੁਰਲਾ ਜ਼ਰੂਰ ਬਣਾਉਣਾ ਕਹਿੰਦਾ ਜੋ ਮਰਜ਼ੀ ਹੋ ਜਾਵੇ ਤੁਹਾਡੇ ਬਣਾਉਣਾ ਜ਼ਰੂਰ ਉਹ ਪਛਾਣ ਹੁੰਦੀ ਪਰ ਪੁਰਾਣੀ ਵੀਡੀਓ ਵੇਖ ਲਓ ਭੰਗੜੇ ਦੀ ਜਿਹੜੀਆਂ ਫਿਲਮਾਂ 'ਚ ਭੰਗੜਾ ਪਾਉਂਦੇ ਤੁਰਲਾ ਉੱਥੇ ਛੱਡਿਆ ਹੁੰਦਾ ਸੀ ਹੁਣ ਤਾਂ ਮੈਨੂੰ ਉਹ ਚੀਜ਼ਾਂ ਘੱਟ ਹੀ ਗਈਆਂ ਹੁਣ ਤੁਰਲਾ ਤਾਂ ਬਣਾਉਂਦਾ ਨਹੀਂ ਕੋਈ ਪਰ ਸਾਡੇ ਵਾਲੇ ਬਜ਼ੁਰਗ ਅਜੇ ਵੀ ਵਿਆਹ ਸ਼ਾਦੀ ਜਾਣਗੇ ਪੂਰਾ ਚਾਦਰਾ ਕੁੜਤਾ ਡਾਂਗ ਅੱਜ ਫੜੀ ਹੋਣੀ ਉਹਨਾਂ ਦੇ ਤੁਰਲਾ ਛੱਡਣਾ ਨੇ ਤਾਊ ਜੀ
2: ਉਹਦੇ ਵਿੱਚ ਹੁਣ ਆਪਾਂ ਵੇਖੀ ਸਾਡੇ ਵੀ ਇਹ ਚੀਜ਼ ਲੋਪ ਹੋ ਗਈ ਆ ਪੰਜਾਬ ਦੇ ਵਿੱਚ ਹੌਲੀ ਹੌਲੀ ਵੈਸੇ ਕਈ ਚੀਜ਼ਾਂ ਜਦੋਂ ਮਾਡਰਨ ਹੁੰਦੀਆਂ ਨੇ ਸਮੇਂ ਦੇ ਨਾਲ ਚਲੋ ਫਰਕ ਪੈਂਦਾ ਵੀ ਆ ਪਰ ਇਹ ਵੀ ਚੀਜ਼ਾਂ ਆਪਾਂ ਵੇਖੀਆਂ ਪੰਜਾਬ ਦੇ ਵਿੱਚ ਤਾਂ ਬਹੁਤ ਹੀ ਜਿਹੜੇ ਪੁਰਾਣੇ ਬਜ਼ੁਰਗ ਸੀ ਚਾਦਰਾ ਅਤੇ ਮਾਵੇ ਵਾਲੀ ਪੱਗ ਅਤੇ ਹੁਣ ਉਹ ਆਪਾਂ ਵੇਖਦੇ ਹਾਂ ਵੀ ਹੁਣ ਸਿਰਫ ਉਹ ਭੰਗੜੇ ਜਾਂ ਫਿਰ ਹੋਰ ਕਈ ਕਲਚਰਲ ਬਣ ਗਈਆਂ ਉੱਥੋਂ ਤੱਕ ਹੀ ਸੀਮਿਤ ਰਹਿ ਗਈਆਂ ਕੋ ਵਿਰਲੇ ਬਜ਼ੁਰਗ ਬੱਚੇ ਜਿਹੜੇ ਹੁਣ ਮਾਂ ਵੱਲ ਕਿਉਂਕਿ ਮਿਹਨਤ ਵੀ ਹੈ ਨਾ ਵੈਸੇ ਵੇਖਿਆ ਜਾਵੇ ਤੇ ਪਹਿਲਾਂ ਮਾਂ ਵੱਲ ਲਾਉਣਾ ਅੱਜ ਕੱਲ੍ਹ ਕਿੰਨੇ ਲਾ ਕੇ ਦੇਣਾ ਪਹਿਲਾਂ ਤੇ ਨੌਵਾਂ ਵੋਟੀਆਂ ਲਾ ਦਿੰਦੀਆਂ ਸੀ
1: ਉਹਦੇ ਇੱਕ ਚਾਅ ਹੁੰਦਾ ਸੀ ਵੀ ਮੈਂ ਅੱਜ ਫਲਾਣੀ ਜਗ੍ਹਾ ਪ੍ਰੋਗਰਾਮ 'ਤੇ ਜਾਣਾ ਅੱਜ ਕੱਪੜੇ ਵੀ ਸਹੀ ਤਰ੍ਹਾਂ ਪ੍ਰੈਸ ਹੋਣਗੇ ਜਾਂ ਸਾਰਾ ਕੁਛ ਬਣਾਇਆ ਨਵੇਂ ਕੱਪੜੇ ਕੱਢੋ ਨਵੇਂ ਵਾਲਾ ਤਾਂ ਚੱਜ ਮੁੱਕ ਗਿਆ ਖਤਮ ਹੋ ਗਿਆ ਹੁਣ ਤਾਂ ਤੁਸੀਂ ਉਦੋਂ ਸਾਨੂੰ ਵਿਆਹ 'ਚ ਵਿਆਹ ਆ ਗਿਆ ਜਾਂ ਕਿਸੇ ਦਾ ਪ੍ਰੋਗਰਾਮ ਆ ਗਿਆ ਤਾਂ ਨਵੇਂ ਕੱਪੜੇ ਮਿਲੂ ਬਹੁਤ ਚਾਹ ਹੁੰਦੇ ਯਾਰ ਨਵੇਂ ਅੱਜ ਨਵੇਂ ਕੱਪੜੇ ਪਾਵਾਂਗੇ ਨਵੀਂ ਪੈਂਟ ਪਾਵਾਂਗੇ ਬੜਾ ਸੋਹਣਾ ਰੰਗ ਉਹਦਾ ਪੈਂਟ ਤੋਂ ਯਾਦ ਆਇਆ ਉਹ ਇੱਕ ਵਾਰੀ ਸਾਜਨ ਪੈਂਟ ਚੱਲੀ ਸੀਗੀ ਸਾਜਨ ਫਿਲਮ ਚੱਲੀ ਸੀ ਉਹ ਰੰਗ ਚ ਬੜਾ ਸਾਡੇ ਪਾਸੇ ਕਰੇਜ ਹੋਇਆ ਸਾਜਨ ਪੈਂਟ ਸਾਨੂੰ ਨੀ ਮਿਲੇ ਕਦੀ ਪੈਂਟ ਅਸੀਂ ਪਾਈਆਂ ਹੀ ਵੇਖੇ ਉਹਨੂੰ ਸਾਜਨ ਪੈਂਟ ਕਹਿੰਦੇ ਹੁੰਦੇ ਸੀ ਕਿਉਂਕਿ ਉਹ ਸਲਮਾਨ ਖਾਨ ਜਿਹੜੀ ਰੰਗ ਦੀ ਪਾਈ ਸੀ ਨਾ ਉਹ ਜਿੱਦਾਂ ਦਾ ਲਾਲ ਜੀ ਖਾਖੀ ਜਿਹੀ ਰੰਗ ਦੀ ਸੀ ਡਾਰਕ ਜੀ ਕੁਛ ਜੀ ਏਦਾਂ ਏਦਾਂ ਰੰਗ ਸੀ ਸਾਜਨ ਪੈਂਟ ਨੂੰ ਸਾਜਨ ਪੈਂਟ ਕਹਿੰਦੇ ਜਾ ਕੇ ਸਾਜਨ ਪੈਂਟ ਮੰਗਣੀ ਨਾ ਜਿਨ੍ਹਾਂ ਦੇ ਘਰ ਦੇ ਚੱਲਦੀ ਸੀ ਜਵਾਕਾਂ ਦੀ ਉਹ ਤਾਂ ਚੱਲੇ ਨੇ ਸਾਡੇ ਵਾਲੇ ਕਹਿੰਦੇ ਚੁੱਪ ਤੈਨੂੰ ਬਣਾਵਾਂ ਸਾਜਨ ਇੱਥੇ
2: ਉਹ ਦੁਕਾਨਾਂ ਵਾਲਿਆਂ ਦਾ ਵੀ ਉੱਥੇ ਹੁੰਦਾ ਨਾ ਟਸ਼ਨ ਜਿਹਾ ਉਹਨਾਂ ਨੇ ਅੱਜ ਕੱਲ੍ਹ ਚੀਜ਼ਾਂ ਹਾਲੇ ਵੀ ਕਈ ਵੇਚਦੇ ਆ ਬੀਬੀਆਂ ਨੂੰ ਵੀ ਆਹ ਫਲਾਣਾ ਸੂਟ ਇਹ ਸੁਨੰਦਾ ਨੇ ਪਾਇਆ ਸੀ ਆਹ ਫਲਾਣਾ ਆ ਉਹਨੇ ਪਾਇਆ ਸੀ ਅੱਜ ਕੱਲ੍ਹ ਇਹ ਚੀਜ਼ਾਂ ਕਹਿ ਕੇ ਵੇਚੀਆਂ ਜਾਂਦੀਆਂ ਤੇ ਉਦੋਂ ਵੀ ਇਹੋ ਚੀਜ਼ਾਂ ਕੈਸ਼ ਕੀਤੀਆਂ ਜਾਂਦੀਆਂ ਆਮ ਬੰਦਾ ਜਿਹੜਾ ਵਾ ਉਹ ਹੀਰੋ ਹੀਰੋਇਨ ਦੇ ਨਾਂ ਦੇ ਉੱਤੇ ਝੱਟ ਫਿਰਦਾ
1: ਜੇ ਸੁਨੰਦਾ ਦਾ ਨਾਂ ਲੈ ਲਿਆ ਕਿਸੇ ਵੀ ਹੀਰੋਇਨ ਦਾ ਨਾਂ ਲੈ ਲਿਆ ਪਰ ਜਿਹੜੀ ਜਨਾਨੀ ਲੈ ਕੇ ਉਹ ਵੇਖੇ ਨੇ ਵੀ ਮੈਨੂੰ ਆਊਟਫਿਟ ਉਹੋ ਜਿਹਾ ਤਾਂ ਹੈ ਨਹੀਂ ਸਾਨੂੰ ਉੱਦਾਂ ਦਾ ਆਊਟਫਿਟ ਵੀ ਬਣਾਉਣਾ ਪੈਣਾ ਆਪਣਾ
2: ਉਹ ਤੇ ਬਾਅਦ ਦੀਆਂ ਗੱਲਾਂ ਆ ਗਏ ਹੁਣ ਦੱਸੋ ਕੋਈ ਇਹ ਕਵੇ ਵੀ ਆਵਾਜ਼ ਕੱਢ ਕੇ ਖਾਵੇ
1: ਬਿਫੋਰ ਤੇ ਆਫਟਰ ਵਾਲੀ ਵੀਡੀਓ ਪਾ ਦੇਣਗੇ ਮੈਂ ਆਹ ਆਰਡਰ ਕੀਤਾ ਤੇ ਆਇਆ ਆ ਫੇਰ ਕਹਿੰਦਾ ਟੀਮੂ ਵਾੜਾ
2: ਉਹ ਅਗਲੇ ਆਉਂਦੇ ਹੁੰਦੇ ਆ ਵੀ ਵੇਚਣ ਵਾਲਿਆਂ ਸਮਾਨ ਵੇਚਣਾ
1: ਜਿੱਦਾਂ ਤੁਸੀਂ ਇਹ ਪੰਜਾਬ ਚ ਜਾਈਏ ਜਾਂ ਹਰਿਆਣੇ ਚ ਹੇਅਰ ਡਰੈਸਰ ਜਿੰਨੇ ਵੀ ਨਾ ਉਹਨਾਂ ਨੇ ਪੰਜਾਬ ਵਾਲੇ ਤੇ ਖਾਸ ਕਰਕੇ ਮੇਰੇ ਨਾਲ ਸਹਿਮਤ ਹੋਣਗੇ ਸਾਰਿਆਂ ਨੇ ਬੱਬੂ ਮਾਂ ਦੀ ਫੋਟੋ ਜੁੜੇ ਬੱਬੂ ਮਾਂ ਨੇ ਖੋਰੇ ਉਹ ਜਿਹੇ ਵਾਲ ਬਣਾਏ ਕਿ ਨਹੀਂ ਬਣਾਏ ਪਰ ਉਹਨਾਂ ਨੇ ਫੋਟੋਆਂ ਸਭ ਦੀ ਲਾਈ ਆ ਪਿੱਛੇ ਲਾਈ ਹੁੰਦੀ ਕੱਟ ਜਾਣਾ ਬੱਬੂ ਮਾਂ ਦਾ ਜਿਹੜਾ ਤੇਰੇ ਨਾਮ ਵਾਲਾ ਸਟੈਂਡ ਉਹ ਫੋਟੋ ਲਾਈ
2: ਉਹਨੇ ਵਾਲਾਂ ਦਾ ਵੀ ਇਹੋ ਚੱਲਦਾ ਫੈਸ਼ਨ ਦੀ ਦੁਨੀਆ ਇੱਦਾਂ ਹੀ ਚੱਲਦੀ ਆ ਫੈਸ਼ਨ ਜਿਹੜਾ ਜਿੱਥੋਂ ਸ਼ੁਰੂ ਹੁੰਦਾ ਤੁਹਾਡੇ ਹੀਰੋ ਹੀਰੋਇਨਾਂ ਤੋਂ ਤੁਹਾਡੇ ਜਿਹੜੇ ਚਾਹੁਣ ਵਾਲੇ ਨੇ ਤੁਹਾਡੇ ਜਿਹਨਾਂ ਤੁਸੀਂ ਚਾਹੁੰਦੇ ਹੋ ਸਟਾਰ ਤੇ ਉਹਨਾਂ ਵਰਗਾ ਤੁਸੀਂ ਫਿਰ ਬਣਨਾ ਹੁੰਦਾ ਤੇ ਖੈਰ ਆਪਾਂ ਮੁੜਦੇ ਹਾਂ ਵਾਪਸ ਤੇ ਗਾਣਾ ਤੁਹਾਨੂੰ ਕਿੱਦਾਂ ਦਾ ਲੱਗਾ ਗਾਣਾ ਬੜਾ ਵਧੀਆ ਤੂਰ ਸਾਹਿਬ ਮੈਨੂੰ ਲੱਗਾ ਕੋਕ ਸਟੂਡੀਓ ਵਾਲਾ ਘੈਂਟ ਹੈ ਗਾਣਾ ਹਾਂ ਮੈਨੂੰ ਲੱਗਦਾ ਸੀ ਵੀ ਬੜੇ ਜਿਹੜੇ ਹਰਿਆਣੇ ਗਾਣੇ ਮੈਂ ਜਿੰਨੇ ਵੀ ਵੇਖੇ ਆ ਨਾ ਉਹ ਬੜੇ ਮਤਲਬ ਠੀਕ ਠਾਕ ਜੀ ਘੱਟ ਪੈਸਿਆਂ ਵਾਲੀ ਵੀਡੀਓ
1: ਹਰ ਤਰ੍ਹਾਂ ਦੀ ਆਡੀਓ ਡਿਮਾਂਡ ਦੀ ਗੱਲ ਭਾਜੀ ਹਰ ਤਰ੍ਹਾਂ ਦੀ ਆਡੀਓ ਸਾਡੇ ਕੋਲ ਵੀ ਹੈਗੀ ਇੱਧਰ ਦੇ ਤੇ ਤੁਸੀਂ ਜਿੱਦਾਂ ਦਾ ਪਸੰਦ ਕਰਦੇ ਜੇ ਸਰਚ ਮਾਰੋਗੇ ਤੁਹਾਨੂੰ ਉਦਾਂ ਦਾ ਮਿਲ ਜਾਏਗਾ ਸੂਫੀ ਹਰਿਆਣੇ ਵਿੱਚ ਵੀ ਲੈਂਗੁਏਜ ਸੂਫੀ ਗਾਣੇ ਬੜੇ ਗਾਏ ਗਏ ਆ ਹੁਣ ਕੋਸ਼ਿਸ਼ ਕਰਦੇ ਹਾਂ ਵੀ ਮੇਰਾ ਕਿੱਦਾਂ ਟੇਸਟ ਹੈ ਮੈਂ ਉਹਦਾ ਟੇਸਟ ਬੰਦਾ ਸੁਣਦਾ ਵੀ ਆ
2: ਟ੍ਰੈਡੀਸ਼ਨਲ ਗਾਣੇ ਬਹੁਤ ਵਧੀਆ ਇਹਨਾਂ ਦੇ
1: ਬੜੇ ਹਾਂ ਸੋਹਣੇ ਬਣਾਏ
2: ਟ੍ਰੈਡੀਸ਼ਨ ਭਾਵੇਂ ਤੂੰ ਰਾਜਸਥਾਨੀ ਸੁਣ ਲਓ ਭਾਵੇਂ ਹਰਿਆਣਵੀ ਸੁਣ ਲਓ ਕਿੱਡੇ ਸੋਹਣੇ
1: ਪਹਾੜੀ ਕਿੱਡੇ ਵਧੀਆ ਗਾਣੇ ਲੋਕ ਕਥਾਵਾਂ ਨੇ ਉਹਦੇ 'ਚ ਹੀਰ ਤੋਂ ਹੀ ਰਹੇ ਨੇ ਨਾ ਜਿਹੜੇ ਚਾਹੇ ਮਿਰਜ਼ਾ ਸਾਹਿਬਾਂ ਦੀ ਗੱਲ ਕਰ ਲਈਏ ਜਾਂ ਲੈਲਾ ਮਜਨੂੰ ਦੀ ਗੱਲ ਕਰ ਲਈਏ ਉਹਨਾਂ ਨੇ ਫਿਰ ਹਰ ਬੰਦੇ ਨੇ ਉਹ ਕਥਾਵਾਂ ਚੁੱਕ ਕੇ ਆਪਣੀ ਆਪਣੀ ਭਾਸ਼ਾ 'ਤੇ 'ਚ ਉਹਦੇ ਗਾਣੇ ਬਣਾਏ ਆ ਅਤੇ ਬੜੇ ਸੋਹਣੇ ਫੱਬੇ ਆ ਮਿਊਜ਼ਿਕ ਬੜਾ ਸੋਹਣਾ ਦਿੱਤਾ ਆ ਡਿਪੈਂਡ ਕਰਦਾ ਤੁਹਾਡਾ ਕਿਹੋ ਜਿਹਾ ਟੇਸਟ ਆ ਸੁਣਨ ਦਾ ਤੁਹਾਡੇ ਕੰਨਾਂ ਦਾ ਟੇਸਟ ਕਿੱਦਾਂ ਦਾ ਆ ਸਾਡੇ ਕੋਲ ਵੀ ਬੜੇ ਹਰਿਆਣਾ ਚ ਇਹੋ ਜਿਹੇ ਬੜੇ ਹੈਗੇ ਨੇ ਕਾਲੀ ਗਾਡੀ ਮੈਂ ਘੁੰਮ ਰਿਹਾ ਗੇਲੇ ਕਾ ਬੰਦੂਕ ਰਾਇਆ ਉਹ ਵੀ ਚੱਲਦੇ ਆ ਸੁਣ ਵਾਲੇ ਕਰਦੇ ਆ ਉੱਥੇ ਕਾਲੀ ਰੇਂਜ ਸੀ ਇੱਥੇ ਕਾਲੀ ਗਾਡੀ ਹੋ ਗਈ ਬਾਈ ਗਾਣੇ ਤਾਂ ਸਾਰੇ ਪਾਸੇ ਹਰ ਤਰ੍ਹਾਂ ਦਾ ਰੰਗ ਪਿਆ ਤੁਸੀਂ ਦੱਸੋ ਵੀ ਕਿਹੜਾ ਸੁਣਨਾ
2: ਤੇ ਡਿਪੈਂਡ ਜਿੱਦਾਂ ਦਾ ਤੁਹਾਡਾ ਸੁਭਾਅ ਹੈ ਉਦਾਂ ਦਾ ਤੁਹਾਨੂੰ ਮਿਲ ਜੂਗਾ
1: ਬਿਲਕੁਲ
2: ਥੈਂਕ ਯੂ ਸਿਮਰਨ ਜੀ ਕਹਿੰਦੇ ਨੇ ਕਿ ਹੁਣ ਸੱਜਣ ਪਜਾਮੇ ਛਾੜੇ ਤੇ ਨੇ ਸਾਰੇ ਡਰੱਗੀ ਉਹ ਪਾਏ ਫਿਰਦੇ ਨੇ ਮਤਲਬ ਸਮਝ ਨਹੀਂ ਲੱਗੀ ਯਾਰ ਮੈਂ
1: ਕਹਿੰਦੇ ਸਾਰੇ ਡਰੱਗੀ ਹੋਏ ਫਿਰਦੇ ਆ
2: ਹੈਂ ਸਾਰੇ ਸਾਜਨ ਪਜਾਮੇ ਚੱਲਦੇ ਆ ਆਨੇ ਤਾਨੇ ਚਲੋ ਤੇ ਘੈਂਟ ਗਾਣੇ ਕਹਿੰਦੇ ਕਿ ਬੜੇ ਵਧੀਆ ਤਾਊ ਤੇ ਨਜ਼ਾਰੇ ਆ ਗਏ ਗਾਣੇ ਦੇ ਥੈਂਕ ਯੂ ਧੰਨਵਾਦ ਤੁਹਾਡਾ ਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਗਾਣੇ ਬੜੇ ਵਧੀਆ ਥੈਂਕ ਯੂ ਦੂਰ ਜੀ ਅਤੇ ਗੁਰਜੀਤ ਭੈਣ ਜੀ ਵੀ ਕਹਿੰਦੇ ਨੇ ਕਿ ਗਾਣੇ ਬੜੇ ਵਧੀਆ ਲੱਗੇ ਅਤੇ ਹੁਣ ਆਪਾਂ ਪਹਿਲਾਂ ਆਪਣੀ ਅਗਲੀ ਕਾਰਵਾਈ ਤੋਂ ਪਹਿਲਾਂ ਆਪਾਂ ਸ਼ਬਦ ਦੱਸ ਦਈਏ ਆਪਾਂ ਤੂੰ ਸਾਹਿਬ
1: ਸ਼ਬਦ ਭਾਜੀ
2: ਸ਼ਬਦਾਂ ਦੱਸ ਰਹੇ
1: ਨਹੀਂ ਅੱਜ ਸ਼ਬਦ ਨਹੀਂ ਦੱਸਣੇ ਨੇ ਅੱਜ ਇਹਨਾਂ ਕੋਲ ਪੁੱਛਣਾ ਅੱਜ ਇਹਨਾਂ ਕੋਲ ਕੁਛ ਪੁੱਛਣਾ ਇਹਨਾਂ ਦੀ ਪ੍ਰੈਕਟਿਸ ਅੱਜ ਇਹਨੂੰ ਤਾਂ ਭਾਈ ਪੁੱਛਾਂਗੇ ਪਹਿਲਾਂ ਕੋਸ਼ਿਸ਼ ਕਰਾਂਗੇ ਵੀ ਹਰਿਆਣਵੀ ਤੇ ਪੁੱਛਾਂ ਨਹੀਂ ਸਮਝਾਈ ਤੇ ਫਿਰ ਪੰਜਾਬੀ 'ਚ ਪੁੱਛ ਲਾਂਗੇ
2: ਹਰਿਆਣਵੀ ਤੇ ਪੁੱਛਾਂ ਛੇ
1: ਹਾਂ
2: ਸ਼ੇਰ ਨਹੀਂ ਤੁਹਾਡਾ ਹੈ ਨਾ
1: ਛੇ ਸਾਡਾ ਨੇ ਮਾਰਾ ਸਹਿਬ ਹੈ
2: ਸਹਿ
1: ਕੀ ਤੇ ਜਾ ਸਹਿ
2: ਮੈਂ ਲਿਖ ਹੀ ਲਵਾਂ ਜਾਂ ਭੁੱਲ ਜਾਂਦਾ ਓਕੇ
1: ਫਿਰ ਮੈਂ ਹਰਿਆਣੇ ਚਲਾ ਰਾਸ਼ਨ ਚਲਾ ਜਾਂ ਖਣੀ ਗਮਾ
2: ਤੂੰ ਕਿਆ ਪੂਸੇ ਸਹਿ
1: ਮੈਂ ਨਹੀਂ ਪੁੱਛਣ ਲੱਗ ਰਿਹਾ ਸਾਰਾ ਤੇ ਭਾਈ ਆਪ ਲੋਕਾਂ ਨੇ तीन अक्षर का शब्द बताना है जिसका पहला अक्षर और आखिरी अक्षर सेम हो, या प्रैक्टिस मैंने बचपन में बहुत कर रखी पर आज देखा यार सारे श्रोते हैं, क्योंकि हर बार हम शब्द लेकर आवा वह भी अच्छे हैं पर कुछ कोई बंदा अपना योगदान उसमें देवे ना
2: पावे सा कुछ नहीं पावे सा
1: योगदान पावे कुछ भी कह लियो, पर इब देखना है भी सारे कितने मैक्सिमम वर्ड अपने पास आवा देखा है।
2: ओके
1: सो तीन अक्षर का वो शब्द होगा जी, वो चीज गांव का नाम हो सका शहर का नाम कोई चीज को वस्तु ये खाने की इधर कुछ भी, लेकिन उसका पहला अक्षर और आखिरी अक्षर सेम होना चाहिए।
2: ओके
1: अगर आप कहो तो एग्जांपल भी दे देंगे।
2: एग्जांपल दोगे?
1: खाम खा खाम खा एग्जांपल दे ये समझ आ गई खाम खा
2: ये दोगे ना कल ही कोई दे दो
1: खाम खा
2: खाम नहीं खा दोगे ना
1: खाम खा
2: अच्छा
1: खा भी आ गया होगा भी खाम खा।
2: ओके ते ये ताड़ा एक शब्द वाले भी कोई हो सकती है ते तो ही जड़ा पहला अक्षर है ताड़ा ते लास्ट वाला अक्षर है वो
1: सेम हो
2: सेम होना चाहिए ते एक बुझ लोगे तो फिर आप दूसरे वाले पास में जावांगे तो ही अपना
1: मैक्सिमम कितने कर सकते बहुत शब्द ने
2: पांच कितने करवा लिए
1: मैं कहना सात करो सात करो
2: चलो जिन्हें को कर दे पांच घटो घट तो जो वध कर दूगा
1: हर बार सत शब्द देने सत करे
2: सुखविंदर भैन जी ने कर लिया कहते चमच मिला इन्होंने मिला था डब्बा खोले खोलिया ही लगता दलिया लै गया जा भैन जी खिर दलिया लिया कि खिचड़ी लिया कहते कालका
1: यो कालका शहर का नाम है भाई
2: मैसेज की ऑप्शन दे दो फिर तो नहीं लेते मार दे ताड़ते रजत सैनी जी कहते राम राम रंजोत भाजी तू साहब जी सत श्रीकाल कहते दिन बढ़िया हो आपका थैंक यू
1: आपका बढ़िया दिन
2: थैंक यू जी मेहरबानी कणक हाँ जी परम जोश जी कहते हाँ बिल्कुल तो ही सही समझो तो मल ममिला का अगले अगलिया चीज़ा इन्हों दे दिए नाला तो बड़ा वधिया गर्ग तो कणक जसवाल साहब भी कणक ही बुझते हैं तो
1: सिविक
2: हाँ जी टाइगर जी कहते सिविक नहीं अंग्रेजी वाले नहीं जी पंजाबी वाले हाँ जी अंग्रेजी वाल तुर पे
1: अंग्रेजी जे अंग्रेजी चाहिए तो फिर भाजी तुम पुछदा मैं रैट तो कैट च की फर्क है
2: रैट तो कैट के फर्क है रैट ते कैट दे विच की फर्क है फर्क ते है ही है वेखो
1: फाजी सी ते आर दा बाकी तो सेम ही है
2: सी ते आर कन्ना फर्क पा देंदी है
1: कोशिश करो भी तनु ए कणक जहाज ए शब्द ही सुने ने इस तो अलावा भी कड के लो जेड़ा शब्द किसे सुने ना है
2: डालडा
1: जुड़ चुकी हुण तक साडी जनरेशन तक तो जुड़ी हुई है तुसीं कीड़ी कोलगेट वरतदे जे तुसीं कीड़ा डालडा वरतदे जे
2: केड़ा सर्फ वरतदे हो
1: केड़ा सर्फ वरतदे ए साडी जनरेशन दा ए एंड तक रहना रहना
2: हां कुछ चीजां ते तुहानूं बिलकुल हाले भी नहीं पता लगदियां भी आपां की कह गए
1: निरमा बड़ा पुराना
2: हाँ निरमा का ता डिगर
1: एक और आनी थी टीनो पाल वो नीले
2: टीनो पाल नहीं को उन की हुंदा ही
1: कपड़ा नील दे रहे उस तो बाद चो आया ही उजाला था
2: नहीं उजाला नहीं उन कुछ कहंदे हुंदे ही अपना
1: जिदे च रंग अपने चोला दे रंगल डब्बी
2: नील नील
1: नील टीनो पाल ही हुंदी हुई
2: सारा कोई भी आवे नील ही आ
1: चिट्टे कपड़े नील देना नीला करना करना चिट्टे चिट्टे रहने दे
2: नहीं चिट्टे दा ओही ना दाग दूग चिट्टे नू जिहड़ा पै जांदा सी ओह नीला जिहड़ा ओह चुक देंदा सी ओह माड़ा मोटा दाग जापदा नहीं ਤਾਂ ਕਰਕੇ ਆਇਆ
1: ਜਦੋਂ ਨਵਾਂ ਨਵਾਂ ਉਜਾਲਾ ਆਇਆ ਸੀ ਨਾ ਕਈਆਂ ਨੇ ਦੋ ਉਸੇ ਕਹਿੰਦੇ ਦੋ ਬੂੰਦੂ ਉਜਾਲਾ ਉਹਦੀ ਇਹ ਟਾਈਲਾਂ ਹੁੰਦੀ ਨਾ ਤੇ ਜੇ ਕਿਤੇ ਜ਼ਿਆਦਾ ਪੈ ਜਾਂਦੀ ਨਾ ਤਾਂ ਪਤਾ ਲੱਗ ਜਾਂਦਾ ਸੀ ਇਹਦੀ ਸ਼ਰਟ ਤੇ ਨਾ ਉਹ ਤੁਹਾਡਾ ਉਜਾਲਾ ਜ਼ਿਆਦਾ ਪੈ ਗਿਆ
2: ਅੱਛਾ ਉਹਦੀ ਵੀ ਕਹਾਣੀ ਹੈ ਪਤਾ ਜਿਹੜਾ ਪਹਿਲਾਂ ਜਦੋਂ
1: ਨੀਲਾ ਕਰਨਾ ਕਰਨਾ ਵੀ ਚਿੱਟੇ ਚਿੱਟੇ ਰਹਿਣ ਦਿਓ
2: ਨਹੀਂ ਚਿੱਟੇ ਦਾ ਉਹ ਸੀ ਨਾ ਦਾਗ ਦੂਗ ਚਿੱਟੇ ਨੂੰ ਜਿਹੜਾ ਪੈ ਜਾਂਦਾ ਸੀ ਉਹ ਨੀਲਾ ਜਿਹੜਾ ਉਹ ਚੁੱਕ ਦਿੰਦਾ ਸੀ ਉਹ ਮਾੜਾ ਮੋਟਾ ਦਾਗ ਜਾਪਦਾ ਨਹੀਂ ਤਾਂ ਕਰਕੇ ਆਇਆ
1: ਜਦੋਂ ਨਵਾਂ ਨਵਾਂ ਉਜਾਲਾ ਆਇਆ ਸੀ ਨਾ ਕਈਆਂ ਨੇ ਦੋ ਉਸੇ ਕਹਿੰਦੇ ਦੋ ਬੂੰਦੂ ਉਜਾਲਾ ਉਹਦੀ ਇਹ ਟਾਈਲਾਂ ਹੁੰਦੀ ਨਾ ਤੇ ਜੇ ਕਿਤੇ ਜ਼ਿਆਦਾ ਪੈ ਜਾਂਦੀ ਨਾ ਤਾਂ ਪਤਾ ਲੱਗ ਜਾਂਦਾ ਸੀ ਇਹਦੀ ਸ਼ਰਟ ਤੇ ਨਾ ਉਹ ਤੁਹਾਡਾ ਉਜਾਲਾ ਜ਼ਿਆਦਾ ਪੈ ਗਿਆ
2: ਅੱਛਾ ਉਹਦੀ ਵੀ ਕਹਾਣੀ ਹੈ ਪਤਾ ਜਿਹੜਾ ਪਹਿਲਾਂ ਜਦੋਂ
1: ਨੀਲਾ ਕਰਨਾ ਕਰਨਾ ਵੀ ਚਿੱਟੇ ਚਿੱਟੇ ਰਹਿਣ ਦਿਓ
2: ਨਹੀਂ ਚਿੱਟੇ ਦਾ ਉਹ ਸੀ ਨਾ ਦਾਗ ਦੂਗ ਚਿੱਟੇ ਨੂੰ ਜਿਹੜਾ ਪੈ ਜਾਂਦਾ ਸੀ ਉਹ ਨੀਲਾ ਜਿਹੜਾ ਉਹ ਚੁੱਕ ਦਿੰਦਾ ਸੀ ਉਹ ਮਾੜਾ ਮੋਟਾ ਦਾਗ ਜਾਪਦਾ ਨਹੀਂ ਤਾਂ ਕਰਕੇ ਆਇਆ
1: ਜਦੋਂ ਨਵਾਂ ਨਵਾਂ ਉਜਾਲਾ ਆਇਆ ਸੀ ਨਾ ਕਈਆਂ ਨੇ ਦੋ ਉਸੇ ਕਹਿੰਦੇ ਦੋ ਬੂੰਦੂ ਉਜਾਲਾ ਉਹਦੀ ਇਹ ਟਾਈਲਾਂ ਹੁੰਦੀ ਨਾ ਤੇ ਜੇ ਕਿਤੇ ਜ਼ਿਆਦਾ ਪੈ ਜਾਂਦੀ ਨਾ ਤਾਂ ਪਤਾ ਲੱਗ ਜਾਂਦਾ ਸੀ ਇਹਦੀ ਸ਼ਰਟ ਤੇ ਨਾ ਤੁਹਾਡਾ ਉਜਾਲਾ ਜ਼ਿਆਦਾ ਪੈ ਗਿਆ।
2: ਅੱਛਾ ਉਹਦੀ ਵੀ ਕਹਾਣੀ ਆ ਪਤਾ ਜਿਹੜਾ ਪਹਿਲਾਂ ਜਦੋਂ
1: ਨੀਲਾ ਕਰਨਾ ਕਰਨਾ ਵੀ ਚਿੱਟੇ ਚਿੱਟੇ ਰਹਿਣ ਦਿਓ
2: ਨਹੀਂ ਚਿੱਟੇ ਤਾਂ ਉਹ ਸੀ ਨਾ ਦਾਗ ਦੂਗ ਚਿੱਟੇ ਨੂੰ ਜਿਹੜਾ ਪੈ ਜਾਂਦਾ ਸੀ ਉਹ ਨੀਲਾ ਜਿਹੜਾ ਉਹ ਚੁੱਕ ਦਿੰਦਾ ਸੀ ਉਹ ਮਾੜਾ ਮੋਟਾ ਦਾਗ ਜਾਪਦਾ ਨਹੀਂ ਤਾਂ ਕਰਕੇ ਆਇਆ
1: ਜਦੋਂ ਨਵਾਂ ਨਵਾਂ ਉਜਾਲਾ ਆਇਆ ਸੀ ਨਾ ਕਈਆਂ ਨੇ ਦੋ ਉਸੇ ਕਹਿੰਦੇ ਦੋ ਬੂੰਦੂ ਉਜਾਲਾ ਉਹਦੀ ਇਹ ਟਾਈਲਾਂ ਹੁੰਦੀ ਨਾ ਜੇ ਕਿਤੇ ਜ਼ਿਆਦਾ ਪੈ ਜਾਂਦੀ ਨਾ ਤਾਂ ਪਤਾ ਲੱਗ ਜਾਂਦਾ ਸੀ ਇਹਦੀ ਸ਼ਰਟ ਤੇ ਨਾ ਤੁਹਾਡਾ ਉਜਾਲਾ ਜ਼ਿਆਦਾ ਪੈ ਗਿਆ।
2: ਅੱਛਾ ਉਹਦੀ ਵੀ ਕਹਾਣੀ ਆ ਪਤਾ ਜਿਹੜਾ ਪਹਿਲਾਂ ਜਦੋਂ
1: ਨੀਲਾ ਕਰਨਾ ਕਰਨਾ ਵੀ ਚਿੱਟੇ ਚਿੱਟੇ ਰਹਿਣ ਦਿਓ
2: ਨਹੀਂ ਚਿੱਟੇ ਤਾਂ ਉਹ ਸੀ ਨਾ ਦਾਗ ਦੂਗ ਚਿੱਟੇ ਨੂੰ ਜਿਹੜਾ ਪੈ ਜਾਂਦਾ ਸੀ ਉਹ ਨੀਲਾ ਜਿਹੜਾ ਉਹ ਚੁੱਕ ਦਿੰਦਾ ਸੀ ਉਹ ਮਾੜਾ ਮੋਟਾ ਦਾਗ ਜਾਪਦਾ ਨਹੀਂ ਤਾਂ ਕਰਕੇ ਆਇਆ
1: ਜਦੋਂ ਨਵਾਂ ਨਵਾਂ ਉਜਾਲਾ ਆਇਆ ਸੀ ਨਾ ਕਈਆਂ ਨੇ ਦੋ ਉਸੇ ਕਹਿੰਦੇ ਦੋ ਬੂੰਦੂ ਉਜਾਲਾ ਉਹਦੀ ਇਹ ਟਾਈਲਾਂ ਹੁੰਦੀ ਨਾ ਜੇ ਕਿਤੇ ਜ਼ਿਆਦਾ ਪੈ ਜਾਂਦੀ ਨਾ ਤਾਂ ਪਤਾ ਲੱਗ ਜਾਂਦਾ ਸੀ ਇਹਦੀ ਸ਼ਰਟ ਤੇ ਨਾ ਤੁਹਾਡਾ ਉਜਾਲਾ ਜ਼ਿਆਦਾ ਪੈ ਗਿਆ।
2: ਅੱਛਾ ਉਹਦੀ ਵੀ ਕਹਾਣੀ ਆ ਪਤਾ ਜਿਹੜਾ ਪਹਿਲਾਂ ਜਦੋਂ
1: ਨੀਲਾ ਕਰਨਾ ਕਰਨਾ ਵੀ ਚਿੱਟੇ ਚਿੱਟੇ ਰਹਿਣ ਦਿਓ
2: ਨਹੀਂ ਚਿੱਟੇ ਤਾਂ ਉਹ ਸੀ ਨਾ

0: ਦਾਗ-ਦੂਗ ਚਿੱਟੇ ਨੂੰ ਜਿਹੜਾ ਪੈ ਜਾਂਦਾ ਸੀ ਉਹ ਨੀਲਾ ਜਿਹੜਾ ਉਹ ਚੁੱਕ ਦਿੰਦਾ ਸੀ, ਉਹ ਮਾੜਾ ਮੋਟਾ ਦਾਗ ਜਾਪਦਾ ਨਹੀਂ, ਤਾਂ ਕਰਕੇ ਆਇਆ
1: ਜਦੋਂ ਨਵਾਂ ਨਵਾਂ ਉਜਾਲਾ ਆਇਆ ਸੀ ਨਾ ਕਈਆਂ ਨੇ ਦੋ, ਉਸੇ ਕਹਿੰਦੇ ਦੋ ਬੂੰਦੂ ਉਜਾਲਾ ਉਹਦੀ ਇਹ ਟਾਈਲਾਂ ਹੁੰਦੀ ਨਾ, ਜੇ ਕਿਤੇ ਜ਼ਿਆਦਾ ਪੈ ਜਾਂਦੀ ਨਾ ਤਾਂ ਪਤਾ ਲੱਗ ਜਾਂਦਾ ਜੀ ਇਹਦੀ ਸ਼ਰਟ ਤੇ ਨਾ ਤੁਹਾਡਾ ਉਜਾਲਾ ਜ਼ਿਆਦਾ ਪੈ ਗਿਆ।
0: ਅੱਛਾ ਉਹਦੀ ਵੀ ਕਹਾਣੀ ਆ ਪਤਾ, ਜਿਹੜਾ ਪਹਿਲਾਂ ਜਦੋਂ
1: ਨੀਲਾ ਕਰਨਾ ਕਰਨਾ ਚਿੱਟੇ ਚਿੱਟੇ ਰਹਿਣ ਦਿਓ,
0: ਨਹੀਂ ਚਿੱਟੇ ਤਾਂ ਉਹ ਸੀ ਨਾ ਦਾਗ ਦੂਗ ਚਿੱਟੇ ਨੂੰ ਜਿਹੜਾ ਪੈ ਜਾਂਦਾ ਸੀ ਉਹ ਨੀਲਾ ਜਿਹੜਾ ਉਹ ਚੁੱਕ ਦਿੰਦਾ ਸੀ, ਉਹ ਮਾੜਾ ਮੋਟਾ ਦਾਗ ਜਾਪਦਾ ਨਹੀਂ, ਤਾਂ ਕਰਕੇ ਆਇਆ
1: ਜਦੋਂ ਨਵਾਂ ਨਵਾਂ ਉਜਾਲਾ ਆਇਆ ਸੀ ਨਾ ਕਈਆਂ ਨੇ ਦੋ, ਉਸੇ ਕਹਿੰਦੇ ਦੋ ਬੂੰਦੂ ਉਜਾਲਾ ਉਹਦੀ ਇਹ ਟਾਈਲਾਂ ਹੁੰਦੀ ਨਾ, ਜੇ ਕਿਤੇ ਜ਼ਿਆਦਾ ਪੈ ਜਾਂਦੀ ਨਾ ਤਾਂ ਪਤਾ ਲੱਗ ਜਾਂਦਾ ਜੀ ਇਹਦੀ ਸ਼ਰਟ ਤੇ ਨਾ ਤੁਹਾਡਾ ਉਜਾਲਾ ਜ਼ਿਆਦਾ ਪੈ ਗਿਆ।
0: ਅੱਛਾ ਉਹਦੀ ਵੀ ਕਹਾਣੀ ਆ ਪਤਾ, ਜਿਹੜਾ ਪਹਿਲਾਂ ਜਦੋਂ
1: ਲਵ ਕੁਛ ਬਣਾਉਣਾ ਇਹਨੇ ਤੇ ਲੈ ਜਾਓ ਭਾਈ ਕੋਈ ਦਿੱਕਤ ਕੋਈ ਨਹੀਂ,
0: ਜੋ ਮਰਜ਼ੀ ਬਣਾ ਲਓ ਇਹਨਾਂ ਨੇ ਕਰਕੇ ਕਰਨਾ, ਜਾਓ
1: ਮੈਂ ਤੇ ਮੇਰਾ ਬ੍ਰਦਰ ਅਸੀਂ ਦੋਨੋਂ ਜਿਹੜੇ ਅਸੀਂ ਵਾਲ ਸਾਡੇ ਬਹੁਤ ਲੰਬੇ ਸੀ, ਅੱਧੇ ਵਾਲ ਦਾ ਜੁੜਾ ਕੀਤਾ ਅੱਧੇ ਵਾਲ ਪਿੱਛੇ ਛੱਡੇ, ਜਿਵੇਂ ਇੱਕ ਇੱਕ ਪਿਕਚਰ ਬਣਾਈ ਗਈ ਸੀ ਲਵ ਕੁਛ ਨੇ ਘੋੜਾ ਫੜਿਆ ਸੀ ਉਹਦਾ, ਜਦੋਂ ਭਗਵਾਨ ਰਾਮ ਚੰਦਰ ਜੀ ਨੇ ਜੰਗਲ 'ਚ ਘੋੜਾ ਛੱਡਿਆ ਚਿੱਟਾ, ਉਹ ਸਾਡੀ ਫੋਟੋ ਅਸੀਂ ਅੱਜ ਤੱਕ ਅਸੀਂ ਰੇਹੜੇ 'ਤੇ ਬੈਠੇ ਹਾਂ ਅਤੇ ਘੋੜਾ ਫੜਿਆ ਹੋਇਆ ਤੇ ਮੇਰਾ ਜਵਾਕ ਵੇਖੀ ਜੇ ਡੈਡੀ ਆ ਤੂੰ ਆ, ਮੈਂ ਕਿਹਾ ਮੈਂ ਹੀ ਆ ਯਾਰ, ਸਾਨੂੰ ਉਹ ਪੁਰਾਣੀਆਂ ਫੋਟੋਆਂ ਵੇਖ ਕੇ ਲੱਗਦਾ ਵੀ ਯਾਰ ਕਮਾਲ ਹੈ, ਮਤਲਬ ਉਦੋਂ ਇੱਕ ਐਂ ਹੁੰਦਾ ਸੀ ਵੀ ਕਿਸੇ ਨਾ ਕੋਈ ਮੇਕਅਪ ਨਹੀਂ ਸੀਗਾ ਉਸ ਟਾਈਮ ਉੱਤੇ, ਕੋਈ ਕੁਛ ਨਹੀਂ ਸੀਗਾ ਵੀ ਜਿੱਦਾਂ ਕੋਈ ਖਲੋਤਾ ਫੋਟੋ ਹੈ ਨਾ, ਅੱਜ ਕਈ ਵਾਰੀ ਪ੍ਰਾਊਡ ਫੀਲ ਵੀ ਹੁੰਦਾ ਵੀ ਠੀਕ ਯਾਰ ਉਹ ਜ਼ਮਾਨਾ ਬੜਾ ਭਲੇ ਮਾਨਸਾਲਾ ਵਧੀਆ ਜ਼ਮਾਨਾ ਸੀ, ਪਰ ਅੱਜ ਕਈ ਵਾਰ ਆਦਾ ਯਾਰ ਆ ਕੇ ਅੱਛਾ ਕਿਸੇ ਵਿਆਹ ਸ਼ਾਦੀ ਬੜਾ ਅੰਬੈਰਸ ਹੁੰਦਾ ਸੀ, ਸਪੈਸ਼ਲ ਪਲੇਟ ਪਾਈ ਭਰੀ ਹੁੰਦੀ ਸੀ ਉਹੀ ਫੋਟੋ ਖਿੱਚਣੀ ਆ
0: ਉਸੇ ਮੌਕੇ 'ਤੇ ਕਲਿੱਕ,
1: ਉਹਨੇ ਉਸੇ ਮੌਕੇ 'ਤੇ ਕਲਿੱਕ ਕਰ ਲੈਣੀ ਫੋਟੋਆਂ ਵੇਖ ਕੇ ਅਤੇ ਅੱਛਾ ਆਹ ਸੂਟ ਪਾਇਆ ਸੀ ਆਹ ਕੀ ਪਾਇਆ ਸੀ, ਉਦੋਂ ਅੱਜ ਲੱਗਦਾ ਯਾਰ ਆਹ ਕਿਹੋ ਜਿਹੇ ਫਿਰਦੇ ਉਸ ਟਾਈਮ 'ਤੇ, ਉਹ ਤਾਂ ਸਾਰੇ ਇਹੋ ਜਿਹੇ ਸੀਗੇ,
0: ਕੰਬੀਨੇਸ਼ਨ ਨਹੀਂ ਸਹੀ। ਖੈਰ ਅੱਜ ਫੋਟੋਆਂ 'ਤੇ ਗੱਲਾਂ ਬਾਤਾਂ ਚੱਲਣਗੀਆਂ ਅਤੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆ ਕੇ ਅਤੇ ਫਿਰ ਤੁਹਾਡੀਆਂ ਵੀ ਆਪਾਂ ਕੌਲਾਂ ਲਵਾਂਗੇ ਅਤੇ ਤੁਸੀਂ ਆਪਣੀਆਂ ਫੋਟੋ ਦੀਆਂ ਕਰਿਓ ਯਾਦਾਂ ਸਾਂਝੀਆਂ ਅਤੇ ਆ ਕੇ ਫੋਟੋ ਦੀ ਹਲਕੀ ਜਿਹੀ ਹਿਸਟਰੀ ਦੇ ਉੱਤੇ ਵੀ ਝਾਤੀ ਮਾਰਾਂਗੇ। ਇੱਕ ਨਿੱਕੀ ਜਿਹੀ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਆਪਾਂ ਰੇਡੀਓ, ਹਾਂਜੀ 1674 AM।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚੱਲੀਏ?
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
7: ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, Unit 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
9: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
10: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
11: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ।

0: नहीं भाई, रेफरेंस रेफरेंस बोल रहे
1: नाल दी नाल जोड़ जोड़ के जोड़ जोड़ के जोड़
0: रेफरेंस बोल रहा ना। अब ब्रेक तो पहला गलबात करते सी फोटोआं दी ना, मैनूं याद आंदा सी ना आईटी पढ़दे हुंदे सी ना बाले ते फोटोआं पासपोर्ट साइज खिचवाईआं ते बड़ा शौक हुंदा सी जेब च रखण दा। कईआं बहुत शौक हुंदा वी जेब च फोटो रखणी ना, ते साडा यार दा सी फोटो खिचा के लिया ते उहने सानूं फोटो खिचाईआं कहिंदा आ देख फोटोआं मेरीआं ना, ਉਹਨੂੰ ਵਿਖਾਉਣ 'ਚ ਉਹਦਾ ਨਾ ਐਂ ਜਿਵੇਂ ਪ੍ਰਾਊਡ ਜਿਹਾ ਹੁੰਦਾ। ਅਤੇ ਅਸੀਂ ਇੱਕ ਉਹਦੀ ਫੋਟੋ ਫੜ ਕੇ ਉਹਦੇ ਕੋਲ ਰੱਖ ਮੈਂ, ਚੱਲ ਇੱਕ ਦੇ ਦੇ ਮੈਨੂੰ। ਕਹਿੰਦਾ ਕੀ ਕਰੇਗਾ ਸਰਦਾਰ ਤੋਂ? ਮੈਂ ਕਿਹਾ ਦੇ ਦੇ ਤੈਨਾਂ ਕੀ ਜਾਵੇ, ਤੇਰਾ ਕੀ ਹੋਇਆ, ਤੇਰੇ ਪਿੱਛੇ ਆ। ਕਹਿੰਦਾ ਕੋਈ ਦਿੱਕਤ ਨਹੀਂ। ਅਸੀਂ ਫੋਟੋ ਜਾ ਕੇ ਜਿਹੜਾ ਉੱਥੇ ਆਈ ਟੀ ਆਈ ਦਾ ਹੁੰਦਾ ਨਾ ਨੋਟਿਸ ਬੋਰਡ ਹੁੰਦਾ, ਉੱਥੇ ਜਾ ਕੇ ਲਾ ਕੇ ਥੱਲੇ ਲਿਖਤਾ ਵੀ ਜੇਬ ਕਤਰਿਆਂ 'ਤੇ ਸਾਵਧਾਨ। ਉਹਦੇ ਮੁੰਡੇ ਦਾਦੇ ਵਰਗਾ ਤੇਰੀ ਫੋਟੋ ਉੱਥੇ ਲੱਗੀ, ਕਹਿੰਦਾ ਵਾਹ ਕੌਣ ਸਾ ਲੇਗਾ? ਕਹਿੰਦਾ ਅੱਛਾ ਅਰਵੀ ਤੇ ਲੇਗਾ ਭਾਈ। ਕਹਿੰਦਾ ਕੀ ਕਰੇਗਾ ਸਰਦਾਰ ਤੋਂ? ਮੈਂ ਕਿਹਾ ਦੇ ਦਿੱਤਾ ਨਾ ਕਿ ਜਾਵੇ, ਤੇਰਾ ਕੀ ਹੋਇਆ, ਤੇਰੇ ਪਿੱਛੇ ਆ। ਕਹਿੰਦਾ ਕੋਈ ਦਿੱਕਤ ਨਹੀਂ। ਅਸੀਂ ਫੋਟੋ ਜਾ ਕੇ ਜਿਹੜਾ ਉੱਥੇ ਆਈ ਟੀ ਆਈ ਦਾ ਹੁੰਦਾ ਨਾ ਨੋਟਿਸ ਬੋਰਡ ਹੁੰਦਾ, ਉੱਥੇ ਜਾ ਕੇ ਲਾ ਕੇ ਥੱਲੇ ਲਿਖਤਾ ਵੀ ਜੇਬ ਕਤਰਿਆਂ 'ਤੇ ਸਾਵਧਾਨ। ਉਹਦੇ ਮੁੰਡੇ ਦਾਦੇ ਵਰਗਾ ਤੇਰੀ ਫੋਟੋ ਉੱਥੇ ਲੱਗੀ, ਕਹਿੰਦਾ ਵਾਹ ਕੌਣ ਸਾ ਲੇਗਾ? ਕਹਿੰਦਾ ਅੱਛਾ ਅਰਵੀ ਤੇ ਲੇਗਾ ਭਾਈ। ਕਹਿੰਦਾ ਕੀ ਕਰੇਗਾ ਸਰਦਾਰ ਤੋਂ? ਮੈਂ ਕਿਹਾ ਦੇ ਦਿੱਤਾ ਨਾ ਕਿ ਜਾਵੇ, ਤੇਰਾ ਕੀ ਹੋਇਆ, ਤੇਰੇ ਪਿੱਛੇ ਆ। ਕਹਿੰਦਾ ਕੋਈ ਦਿੱਕਤ ਨਹੀਂ। ਅਸੀਂ ਫੋਟੋ ਜਾ ਕੇ ਜਿਹੜਾ ਉੱਥੇ ਆਈ ਟੀ ਆਈ ਦਾ ਹੁੰਦਾ ਨਾ ਨੋਟਿਸ ਬੋਰਡ ਹੁੰਦਾ, ਉੱਥੇ ਜਾ ਕੇ ਲਾ ਕੇ ਥੱਲੇ ਲਿਖਤਾ ਵੀ ਜੇਬ ਕਤਰਿਆਂ 'ਤੇ ਸਾਵਧਾਨ। ਉਹਦੇ ਮੁੰਡੇ ਦਾਦੇ ਵਰਗਾ ਤੇਰੀ ਫੋਟੋ ਉੱਥੇ ਲੱਗੀ, ਕਹਿੰਦਾ ਵਾਹ ਕੌਣ ਸਾ ਲੇਗਾ? ਕਹਿੰਦਾ ਅੱਛਾ ਅਰਵੀ ਤੇ ਲੇਗਾ ਭਾਈ।
1: ਪਿਛਲੇ ਉਹਦੇ 'ਤੇ ਫਿਰ ਰਹੇ ਨੇ ਤਾਂ ਕਰਕੇ
0: ਗਲਾਸ ਕਿੱਥੋਂ ਗਿਆ? ਸੈਮੀ ਸਾਹਿਬ ਕੀ ਗੱਲਾਂ ਪੇ ਕਰ ਰਹੇ ਹੋ?
1: ਹਾਂਜੀ,
0: ਗਲਾਸ ਕਿੱਥੋਂ ਗਿਆ ਭਾਜੀ?
1: ਆਹੋ
0: ਮਜੀਠੇ
1: ਵਾਲੇ ਨੇ ਐਵੇਂ ਨੀ ਮਤਲਬ ਗੱਲਬਾਤ ਕਰਨੀ। ਤੇ ਨਾਲ ਤੁਸੀਂ ਹੁਣ ਕਾਲ ਕਰ ਸਕਦੇ ਹੋ ਜੀ, ਤੁਸੀਂ 044-717-1674 0447-1674 ਜੇਕਰ ਤੁਸੀਂ ਸ਼ਬਦਾਂ ਦੇ ਉੱਤੇ ਸਾਂਝ ਪਾਉਣੀ ਆ ਜਾਂ ਫਿਰ ਫੋਟੋ ਦਾ ਆਪਣਾ ਇਤਿਹਾਸ ਤੁਸੀਂ ਦੱਸਣਾ ਵਾ, ਕੋਈ ਯਾਦਗਾਰ ਤੁਸੀਂ ਸਾਂਝੀ ਕਰਨੀ ਆ ਫੋਟੋ ਦੇ ਨਾਲ ਸੰਬੰਧਿਤ, ਤੇ ਹੁਣ ਤੁਸੀਂ ਕਰ ਸਕਦੇ ਹੋ ਕਾਲ। ਮੈਂ ਉਨੀ ਦੇਰ ਤੱਕ ਕੁਇਕਲੀ ਇੱਕ ਵਾਰੀ ਫੋਟੋ ਦੇ ਇਤਿਹਾਸ ਦੇ ਉੱਤੇ ਆਪਾਂ ਝਾਤੀ ਮਾਰ ਲੈਂਦੇ
0: ਹਾਂ।
1: ਕਹਿੰਦੇ ਕਿ ਸ਼ੁਰੂਆਤੀ ਸਮੇਂ ਦੇ ਵਿੱਚ ਫੋਟੋਆਂ ਇੱਦਾਂ ਦੀਆਂ ਨਹੀਂ ਹੁੰਦੀਆਂ, ਲਗਭਗ ਜਿਹੜੇ ਹੁਣ ਦੇ ਸਾਨੂੰ ਮਿਲਦੇ ਨੇ ਸਬੂਤ ਫੋਟੋ ਦਾ, ਅਸਲ ਦੇ ਵਿੱਚ ਇਤਿਹਾਸ ਜਿਹੜਾ ਵਾ ਉਹ ਲਾਈਟ ਦਾ ਵਾ। ਵੀ ਇੱਕ ਸਮਾਂ ਸੀ ਜਦੋਂ ਅਰਸਤੂ ਜਾਂ ਫਿਰ ਚੀਨ ਦਾ ਇੱਕ ਸੀਗਾ, ਇੱਕ ਮਿੰਟ ਮੈਂ ਵੇਖ ਲਵਾਂ, ਹਾਂ ਚੀਨ ਦਾ ਮੋਜੀ, ਚੀਨ ਦਾ ਇੱਕ ਦਾਰਸ਼ਨਿਕ ਹੀ ਨਾਂ ਸੀ ਮੋਜੀ। ਸੋ ਅਤੇ ਇੱਧਰੋਂ ਆਪਣਾ ਅਰਸਤੂ, ਯਾਨੀ ਕਿ ਜਿਹੜੀ ਤੀਸਰੀ ਚੌਥੀ ਅਤੇ ਪੰਜਵੀਂ ਸਦੀ ਦਾ ਬੀ ਸੀ ਦਾ ਜਿਹੜਾ ਇਤਿਹਾਸ ਆ ਉਹਦੇ ਵਿੱਚ ਸਬੂਤ ਮਿਲਦੇ ਨੇ ਵੀ ਉਹਨਾਂ ਨੇ ਇਹ ਰੋਸ਼ਨੀ ਦਾ ਇਤਿਹਾਸ ਜਾਂ ਰੋਸ਼ਨੀ ਦੇ ਜਿਹੜੇ ਕਿਹੜੇ ਕਿਹੜੇ ਅਤੇ ਕਿੱਦਾਂ ਕਿੱਦਾਂ ਉਹਨੂੰ ਵਰਤਿਆ ਜਾ ਸਕਦਾ, ਇੰਨੀ ਕੁ ਚੀਜ਼ ਸਮਝ ਆ ਚੁੱਕੀ ਸੀ ਇਨਸਾਨ ਨੂੰ। ਤਾਂ ਬੇਸਿਕਲੀ ਵੇਖਿਆ ਜਾਵੇ ਤਾਂ ਫੋਟੋ ਜਿਹੜੀ ਆ ਉਹ ਇੱਕ ਉਸੇ 'ਚੋਂ ਹੀ ਨਿਕਲਿਆ, ਅੱਗੇ ਉਹਦਾ ਹੀ ਰੰਗ ਰੂਪ ਆ, ਉਹਦੇ ਹੀ ਅੱਗੇ ਬਦਲਦੀ ਜਿਹੜੀ ਆ ਮੂਮਾਂਦਰਾ ਵਾ, ਉਹੀ ਤਕਨੀਕ ਆ, ਉਹੀ ਟੈਕਨੋਲੋਜੀ ਆ ਕਿ ਫੋਟੋ ਜਿਹੜੀ ਆ ਉਹ ਜਦੋਂ ਇੱਕ ਬੰਦ ਹਨੇਰੇ ਕਮਰੇ ਦੇ ਵਿੱਚ ਇੱਕ ਕਿਸੇ ਸੁਰਾਗ ਦੇ ਥਾਣੀ ਰੋਸ਼ਨੀ ਜਦੋਂ ਅੰਦਰ ਜਾਣ ਦਿੱਤੀ ਜਾਵੇ ਜਾਂ ਜਾ ਰਹੀ ਹੋਵੇ ਅਤੇ ਉਹ ਜਦੋਂ ਸਾਹਮਣੇ ਕੰਧ ਦੇ ਉੱਤੇ ਪੈਂਦੀ ਆ ਅਤੇ ਉਹ ਇੱਕ ਆਕਾਰ ਬਣਦਾ ਅਤੇ ਉਸ ਰੋਸ਼ਨੀ ਨੂੰ ਜਾਂ ਫਿਰ ਉਹ ਜਿਹੜਾ ਜਿਹੜੇ ਛੇਦ ਦੇ ਥਾਈਂ ਜਾ ਰਹੀ ਆ ਉਸ ਨੂੰ ਜਿਹੜਾ ਵੀ ਤੁਸੀਂ ਆਕਾਰ ਦਿਓਗੇ ਜਾਂ ਜਿਹੜੀ ਵੀ ਚੀਜ਼ ਉੱਥੇ ਤੁਸੀਂ ਉੱਕਰੋਗੇ ਉਹੀ ਸਾਹਮਣੀ ਕੰਧ ਦੇ ਉੱਤੇ ਉੱਕਰ ਜਾਊਗੀ। ਸੋ ਇੰਨਾ ਕੁ ਪਤਾ ਲੱਗ ਗਿਆ ਸੀ ਵੀ ਰੋਸ਼ਨੀ ਜਿਹੜੀ ਆ ਉਹ ਚਿੱਤਰ ਬਣਾ ਸਕਦੀ ਹੈ, ਪਰ ਬਾਕੀ ਦਾ ਫਿਰ ਜਿਹੜਾ ਵਿਸਥਾਰ ਆ ਉਹ ਨਾਲ ਦੀ ਨਾਲ ਸਮੇਂ ਦਰ ਸਮੇਂ ਫਿਰ ਹੌਲੀ ਹੌਲੀ ਹੌਲੀ ਹੌਲੀ ਕਰਕੇ ਤਾਂ ਹੁੰਦਾ ਰਿਹਾ।
0: ਪਹਿਲਾਂ ਪੇਂਟਿੰਗਸ ਹੁੰਦੀ ਸੀ, ਤੈਨੂੰ ਬਿਠਾ ਕੇ ਸਪੈਸ਼ਲ ਪੇਂਟਿੰਗ ਕਰਦੇ ਹੋ ਇੱਕ ਤਰ੍ਹਾਂ ਦੇ, ਉਹ ਇੱਕ ਤਰ੍ਹਾਂ ਦੀ ਫੋਟੋ ਹੁੰਦੀ ਸੀ ਉਹਨਾਂ ਦੀ।
1: ਉਹ ਇੱਕ ਅਲੱਗ ਕਲਾਕਾਰੀ ਹੋਗੀ, ਹਾਂ ਉਹਦੇ ਵਿੱਚ ਤੁਸੀਂ ਉਹ ਤਾਂ ਸਿਰਫ ਤੁਸੀਂ ਵੇਖ ਕੇ ਅਤੇ ਤੁਸੀਂ ਸਾਹਮਣੇ ਬਣਾਈ ਜਾਣਾ ਹੈ ਨਾ, ਅਤੇ ਉਹ ਉਸ ਤੋਂ ਪਹਿਲਾਂ ਮੂਰਤੀਆਂ ਹੋ ਗਈਆਂ ਜਾਂ ਪੱਥਰਾਂ ਦੇ ਉੱਤੇ ਸਿਲਾਂ ਦੇ ਉੱਤੇ ਉਹ ਖੁਰਚ ਖੁਰਚ ਕੇ ਆਕਾਰ ਬਣਾਉਣੇ ਜਾਂ ਲੱਕੜਾਂ ਦੇ ਉੱਤੇ ਬਣਾਉਣੇ, ਪਰ ਇਹ ਜਿਹੜਾ ਅੱਜ ਦਾ ਜਿਹੜਾ ਕੈਮਰੇ ਵਾਲਾ ਜਿਹੜਾ ਹੈਗਾ ਆਪਣਾ ਸਿਲਸਿਲਾ ਫੋਟੋ ਦਾ ਉਹ ਫਿਰ ਇੱਥੋਂ ਰੋਸ਼ਨੀ ਤੋਂ ਸ਼ੁਰੂ ਹੁੰਦਾ ਇਹ ਵਾਲਾ ਸਫ਼ਰ। ਤੇ ਹੌਲੀ ਹੌਲੀ ਉੱਥੋਂ ਫਿਰ ਸਫ਼ਰ ਜਿਹੜਾ ਅੱਗੇ ਵੱਧਦਾ ਗਿਆ। ਫਿਰ ਇਹਦੇ ਵਿੱਚ ਇਹੀ ਵੀ ਤੁਸੀਂ ਉੱਥੋਂ ਇੰਨਾ ਕੁ ਇੱਕ ਸਮੇਂ ਪਤਾ ਲੱਗ ਗਿਆ ਵੀ ਇੱਧਰੋਂ ਇੱਕ ਮੂਰਤ ਤੁਸੀਂ ਦੇਣੀ ਆ ਅਤੇ ਸਾਹਮਣੀ ਕੰਧ ਦੇ ਉੱਤੇ ਤੁਸੀਂ ਵੇਖ ਲੈਣੀ ਹੈ। ਜਿੱਦਾਂ ਅੱਜ ਵੀ ਆਪਾਂ ਵੇਖਦੇ ਨਾ ਉਂਗਲਾਂ ਦੇ ਨਾਲ ਉਹ ਬਣਾਉਂਦੇ ਹੁੰਦੇ ਆ, ਹੈ ਨਾ, ਪੰਜਾਣਿਆਂ ਨੂੰ ਉਹ ਪੰਛੀ ਅਲੱਗ ਅਲੱਗ ਬਣਾ ਕੇ ਆਪਾਂ ਵਿਖਾਉਂਦੇ ਹਾਂ। ਉਹ ਜਿਨ੍ਹਾਂ ਨੂੰ ਉਹ ਚੀਜ਼ ਦਾ ਹੁਨਰ ਆ ਗਿਆ ਸੀ ਉਹ ਉਸ ਸਮੇਂ ਤੱਕ ਕਹਿੰਦੇ ਨੇ ਕਿ ਚੱਲਦਾ ਰਿਹਾ, ਪਰ ਉਸ ਤੋਂ ਬਾਅਦ ਅਗਲਾ ਦੌਰ ਫਿਰ ਜਿਹੜਾ ਉਹ ਆਉਂਦਾ ਵਾ ਜਦੋਂ ਇੱਕ ਇਹੀ

0: ਉਹ ਜਿੰਨਾ ਚਿਰ ਤੁਸੀਂ ਮੰਨ ਲਓ ਹੱਥ ਦਾ ਕੋਈ ਚਿੱਤਰ ਬਣਾਇਆ ਅਤੇ ਬਣਾਇਆ, ਜਦੋਂ ਹਨੇਰਾ ਛਾਵਾਂ ਪਰਛਾਵਾਂ ਹਟਿਆ ਜਾਂ ਤੁਸੀਂ ਉਹ ਪਰੇ ਕੀਤੀ ਤਸਵੀਰ ਅਤੇ ਉਹ ਗਿਆ, ਫਿਰ ਅਗਲਾ ਦੌਰ ਆਉਂਦਾ ਵਾ ਕਿ ਉਹ ਚੀਜ਼ ਜਿਹੜੀ ਆ ਉਹ ਸਥਿਰ ਕਿੱਦਾਂ ਰਹੇ, ਸਥਾਈ ਕਿੱਦਾਂ ਰਹੇ। ਸੋ 1826 ਤੋਂ 39 ਤੱਕ ਦਾ ਸਮਾਂ ਜਿਹੜਾ ਵਾ ਉਹ ਇਸ ਸਮੇਂ ਦੇ ਲਈ ਦਿੱਤਾ ਗਿਆ ਵਾ ਕਿ ਅਸਲ ਦੇ ਵਿੱਚ ਜਿਹੜਾ ਇਹਨੂੰ ਆਪਾਂ ਸਿਰਫ ਵੇਖਣਾ ਹੀ ਨਹੀਂ ਆ, ਹੁਣ ਜੇ ਵੇਖ ਲਿਆ ਵਾ ਤਾਂ ਪੱਕੇ ਤੌਰ ਦੇ ਉੱਤੇ ਇੱਥੇ ਬਣਿਆ ਰਹੇ, ਅਸੀਂ ਕਿਸੇ ਨੂੰ ਵੀ ਵਿਖਾਉਣਾ। ਉਸ ਤੋਂ ਬਾਅਦ ਫਿਰ ਪਹਿਲੀ ਫੋਟੋ ਜਿਹੜੀ ਹੈ ਇਸ ਸਿਲਸਿਲੇ ਦੇ ਵਿੱਚ ਉਹ 1826 ਦੇ ਵਿੱਚ ਜੋਸਫ ਨਿਸੇਫੁਰ ਨੀਪਸ ਦੇ ਨਾਂ ਜਾਂਦੀ ਹੈ। ਉਹਨੇ ਜਿਹੜਾ ਕੈਮਰੇ ਦਾ ਜਿਹੜਾ ਇਸ ਤਰੀਕੇ ਦੇ ਨਾਲ ਵਰਤੋਂ ਕੀਤੀ, ਇਸ ਤਰੀਕੇ ਦੇ ਨਾਲ ਪਹਿਲੀ ਫੋਟੋ ਖਿੱਚੀ ਕਿ ਜਿਹੜਾ ਲਗਭਗ ਖਿੱਚਣ ਦੇ ਵਿੱਚ 8 ਘੰਟੇ ਉਹਨੂੰ ਲੱਗੇ। ਫਿਰ ਅਗਲਾ ਜਿਹੜਾ ਮੀਲ ਪੱਧਰ ਸੀ ਜਾਂ ਅਗਲੀ ਜਿਹੜੀ ਰੁਕਾਵਟ ਸੀ ਜਾਂ ਅਗਲਾ ਜਿਹੜਾ ਹਰਡਲ ਸੀ ਉਹ ਇਹ ਸੀ ਵੀ ਇਹਦਾ ਸਮਾਂ ਹੁਣ ਕਿੱਦਾਂ ਘਟਾਇਆ ਜਾਵੇ, ਵੀ 8-8 ਮਿੰਟ ਲੱਗਦੇ ਨੇ, ਮਤਲਬ ਉਦੋਂ ਹੋਰ ਚੀਜ਼ਾਂ ਵੱਲ ਧਿਆਨ ਨਹੀਂ। ਫਿਰ 1839 ਦੇ ਵਿੱਚ ਜਿਹੜਾ ਲੂਇਸ ਡੈਗਵੇਰੇ ਆ ਉਹਨੇ ਇਸ ਪ੍ਰਕਿਰਿਆ ਨੂੰ ਥੋੜ੍ਹਾ ਜਿਹਾ ਹੋਰ ਤੇਜ਼ ਕੀਤਾ ਅਤੇ ਫਿਰ ਉਹਨੇ ਮਤਲਬ ਘਟਾ ਦਿੱਤਾ, ਪਰ ਫਿਰ ਵੀ ਮਿੰਟਾਂ ਦੇ ਵਿੱਚ ਸਮਾਂ ਰਹਿ ਗਿਆ, ਐਡੀ ਛੇਤੀ ਫਿਰ ਵੀ ਨਹੀਂ ਬਣਦਾ। ਸੋ ਉਹਨੇ 1839 ਦੇ ਵਿੱਚ ਇੱਕ ਵਿਆਹ ਦੀ ਫੋਟੋਗ੍ਰਾਫੀ ਦਾ ਜਿਹੜਾ ਮਾਫੀ ਚਾਹੁੰਦਾ, ਉਹਨੇ ਇੱਕ ਜਿਹੜੀ ਫੋਟੋਗ੍ਰਾਫੀ ਆ ਉਹਨੂੰ ਘੱਟ ਸਮੇਂ ਦੇ ਵਿੱਚ ਬਣਾ ਕੇ ਅਤੇ ਇਹ ਆਪਣੇ ਨਾਂ ਉਹਨੇ ਦਰਜ ਕਰਾ ਲਿਆ। ਪਰ ਉਸ ਤੋਂ ਬਾਅਦ ਫਿਰ ਹੋਰ ਅੱਗੇ ਤੁਰ ਪਈਆਂ ਚੀਜ਼ਾਂ ਵੀ ਹੁਣ ਇਹਨੂੰ ਤੇਜ਼ੀ ਦੇ ਨਾਲ ਕਿੱਦਾਂ ਬਣਾਇਆ ਜਾਵੇ, ਤੇਜ਼ੀ ਦੇ ਨਾਲ ਬਣਾਇਆ ਜਾਵੇ ਨਾਲੇ ਫਿਰ ਇੱਕ ਤੋਂ ਜੇ ਉਹੀ ਸੇਮ ਦੂਸਰੀ ਬਣਾਉਣੀ ਆ ਤਾਂ ਉਹਨੂੰ ਫਿਰ ਬੜਾ ਟਾਈਮ ਲੱਗੂਗਾ ਅਤੇ ਇਹ ਤਾਂ ਫਿਰ ਬੜਾ ਪੰਗਾ। ਫਿਰ 1841 ਤੋਂ 1900 ਦਾ ਜਿਹੜਾ ਦਹਾਕਾ ਹੈ ਉਹ ਕਾਫੀ ਇੰਪੋਰਟੈਂਟ ਮੰਨਿਆ ਜਾਂਦਾ, ਜਦੋਂ ਨੈਗੇਟਿਵ ਵਾਲਾ ਦੌਰ ਆਇਆ, ਜਿਹੜਾ ਨੈਗੇਟਿਵ ਵਾਲਾ ਆਪਾਂ ਵੀ ਵੇਖਿਆ। ਉਹਦੇ ਵਿੱਚ ਫਿਰ 1841 ਦੇ ਵਿੱਚ ਵਿਲੀਅਮ ਹੈਂਗਰੀ ਫੋਕਸ ਟੈਬੋਟ ਉਹਨੇ ਕਾਗਜ਼ ਦੇ ਉੱਤੇ ਇੱਕ ਨੈਗੇਟਿਵ ਜਿਹੜਾ ਵਾ ਉਹ ਬਣਾਉਣ ਦਾ ਤਰੀਕਾ ਲੱਭਿਆ ਅਤੇ ਉਹਦੇ ਵਿੱਚ ਇਹ ਹੋਇਆ ਫਿਰ ਵੀ ਉਹਨੇ ਇੱਕ ਹੀ ਸ਼ੋਟ ਦੇ ਨਾਲ ਕਈ ਪੋਜ਼ਿਟਿਵ ਪ੍ਰਿੰਟ ਜਿਹੜੇ ਆ ਉਹ ਕੱਢ ਦਿੱਤੇ।
1: ਉਸ ਤੋਂ ਬਾਅਦ ਸਮੇਂ ਉਹਦੇ ਵਿੱਚ ਖੋਜ ਸੁਧਾਰ ਹੁੰਦਾ ਰਿਹਾ ਜਾਂ
0: ਅੱਗੇ ਤੋਂ ਅੱਗੇ ਫਿਰ ਚੱਲਦਾ ਰਿਹਾ। ਫਿਰ 1851 ਦੇ ਵਿੱਚ ਹੋਰ ਸੁਧਾਰ ਹੋ ਗਏ ਅਤੇ ਹੋਰ ਵਧੇਰੇ, ਉਦੋਂ ਇਹ ਵੀ ਜਿਹੜਾ ਦੂਰੋਂ ਵੇਖਣ ਦੇ ਵਿੱਚ ਠੀਕ ਸੀ ਪਰ ਜਦੋਂ ਇੱਕ ਸਪੈਸਿਫਿਕ ਦੂਰੀ 'ਤੇ ਚੱਲ ਜਾਈਦਾ ਸੀ ਉਦੋਂ ਵੀ ਨਹੀਂ ਪਤਾ ਲੱਗਦਾ ਵੀ ਬੰਦਾ ਕੌਣ ਹੈ ਅਤੇ ਜਦੋਂ ਬਹੁਤ ਹੀ ਲਾਗੇ ਚੱਲ ਜਾਈਦਾ ਸੀ ਤਾਂ ਵੀ ਨਹੀਂ ਪਤਾ ਲੱਗਦਾ, ਯਾਨੀ ਕਿ ਕਲੀਅਰ ਨਹੀਂ ਇੰਨਾ, ਬਲਰੀ ਹੀ। ਅਤੇ 1851 ਦੇ ਵਿੱਚ ਫਿਰ ਉਹਨੂੰ ਹੋਰ ਜ਼ਿਆਦਾ ਜਿਹੜਾ ਉਹਨੂੰ ਸਾਫ਼ ਕੀਤਾ ਗਿਆ, ਕਾਫ਼ੀ ਸੌਖਾ ਪਹਿਲਾਂ ਦੇ ਨਾਲੋਂ ਕਰ ਦਿੱਤਾ ਗਿਆ। ਗਿੱਲੀਆਂ ਪਲੇਟਾਂ ਹੋਣ ਦੇ ਕਰਕੇ ਜਿਹੜੀ ਤਕਨੀਕ ਆ ਉਹ ਹੋਰ ਜ਼ਿਆਦਾ ਜਿਹੜੀ ਉਹ ਟੇਢੀ ਹੁੰਦੀ ਜਾਂਦੀ ਸੀ। ਫਿਰ ਹੌਲੀ ਹੌਲੀ ਉਹਦੇ ਉੱਤੇ ਵੀ ਕੰਮ ਕੀਤਾ ਗਿਆ। ਇਹ ਕੋਈ ਮਤਲਬ ਕਹਿਣ ਨੂੰ ਠੀਕ ਆ ਪਰ ਇੰਨਾ ਸੌਖਾ ਨਹੀਂ ਕੰਮ, ਹੌਲੀ ਹੌਲੀ ਕਰਦਿਆਂ ਕਰਦਿਆਂ ਫਿਰ 1888 ਦੇ ਵਿੱਚ ਜਿਹੜਾ ਕੋਡਕ ਆ ਗਿਆ। ਫਿਰ ਕੋਡਕ ਇਸ ਕਰਕੇ ਕਿਉਂਕਿ ਜਿਹੜਾ ਕੈਮਰਾ ਆਪਾਂ ਜ਼ਿਆਦਾ ਜਾਣਦੇ ਹਾਂ ਕੋਡੇਕ ਹੀ ਜਾਣਦੇ ਹਾਂ ਆਪਾਂ। ਸੋ ਉਸ ਤੋਂ ਬਾਅਦ ਫਿਰ ਫਿਲਮਾਂ ਦੇ ਰੋਲ ਵੀ ਆਉਣੇ ਸ਼ੁਰੂ ਹੋ ਗਏ ਅਤੇ ਫੋਟੋਗ੍ਰਾਫੀ ਜਿਹੜੀ ਆ ਆਮ ਲੋਕਾਂ ਤੱਕ ਜਿਹੜੀ ਪਹੁੰਚੀ ਆ ਫਿਰ ਇਸ ਤਕਨੀਕ ਤੋਂ ਬਾਅਦ ਪਹੁੰਚੀ ਆ, ਉੱਦਾਂ ਫਿਰ ਆਮ ਲੋਕਾਂ ਤੱਕ ਨਹੀਂ ਉਹ ਹਾਲੇ ਪਹੁੰਚਾਉਣ
1: ਦੀ। ਮਜ਼ੇਦਾਰ ਗੱਲ ਨਾ, ਅੱਜ ਤਾਂ ਅਸੀਂ ਵਿੰਗ ਟੇਢਾ ਮੂੰਹ ਕਰਕੇ ਕਰਕੇ ਸੈਲਫੀ ਖਿੱਚ ਲਈ ਦੀ ਵੀ ਇਹਦੇ ਵਿੱਚ ਤਾਂ ਕਲਿਆਣ ਦੇ ਵਿੱਚ ਕਿੰਨਾ ਇੱਕ ਕਿੰਨਾ ਪੈਂਡਾ ਤੈਅ ਕਰਕੇ ਆਈ ਹੈ ਖੋਜ ਜਿਹੜੀ ਆ ਵੀ ਕਿੱਥੇ ਟਾਈਮ ਟੂ ਟਾਈਮ ਸੁਧਾਰ ਹੁੰਦਾ ਰਿਹਾ।
0: ਕੋਈ ਵੀ ਚੀਜ਼ ਆ ਵੇਖ ਲਓ ਆਪਾਂ ਮਤਲਬ ਸਾਡੇ ਤੱਕ ਜਿਹੜੀ ਪਹੁੰਚੀ ਹੁੰਦੀ ਆ ਅਸੀਂ ਸੋਚਦੇ ਵੀ ਹਮੇਸ਼ਾ ਹੀ ਸ਼ਾਇਦ ਇੱਦਾਂ ਹੀ ਹੋਊਗੀ। ਖੈਰ ਆਪਾਂ ਕੁਇਕਲੀ ਥੋੜ੍ਹਾ ਜਿਹਾ ਬਣਾਉਂਦੇ, ਕੋਈ ਕਾਫੀ ਲੰਮਾ ਚੌੜਾ ਵਾ ਇਹਦਾ ਵੇਰਵਾ। ਅਤੇ ਫਿਰ ਉਸ ਤੋਂ ਬਾਅਦ 20ਵੀਂ ਸਦੀ ਦੇ ਵਿੱਚ ਫਿਰ SLR ਦਾ ਜ਼ਮਾਨਾ ਆ ਗਿਆ ਜਦੋਂ ਆਪਾਂ ਲੈਣੇ ਸ਼ੁਰੂ ਕਰ ਦਿੱਤੇ ਕੈਮਰੇ। ਇਸ ਤੋਂ ਪਹਿਲਾਂ ਤਾਂ ਆਪਾਂ ਐਵੇਂ ਕਹੀਏ ਵੀ ਸਾਡੀ ਵੀ ਨਹੀਂ ਜ਼ਰੂਰਤ ਹੁੰਦੀ ਵੀ ਆਪਾਂ ਲਈਏ ਲਵਾਂਗੇ ਵੀ ਅਤੇ ਇਹਦਾ ਕਰਾਂਗੇ ਵੀ ਕੀ, ਜੇ ਕੋਈ ਇੱਧਰੋਂ ਉੱਧਰੋਂ ਕੋਈ ਖਰਾਬ ਖਰੂਬ ਹੋਇਆ ਜਾਂ ਕੋਈ ਦੇ ਜਾਂਦਾ ਸੀ ਜਾਂ ਕੀ ਸੀ ਅਤੇ ਉਹ ਫੋਟੋ ਹੀ ਨਹੀਂ ਚੱਜਦੀ ਆਉਂਦੀ ਹੁੰਦੀ ਅਤੇ ਅਸੀਂ ਇਹੋ ਸੋਚਦੇ ਰਹਿੰਦੇ ਹੁੰਦੇ ਹਾਂ ਵੀ ਅਸੀਂ ਚਾਨਣੇ ਖੋਲ ਲਿਆ।
1: ਮਾੜਾ ਬੰਦਾ ਤਾਂ ਵੀਡੀਓਗ੍ਰਾਫੀ ਦਾ ਕੰਮ ਵੀ ਨਹੀਂ ਖੋਲਦਾ ਹੁੰਦਾ ਨਾ, ਐਡਾ ਭਾਰਾ ਮੋਢੇ ਤੋਂ ਰੱਖ ਕੇ ਵੀਡੀਓ ਕਾਲ ਕਰਨਾ ਪੈਂਦਾ।
0: ਅਤੇ ਇਹ ਸ਼ੁਰੂਆਤ ਜਿਹੜੀ ਆ 1925 ਦੇ ਵਿੱਚ ਫਿਰ ਹੋਈ, ਜਿਹਦੇ ਵਿੱਚ ਕਿ ਆਪਾਂ ਆਸਾਨੀ ਦੇ ਨਾਲ ਫੋਟੋਆਂ ਖਿੱਚਣੀਆਂ ਆਪਾਂ ਸ਼ੁਰੂ ਕਰ ਦਿੱਤੀਆਂ। ਫਿਰ ਰੰਗੀਨ ਫੋਟੋਗ੍ਰਾਫੀ 1936 ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਹੋ ਗਈ। ਉਸ ਤੋਂ ਬਾਅਦ ਫਿਰ ਰੰਗੀਨ ਫਿਲਮਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਵੀ ਹਾਂ ਹੁਣ ਬਲੈਕ ਐਂਡ ਵਾਈਟ ਹੀ ਕੋਈ ਬਣਾਈਆਂ ਜਾਣੀਆਂ। ਫਿਰ ਰੰਗੀਨ ਵਾਲਾ ਦੌਰ ਆ ਗਿਆ। ਫਿਰ ਉਸ ਤੋਂ ਬਾਅਦ ਫਿਰ ਦੌਰ ਆਇਆ ਇੰਸਟੈਂਟ ਫੋਟੋਗ੍ਰਾਫੀ, ਜਿਹੜੀ ਕਿ ਆਪਾਂ ਵਿਹਲੇ ਨੇ ਉਸ ਵੇਲੇ ਫੋਟੋ ਖਿੱਚੀ ਯਾਰ ਉਸ ਵੇਲੇ ਸਾਨੂੰ ਦੇ ਦਿੱਤੀ
1: ਕਮਾਲ, ਉਹ ਤਾਂ ਬੜਾ ਕਮਾਲ ਹੁੰਦਾ ਸੀ।
0: ਹਾਂ, ਸੋ 1948 ਦੇ ਵਿੱਚ ਫਿਰ ਉਹ ਚੀਜ਼ ਜਿਹੜੀ ਆ ਉਹ ਐਡਵਿਨ ਲੈਂਡ ਦੇ ਦੁਆਰਾ ਲੈ ਕੇ ਆਉਂਦੇ ਗਏ ਤੋ ਉਹਨੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਫੋਟੋ ਧੋ ਕੇ ਦਿੱਤੀ ਕਿਉਂਕਿ ਇਸ ਤੋਂ ਪਹਿਲਾਂ ਸਮੱਸਿਆ ਇਹ ਵੀ ਆਪਾਂ ਫੋਟੋ ਖਿੱਚ ਲੈਂਦੇ ਹਾਂ ਫਿਰ ਆਪਾਂ ਜਿਹੜਾ ਉਹਦਾ ਫਿਲਮ ਲੈ ਕੇ ਆਪਾਂ ਜਾਂਦੇ ਹਾਂ ਫਿਰ ਉਹ ਕਹਿੰਦੇ ਸੀ ਕੱਲ੍ਹ ਲੈ ਜਾਓ ਆਪਾਂ ਧੋ ਕੇ ਟੰਗੀਆਂ ਨੇ ਸੁੱਕੀਆਂ ਨਹੀਂ ਆ ਦਿਸਿਆ ਦੈਟ ਆ ਅਤੇ ਆਹ ਜਿਹੜਾ ਸੀ ਇਹਦੇ ਵਿੱਚ ਇਹ ਵੀ ਅਸੀਂ ਇੱਕ ਵਾਰੀ ਤਾਂ ਆਪਾਂ ਵੀ ਹੈਰਾਨ ਹੋਏ ਹਾਂ ਅੱਛਾ ਯਾਰ ਉਸ ਵੇਲੇ ਫੋਟੋ ਦੇ ਦਿੰਦੇ ਪਰ ਇਹਦੀ ਉਨੀ ਕਲੈਰਿਟੀ ਨਹੀਂ ਹੁੰਦੀ ਫਿਰ ਉਸ ਤੋਂ ਬਾਅਦ ਫਿਰ ਹੁਣ ਅੱਜ ਕੱਲ੍ਹ ਦਾ ਜਿਹੜਾ ਮੰਨ ਲਓ ਡਿਜੀਟਲ ਯੁੱਗ ਆ ਗਿਆ 1975 ਤੋਂ ਲੈ ਕੇ ਹੁਣ ਤੱਕ ਦਾ ਅਤੇ ਹੁਣ ਸਾਨੂੰ ਪਤਾ ਹੀ ਆ ਵੀ ਕੀ ਚੱਲ ਰਿਹਾ ਵਾ ਇਹਦੀ ਆਪਾਂ ਬਹੁਤੇ ਡਿਟੇਲ 'ਚ ਨਹੀਂ ਜਾਂਦੇ ਪਰ ਆਪਾਂ ਭਵਿੱਖ ਦੇ ਵਿੱਚ ਜ਼ਰੂਰ ਆਪਾਂ ਥੋੜ੍ਹਾ ਜਿਹਾ ਚਲੇ ਜਾਂਦੇ ਹਾਂ ਭਵਿੱਖ ਦੇ ਵਿੱਚ ਕਹਿੰਦੇ ਨੇ ਕਿ ਹੁਣ ਫੋਟੋਗ੍ਰਾਫੀ ਜਿਹੜੀ ਆਉਣ ਵਾਲੇ ਕੈਮਰੇ ਇੱਦਾਂ ਦੇ ਹੋਣਗੇ ਜਿਹੜੀ 3D ਇਮੇਜਿੰਗ ਕਰਨਗੇ
1: ਵਾਹ
0: ਸੋ 3D ਇਮੇਜਿੰਗ ਸਾਨੂੰ ਪਤਾ ਹੀ ਆ ਵੀ ਕੀ ਆ ਜਾਂ ਆਪਾਂ ਸਿਰਫ ਸਾਹਮਣੇ ਨਹੀਂ ਆਪਾਂ ਸੱਜੇ ਖੱਬਿਓਂ ਵੀ ਵੇਖ ਸਕਾਂਗੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਫੋਟੋ ਨੂੰ ਸੋ ਮੈਟਾਵਰਸ ਦਾ ਜ਼ਮਾਨਾ ਜਿਹੜਾ ਪਿਛਲੇ ਦਿਨੀ ਆਪਾਂ ਮੈਟਾਵਰਸ ਕਾਫੀ ਸੁਣਿਆ ਹੋਊਗਾ ਅਤੇ ਉਸ ਤੋਂ ਬਾਅਦ ਹੋਰ ਜ਼ਿਆਦਾ ਜਿਹੜਾ ਇਹਦੇ ਉੱਤੇ ਕੰਮ ਚੱਲ ਰਿਹਾ ਵਾ ਕਿ ਇਹਦੇ ਵਿੱਚ ਜਿਹੜੇ ਸੈਂਸਰ ਨੇ ਇਹਨਾਂ ਦੇ ਵਿੱਚ ਸੁਧਾਰ ਕਿੱਦਾਂ ਕੀਤਾ ਜਾਵੇ ਜਾਂ ਕਿ ਤਾਂ ਕਿ ਜਿਹੜਾ ਇਨਸਾਨ ਆ ਉਹਨੂੰ ਜੋ ਦਿਖ ਰਿਹਾ ਵਾ ਹੂਬ ਹੂ ਉਸੇ ਤਰ੍ਹਾਂ ਦੀ ਫੋਟੋ ਬਣ ਜਾਵੇ ਭੁਲੇਖਾ ਹੀ ਪੈ ਜਾਵੇ ਉਹਨੂੰ ਮਤਲਬ ਉਹ ਰਗੜਿਆ ਹੀ ਜਾਵੇ ਅੱਛਾ ਇੱਥੋਂ ਤੱਕ ਕਿ ਇਹ ਵੀ ਖੋਜ ਚੱਲ ਰਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਚਾਹੇ ਫੋਨਾਂ ਦੇ ਵਿੱਚ ਹੀ ਹੋਵੇ ਚਾਹੇ ਵੱਖਰੇ ਕੈਮਰੇ ਹੋਣ ਜਿੱਦਾਂ ਵੀ ਹੋਵੇ AI ਸਾਨੂੰ ਇਹ ਦੱਸੂਗੀ ਵੀ ਤੂੰ ਭਾ ਜਿਹੜੀ ਥਾਂ ਦੇ ਉੱਤੇ ਖਲੋਤਾ ਹੈ ਨਾ ਇੱਥੇ ਫੋਟੋ ਖਿੱਚ ਹਾਂ ਤੁਹਾਨੂੰ ਉਹ ਨੋਟੀਫਿਕੇਸ਼ਨ ਆਊਗੀ
1: ਵੈਰੀ ਗੱਲ ਸੁਣੋ ਇਹ ਜੇ ਕਿਤੇ ਮੰਨ ਲਓ ਮੀਆਂ ਬੀਬੀ ਖਲੋਤੇ ਤੇ ਆਏ ਕਹਿੰਦੇ ਤੂੰ ਇਹ ਤੋਂ ਪਰਾ ਹੋ ਜਾਏ ਇਹਦੇ ਨਾਲ ਫੋਟੋ ਵੀ ਸੋਹਣੀ ਨਹੀਂ ਆਉਣੀ ਇਹ ਤਾਂ ਮੇਰੇ ਤਾਂ ਘਰ ਪਟਵਾਵੇਗੀ ਇਹ ਵੀ ਖੋਜ ਚੱਲਣੀ ਹੈ ਨਾ
0: ਸੋ ਇਹ 'ਤੇ ਵੀ ਕਹਿੰਦੇ ਕੰਮ ਚੱਲ ਰਿਹਾ ਵਾ ਕਿ ਉਹ ਤੁਹਾਨੂੰ ਕੈਮਰਾ ਜਿਹੜਾ ਉੱਥੋਂ ਦੀ ਰੌਸ਼ਨੀ ਵੇਖ ਕੇ ਉੱਥੋਂ ਦੀ ਖੂਬਸੂਰਤੀ ਵੇਖ ਕੇ ਅਤੇ ਉਹਨੂੰ ਉਹ ਤੁਹਾਨੂੰ ਦੱਸੂ ਵੀ ਇਸ ਡਾਇਰੈਕਸ਼ਨ ਦੇ ਵਿੱਚ ਹੁਣ ਆਮ ਬੰਦੇ ਵੇਖੇ ਵੇਖੋ ਤੁਸੀਂ ਵੀ ਫੋਟੋਆਂ ਸਾਰੇ ਹਰ ਕੋਈ ਖਿੱਚੀ ਜਾਂਦਾ ਵਾ ਮੋਬਾਈਲ ਹਰ ਇੱਕ ਕੋਲ ਆ ਫੋਟੋਆਂ ਦੀ ਭਰਮਾਰ ਆ ਪਰ ਹਰ ਇੱਕ ਨੂੰ ਇਹ ਨਹੀਂ ਪਤਾ ਕਿਤੇ ਸਬੱਬੀ ਕਿਤੇ ਖਿੱਚੀ ਜਾਵੇ ਤਾਂ ਖਿੱਚੀ ਜਾਵੇ ਨਹੀਂ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਰੌਸ਼ਨੀ ਨੂੰ ਕਿੱਦਾਂ ਯੂਜ਼ ਕਰਨਾ ਸੋ ਕਿਹੜੇ ਪਾਸੇ ਉਹ ਰੌਸ਼ਨੀ ਆਊਗੀ ਤਾਂ ਫਿਰ ਫੋਟੋ ਸਹੀ ਆਉਣੀ ਆ ਕਈ ਵਾਰੀ ਅੱਖਾਂ ਬੰਦ ਆ ਜਾਂਦੀਆਂ ਕਈ ਵਾਰੀ ਮੂੰਹ 'ਤੇ ਹਨੇਰਾ ਆ ਜਾਂਦਾ ਕਈ ਵਾਰੀ ਪਰਛਾਵਾਂ ਆ
1: ਮੇਰੇ ਵਗੈਰਾ ਤੋਂ ਰੰਗ ਕਾਲਾ ਜਿੱਥੇ ਮਰਜ਼ੀ ਖੜਾ ਕਰ
0: ਚਲੋ ਖੈਰ ਮਤਲਬ ਇਹ ਹੁਣ ਆਉਣ ਵਾਲੇ ਸਮੇਂ ਦਾ ਜਿਹੜਾ ਉਹ ਆ ਕਿ ਹੁਣ ਕਾਢ ਆ ਕਿ ਜਿਹਦੇ ਵਿੱਚ ਤੁਹਾਨੂੰ ਕੈਮਰਾ ਦੱਸੂਗਾ ਵੀ ਨਹੀਂ ਇੱਥੇ ਨਹੀਂ ਇਸ ਡਾਇਰੈਕਸ਼ਨ ਦੇ ਵਿੱਚ ਖਲੋ ਇਹਨੂੰ ਬੰਦੇ ਨੂੰ ਇੱਧਰ ਨੂੰ ਖਿਲਾਰ ਅਤੇ ਇਹਦੀ ਪੂਰੀ ਫੋਟੋ ਲੈ ਜਾਂ ਅੱਧੀ ਲੈ ਜਾਂ ਇਕੱਲੀ ਮੂੰਹ ਦੀ ਲੈ ਕਿੱਦਾਂ ਵਧੀਆ ਆਊਗੀ ਅਤੇ ਮਤਲਬ ਇਹ ਹੁਣ ਅੱਗੇ ਤੁਹਾਡਾ ਇਹ ਵੀ ਝੰਝਟ ਜਿਹੜਾ ਖਤਮ ਹੋ ਜਾਊਗਾ ਯਾਨੀ ਕਿ ਫੋਟੋ ਤੁਸੀਂ ਲਓਗੇ ਤਾਂ ਸੋਹਣੀ ਹੀ ਆਊਗੀ
1: ਸੋਹਣੀ ਹੋਏਗੀ ਫੋਟੋ
0: ਸੋਹਣੀ ਹੀ ਆਊਗੀ ਸਰ ਖੈਰ ਆਪਾਂ ਵਾਪਸ ਮੁੜਦੇ ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਚੱਲ ਕੇ ਅਤੇ ਭਾਰਤ ਦੇ ਵਿੱਚ ਜੋ ਕੈਮਰਾ ਆਉਂਦਾ ਜਾਂ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਆਉਂਦਾ ਕਿਉਂਕਿ ਜ਼ਿਆਦਾ ਇੰਟਰਸਟ ਸ਼ਾਇਦ ਸਾਡੇ ਸੁਣਨ ਵਾਲਿਆਂ ਦਾ ਹੋ ਸਕਦਾ ਕਿਉਂਕਿ ਮਹਾਰਾਜਾ ਦਲੀਪ ਕਹਿੰਦੇ ਕਿ ਜਿਹੜੀਆਂ ਪਹਿਲੀਆਂ ਫੋਟੋਆਂ ਪੰਜਾਬ ਦੇ ਵਿੱਚ ਕੈਮਰਾ ਆਉਣ ਤੋਂ ਬਾਅਦ ਖਿੱਚੀਆਂ ਗਈਆਂ ਉਹਨਾਂ ਦੇ ਵਿੱਚੋਂ ਇੱਕ ਮਹਾਰਾਜਾ ਦਲੀਪ ਸਿੰਘ ਦੀ ਸੀ ਜਿਹੜੀ ਕਿ ਅੱਜ ਵੀ ਵੇਖੀ ਜਾਂਦੀ ਹੈ ਸੋ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਫਿਲਹਾਲ ਸਾਡੇ ਨਾਲ ਕਾਲਰ ਨੇ ਆਪਾਂ ਇਹਨਾਂ ਨੂੰ ਤੂਰ ਸਾਹਿਬ ਨਾਲ ਲੈ ਲਈਏ
1: ਜੀ ਜੀ
0: ਤੇ ਸਭ ਤੋਂ ਪਹਿਲਾਂ ਸਾਡੇ ਨਾਲ ਜਸਕੀਰ ਜੀ ਨੇ ਹਾਂਜੀ ਜਸਕੀਰ ਜੀ ਤੁਸੀਂ ਆਉਂਦੇ ਰਹੋ
2: ਸ਼ੁਕਰ ਹੈ ਮੇਰੀ 11 ਵਜੇ ਮੀਟਿੰਗ ਸੀਗੀ ਮੈਨੂੰ ਲੱਗਿਆ ਕੱਟਣਾ ਹੀ ਪੈਣਾ
0: ਓਹੋ ਹਾਲੇ ਹੈਗੇ 6 ਮਿੰਟ
1: ਨਹੀਂ ਮੰਗਲਵਾਰ ਹੈ ਜੀ ਅੱਜ
2: ਸਤਿ ਸ਼੍ਰੀ ਅਕਾਲ ਹਰਮੀਤ ਵੀਰ ਜੀ ਕੀ ਹਾਲ ਹੈ ਤੁਹਾਡਾ
1: ਵਧੀਆ ਵਧੀਆ ਭੈਣ ਜੀ ਤੁਸੀਂ ਸੁਣਾਓ
2: ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲੇ ਵਰਡਸ ਉਹ ਵਾਲੇ ਜਿਹੜੇ ਸੇਮ ਸਟਾਰਟਿੰਗ ਔਰ ਉਹ ਹੈ
0: ਜਿੱਦਾਂ
2: ਪੰਜਾਬੀ ਚ ਚਮਚਮ ਪੰਜਾਬੀ ਦੀ ਜਿਹੜੀ ਉਹ ਮਿਠਾਈ
1: ਤੁਸੀਂ ਤਾਂ ਗੱਲ ਕਰਦੇ ਦਰਜਨ ਕੇਲਿਆਂ ਦੀ ਲਿਖ ਲਓ
2: ਆਹੋ
1: 5 ਫਰੂਟ ਲਗਾਣੇ ਜੀ ਹੈ
2: ਖੋ ਜਿਹੜੀ ਗੇਮ ਹੁੰਦੀ ਹੈ ਖੋ ਖੋ
0: ਹਾਂਜੀ
2: ਤੇ ਉਸ ਤੋਂ ਬਾਅਦ ਜਿਹੜੇ ਵਰਡ ਜਿਹੜੇ ਇੰਗਲਿਸ਼ ਚ ਵੀ ਹੈ ਤੇ ਪੰਜਾਬੀ ਚ ਵੀ ਹੈ ਬਿੱਲ
0: ਹਾਂਜੀ
2: ਜਿਹੜਾ ਬਿੱਲ ਦੇ ਵਿੱਚ ਵੜ ਗਿਆ ਤੇ ਬਿੱਲ ਆਇਆ ਜਿਹੜਾ ਇੰਗਲਿਸ਼ ਦੇ ਵਿੱਚ ਤੁਹਾਡਾ ਬਿੱਲ ਆਇਆ ਜਿਹੜਾ
0: ਬਿੱਲ ਪੰਜਾਬੀ ਦਾ ਵੈਸੇ ਰੋਡ ਹੁੰਦਾ ਵਾ ਬਿੱਲ ਚਲੋ ਮੰਨ ਲੈਨੇ ਪੰਜਾਬੀ ਉਹ ਹਿੰਦੀ ਦਾ ਹੁੰਦਾ ਬਿੱਲ
2: ਓਕੇ ਓਕੇ
0: ਹਾਂ ਆਪਣੇ ਤੇ ਰੋਡ ਹੁੰਦੀ ਹੈ ਨਾ
2: ਸੂਟ ਆਪਣਾ ਪੰਜਾਬੀ ਸੂਟ ਤੇ ਇੰਗਲਿਸ਼ ਵਾਲਾ ਤੈਨੂੰ ਕੀ ਸੂਟ ਕਰ ਰਿਹਾ ਵਟ ਡਸ ਸੂਟ ਯੂ ਯੂ ਨੋ ਏਦਾਂ ਕਰਕੇ ਜੇ ਕਿਸੇ ਨੂੰ ਪੁੱਛਣਾ ਡਸ ਦੈਟ ਸੂਟ ਯੂ ਕੋਈ ਟਾਈਮ ਪੁੱਛਣਾ ਕਿਸੇ ਨੂੰ
1: ਪੰਜਾਬੀ ਦਾ ਸੂਟ ਔਰ ਇੰਗਲਿਸ਼
2: ਦਾ ਸੂਟ ਜਿਹੜਾ ਸੇਮ
0: ਸੂਟ ਮੇਰੇ ਹਿਸਾਬ ਨਾਲ ਇੰਗਲਿਸ਼ ਤੋਂ ਹੀ ਆਇਆ ਵਾ, ਆਪਣੇ ਤੇ ਝੱਗਾ ਵਾ ਨਾ ਆਪਣਾ ਮਕਸਦ ਇਹ ਆ ਵੀ ਨਾਲ ਜਿਹੜਾ ਉਹਦਾ ਪੰਜਾਬੀ ਵਾਲਾ ਟੱਚ ਆ ਉਹ ਸਾਨੂੰ ਪਤਾ ਲੱਗਦਾ ਰਹੇ। ਮੈਨੂੰ ਲੱਗਦਾ ਵੀ ਜਿਹੜਾ ਸੂਟ ਆ ਉਹ ਤੇ ਆਪਾਂ ਅੰਗਰੇਜ਼ੀ ਵਾਲਾ ਹੀ ਉਧਰ ਅਡੋਪਟ ਕੀਤਾ, ਅਦਰਵਾਈਜ਼ ਸਾਡਾ ਹੈਗਾ ਵਾ ਕਮੀਜ਼ ਪਜਾਮਾ, ਸਾਡਾ ਹੈਗਾ ਵਾ ਝੱਗਾ, ਸਾਡਾ ਹੈ ਨਾ ਸਾਡਾ ਹੈਗਾ ਲੀੜੇ
2: ਸਲਵਾਰ
1: ਸਲਵਾਰ ਕਮੀਜ਼ ਕਹਿ ਸਕਦੇ ਹਾਂ,
2: ਠੀਕ ਹੈ
0: ਪੈਂਟ ਬੁਸ਼ਰਟ ਸਾਡਾ ਉਹ,
2: ਹਾਂਜੀ ਹਾਂਜੀ ਬੂਟ ਜਿਹੜਾ ਇੰਗਲਿਸ਼ ਵਿੱਚ ਬੂਟ ਕਾਰ ਦਾ ਬੂਟ ਔਰ ਬੂਟ ਜਿਹੜੇ ਆਪਣੇ ਪਾਉਣ ਵਾਲੇ ਬੂਟ ਹੁੰਦੇ ਆ
0: ਦੋਵੇਂ ਅੰਗਰੇਜ਼ੀ ਹੋ ਗਏ।
2: ਆਪਾਂ ਯੂਜੁਅਲੀ ਇਹ ਕਹਿੰਦੇ ਹਾਂ ਕਿ ਬੂਟ ਪਾ ਲੈ ਜਾਂ ਤੇਰੇ ਅੱਜ ਜਿਹੜੀ ਪੀਟੀ ਹੈ ਤੇ ਉਹਦੇ ਵਾਲੇ ਬੂਟ ਪਾ ਲੈ, ਆਪਣਾ ਬੋਲਦੇ ਤੇ ਪੰਜਾਬੀ ਚ ਆਪਾਂ ਉਸ ਤਰ੍ਹਾਂ ਹੀ ਆ,
1: ਆਪਣੇ ਤਾਂ ਸਾਰੇ ਨੂੰ ਕਹਿੰਦੇ ਨੇ ਬੂਟ ਪਾ ਲੈ ਭਾਵੇਂ ਸਪੋਰਟਸ ਪਾਣੇ ਕੁਛ ਮੇਰੇ ਬੂਟ ਪਾ ਕੇ ਜਾਈ ਬਾਹਰ,
0: ਹਾਂ ਹੁਣ
2: ਆਪਾਂ ਯੂਜ਼ ਹੀ ਨਹੀਂ ਕਰਦੇ
0: ਨਹੀਂ ਹੁਣ ਸਾਰੇ ਬੜੇ ਸਾਰੇ ਅੰਗਰੇਜ਼ੀ ਵਾਲੇ ਜਿਹੜੇ ਉਹ ਸਾਨੂੰ ਪੰਜਾਬੀ ਵਾਲੇ ਹੀ ਲੱਗਣ ਲੱਗ ਪਏ ਨਾ, ਪਰ ਹੈ ਤੇ ਅੰਗਰੇਜ਼ੀ ਦੇ ਹੀ ਆ।
2: ਓਕੇ ਹੁਣ ਮੈਨੂੰ ਪਤਾ ਨਹੀਂ ਸੈੱਟ ਜਿੱਦਾਂ ਸੈੱਟ ਆਫ ਬੁੱਕਸ ਤੇ ਪੰਜਾਬੀ ਚ ਕਿਹਦਾ ਬੰਦਾ ਸੈੱਟ ਹੈ
0: ਸਾਰੇ ਸ਼ਬਦ ਮੰਨੀ ਜਾ ਰਹੇ ਹਾਂ ਪਰ ਨਾਲ ਨਾਲ ਨਾ ਸਾਨੂੰ ਉਹ ਆ ਵੀ ਆਪਾਂ ਉਹ ਪੰਜਾਬੀ ਵਾਲੇ ਵੀ ਯਾਦ ਆਈ ਜਾਣ ਡੇ ਤੇ ਉਹ ਕਰੀ ਜਾਂਦੇ
2: ਵਿਆਖਿਆ ਕਰੀ ਜਾ ਰਹੇ ਹੋ ਨਾਲ।
0: ਹਾਂਜੀ ਅੱਛਾ ਸੈੱਟ
1: ਸੈੱਟ ਆ ਗਿਆ।
0: ਹੋਰ
2: ਹੋਰ ਮੇਰੇ ਦਿਮਾਗ ਵਿੱਚ ਪਤਾ ਨੀ ਕਰੰਟ ਜਿੱਦਾਂ ਕਰੰਟ ਅਫੇਅਰ ਤੇ ਕਰੰਟ ਪੈ ਗਿਆ ਕਿਸੇ ਨੂੰ,
0: ਹਾਂਜੀ
2: ਸ਼ਾਮੀ ਨਿਊਜ਼ ਚ ਆਂਦਾ ਕਰੰਟ ਅਫੇਅਰਸ ਕਰੰਟਲੀ ਇਹ ਨਿਊਜ਼ ਚੱਲ ਰਹੀ ਹੈ
0: ਜੀ ਜੀ ਜੀ।
2: ਬਾਕੀ ਫੋਟੋਜ਼ ਦੀ ਗੱਲ ਅਗਰ ਕਰੋ ਤੇ ਮੈਨੂੰ ਏਦਾਂ ਕੋਈ ਯਾਦ ਨਹੀਂ ਹੈ ਕਿ ਫੋਟੋਜ਼ ਮੈਂ ਕੋਈ ਕੋਈ ਪਹਿਲੀ ਖਿਚਾਈ ਹੋਈ ਆ ਕੁਛ ਇਸ ਤਰ੍ਹਾਂ, ਪਰ ਇੱਕ ਮੇਰੀ ਔਰ ਮੇਰੇ ਬ੍ਰਦਰ ਦੀ ਫੋਟੋ ਹੈ ਕਲਰਡ ਫੋਟੋ, ਉਹ ਹਜੇ ਆਈ ਥਿੰਕ ਉਹ ਹੋਇਆ ਹੀ ਸੀਗਾ ਦੋ ਤਿੰਨ ਮਹੀਨੇ ਦਾ ਸੀਗਾ ਤੇ ਉਹਨੂੰ ਗੋਦੀ ਚੁੱਕ ਕੇ ਮੈਂ ਫੋਟੋ ਖਿਚਾਈ ਹੋਈ ਹੈ, ਉਹ ਫੋਟੋ ਮੇਰੇ ਦਿਲ ਦੇ ਬੜੀ ਕਰੀਬ ਹੈ, ਉਹ ਜਿੰਨੀ ਵਾਰੀ ਘਰ ਜਾਈਦਾ ਪੁਰਾਣੀਆਂ ਫੋਟੋਜ਼ ਦੇਖੀ ਦੀਆਂ ਤੇ ਜ਼ਰੂਰ ਦੇਖੀ ਦੀ ਉਹ ਫੋਟੋ
0: ਜੀ, ਉਹ ਸੋਹਣੀ ਆ ਗਈ ਹੋਣੀ ਨਾ। ਟੈਕਨੀਕਲੀ ਉਹ ਚਹੀ ਸੋਹਣੇ ਲੱਗ ਰਹੇ ਹੁੰਦੇ, ਦੂਸਰੇ ਦੀ ਅੱਖੇ ਬੰਦ ਹੋਣ,
2: ਬੰਦਾ ਜਦੋਂ ਕੋਈ ਵੀਡੀਓ ਜਾਂ ਕੋਈ ਫੋਟੋ ਦੇਖਦਾ ਸਭ ਤੋਂ ਪਹਿਲੇ ਉਹ ਆਪਣੀ ਦੇਖਦਾ, ਉਸ ਤੋਂ ਬਾਅਦ ਜਦੋਂ ਸੈਕਿੰਡ ਟਾਈਮ ਦੇਖਦਾ ਤੇ ਉਹ ਫੇਰ ਆਲਾ ਦੁਆਲਾ ਦੇਖਦਾ।
1: ਹਾਂਜੀ
2: ਹਾਂਜੀ
0: ਸਾਰੇ ਕੰਮ ਵਾਲੇ ਅਸੀਂ ਵੇਹਲੇ ਆ ਇੱਥੇ, ਦੱਸ ਕਿਸੇ ਕੰਮੇ ਲੱਗੀ ਹੈ ਯਾਰ ਆਪਾਂ ਵੀ, ਏਦਾਂ ਲੱਗਦਾ ਵੀ ਸਾਰਾ ਸਾਰੀ ਇਕਨੋਮੀ ਬੀਬੀਆਂ ਚਲਾਉਣ ਡੀਆਂ ਵਾ ਇੱਧਰ ਬੰਦਿਆਂ। ਜਸਵਾਲ ਸਾਹਿਬ ਮੈਂ ਭਾਏ ਮਜਾਲ ਆ ਕਿਤੇ 10 ਵਜੇ
1: ਕਿਤੇ
0: ਭਾਏ ਕਿਤੇ 12 ਵਜੇ ਤੱਕ ਵੀ ਕੁਸਕ ਜਾਣ ਕਿਤੇ।
2: ਰੇਡੀਓ
1: ਪੇਸ਼ੈਂਟ ਵੀ ਸੁਣਦਾ ਹੋਵੇ ਰੇਡੀਓ,
2: ਮੈਂ ਅਨਦਰ 2 ਮਿੰਟਸ ਜੇ ਨਹੀਂ ਆਉਂਦਾ ਫਿਰ ਤਾਂ ਮੈਨੂੰ ਜਾਣਾ ਹੀ ਪੈਣਾ।
0: ਅਸੀਂ ਕਿਹੜਾ ਨਾਂ ਲਿਆ, ਅਸੀਂ ਤਾਂ ਤਾਂ ਹੀ ਉੱਤੇ ਜੈਰਿਕਾ ਦੀ ਮੰਮੀ ਕਹਿ ਛੱਡਦੇ।
2: ਹਾਂ ਚਲੋ ਫਿਰ ਪੰਜਾਬੀ ਸਮਝਦੇ ਵਿਚਾਰੇ।
0: ਹਾਂਜੀ
2: ਮੈਂ ਤਾਂ ਇਹਦੇ ਬਾਰੇ ਫੋਟੋ ਬਾਰੇ ਕਹਿਣਾ ਸੀਗਾ, ਉਹ ਜਿੱਦਾਂ ਕਹਿ ਕੇ ਗਈ ਸੀ ਫੋਟੋ ਸੋਹਣੀ ਆਈ ਹੈ, ਚਲੋ ਮੈਨੂੰ ਤਾਂ ਮੇਰਾ ਹਾਸਾ ਨਿਕਲ ਰਿਹਾ ਸੀ ਸੁਣ ਕੇ। ਜਦੋਂ ਆਪਾਂ ਨਾ ਛੋਟੇ ਹੁੰਦੇ ਸੀਗੇ ਤੇ ਕਿਸੇ ਦੇ ਵਿਆਹ ਦੇ ਉੱਤੇ ਜਾਣਾ ਤੇ ਮੰਮੀ ਨੇ ਬੜਾ ਸੋਹਣਾ ਤਿਆਰ ਕੀਤਾ, ਜਿੱਦਾਂ ਪਹਿਲਾਂ ਕਰਦੇ ਹੁੰਦੇ ਨਾ ਕਰੇਲੇ ਜੇ ਤੁਹਾਡੇ,
0: ਹਾਂਜੀ ਹਾਂਜੀ ਹਾਂਜੀ,
2: ਉਹ ਨਾ ਕੀਤਾ ਤੇ ਉਹ ਫੋਟੋ ਸੀਗੀ ਸਾਡੇ ਨਾਲ ਦੇ ਗੁਆਂਢੀਆਂ ਦੇ ਕਿਸੇ ਦੇ ਵਿਆਹ ਸੀ, ਤੇ ਉਹਨਾਂ ਨੇ ਫੋਟੋਗ੍ਰਾਫਰ ਆਇਆ ਤੇ ਉਹ ਡੈਡੀ ਹੁਣਾਂ ਨੂੰ ਜਾਣਦਾ ਸੀਗਾ, ਡੈਡੀ ਨੇ ਕਿਹਾ ਚਲੋ ਪਰਿਵਾਰ ਦੀ ਫੋਟੋ ਇੱਕ ਕਰਾ ਲੈਂਦੇ ਤੇ ਉਹਨਾਂ ਨੂੰ ਆਪਣੇ ਘਰੇ ਇੱਦਾਂ ਬੁਲਾ ਲਿਆ ਨਾ। ਮੇਰਾ ਜਿਹੜਾ ਸਭ ਤੋਂ ਵੱਡਾ ਭਰਾ ਉਹ ਬੜਾ ਕੱਬਾ ਜਿਹਾ ਹਜੇ ਵੀ ਇੱਦਾਂ ਦਾ ਹੀ ਆ, ਤੇ ਉਹ ਨਾ
0: ਹਾਲੇ ਵੀ ਤੁਹਾਨੂੰ ਕੀ ਲੱਗਦਾ ਵਿਆਹ ਤੋਂ ਬਾਅਦ ਠੀਕ ਹੋ ਜੂਗਾ?
2: ਜਦੋਂ ਆਪਣੇ ਫੋਟੋ ਦੇ ਵਿੱਚ ਜਾ ਕੇ ਖੜੀ ਨਾ ਉਹਨੇ ਮੈਨੂੰ ਮੇਰੇ ਕਰੇਲੇ ਤੋਂ ਖਿੱਚਿਆ ਫੜ ਕੇ।
0: ਅੱਛਾ ਉਧਰੋਂ ਫੋਟੋ ਖਿੱਚੀ ਗਈ?
2: ਉਹ ਫੋਟੋ ਤਾਂ ਖਿੱਚ, ਕਹਿੰਦਾ ਨਹੀਂ ਕੁੜੀਆਂ ਫੋਟੋ ਨੀ ਖਿਚਾਉਂਦੀਆਂ, ਤੂੰ ਫੋਟੋ ਕਿਉਂ ਖਿਚਾਉਣੀ ਆ? ਮੰਮੀ ਨੇ ਕਿਹਾ ਹੈ ਮਰ ਜਾਣੇ, ਉਹ ਵੀ ਪਰਿਵਾਰ ਦਾ ਹਿੱਸਾ, ਉਹਨੂੰ ਖਿਚਾ। ਮੰਮੀ ਨੇ ਬੜਾ
0: ਕਨਵਿੰਸ ਕੀਤਾ ਕੰਬ,
2: ਨਹੀਂ ਮੰਨਿਆ। ਪਰ ਚਲੋ ਐਨੀ ਹਾਓ, ਜਿੱਦਾਂ ਫਿਰ ਡੈਡੀ ਹੋਣਾ ਕਿਹਾ ਨਹੀਂ ਤੂੰ, ਮਤਲਬ ਕਿ ਤੂੰ ਇੱਥੇ ਚੁੱਪ ਕਰਕੇ ਬੈਠਾ ਰਹਾ, ਮੈਂ ਮੇਰੀ ਮਰਜ਼ੀ ਮੈਂ ਖਰਾਵਾਂ। ਚਲੋ ਡੈਡੀ ਨੂੰ ਕਨਵਿੰਸ ਕੀਤਾ, ਪਰ ਕਿਸੇ ਨੇ ਬੋਦਰ ਹੀ ਨੀ ਕੀਤਾ ਉਹ ਕਰੇਲਾ ਜਿਹਾ ਠੀਕ ਕਰਨ ਨੂੰ।
0: ਅੱਛਾ ਉਹਦਾ ਟੇਢਾ ਹੀ ਆ ਗਿਆ।
2: ਹਜੇ ਵੀ ਉਹ ਫੋਟੋ ਦੇ ਵਿੱਚ ਇੱਕ ਕਰੇਲਾ ਉੱਪਰ ਆ, ਲਾਲ ਰਿਬਨ ਪਾਇਆ, ਇੱਕ ਥੱਲੇ ਨੂੰ ਉਦਾਂ ਹੀ ਟੱਠਿਆ ਜਿਹਾ ਪਿਆ ਹੋਇਆ।
0: ਤਾਂ ਹੀ ਕਰੇਲਾ ਕੜਵਾ। ਨਹੀਂ ਉਹ ਚੰਗਾ ਆ ਕੇ ਸਗੋਂ ਤੁਸੀਂ ਤੁਹਾਡੇ ਤੁਸੀਂ ਗੱਲ ਤੇ ਕਰ ਪਾਉਂਦੇ ਹੋਗੇ ਨਾ ਭਰਾ ਨਾਲ, ਵੀ ਆਹ ਵੇਖਲਾ ਤੂੰ ਕੀ ਕੀਤਾ ਸੀ।
2: ਉਹ ਨਹੀਂ, ਉਹਦਾ ਏਦਾਂ ਜ਼ਿਆਦਾ ਖੌਫ, ਮਤਲਬ ਕਿ ਲੇਟਰ ਆਨ ਤੱਕ ਵੀ ਕਿ ਉਹ ਐਸੀ ਫੋਟੋ ਖਿਚਾਈ ਜਿਹੜੀ ਮੈਨੂੰ, ਉਹ ਤਾਂ ਮੈਂ ਉਦੋਂ ਤਾਂ ਕਚਾਲੀ ਡੈਡੀ ਕਰਕੇ ਚੁੱਪ ਰਿਹਾ, ਪਰ ਜਿਹੜਾ ਮੇਰਾ ਉਹਨੇ ਕਟਾਪਾ ਬਾਅਦ ਚ ਲਾਇਆ ਨਾ, ਉਹ ਦੂਜਾ ਵੀ, ਦੂਜਾ ਕਰੇਲਾ ਵੀ ਜਿਹੜਾ ਉਹ ਵੀ ਟੱਟ ਉੱਠ ਗਿਆ।
0: ਫੋਟੋ ਕਿਉਂ ਖਿਚਾਈ
2: ਬਾਅਦ ਵਿੱਚ? ਉਹ ਫੋਟੋ ਹਾਂ ਖਿਚਾਈ ਕਿਉਂਕਿ ਉਦੋਂ ਤਾਂ ਡੈਡੀ ਸਾਹਮਣੇ ਕੁਛ ਨੀ ਬੋਲ ਸਕਿਆ ਨਾ, ਤੇ ਉਹ ਇਸ ਚੀਜ਼ ਨੂੰ ਬੜਾ ਮਤਲਬ ਮੰਨਦਾ ਹੁੰਦਾ ਸੀਗਾ, ਨਹੀਂ ਕੁੜੀਆਂ ਫੋਟੋ ਨੀ ਖਿਚਾਉਂਦੀਆਂ। ਇੱਕ ਮੈਂ ਕੱਲੀ ਹੁੰਦੀ ਹੈ, ਤਿੰਨ ਮੇਰੇ ਤਿੰਨ ਭਰਾ ਸੀ, ਮੈਂ ਉਹਨਾਂ ਨਾਲ ਜਦੋਂ ਉਹਨਾਂ ਨੇ ਖੇਡਣ ਜਾਣਾ, ਆ ਬੰਟੇ ਬੁੰਟੇ ਖੇਡਣ ਜਾਣਾ, ਮੈਂ ਨਾਲ ਚੱਲ ਜਾਣਾ। ਉਹਨੇ ਮੈਨੂੰ ਖਿੱਚ ਕੇ ਲੈ ਕੇ ਆਉਣਾ ਕਿ ਤੂੰ ਕੁੜੀਆਂ ਨੀ ਜਾਂਦੀਆਂ, ਪਰ ਸਾਡੇ ਨੇੜੇ ਵਾਲੇ ਤਾਂ ਕੁੜੀਆਂ ਨੀ ਸੀਗੀਆਂ, ਫਿਰ ਮੇਰੇ ਕੋਲੇ ਕੋਈ ਨੀ ਸੀ ਹੋਰ ਖੇਡਣ ਨੂੰ, ਮੈਂ ਇਹਨਾਂ ਨਾਲ ਹੀ ਜਾਂਦੀ, ਪਰ ਮੈਂ ਛਿੱਤ ਛੁੱਤਰ ਖਾ ਕੇ ਫਿਰ ਚੱਲ ਜਾਣਾ। ਸੋਹਰਿਆਂ ਨੂੰ ਦਿਖਾਣ ਦਿਲ ਨੀ ਕਰਦਾ, ਉਹਨੇ ਜਾਣ ਕੇ ਮੇਰੇ ਘਰ ਵਾਲੇ ਨੂੰ ਫੋਟੋ ਦਿਖਾਣੀ ਹੋ।
0: ਅੱਛਾ।
2: ਤੇ ਮੇਰੇ ਹਸਬੈਂਡ ਵੀ ਫੋਟੋ ਦੇ ਉੱਤੋਂ ਫੋਟੋ ਖਿੱਚ ਕੇ ਲੈ ਕੇ, ਕਹਿੰਦੇ ਆਪਾਂ ਵੱਡੀ ਕਰਕੇ ਆਪਣੇ ਇੱਥੇ ਲਾਣੀ ਆ। ਤੇ ਉਹ ਨਾ ਜਦੋਂ ਬਾਅਦ ਵਿੱਚ ਮੈਂ ਹੋਸਟਲ 'ਚ ਚਲੇ ਗਈ ਪੜ੍ਹਨ, ਜਦੋਂ ਤੇ ਉੱਥੇ ਉਹ ਕਰ ਦਿੰਦੇ ਨਾ ਗਰੁੱਪ ਫੋਟੋ ਜਾਂ ਹਰ ਸਾਲ ਦੀ ਫਸਟ ਈਅਰ ਦੀ ਸੈਕਿੰਡ ਈਅਰ ਦੀ, ਮੈਂ ਜਦੋਂ ਵੀ ਫੋਟੋ ਖਿਚਾਉਣੀ, ਪਰ ਮੈਨੂੰ ਮੇਰਾ ਭਰਾ ਜ਼ਰੂਰ ਯਾਦ ਆਉਂਦਾ ਹੁੰਦਾ ਸੀ, ਜੇ ਮੈਂ ਹੁਣ ਫੋਟੋ ਕਰਾ ਦੀ ਫਿਰ ਮੈਨੂੰ ਲਾਊਂਗੀ ਕਿ ਨਹੀਂ ਲਾਊਂਗੀ, ਜੇ ਮੈਂ ਲੈ ਕੇ ਗਈ ਫਿਰ ਮੈਂ ਘਰੇ ਲੈ ਕੇ ਜਾਊਂ ਕਿ ਨਹੀਂ ਲੈ ਕੇ ਜਾਊਂਗੀ। ਤੇ ਉਹ ਫੋਟੋਆਂ ਲੈ ਤਾਂ ਲਈਆਂ, ਜਿੱਦਾਂ ਇੱਕ ਹੁੰਦਾ ਕਿ ਤੁਹਾਨੂੰ ਹਨਾ ਕਿ ਤੁਸੀਂ ਆਪਣੀ ਯਾਦਗਾਰ ਰੱਖਣੀ ਕਿਹੜੇ ਬੈਚ 'ਚ ਕਿਹੜੀਆਂ ਕੁੜੀਆਂ ਸੀਗੀਆਂ, ਤੇ ਉਹ ਬੜੀ ਦੇਰ ਮੈਂ, ਮੰਮੀ ਨੇ ਮੇਰੇ ਕੋਲ ਫੋਟੋਆਂ ਲੈ ਤਾਂ ਲਈਆਂ, ਮੈਨੂੰ ਕਿਹਾ ਪੁੱਤ ਬੜੀਆਂ ਸੋਹਣੀ, ਮੰਮੀ ਨੇ ਪੇਟੀ 'ਚ ਐ ਸੰਦੂਕ ਦੇ ਵਿੱਚ ਬੰਦ ਕਰ ਕਰਕੇ ਰੱਖੀਆਂ ਕਿ ਤੇਰਾ ਭਰਾ ਨਾ ਦੇਖ ਲੇ
0: ਉੱਥੇ ਭਾਵੇਂ ਸਲਾਬੀਆਂ ਗਈਆਂ ਹੁਣ।
2: ਆਪਣੀਆਂ
0: ਬੜੀਆਂ ਫੋਟੋਆਂ ਨੇ ਜਿਹੜੀਆਂ ਨਾ, ਉਹ ਆਪਾਂ ਐਲਬਮਾਂ ਚ ਲਾਈਆਂ, ਉਹਦੇ ਵਿੱਚ ਜੁੜ ਜੜ ਕੇ ਖਤਮ ਹੋ
2: ਗਈਆਂ,
1: ਜੁੜ ਜੜ ਕੇ ਨੀ। ਕਈ ਵਾਰੀ ਐ ਹੁੰਦਾ ਸੀ, ਤੁਸੀਂ ਤਾਂ ਐਲਬਮ ਕਿਸੇ ਦੇ ਵਿਆਹ ਸ਼ਾਦੀ ਦੀ ਐਲਬਮ ਪਹਿਲਾਂ ਫੋਟੋ ਤੇ ਲਾਈ ਦੀ ਸੀ ਨਾ, ਜੇ ਕੋਈ ਰਿਸ਼ਤੇਦਾਰ ਨੂੰ ਵਿਖਾਈਏ ਨਾ, ਉਹ ਉਹਦੀਆਂ ਕੱਢ ਕੇ ਲੈ ਜਾਂਦਾ ਸੀ,
0: ਕੱਢ ਕੇ ਲੈ ਜਾਂਦਾ ਉਹ ਕੱਢ। ਅੱਛਾ, ਕੱਢਣ ਵਾਲਾ ਵੀ ਇੱਕ ਹੋਰ ਕੈਟੇਗਰੀ ਆ, ਇੱਕ ਹੋਰ ਹੁੰਦੇ ਆ ਰਿਸ਼ਤੇਦਾਰ, ਹੋਰ ਕੈਟੇਗਰੀ ਹੁੰਦੀ ਜਿਹੜੀ ਉਨੀ ਕੁ ਪਾੜ ਕੇ ਲੈ
1: ਜਾਂਦੇ, ਇਹ ਵੀ ਆ ਗਿਆ ਵੀ ਇਹਦੇ ਨਾਲ ਤਾਂ ਮੇਰੀ ਵੜਦੀ ਨੇ, ਮੇਰੀ ਪਾੜ ਕੇ ਮੈਂ
0: ਸਹੀ। ਸਾਡੇ ਨਾਲ ਹੋਇਆ, ਸਾਡੇ ਨਾ ਜਿਹੜਾ ਜਿਹੜੀ ਬੀ ਭਾਪਾਈ ਦੀ ਐਲਬਮ ਸੀ ਨਾ, ਉਦੋਂ ਕਹਿੰਦੇ ਉਦੋਂ ਨਹੀਂ ਬਣਦੀਆਂ ਹੁੰਦੀਆਂ, ਉਦੋਂ ਬਹੁਤ ਰੌਲਾ ਪਿਆ ਸੀ ਵੀ ਉਹ ਐਲਬਮ ਬਣੀ, ਉਹ ਫੋਟੋਆਂ ਖਿੱਚੀਆਂ, ਤੇ ਉਹਦੇ ਵਿੱਚ ਨਾ ਉਸ ਸਮੇਂ ਹੁਣ ਇਨਸਰਟ ਹੁੰਦੀਆਂ ਵਿੱਚ, ਤੇ ਉਦੋਂ ਸਟਿੱਕ ਹੁੰਦੀਆਂ ਸੀ ਉਹ, ਤੇ ਉਹ ਅੱਜ ਵੀ ਆਪਾਂ ਜੇ ਵੇਖੀਏ ਤੇ 70% ਵਿੱਚ ਫੋਟੋਆਂ ਹੈ ਹੀ ਨਹੀਂ ਆ, ਜਾਂ ਅੱਧੀਆਂ ਪਾਟੀਆਂ ਨੇ ਜਾਂ ਪੂਰੀਆਂ ਛਿੱਲ ਕੇ ਕਿਸੇ ਤਰ੍ਹਾਂ ਲਾਈਆਂ ਨੇ, ਜਾਂ ਪੇਜ ਦਾ ਪੇਜ ਹੀ ਗਾਇਬ ਆ। ਸੋ ਉਹਦੇ ਚ ਉਹ ਮਤਲਬ ਉਹ ਐਲਬਮ ਤੁਸੀਂ ਵੇਖੋ ਤੇ ਸਾਫ਼ ਪਤਾ ਲੱਗਦਾ ਵੀ ਇਹਦੇ ਤੇ ਕੀ ਹੋਇਆ।
2: ਉਹ ਮੈਨੂੰ ਹਜੇ ਤੱਕ ਮੈਨੂੰ ਬਹੁਤ ਛੇੜਦੀ ਹੁੰਦੀ, ਮੈਂ ਕਹਿੰਦੀ ਨੀ ਹੁਣ ਆਪਣੇ ਉਹਦੀ ਕੁੜੀ ਕਾਫੀ ਵੱਡੀ ਹੋ ਗਈ, ਮੈਂ ਉਹਨੂੰ ਕਹਿੰਦੀ ਹੁੰਦੀ ਆ ਵੀ ਮੈਂ ਕਿਹਾ ਵੀਰ ਰੀਤ ਨੂੰ ਫੋਟੋ ਖਿਚਾਉਣ ਦਿੰਦਾ ਮੈਂ, ਹੈਂ
3: ਕਹਿੰਦਾ ਤੂੰ ਜ਼ਰੂਰੀ ਹੀ ਟੌਪਿਕ ਸਟਾਰਟ ਕਰਨਾ ਹੁੰਦਾ। ਮੈਂ ਕਹਿੰਦੀ ਮੈਂ ਪੁੱਛਦੀ ਹਾਂ ਕਿ ਜਾਂ ਹੁਣ ਜ਼ਮਾਨਾ ਬਦਲ ਗਿਆ ਕਿ ਜਾਂ ਤੇਰੇ ਹਜੇ ਵੀ ਉਦਾਂ ਦਾ ਹੀ ਆ।
1: ਰੇਲੇ ਹਜੇ ਵੀ ਕੜਵੇ ਹੀ ਨੇ,
3: ਹਜੇ ਵੀ ਬਹੁਤ ਕੜਵਾ ਵੀ ਉਹਨੂੰ ਸਾਰੇ ਉਦੋਂ ਤਾਂ ਬਸ ਏਦਾਂ ਹੀ ਆ। ਉਹ ਅਸੀਂ ਕਿਸੇ ਵੇਲੇ ਹੱਸਦੇ ਹੁੰਦੇ ਹਾਂ ਕਿ ਉਹ ਇੰਨੀਆਂ ਮਤਲਬ ਕਿ ਮੁੱਛਾਂ ਉੱਪਰ ਨੂੰ ਕਰਕੇ, ਮੈਂ ਕਹਿੰਦੀ ਵੀਰ ਤੂੰ ਇੰਨੀਆਂ ਮੁੱਛਾਂ ਆਪਣੀਆਂ ਉਹ ਕਰ ਲੈਣਾ ਉੱਤੇ ਨੂੰ, ਪਰ ਜਦ ਤਾਂ ਨਿੰਬੂ ਰੱਖ ਗਿਆ ਨਾ ਉਹ ਵੀ ਪੂਰੀ ਚੰਗੀ ਤਰ੍ਹਾਂ ਟਿਕੂਗਾ। ਹਾਂ
0: ਛਿੱਕਾਂ ਹੁੰਦੀਆਂ ਹੋਣੀਆਂ ਸਵੇਰੇ ਸਵੇਰੇ। ਹਾਂਜੀ ਜਸਵਾਲ ਸਾਹਿਬ ਕੀ ਹਾਲ ਚਾਲ ਨੇ, ਤੁਹਾਨੂੰ ਤੇ ਨੀ ਕਾਲੀ ਕੋਈ?
4: ਸਵਾਰੀ
0: ਤੇ ਸਾਡੇ ਨਾਲ ਬਹਿੰਦੀ ਦਬਕ ਕੇ
1: ਬਹਿ ਤਾਂ ਜਾਂਦੀ ਹੈ ਪਰ ਉੱਠਦੀ ਸਾਡੇ ਸਾਡੇ ਤੋਂ ਪੁੱਛ ਕੇ ਆਣਾ।
4: ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜਸਵਾਲ ਸਾਹਿਬ।
4: ਮੈਂ ਰਾਮ ਰਾਮ ਨੀ ਕਹਿਣਾ, ਤੁਸੀਂ ਹੋਰ ਜਾਣਾ
0: ਹੈਡਫੋਨ ਲਾਇਆ ਜਾਂ ਕੁਛ ਲਾਇਆ?
4: ਹੁਣ ਦੱਸੋ ਭਾਜੀ।
0: ਹਾਂ ਹੁਣ ਠੀਕ ਹੈ, ਬੈਟਰੀ ਬੈਟਰੀ।
4: ਚਲੋ ਠੀਕ। ਭਾਜੀ ਫੋਟੋਆਂ ਦੀ ਪਹਿਲੀ ਫੋਟੋ ਜਿਹੜੀ ਮਤਲਬ ਬਾਅਦ ਚੋਂ ਪਤਾ ਲੱਗੀ ਉਹ ਤਾਂ ਬਹੁਤ ਛੋਟੇ ਦੀ ਸੀਗੀ, ਸਾਲ ਕੁ ਦੇ ਦੀ। ਮਤਲਬ ਡੈਡੀ ਦੇ ਨਾਲ ਤੇ ਬ੍ਰਦਰ ਦੇ ਨਾਲ ਮੋਟਰਸਾਈਕਲ ਤੇ ਖਿਚਾਉਂਦੇ ਹੁੰਦੇ ਨਾ, ਮੋਟਰਸਾਈਕਲ ਤੇ ਬਿਠਾ ਕੇ ਜਾਂ ਕਾਰਾਂ ਚ। ਉਹ ਲੁਧਿਆਣੇ ਪਈ ਆ ਅੱਜ ਵੀ ਸਾਡੇ ਘਰੇ, ਮੇਰੇ ਕੋਲ ਲੱਭੀ ਨੀ, ਮੈਂ ਐਲਬਮ ਚ ਦੇਖ ਰਿਹਾ ਸੀਗਾ, ਮਤਲਬ ਮੈਂ ਭੇਜੂ ਕਿਹਾ, ਬੜੀ ਕਿਊਟ ਜੀ ਆ। ਮੇਰਾ ਭਰਾ ਬਹੁਤ ਪਸੰਦ ਕਰਦਾ ਫੋਟੋ, ਮੈਨੂੰ ਕਹਿੰਦਾ ਤੇ ਬੈਸਟ ਫੋਟੋ ਆ ਮੇਰੀ ਅੱਜ ਤੱਕ ਦੀ। ਅੱਠ ਨੌ ਮਹੀਨੇ ਦੇ ਬੱਚੇ ਦੀ ਜਿਹੜੀ ਫੋਟੋ ਹੋਊਗੀ ਉਹ ਤਾਂ ਹੋਊਗੀ, ਅਸਾਂ ਕਿਊਟ ਹੋਊਗੀ। ਮੈਂ ਨਾ ਦੋ ਫੋਟੋ
0: ਤੁਹਾਡੀ ਤੁਹਾਡੀ ਫਿੱਟ ਫਿੱਟ ਵੀ ਉਹੀ ਆਈ ਹੋਣੀ ਕੈਮਰੇ ਚ।
1: ਨਹੀਂ ਪਰ ਤੁਸੀਂ ਕਿਹਾ ਨਾ ਫਿਊਚਰ ਚ ਕੈਮਰੇ ਆ ਰਹੇ, ਆਸਾ ਪਾਸਾ ਵੀ ਹੋਏਗਾ
4: ਉਹ ਤੇ ਬਚਾ ਲਓ। 6-7 ਮਹੀਨੇ 8 ਮਹੀਨੇ ਦਾ ਸੀਗਾ ਉਦੋਂ ਤਾਂ, ਚਲੋ ਸੀਗਾ ਨਾ, ਮੋਟਰਸਾਈਕਲ ਦੇ ਉੱਤੇ ਮੂਹਰੇ ਬੈਠਾ ਹੋਇਆ ਸ਼ਾਇਦ।
0: ਅੱਛਾ
4: ਭਾਜੀ, ਜਿਹੜੀਆਂ ਦੋ ਫੋਟੋਆਂ ਮੈਨੂੰ ਯਾਦ ਆਈਆਂ ਜਦੋਂ ਤੁਸੀਂ ਫੋਟੋਆਂ ਦੀ ਗੱਲ ਕੀਤੀ ਨਾ ਵੀ ਮੈਮਰੀ ਵਾਲੀ, ਇੱਕ ਫੋਟੋ ਹੈਗੀ, ਅਸੀਂ ਨਾ ਮਤਲਬ ਭੂਆ ਜੀ ਹੁਣੀ ਦੀ ਫੈਮਿਲੀ ਤੇ ਸਾਡੀ ਫੈਮਿਲੀ, ਅਸੀਂ ਉਧਰਲੇ ਪਾਸੇ ਗਏ ਸੀ ਮਨਸੂਰੀ ਵਾਲੇ ਪਾਸੇ ਛੁੱਟੀਆਂ ਚ, ਅਰਾਊਂਡ 80-81 ਦੇ ਆਸ ਪਾਸ ਦੀ ਗੱਲ ਹੋ ਰਹੀ, 4 ਸਾਲ ਦਾ ਸੀਗਾ ਮੈਂ।
0: ਓਕੇ।
4: ਉਦੋਂ ਕੀ ਹੁੰਦਾ ਬੱਚਿਆਂ ਨੂੰ ਵੀ ਨੰਗੇ ਹੋ ਕੇ ਨਹਾ ਲੈਣਾ, ਉਹਦੇ ਵਿੱਚ ਜਿਹੜੀ ਨਦੀ ਜੀ ਵਗਦੀ ਹੁੰਦੀ ਆ, ਤੇ ਨਾਲ ਸੀਗੇ ਅੰਬ ਲਏ। ਗਰਮੀਆਂ ਦੇ ਮੌਸਮ ਚ ਆਪਾਂ ਹਿੱਲ ਸਟੇਸ਼ਨਾਂ ਤੇ ਜਾਂਦੇ ਹੁੰਦੇ ਸੀ ਤੇ ਅੰਬ ਲਏ, ਉਹ ਪਾਣੀ ਦੇ ਵਿੱਚ ਲਿਫਾਫੇ ਦੇ ਵਿੱਚ ਬੰਨ ਕੇ ਉਹਦੇ ਵਿੱਚ ਜਿਹੜੀ ਨਦੀ ਜੀ ਸੀਗੀ ਉਹਦੇ ਵਿੱਚ ਰੱਖੇ ਹੋਏ ਤੇ ਅਸੀਂ ਨਹਾਉਣ ਲੱਗੇ, ਤੇ ਉੱਥੇ ਕਿਤੇ ਫੁੱਫੜ ਜੀ ਨੇ ਸਾਡਿਆਂ ਨੇ ਫੋਟੋ ਖਿੱਚ ਲਈ, ਸਾਡੀ ਨਹੀਂ ਖਿੱਚਦੀ, ਮੇਰੀ ਮੇਰੇ ਕਜ਼ਨ ਦੀ।
0: ਅੰਬਾਂ ਦੀ ਕਿ ਤੁਹਾਡੀ?
4: ਦੋਨਾਂ ਦੀ ਨਹੀਂ, ਸਾਡੀ ਸਾਡੀ ਸਾਡੀ।
0: ਅੱਛਾ, ਮਤਲਬ ਉਹ ਅੰਬ ਵਿੱਚ ਆ ਗਏ?
4: ਅੰਬ ਵੀ ਵਿੱਚ ਆ ਗਏ। ਉਹ ਪਹਿਲਾਂ ਤਾਂ ਚਲੋ ਉਦੋਂ ਤਾਂ ਬੱਚੇ ਸੀ, ਬਾਅਦ ਚੋਂ ਜਦੋਂ ਥੋੜੀ ਜਿਹੀ ਜਵਾਨੀ ਆਈ ਮਤਲਬ 15-16
0: ਸਾਲ
4: ਦੇ, ਹੁਣ ਤੁਸੀਂ ਅੰਬੈਰੇਸਿੰਗ ਮੂਵਮੈਂਟ ਦੇਖੋ, ਹੁਣ ਤਾਂ ਮੈਨੂੰ ਅੱਜ ਤੱਕ ਯਾਦ ਆਈ, ਹੁਣ ਮੈਂ ਪੁੱਛੂਗਾ ਵੀ ਹੈਗੀ ਹੈ ਫੋਟੋ,
1: ਰੈਫਰੈਂਸ ਕੀ ਦਿਓ?
0: ਵੇਖੋ, ਕੋਈ ਨਾ ਕੋਈ ਕੋਈ ਨਾ ਕੋਈ ਅੰਬੈਰਸਿੰਗ ਪੁਆਇੰਟ ਬੰਦੇ ਲਈ ਸਾਰੀ ਉਮਰ ਰਹਿੰਦਾ ਹੈ ਨਾ। ਪਹਿਲਾਂ ਇੱਕ ਏਜ ਦੇ ਵਿੱਚ ਆਪਣੇ ਲਈ ਰਹਿੰਦਾ ਵਾ, ਫਿਰ ਵੋਟੀ ਤੋਂ ਬੰਦਾ ਲੁਕਾਉਂਦਾ ਰਹਿੰਦਾ, ਫਿਰ ਗਾਂ ਨਿਆਣਿਆਂ ਤੋਂ ਲੁਕਾਉਣਾ ਸ਼ੁਰੂ ਕਰ ਦਿੰਦਾ, ਫਿਰ ਨੌਹਾਂ ਤੋਂ ਲੁਕਾਉਣ ਲੱਗ ਪਏ। ਬੈਟਰ ਆ ਵੀ ਜਿਹੜੀ ਜਿੱਥੇ ਜਿਹੜੀ ਉਮਰ ਜਾ ਉੱਥੇ ਨਿਬੇੜ ਦੇ ਕੰਮ ਵੀ, ਜਾ ਉਹ ਕਰ ਲਓ ਜੋ ਕਰਨਾ।
1: ਨਹੀਂ ਪਰ ਜੇ ਕਿਸੇ ਕਿਸੇ ਰਿਸ਼ਤੇਦਾਰ ਕੋਲ ਫੋਟੋ ਤੁਹਾਡੀ ਹੁੰਦੀ ਨਾ, ਤੇ ਉਹ ਰੱਬੀ ਜਦੋਂ ਤੁਸੀਂ ਜਾਣਾ ਨਾ, ਉਹਨੇ ਜਾਣ ਕੇ ਲੈ ਕੇ ਆਉਣੀ ਆ।
4: ਕਈ ਵਾਰ ਜਦੋਂ 15-16 ਸਾਲ ਤੱਕ ਜਦੋਂ ਜਾਣਾ ਨਾ ਭੂਆ ਫੁੱਫੜ ਜੀ ਨੇ ਲਿਆ ਵੀ, ਮੇਰੇ ਭੂਆ ਜੀ ਦਾ ਨਾਮ ਬਿੰਦਰ ਹੈ, ਬਲਵਿੰਦਰ, ਬਿੰਦਰੇ ਲਿਆ ਮਨਸੂਰੀ ਵਾਲੀਆਂ ਫੋਟੋਆਂ ਦੇਖੀਆਂ।
0: ਰੋਟੀ ਰਾਟੀ ਖਾ ਕੇ ਨਾ ਜਦੋਂ ਸਾਰੇ ਰਿਲੈਕਸ ਹੋ ਜਾਂਦੇ, ਉਦੋਂ ਉਹਨੇ ਕਹਿਣਾ ਲਿਆਓ ਬਈ ਐਲਬਮ ਵੇਖੀ ਆਉਣਾ,
1: ਤੁਸੀਂ ਖਿੱਚ ਕੇ ਫੁੱਫੜ ਗਿਆ ਫੁੱਫੜ ਜੀ ਮੈਨੂੰ ਇੱਥੇ ਵੇਖ ਲਓ, ਉੱਥੇ ਕੀ ਵੇਖਣਾ।
4: ਇੱਕ ਵਾਰੀ ਅਸੀਂ ਨਾ ਮਤਲਬ ਅਰਾਊਂਡ 88 ਦੇ ਆਸ ਪਾਸ ਅਸੀਂ ਸ਼ਿਮਲੇ ਗਏ, 11 ਸਾਲ ਦਾ ਸੀਗਾ ਮੈਂ। ਉਦੋਂ ਵੀ ਹੁੰਦਾ ਨਾ ਵੀ ਮਤਲਬ ਮੇਰੇ ਮੰਮੀ ਡੈਡੀ ਨੇ ਦੋਨਾਂ ਨੇ ਫੋਟੋ ਖਿਚਵਾਉਣੀ ਸੀਗੀ ਫੁੱਲਾਂ ਦਿਆਂ ਦੇ ਵਿੱਚ ਬਿਠਾ ਕੇ, ਤੇ ਮੈਂ ਨਾਲ ਜਾਵਾਂ ਵੀ ਮੈਂ ਵੀ ਖਿਚਵਾਉਣੀ ਆ। ਮੈਨੂੰ ਉਹਨਾਂ ਨੇ ਝਿੜਕ ਕੇ ਪਾਸੇ ਕਰਤਾ ਵੀ ਸਾਨੂੰ ਖਿਚਾਉਣ ਤੇ ਤੇਰੇ ਨਾਲ ਹੋ ਗਈਆਂ ਆਪਾਂ ਸਾਰਿਆਂ ਦੀਆਂ, ਸਾਨੂੰ ਵੀ ਇੱਕ ਖਿਚਾ ਲੈਂਦੇ। ਤੇ ਮੈਂ ਰੁੱਸ ਕੇ ਇਹਦੇ ਨਾ ਫੁੱਲ ਜਿਹਾ ਉੱਧਰ ਪੀ ਗਿਆ, ਮੈਂ ਉੱਧਰਲੇ ਪਾਸੇ ਨੂੰ ਖੜ ਗਿਆ। ਚਾਚਾ ਜੀ ਨੇ ਸਾਡੇ ਨੇ ਫੋਟੋ ਖਿੱਚ ਦੀ, ਜਦੋਂ ਆਈ ਇਟ ਸੀਮਸ ਲਾਈਕ ਜਿਵੇਂ ਮੈਂ ਨਾ ਸਾਈਡ ਤੇ ਰੁੱਸਿਆ ਪਿਸ਼ਾਬ ਕਰਦਾ।
0: ਫੋਟੋ ਮੈਂ ਇਹੋ ਹੀ ਮੈਮਰੀ ਆ ਕੇ ਵੇਖੋ ਜੇ ਨਾ ਹੁੰਦੀਆਂ ਫੋਟੋਆਂ ਮੰਨ ਲਓ ਹੈ ਨਾ, ਤੇ ਉਹ ਮੂਵਮੈਂਟਸ ਕਦੀ ਵੀ ਹੋ ਸਕਦਾ ਰੀਕਾਲ ਹੀ ਨਾ ਹੁੰਦੀਆਂ ਫੋਟੋ, ਉਹ ਚੀਜ਼ ਆ।
1: ਜਸਵਾਲ ਸਾਹਿਬ ਮੈਨੂੰ ਬੜੀ
4: ਅੱਜ ਵੀ
1: ਸੋਰੀ ਹਾਂ ਕਹਿ ਰਹੀ ਹੁੰਦੀ,
4: ਨਹੀਂ ਨਹੀਂ ਮੈਂ ਅੱਜ ਵੀ ਪੁਰਾਣੀਆਂ ਫੋਟੋ ਦੇਖੀ ਦੀਆਂ ਨਾ ਆਪਣੀਆਂ, ਤੇ ਫਿਰ ਹੁੰਦਾ ਯਾਰ ਵਾਕਈ ਯਾਰ
0: ਚੇਤਾ ਆ ਜਾਂਦਾ ਵੀ ਯਾਰ ਇੰਨੇ ਪੁਰਾਣੇ ਆਪਾਂ।
1: ਜਦੋਂ ਮੇਰੀ ਫੋਟੋ ਦਾ ਇੱਕ ਬੜਾ ਵਧੀਆ ਕਨਸੈਪਟ ਵਧੀਆ ਵਾ, ਮੇਰੇ ਜਦੋਂ ਮੇਰੀ ਮੈਰਿਜ ਸੀ ਨਾ, ਅਸੀਂ ਜਦੋਂ ਬਰਾਤ ਤੇ ਗਏ ਸੀ, ਤੇ ਇੱਕ ਰਾਤ ਪਹਿਲਾਂ ਸਾਡੇ ਬੀਜੀ ਸਾਡੇ,
0: ਥੈਂਕ ਯੂ ਜਸਵਾਲ ਸਾਹਿਬ,
1: ਬੀਜੀ ਸਾਡੇ
4: ਪੁੱਟੇ ਲਏ ਹੋਏ ਸੀ,
0: ਥੈਂਕ ਯੂ।
1: ਤੇ ਓਬਵੀਅਸਲੀ ਮੂਡ ਅਪਸੈਟ ਹੁੰਦਾ ਹੀ ਆ ਵੀ ਮਾਂ ਜੇ ਢਿੱਲੀ ਹੋਵੇ ਤੇ ਹੋਸਪਿਟਲਾਈਜ਼ ਹੋਵੇ ਤੇ ਭਰਾ ਵੀ ਬਰਾਤ ਤੇ ਨਹੀਂ ਆ ਸਕਿਆ, ਤੇ ਮੈਂ ਤੇ ਮੇਰੇ ਫਾਦਰ ਸਾਹਿਬ ਜੀ, ਤੇ ਮੇਰਾ ਮੂੰਹ ਉਤਰਿਆ ਸੀਗਾ, ਤੇ ਮੈਨੂੰ ਬੜੀ ਵਧੀਆ ਫੋਟੋਗ੍ਰਾਫਰ ਨੇ ਕਹਿ ਕੇ ਗੱਲ ਕੀਤੀ ਨਾ, ਉਹਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਦੇ ਪਰਿਵਾਰ 'ਚ ਇੱਦਾਂ ਦਾ ਹੈਪਨਿੰਗ ਹੋਈ ਇੱਕ ਰਾਤ ਪਹਿਲਾਂ। ਮੈਨੂੰ ਕਹਿੰਦਾ ਵੀਰੇ ਮੰਮੀ ਤੇਰੇ ਠੀਕ ਰਹਿਣਗੇ, ਤੂੰ ਇੱਕ ਵਾਰੀ ਹੱਸ ਕੇ ਫੋਟੋ ਚਲਾ, ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਠੀਕ ਹੋ ਜਾਣਾ ਉਹਨੇ, ਕਿਉਂਕਿ ਜੇ ਤੇਰੇ ਮੂੰਹ 'ਤੇ ਖੁਸ਼ੀ ਨਾ ਆਈ ਨਾ, ਤੂੰ ਉਸ ਤੋਂ ਬਾਅਦ ਜਾ ਕੇ ਅੱਜ ਤੋਂ 6 ਮਹੀਨੇ ਬਾਅਦ ਜਾ ਕੇ ਤੂੰ ਕਹੇਗਾ ਯਾਰ ਵੀ ਉਦੋਂ ਮੈਂ ਉਦਾਸ ਰਿਹਾ, ਮੈਂ ਤੇਰੇ ਮੂਵਮੈਂਟ ਸਮਝਦਾ, ਜਿਵੇਂ ਮਰਜ਼ੀ ਕਰਕੇ ਸਮਾਈਲ ਹੈ, ਤੇਰੀ ਫੋਟੋਆਂ ਸੋਹਣੀਆਂ ਆ ਜਾਣਗੀਆਂ, ਤੇਰੇ ਲਈ ਵਧੀਆ ਰਹਿਣਗੀਆਂ। ਉਹਦੀ ਗੱਲ ਐਡੀ ਵਧੀਆ ਲੱਗੀ, ਦੋ ਚਾਰ ਫੋਟੋਆਂ ਖਿੱਚ ਵਧੀਆ ਆਉਂਦੀ ਸੀ, ਫਿਰ ਉਦੋਂ ਸੀ, ਪਰ ਲੇਕਿਨ ਮੈਂ ਹੁਣ ਵੇਖਦਾ ਨਾ, ਮੈਂ ਕਹਿੰਦਾ ਯਾਰ ਬੰਦੇ ਨੇ ਬੜੀ ਦੀ ਗੱਲ ਕੀਤੀ ਸੀ, ਮਾਤਾ ਸਾਡੇ ਠੀਕ ਹੋ ਗਏ ਸੀ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ, ਪਰ ਉਹ ਫੋਟੋਆਂ ਮੈਨੂੰ ਯਾਦ ਵੀ ਕਿਤੇ ਮੈਂ ਬਿਲਕੁਲ ਮੁਰਝਾ ਗਿਆ, ਕਿਤੇ ਬੜਾ ਹੱਸ ਕੇ ਗੱਲਬਾਤ ਕਰਦਾ ਮੈਂ, ਕਿਤੇ ਕੁਝ ਹੁੰਦਾ ਪਿਆ, ਅਤੇ ਉਹ ਬੜੀਆਂ ਵਧੀਆ ਯਾਦਾਂ ਰਹੀਆਂ। ਔਰ ਫੋਟੋ ਹਮੇਸ਼ਾ ਸੀ ਇੱਕ ਇੱਕ ਹੈਪੀਨੈਸ ਦਾ ਪ੍ਰਤੀਕ ਸਾਡੇ ਲਈ ਰਹੀ ਹੈ ਹਮੇਸ਼ਾ, ਅਤੇ ਮੇਰੀ ਜਦੋਂ ਤੋਂ ਵੀ ਸ਼ੁਰੂ ਤੋਂ ਆਦਤ ਰਹੀ, ਮੈਂ ਚਾਹੇ ਇੰਡੀਆ 'ਚ ਜਦੋਂ ਵੀ ਹੋਰ ਸੰਭਾਲੀਏ ਵੀ ਫੋਟੋਆਂ ਜਿੰਨੇ ਆਪਣੇ ਖੁਸ਼ੀ ਦੇ ਪਲ ਨੇ, ਈਵਨ ਕਿ ਇੱਥੇ ਆਸਟ੍ਰੇਲੀਆ 'ਚ ਵੀ ਮੈਂ ਫੋਟੋਆਂ ਕਢਾ ਕੇ ਪ੍ਰਿੰਟ ਕੱਢ ਕੇ ਆਪਣੇ ਘਰ 'ਚ ਲਾਈਆਂ ਨੇ, ਮੇਰੇ ਘਰ 'ਚ ਫੋਟੋਆਂ ਹੱਸ ਪੂਰੀ ਹੋਣ, ਉਹ ਸਾਨੂੰ ਇੱਕ ਰਿਮਾਇੰਡ ਕਰਾਉਂਦੀਆਂ ਜਦੋਂ ਅਸੀਂ ਡੀਮੋਰਾਈਜ਼ ਹੁੰਦੇ ਨਾ, ਵੀ ਖੁਸ਼ੀ ਦੇ ਪਲ ਰਿਮਾਇੰਡ ਕਰਾਉਂਦੇ ਵੀ ਇਹ ਵੀ ਪਲ ਮੈਂ ਜੀਏ ਨੇ ਅਤੇ ਅੱਗੇ ਵੀ ਮੈਂ ਜੀਆਂਗਾ ਖੁਸ਼ੀ ਵਾਲੇ ਪਲ। ਇਹ ਖੁਸ਼ੀ ਵਾਲੇ ਪਲ ਆਪਾਂ ਹਮੇਸ਼ਾ ਕੈਦ ਕੈਮਰੇ ਜ਼ਿਆਦਾ ਕਰਕੇ ਰੱਖਦੇ ਹਾਂ, ਅਤੇ ਫੋਟੋਆਂ ਜੇ ਤੁਹਾਡੇ ਕੋਲ ਖੁਸ਼ੀ ਦੇ ਪਲ ਵਾਲੀ ਹੈਗੀਆਂ ਤਾਂ ਜ਼ਰੂਰ ਕਢਾ ਕੇ ਉਹਦੇ ਲਾ ਕੇ ਰੱਖਿਆ ਕਰੋ, ਤੁਹਾਨੂੰ ਇੱਕ ਵੱਖਰੀ ਐਨਰਜੀ ਦਿੰਦੀ ਹੈ ਫੋਟੋਆਂ।
0: ਉਹ ਜਨਮ ਦਿਨ ਵਾਲੀਆਂ ਕਢਾ ਲਈਆਂ,
1: ਉਹ ਨਹੀਂ ਕਢਾਈ, ਉਹ ਨਹੀਂ ਕਢਾ ਚਲੀ ਗਈ,
0: ਉਹ ਵੀ ਯਾਦਗਾਰ ਹੋ ਗਈ ਹੈ,
1: ਉਹ ਵੀ ਯਾਦਗਾਰ ਹੋ ਗਈ।
0: ਚਲੋ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ ਰੇਡੀਓ, ਹਾਂਜੀ 1674 AM। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਦੇ ਸਾਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ 26 ਤਰੀਕ ਹੈ ਮਈ ਦਾ ਮਹੀਨਾ 2026, ਅਤੇ ਅੱਜ ਦਿਨ ਮੰਗਲਵਾਰ ਦਾ, ਅਤੇ ਮੇਰੇ ਨਾਲ ਨੇ ਹਰਮੀਤੂਰ।
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਰਾਮ ਰਾਮ ਸਾਰਿਆਂ ਨੂੰ। ਇੱਕ ਵਾਰੀ ਫਿਰ ਦੇ ਅਖੀਰਲੇ ਸੈਗਮੈਂਟ 'ਤੇ ਆ ਗਏ, ਫੋਟੋਆਂ ਲੈ ਕੇ ਰਹੇ ਜੀ ਆਪਾਂ।
0: ਬਿਲਕੁਲ,
1: ਖਿੱਚ ਮੇਰੀ ਫੋਟੋ ਹੈ,
0: ਖਿੱਚ ਮੇਰੀ ਫੋਟੋ, ਅਤੇ ਬਟੂਏ 'ਚ ਪਾ ਲੈ,
1: ਬਟੂਏ 'ਚ ਪਾ ਲੈ। ਬਟੂਏ 'ਚ ਪਾਉਣ ਦਾ ਵੀ ਆਪਣਾ ਇੱਕ ਰਿਵਾਜ਼ ਹੁੰਦਾ ਸੀ, ਔਰ ਤੁਸੀਂ ਹੈਰਾਨ ਹੋਏ ਵੀ ਅੱਜ ਵੀ ਮੇਰੇ ਬਟੂਏ 'ਚ ਫੋਟੋ ਹੈਗੀ ਆ।
0: ਬਿਨਾਂ ਪੁੱਛੇ ਦਿਲ 'ਚ ਲੁਕਾਈ ਫਿਰਦਾ ਨਹੀਂ, ਤੈਨੂੰ ਆਪਣੀ ਜਾਣ ਕੇ ਫੋਟੋ ਤੇਰੀ ਬਟੂਏ 'ਚ ਪਾਈ ਫਿਰਦਾ,
1: ਫੋਟੋ ਤੇਰੀ ਬਟੂਏ 'ਚ ਪਾਈ ਫਿਰਦਾ ਆ। ਪਰ ਉਹ ਗੱਲ ਵੱਖਰੀ ਹੋਣੀ, ਇੰਨੀ ਪੁਰਾਣੀ ਫੋਟੋ ਹੋ ਗਈ ਆ। ਮੈਂ ਆਪਣੀ ਮੈਰਿਜ ਦੀ ਛੋਟੀ ਫੋਟੋ ਹੁਣ ਨਿੱਕੀ ਜਿਹੀ ਕਢਾ ਕੇ ਦਿੱਤੀ ਸੀ ਫੋਟੋਗ੍ਰਾਫਰ ਨੇ, ਇੱਕ ਨਿੱਕੀਆਂ ਜਿਹੀਆਂ ਨਾ, ਉਹ ਮੈਂ ਰੱਖ ਲਈ ਉਹਦੇ ਕੋਲ, ਅਤੇ ਹੁਣ ਉਹ ਫੋਟੋ ਤਾਂ ਸਿਰਫ ਪਤਾ ਲੱਗਦਾ ਵੀ ਫੋਟੋ ਬੰਦੇ ਉੱਡ ਗਏ, ਪਰ ਅਜੇ ਵੀ ਮੇਰੇ ਪਰਸ 'ਚ ਰਹਿੰਦੀ ਫੋਟੋ,
0: ਅਜੇ ਵੀ ਮੇਰੇ ਪਰਸ 'ਚ ਰਹਿੰਦੀ ਉਹਦੀ ਫੋਟੋ।
1: ਮਰ ਜਾਣੇ ਫੋਟੋ ਰੱਖੀ ਫਿਰਦਾ, ਇਹ ਵੀ ਬੜਾ ਹੁੰਦਾ ਸੀ ਕਈਆਂ ਦੀ ਪਰਸਾਂ 'ਚ ਬੜੀਆਂ ਨੇ ਫੋਟੋ ਸਾਂਭ ਕੇ ਰੱਖੀ ਨੇ। ਇਹ ਗੱਲਾਂ ਸੁਣ ਕੇ ਵੇਖ ਲਓ ਕਈ ਸੋਚਾਂ 'ਚ ਇੱਥੇ ਆ ਗਣਾ ਵੀ ਮੇਰੇ ਵੀ ਪਰਸ 'ਚ ਪਈ, ਕੋਈ ਹੱਥ 'ਚ ਨਾ ਕੋਈ ਹੱਥ ਨਾ ਪਾ ਲਵੇ।
0: ਉਹ
1: ਔਰ ਤਕਰੀਬਨ ਜੇ ਕਈ ਵਾਰੀ ਪਰਸ ਖਾਲੀ ਵੀ ਹੋ ਜਾਂਦਾ ਸੀ ਨਾ, ਤੇ ਤਾਂ ਵੀ ਪਰਸ ਦੇ ਵਿੱਚ ਪੁਰਾਣੇ ਕਈ ਵਾਰ ਹੱਥ 'ਚ ਪਰਸ ਫੜਨਾ, ਤੇ ਕੋਈ ਨਾ ਕੋਈ ਉਹਦੇ 'ਚ ਫੋਟੋ ਨਿਕਲ ਆਉਂਦੀ ਹੁੰਦੀ ਸੀ, ਪੁਰਾਣੀ ਫੋਟੋ, ਆਹ ਫੋਟੋ ਵੇਖੋ ਕਿਹੜੀ ਪਈ ਹੈ। ਤੇ ਕਈ ਬੰਦਿਆਂ ਨੇ ਕਈਆਂ ਦੀ ਕਈ ਵਾਰ ਜਿੱਥੇ ਤੁਸੀਂ ਫੋਟੋ ਲਾਉਂਦੇ ਪਾਸਪੋਰਟ ਸਾਈਜ਼, ਉਹਨਾਂ ਨੇ ਸਪੈਸ਼ਲ ਕਿਹਾ ਹੁੰਦਾ ਵੀ 6 ਮਹੀਨੇ ਜ਼ਿਆਦਾ ਪੁਰਾਣੀ ਫੋਟੋ ਨਾ ਹੋਵੇ, ਪਰ ਕਈਆਂ ਦੀ ਪਰਸਨੈਲਿਟੀ ਬਿਲਕੁਲ ਨਹੀਂ ਚੇਂਜ ਹੁੰਦੀ, 2-3 ਸਾਲਾਂ 4 ਸਾਲਾਂ ਤੋਂ ਇੱਕ ਹੋਰ ਕੇ ਲੱਗਦੇ ਹੁੰਦੇ ਨੇ, ਫੋਟੋਆਂ ਚੱਲ ਵੀ ਜਾਂਦੀਆਂ ਅਤੇ ਕਈਆਂ ਦਾ ਬਹੁਤ ਫਰਕ ਪੈ ਜਾਂਦਾ
0: ਦਾੜੀ, ਕਈਆਂ ਦਾ ਬਿਲਕੁਲ ਹੀ ਨਹੀਂ ਪਛਾਣੇ ਜਾਂਦੇ,
1: ਕਈ ਤਾਂ ਪਛਾਣੇ ਨਹੀਂ ਜਾਂਦੇ,
0: ਕਈ ਤਾਂ ਬਚਪਨ ਤੋਂ ਲੈ ਕੇ ਤਾਂ ਬੁਢਾਪੇ ਤੱਕ ਇੱਕੋ ਜਿਹੇ ਹੁੰਦੇ
1: ਇੱਕੋ ਜੇ ਬਚਪਨ
0: ਖਾਸ ਕੋਈ ਹੋਏ ਨਾ ਨਿਸ਼ਾਨੀ ਕੋਈ, ਉਹ ਝੱਟ ਪਛਾਣੇ
1: ਜਾਂਦੇ ਹੁੰਦਾ ਵੀ ਹਾਂ ਯਾਰ ਇਹਨੇ ਥੋੜਾ ਜਿਹਾ ਆਪਣੇ ਆਪ ਨੂੰ ਫਰਕ ਪਾ ਲਿਆ ਜਾਂ ਫਿਜ਼ੀਕਲੀ ਫਿੱਟ ਹੋ ਗਿਆ ਜ਼ਿਆਦਾ ਵਧੀਆ ਹੋ ਗਿਆ ਹਨਾ, ਕੱਪੜੇ ਪਾਉਂਦੇ ਸੈਂਸ ਆ ਗਈ।
0: ਅੱਛਾ ਇਹ ਵੀ ਹੁੰਦਾ ਜਿਹੜਾ ਵਿਆਹ ਠੀਕ ਹੋ ਜਾਏ ਨਾ ਬਾਅਦ ਚੋਂ, ਉਹ ਤੇ ਉਦਾਂ ਉਹ ਫੋਟੋਆਂ ਲਗਾਉਂਦਾ ਫਿਰਦਾ, ਉਹ ਫੋਟੋ ਕਿੱਥੋਂ ਰਹਿਣ ਦਿੰਦਾ, ਉਹ ਤੇ ਹੁੰਦੇ ਜਿਹੜੇ ਪਾੜ ਪਾੜ ਕੇ ਲੈ ਜਾਂਦੇ
1: ਆਹੋ ਵਿਆਹ ਵਾਲੀ ਐਲਬਮ ਵੇਖ ਦੇ ਵੀ ਚਾਚੇ ਦੀ ਮਿਲਣੀ ਫੋਟੋ ਹੈਗੀ, ਤਾਏ ਦੀ ਹੈਗੀ, ਮਾਮੇ ਦੀ ਹੈਗੀ, ਫੁੱਫੜ ਵਾਲੀ ਨਹੀਂ ਹੈਗੀ, ਫੁੱਫੜ ਦਾ ਟੱਬਰ ਫੜੋ ਫੁੱਫੜ ਵਾਲੀ ਫੋਟੋ ਗਾਇਬ।
0: ਪਰ ਇਹ ਉਹਨਾਂ ਦਾ ਆਪਣਾ ਵਹਿਮ ਹੁੰਦਾ ਵਾ, ਫੋਟੋ ਅਸਲ 'ਚ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ ਪੁਰਾਣੀਆਂ ਵੇਖ ਕੇ ਨਾ, ਉਦੋਂ ਦੇ ਤੁਸੀਂ ਪੁਰਾਣੀਆਂ ਫੋਟੋਆਂ ਵੇਖੋ ਅਤੇ ਉਦੋਂ ਦਾ ਰੀਤੀ ਰਿਵਾਜ਼, ਉਦੋਂ ਦੇ ਲੀੜੇ ਕੱਪੜਿਆਂ ਦਾ ਸਟਾਈਲ, ਉਦੋਂ ਦਾ ਪੱਗਾਂ ਬੰਨਣ ਦਾ ਸਟਾਈਲ, ਪੈਂਟਾਂ ਦਾ, ਉਦੋਂ ਦਾ ਚਾਨਣੀਆਂ, ਕਨਾਤਾਂ, ਉਦੋਂ ਕਿੰਨਾ ਕੁਛ ਉਦੋਂ ਦਾ ਪਤਾ ਲੱਗਦਾ।
1: ਯਾਦ ਕਰਾਈ ਮੈਨੂੰ, ਮੇਰੇ ਜਦੋਂ ਤਾਇਆ ਜੀ ਦੇ ਵਿਆਹ ਦੀ ਐਲਬਮ ਅਸੀਂ ਵੇਖਦੇ ਪਏ ਅਤੇ ਜਿੰਨੀਆਂ ਸਾਡੀ ਪਰਿਵਾਰਕ ਬੀਬੀਆਂ ਸੀਗੀਆਂ ਸਾਰਿਆਂ ਦੇ ਸਿਰ ਢੱਕੇ ਸੀ ਅਤੇ ਉਹ ਇੱਕ ਨਾ ਖੁੱਲੀਆਂ 'ਚ ਪਹੁੰਚਣ ਵਾਲੀ ਸਲਵਾਰਾਂ ਵਾਲੇ ਰਿਵਾਜ਼ ਹੁੰਦਾ ਸੀ, ਉਹ ਉਹਨਾਂ ਨੇ ਪਾਇਆ ਸ਼ਰਟ ਸਿਰ 'ਤੇ ਚੁਣੀ ਸਰਦੇ, ਅਤੇ ਜਿੰਨੇ ਵੀ 10-10, 11-11 ਸਾਲ ਦੇ ਮੁੰਡੇ ਸੀ ਸਾਰੇ ਸਾਰਿਆਂ ਨੇ ਪੱਗਾਂ ਬੰਨੀਆਂ ਹੋਈਆਂ ਸੀਗੀਆਂ
0: ਉਦੋਂ ਹੈਗਾ ਸੀ, ਅਤੇ ਸਾਡੇ ਜੂੜੇ ਉੱਤੋਂ ਦੀ ਦੀਦੇ ਸੀ ਅਤੇ ਪੱਗਾਂ ਬੰਨੀਆਂ,
1: ਸਾਡੇ ਦਾਦਾ ਜੀ ਉਹਨਾਂ
0: ਨੇ ਕੱਲਾ
1: ਚਾਦਰਾ ਬੰਨਿਆ ਅਤੇ ਕੁੜਤਾ ਉੱਪਰੋਂ ਕੋਟ ਪਾਇਆ ਹੋਇਆ ਨਾ, ਅੱਜ ਕੱਲ੍ਹ ਅਸੀਂ ਰਿਵਾਜ਼ ਸਮਝਦੇ ਉਦੋਂ ਇਹ ਚੱਲਦਾ ਹੁੰਦਾ ਸੀ ਉੱਪਰੋਂ ਕੋਟ ਪਾਇਆ ਹੋਇਆ,
0: ਰਿਵਾਜ਼ ਕਾਹਦਾ ਸੀ ਉਦੋਂ ਤਾਂ ਇਹੀ ਵੀ ਮੈਂ ਪਾ ਲਿਆ ਹੁਣ ਜਾਂ ਠੰਡ ਲੱਗਦੀ ਕੋਟ ਵੀ ਲਿਆਓ, ਉਦੋਂ ਤਾਂ ਠੰਡ ਲਗਾਉਣ ਦਾ ਹੀ ਜ਼ਿਆਦਾ,
1: ਉਦੋਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ, ਮਤਲਬ ਇੱਕ ਵਧੀਆ ਫੋਟੋ ਵੇਖਣ ਲੱਗਦਾ ਸੀ ਯਾਰ ਵੀ ਇਹਨਾਂ ਨੂੰ ਕਿਹਾ ਕਿ ਡਰੈਸਿੰਗ ਸੈਂਸ ਸਾਰਿਆਂ ਦੀ ਬੜੀ ਵਧੀਆ, ਸਾਰੇ ਬੜੇ ਸੋਹਣੇ ਤਿਆਰ ਹੋ ਕੇ ਬੈਠੇ ਆ, ਬੜਾ ਵਧੀਆ ਬੰਦਾ ਵੀ ਬੱਚੇ ਤੱਕ ਵੀ ਇਹ ਪੱਗਾਂ ਬੰਨੀ ਉਹਨਾਂ ਨੇ,
0: ਇਸੇ ਕਰਕੇ ਅੱਜ ਕੱਲ੍ਹ ਹੁਣ ਫਿਰ ਵਾਪਸ ਉਹ ਪੁਰਾਣੇ ਟਾਈਪ ਦੇ ਕੱਪੜੇ ਪਾ ਕੇ ਅਤੇ ਵਿਆਹਾਂ ਵਿਆਹਾਂ 'ਤੇ ਕਈ ਕਰਨਾ ਸ਼ੁਰੂ ਹੋ ਗਏ ਜਾਂ ਪਾਰਟੀਆਂ 'ਤੇ ਉਹ ਵਾਲੀ ਲੁੱਕ ਦਿੱਤੀ ਜਾਂਦੀ ਹੈ, ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਤੁਹਾਨੂੰ
1: ਜਿਹੜੀ ਕਈ ਵਾਰੀ ਕਿਸੇ ਦਾ ਪ੍ਰੀ ਵੈਡਿੰਗ 'ਚ ਵਿਖਾ ਦਿੰਦੇ ਨੇ ਵੀ ਐਡੇ ਵੀ ਸਿੰਪਲ ਨਹੀਂ ਸੀ, ਆਪਣੇ ਆਪਣੇ ਬਜ਼ੁਰਗਾਂ ਦੀ ਗੱਲ ਕਰੀਏ, ਉਹ ਇੰਨੇ ਵੀ ਸਿੰਪਲ ਨਹੀਂ ਸੀ ਵੀ ਉਹਨਾਂ ਦੀਆਂ
0: ਉਦੋਂ ਦੇ ਹਿਸਾਬ ਦੇ ਨਾਲ ਪੂਰਾ ਜ਼ੋਰ ਲਾਉਂਦਾ ਹਰ ਕੋਈ,
1: ਉਹ ਤਾਂ ਬੜਾ ਉਦੋਂ ਲੱਗਦਾ ਸੀ ਵਧੀਆ,
0: ਹਰ ਇੱਕ ਦੌਰ 'ਚ ਹਰ ਕੋਈ ਆਪਣਾ ਪੂਰਾ ਜ਼ੋਰ ਲਾਉਂਦਾ ਹੀ ਆ, ਹੁਣ ਆਪਾਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਈਏ ਕੱਲ੍ਹ ਨੂੰ ਸਾਡੇ ਗਾਂ ਨਿਆਣੇ ਆ ਗਾਂ ਪੋਤਰਿਆਂ ਉਹ ਇਹੋ ਚੀਜ਼ਾਂ ਕਹਿਣੀਆਂ ਵੀ ਉਦੋਂ ਤਾਂ ਯਾਰ ਲੋਕ ਬੜੇ ਸਾਦੇ, ਪਕੀ ਤਾਂ ਉਹਨਾਂ ਕੀ ਕਰਨਾ ਗਾਂ ਕੀ ਨਹੀਂ ਕਰਨਾ,
1: ਨਹੀਂ ਪਰ ਸਾਡੇ ਕੋਲ ਕੰਪੈਰੀਜ਼ਨ ਨਹੀਂ ਸੀ ਨਾ, ਉਸ ਇਹੀ ਤਿਆਰ ਹੋਣਾ ਬੜਾ ਸੋਹਣਾ ਹੁੰਦਾ ਹੋਵੇ, ਉਦੋਂ ਤੱਕ ਜਾ ਮੈਂ ਮੈਨੂੰ ਮਾੜਾ ਤਾਂ ਕਹਿਣਗੇ ਜੇ ਮੇਰੇ ਤੋਂ ਸੋਹਣਾ ਕਿਸੇ ਹੋਰ ਨੇ ਵੇਖਿਆ ਉਹਨੂੰ ਸਾਰੇ ਐਂ ਪਾਉਂਦੇ ਫਿਰਦੇ ਸੀਗੇ, ਆ ਜਿਹੜੀ ਜੁੱਤੀ 'ਚ ਕਾਲੀ ਪਾਈ ਸਭ ਦੀ ਇੱਕ ਵਰਗੀ ਜੁੱਤੀ ਹੁੰਦੀ ਸੀ, ਉੱਥੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ,
0: ਜਲਸਾ
1: ਜਲਸਾ ਜਾਂ
0: ਜਲਸਾ ਜਾਂ ਧੌਲੀ
1: ਅਤੇ ਪੈਰਾਂ 'ਤੇ ਖੁਸ਼ਕੀ ਵੀ ਹੁੰਦੀ, ਕਰੀਮ ਕਿਹੜਾ ਕੋਈ ਲੱਗ ਤੁਰਦਾ, ਉਸ ਸਰਿਆਂ ਨੂੰ ਤੇਲ ਫੜਦਾ ਹੀ ਹੱਥ 'ਤੇ, ਉਸ ਜਮੇ ਸਵੇਰ ਜਵਾਕਾਂ ਨੂੰ ਉੱਪਰੋਂ ਥੱਲੇ ਤੱਕ ਚੋਪੜ ਦੇ ਨਾਲੇ ਆਪਣੇ ਹੱਥਾਂ ਪੈਰਾਂ 'ਤੇ ਲਾ ਲੈਂਦੇ, ਸਰਿਆਂ ਦਾ ਤੇਲ 'ਚ ਸਾਰਾ ਵਿਆਹ ਵੇਖਿਆ ਜਾਂਦਾ ਹੁੰਦਾ ਸੀ,
0: ਤਾਂ ਉੱਥੇ ਜੁੱਤੀ ਨਹੀਂ ਲੱਗਦੀ, ਪੈਰ ਵੀ ਸਖਤੇ ਸੀ ਨਾ, ਅੱਜ ਕੱਲ੍ਹ ਕਿੰਨੇ ਪਾ ਲੈਣੀਆਂ,
1: ਹੁਣ ਤਾਂ ਸੁੱਖ ਨਾਲ ਤਾਂ ਕਰੀਮਾਂ ਬੜੇ ਆ ਗਏ, ਉਦੋਂ ਤਾਂ ਪਰਫਿਊਮ ਕਿੱਥੇ ਹੁੰਦੇ ਸੀ ਆਪਣੇ, ਉਦੋਂ ਪਰਫਿਊਮ ਵੀ ਨਹੀਂ ਹੁੰਦੇ ਸੀਗੇ,
0: ਉਦੋਂ ਨਹਾ ਲਓ ਤੇ ਪਰਫਿਊਮ ਹੀ
1: ਬਣਾ ਲਿਆ ਬਸ, ਕੋਈ ਨਹੀਂ ਕਦੇ ਮੁੜਕਾ ਆਇਆ ਫਿਰ ਕੀ ਹੋਇਆ, ਕੰਮ ਕਰਦੇ ਮੁੜਕਾ ਹੀ ਆ ਤੇ ਕਿਹੜੀ ਗੱਲ ਆ, ਉਹ ਸਾਰਿਆਂ 'ਚ ਆਉਂਦਾ ਕਿ ਉਹਨੂੰ ਮਹਿਸੂਸ ਨਹੀਂ ਹੁੰਦਾ ਸੀ, ਉਹਨੇ ਨੱਕ ਮਰ ਗਿਆ ਸੀ ਸਾਰਿਆਂ ਦੇ,
0: ਨਹੀਂ ਵੈਸੇ ਤਾਂ ਆਪਣਾ ਇੱਕ ਇੱਕ ਸਮੇਂ ਤੱਕ ਤੁਹਾਨੂੰ ਯਾਦ ਹੋਣਾ ਇੱਤਰ ਜਿਹੜਾ ਮਾੜਾ ਸਮਝਿਆ ਜਾਂਦਾ ਰਿਹਾ, ਇੱਤਰ ਫਲੇਲਾ ਲਾ ਕੇ ਤੁਰਿਆ ਫਿਰਦਾ ਵੀ ਇਹ ਕੋਈ ਖੈਰ ਨਹੀਂ ਲੱਗਦੀ,
1: ਇੱਤਰ ਫਲੇਲਾ ਜਿਹੜਾ ਉਹਨੂੰ ਸਮਝਦੇ ਸੀ ਵੀ ਜਿਹੜੇ ਜਿੱਦਾਂ ਬੰਗਾਲ 'ਚ ਰਿਵਾਜ਼ ਹੁੰਦਾ ਕੋਠਿਆਂ ਦਾ ਰਿਵਾਜ਼ ਹੁੰਦਾ ਵੀ ਉੱਥੇ ਚੀਜ਼ਾਂ ਜਿਵੇਂ ਉਹ ਚਮੇਲੀ ਦੇ ਫੁੱਲ ਬੰਨ ਲੈਣੇ, ਇਹ ਉਹਨਾਂ ਦੇ ਕੰਮ ਚੰਗਾ ਨਹੀਂ ਸਮਝਦੇ,
0: ਕਿਸੇ ਨੂੰ ਅਟਰੈਕਟ ਕਰਨਾ,
1: ਅਟਰੈਕਟ ਕਰਨਾ ਯੈਸ,
0: ਉਹਦੇ ਲਈ ਵਰਤਿਆ ਜਾਂਦਾ
1: ਉਹਦੇ ਲਈ,
0: ਤਾਂ ਇੱਕ ਜਾਂ ਪਤਾ ਨਹੀਂ ਉਹ ਦੂਰ ਰੱਖਣ ਲਈ ਹੀ ਜਾਂ ਬਾਕੀ, ਮੈਨੂੰ ਤਾਂ ਲੱਗਦਾ ਵੀ ਕੁਛ ਨਾ ਕੁਛ ਤਾਂ ਚੀਜ਼ਾਂ ਇਹ ਕੰਮ ਕਰਦੀਆਂ ਹੀ ਹੋਣਗੀਆਂ, ਚਲੋ
1: ਪਹਿਲਾਂ ਸਾਡੇ ਤਾਂ ਬਸ ਇਹ ਵੀ ਕਹਿੰਦੇ ਰਾਤ ਨੂੰ ਨਾ ਪਰਫਿਊਮ ਲਾਈ ਤਾਂ ਚੜੇਲਾ ਚਿੰਬੜ ਦੀ,
0: ਹਾਂ
1: ਇਹ ਵੀ ਕਹਿ ਦਿੰਦੇ ਜੀ,
0: ਵੈਸੇ ਤਾਂ ਰਾਤ ਦੀ ਤਾਂ ਇਹ ਆ ਵੀ ਰਾਤ ਨੂੰ ਤਾਂ ਵੈਸੇ ਵੀ ਨਹੀਂ ਤੁਹਾਨੂੰ ਲਾਉਣਾ ਚਾਹੀਦਾ ਕਿਉਂਕਿ ਮੁੜ ਕੇ ਤੁਹਾਡੀ ਨੀਂਦ ਵੀ ਡਿਸਟਰਬ ਹੁੰਦੀ ਹੈ, ਲੋੜ ਵੀ ਨਹੀਂ ਹੁੰਦੀ, ਅੱਜ ਕੱਲ੍ਹ ਤਰ੍ਹਾਂ ਤਰ੍ਹਾਂ ਦੀਆਂ ਫਰੈਗਰੈਂਸਾਂ ਲੋਕ ਵੇਚਣ ਲੱਗ ਪਏ ਵੀ ਆਹ ਰਾਤ ਨੂੰ ਤੁਸੀਂ ਲਾ ਲਓ ਆ ਕਰ ਲਓ, ਪਰ ਜੋ ਨੈਚੁਰਲ ਆ ਉਹ ਨੈਚੁਰਲ ਹੀ ਆ, ਹੁਣ ਆਂਟੇ ਲਾਲ ਲੈਸ ਤੁਸੀਂ ਉਹ ਆਪਣੇ ਆਪ ਲਵੈਂਡਰ ਲਵੁੰਡਰ ਦਿਸ ਦੈਟ ਇਹ ਤੁਸੀਂ ਉੱਦਾਂ ਫਰੈਸ਼ ਜਿਹੜੇ ਉਹ ਕਈ ਕਮਿਊਨਿਟੀਆਂ ਦੇ ਵਿੱਚ ਰੱਖਦੇ ਆ ਹੈ ਨਾ, ਉਹਦੇ ਨਾਲ ਥੋੜ੍ਹੀ ਜਿਹੀ ਹਵਾ ਦੀ ਸ਼ੁੱਧਤਾ ਜਾਂ ਉਹ ਸਾਰੀਆਂ ਚੀਜ਼ਾਂ ਮੰਨੀਆਂ ਜਾਂਦੀਆਂ। ਚਲੋ ਖੈਰ ਆਪਾਂ ਹਾਂ ਆਪਾਂ ਵਾਪਸ ਆਉਂਦੇ ਹਾਂ ਫੋਟੋਆਂ ਵੱਲ, ਆਪਾਂ ਆਖਰੀ ਪੜਾਅ 'ਚ ਹਾਂ ਅਤੇ ਸਾਡੇ ਨਾਲ ਕੋਲਰ ਵੀ ਨੇ। ਉਸ ਤੋਂ ਪਹਿਲਾਂ ਦੱਸ ਦਈਏ ਕਿ ਜਦੋਂ ਆਪਾਂ ਹੁਣ ਇੰਡੀਆ ਵਾਲੇ ਪਾਸੇ ਆਉਂਦੇ ਹਾਂ ਅਤੇ ਇੰਡੀਆ 1840 ਦੇ ਵਿੱਚ ਜਾਂ ਉਸ ਦਹਾਕੇ ਦੇ ਵਿੱਚ ਸਬੂਤ ਮਿਲਦੇ ਨੇ ਅਤੇ ਸਭ ਤੋਂ ਪਹਿਲੇ ਜਿਹੜੇ ਕਲਕੱਤਾ ਦੇ ਵਿੱਚ ਮਿਲਦੇ ਨੇ 1840 ਦੇ ਵਿੱਚ, ਕਿ ਉਦੋਂ ਕੈਮਰੇ ਦੇ ਇਸ਼ਤਿਹਾਰ ਜਿਹੜੇ ਆਉਣੇ ਸ਼ੁਰੂ ਹੋ ਗਏ ਸੀ।
1: ਓਕੇ,
0: ਇਹਦਾ ਮਤਲਬ ਵੀ ਕੈਮਰਾ ਵੀ ਆ ਗਿਆ, ਕਿਉਂਕਿ ਗੋਰਿਆਂ ਦਾ ਹੀ ਅਤੇ ਗੋਰਿਆਂ ਦੇ ਉਹਨਾਂ ਨੇ ਲੈਣੇ ਸੀ। ਅਤੇ ਪੰਜਾਬ ਦਾ ਜਿਹੜਾ ਇਤਿਹਾਸ ਹੈ ਫੋਟੋਆਂ ਦਾ, ਉਹਦੇ ਵਿੱਚ 1848 ਦੇ ਵਿੱਚ ਸਰੋਤ ਮਿਲਦੇ ਨੇ, ਜਦੋਂ ਲਾਹੌਰ ਦੇ ਵਿੱਚ ਡਾਕਟਰ ਮੈਕੋਸ਼ ਨੇ ਦੀਵਾਨ ਮੂਲ ਰਾਜ ਦੀ ਜਿਹੜਾ ਮੁਲਤਾਨ ਦਾ ਗਵਰਨਰ ਸੀ ਉਹਦੀ ਫੋਟੋ ਖਿੱਚੀ ਸੀ ਅਤੇ ਨਾਲ ਫਿਰ ਮਹਾਰਾਜਾ ਦਲੀਪ ਸਿੰਘ ਦੀ ਫੋਟੋ ਖਿੱਚੀ ਸੀ। ਉਸ ਸਮੇਂ ਕਹਿੰਦੇ ਨੇ ਕਿ ਉਹ ਸਿਰਫ 10 ਸਾਲ ਦੀ ਉਮਰ ਸੀ। ਸੋ ਇਹ ਕੁਛ ਇੱਕ ਇਤਿਹਾਸਿਕ ਤਸਵੀਰਾਂ ਉਸ ਸਮੇਂ ਦੀਆਂ ਮਿਲਦੀਆਂ ਨੇ, ਪੁਰਾਣੇ ਸਬੂਤ ਜਿਹੜੇ ਮਿਲਦੇ। ਇਸ ਤੋਂ ਇਲਾਵਾ ਕੁਛ ਹੋਰ ਫੋਟੋਆਂ ਜਿਹੜੀਆਂ ਉਸ ਸਮੇਂ ਦੀਆਂ ਮਸ਼ਹੂਰ ਨੇ, ਜਿਹੜੀਆਂ ਤੁਸੀਂ ਸਿੱਖ ਨੈੱਟ ਦੇ ਉੱਤੇ ਜਾ ਕੇ ਵੀ ਵੇਖ ਸਕਦੇ ਹੋ। ਇਹਨਾਂ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੀ ਵੀ ਫੋਟੋ ਖਿੱਚੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਆਖਰੀ ਕਿਰਿਆਕਰਮ ਹੁੰਦਾ ਅਤੇ ਉਸ ਤੋਂ ਬਾਅਦ ਉਹਦੀ ਸਮਾਧੀ ਦੀਆਂ ਫੋਟੋਆਂ ਖਿੱਚੀਆਂ ਗਈਆਂ, ਉਹ ਮਿਲਦੀਆਂ ਨੇ। ਅਤੇ ਇਸ ਤੋਂ ਇਲਾਵਾ ਦਰਬਾਰ ਸਾਹਿਬ ਦੀ ਫੋਟੋ ਜਿਹੜੀ ਆ ਉਹ ਵੀ ਖਿੱਚੀ ਗਈ ਉਸ ਸਮੇਂ ਤੋਂ, ਉਹ ਅੱਜ ਵੀ ਤੁਸੀਂ ਵੇਖ ਸਕਦੇ ਹੋ। ਮੈਂ ਵੇਖ ਰਿਹਾ ਇਹ ਬ੍ਰਿਟਿਸ਼ ਲਾਇਬ੍ਰੇਰੀ ਦੀ ਜਿਹੜੀ ਵੈਬਸਾਈਟ ਹੈ ਨਾ ਉਹਦੇ ਉੱਤੇ ਤੁਸੀਂ ਜਾ ਕੇ ਤਾਂ ਵੇਖ ਸਕਦੇ। ਉਸ ਸਮੇਂ ਇਹ ਬਲੈਕ ਐਂਡ ਵਾਈਟ ਫੋਟੋ ਆ ਅਤੇ ਵੇਖ ਲਓ ਇੱਕ ਫੋਟੋ ਕਿੱਦਾਂ ਇੱਕ ਇਤਿਹਾਸ ਬਣ ਜਾਂਦੀ ਹੈ। ਤੋ ਉਹ ਤਾਂ ਇੱਕ ਤਰ੍ਹਾਂ ਦੇ ਨਾਲ ਇਹ ਉਦੋਂ ਕਿਸੇ ਨੇ ਇਸ ਨਜ਼ਰੀਏ ਨਾਲ ਨਹੀਂ ਵੇਖਿਆ ਹੋਊਗਾ, ਪਰ ਹੁਣ ਇਹ ਇਸ ਸਮੇਂ ਦੇ ਵਿੱਚ ਇੱਕ ਇਤਿਹਾਸਿਕ ਦਸਤਾਵੇਜ਼ ਆ।
1: ਬਿਲਕੁਲ ਬਿਲਕੁਲ,
0: ਜਿਹੜੇ ਆਪਾਂ ਫੋਟੋ ਵੇਖ ਕੇ ਦੱਸਦੇ ਵੀ ਉਦੋਂ ਦਾ ਕਿੱਦਾਂ ਦਾ ਮਾਹੌਲ ਚਾਲ ਸੀ, ਵੀ ਉਦੋਂ ਕਿੰਨੀਆਂ ਕੁ ਇਮਾਰਤਾਂ ਸੀ ਜਾਂ ਕਿੰਨੀ ਕੁ ਉਦੋਂ ਜਿਹੜੀ ਉਹ ਹੋਈ ਸੀ ਆਪਣੀ ਮੀਨਾਕਾਰੀ ਕਿੰਨੀ ਕੁ ਹੋਈ ਸੀ ਜਾਂ ਕਿੱਦਾਂ ਦਾ ਔਰਾ ਕਿੱਦਾਂ ਦਾ ਸੀਗਾ। ਸੋ ਬਿਲਕੁਲ ਮੈਂ ਵੇਖਣਾ ਵੀ ਬਿਲਕੁਲ ਸਾਦਾ ਜਿਹਾ ਸੀ ਉਦੋਂ ਮਾਹੌਲ ਚਾਲ, ਕੋਈ ਬਹੁਤ ਜ਼ਿਆਦਾ ਉਹ ਨਹੀਂ। ਅਤੇ ਹੁਣ ਦਾ ਜੇ ਆਪਾਂ ਤੁਸੀਂ ਕੰਪੇਅਰ ਕਰੋ ਤਾਂ ਕਾਫੀ ਫਰਕ ਆ ਹੁਣ ਦਾ ਅਤੇ ਉਦੋਂ ਨਾਲੋਂ, ਹੈ ਨਾ। ਦਰਬਾਰ ਸਾਹਿਬ ਦੀ ਇਹ ਜਿਹੜੀ ਫੋਟੋ ਆ ਇਹ 1856 ਦੇ ਵਿੱਚ ਚਾਰਲਸ ਵਾਟਰਲੂ ਹਚਿਨਸਨ ਦੇ ਵੱਲੋਂ ਖਿੱਚੀ ਗਈ ਸੀ। ਸੋ ਇਹ ਤੁਸੀਂ ਜੇਕਰ ਵੇਖਣੀ ਹੈ ਤਾਂ ਜਾ ਕੇ ਤੁਸੀਂ ਵੇਖ ਸਕਦੇ ਹੋ। ਸੋ ਜਿਹੜੇ ਇਹ ਕੁਛ ਇੱਕ ਜਿਹੜੇ ਮੁੱਢਲੇ ਸਰੋਤ ਨੇ ਜਾਂ ਫਿਰ ਸਬੂਤ ਨੇ ਇਹ ਮਿਲਦੇ ਨੇ ਫੋਟੋਗ੍ਰਾਫੀ ਦੇ, ਜਿਹੜੀ ਅਜੋਕੇ ਸਮੇਂ ਦੇ ਨਾਲ ਰਲਦਾ ਮਿਲਦਾ ਜਾਂ ਜਿਹੜਾ ਮਾਹੌਲ ਚਾਲ ਹੈ।
1: ਜੀ ਜੀ ਜੀ।
0: ਸੋ ਅੱਜ ਦੇ ਜੇ ਆਪਾਂ ਦੌਰ ਦੇ ਹਿਸਾਬ ਦੇ ਨਾਲ ਵੇਖੀਏ ਤਾਂ ਹੁਣ ਤਾਂ ਆਪਾਂ ਵੇਖਦੇ ਹਾਂ ਵੀ ਕਿਆ ਬਾਤਾਂ ਹੁਣ ਅਤੇ ਅੱਗੇ ਤੋਂ ਅੱਗੇ ਅਤੇ ਕਿਆ ਉਹ ਆਪਾਂ ਗੱਲਾਂ ਬਾਤਾਂ ਕਰ ਹੀ ਚੁੱਕੇ ਹਾਂ। ਅਤੇ ਫੋਟੋਗ੍ਰਾਫੀ 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਫੋਟੋਆਂ 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੁਹਾਡੀ ਫੋਟੋ, ਤੁਹਾਡੇ ਪਰਿਵਾਰ ਦੀ ਫੋਟੋ ਜਾਂ ਫਿਰ ਫੋਟੋ ਦੇ ਨਾਲ ਜੁੜੀ ਕੋਈ ਤੁਹਾਡੀ ਯਾਦਗਾਰ, ਸੋ ਪੁਰਾਣੀਆਂ ਕੋਈ ਤਸਵੀਰਾਂ ਉਸ ਸਮੇਂ ਦੀਆਂ ਤੁਸੀਂ ਜਿੱਥੇ ਉਸ ਮਾਹੌਲ ਦੇ ਵਿੱਚ ਜਾ ਕੇ ਕੁਛ ਯਾਦ ਕੀਤਾ ਹੋਵੇ। ਰਿਚਰਡ ਜੀ ਵੀ ਇੱਕ ਫੋਟੋ ਸਾਂਝੀ ਕਰਦੇ ਨੇ ਆਪਣੀ ਨਾਲ, ਪੰਜਾਬੀ ਸ਼ਬਦ ਚੱਲ ਰਹੇ ਨੇ ਅਤੇ ਉਹ ਤੁਹਾਡੇ ਬਹੁਤ ਸਾਰੇ ਮੈਸੇਜ ਆਏ ਨੇ, ਉਹ ਆਪਾਂ ਅੱਗੇ ਚੱਲ ਕੇ ਪੜ੍ਹਦੇ। ਹੋਰ ਕੁਛ ਹੈਗਾ ਅੱਖਰਾਂ ਦੇ ਵਿੱਚ ਤੂੰ ਸਭ, ਨਹੀਂ ਤਾਂ ਫਿਰ ਆਪਾਂ ਐਂਡ ਦੇ ਵਿੱਚ ਆਪਾਂ
1: ਅੱਖਰ ਰਹਿ ਗਏ
0: ਜੀ, ਐਂਡ 'ਚ ਫਿਰ ਕਰਦੇ ਤੁਹਾਡੇ ਨਾਲ। ਅਤੇ ਨੈਕਸਟ ਸਾਡੇ ਨਾਲ ਨੀਤੂ ਜੀ ਨੇ ਅਤੇ ਰਿਚਰਡ ਜੀ ਨੇ, ਦੋ ਹੀ ਕਾਲਰ ਆਪਾਂ ਲੈ ਸਕਾਂਗੇ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ।
5: ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ।
1: ਖਾਲੀ ਹੱਥ
0: ਆਪਣੇ ਆਪ ਨੂੰ,
1: ਅੱਜ ਖਾਲੀ ਹੱਥ ਨਹੀਂ ਹੈਗੀ।
5: ਯਾਦ ਹੋ ਸਕਦਾ ਇੰਨਾ ਛੋਟਾ ਟਾਈਮ ਦੀ ਗੱਲ ਕਰ ਰਹੇ ਹੋ, ਤੇ ਜਦੋਂ ਮੇਰੇ ਮਾਮਾ ਮੈਨੂੰ ਲੈ ਕੇ ਗਏ ਸੀ ਨਾ ਫੋਟੋ ਕਰਵਾਉਣ ਦੇ ਲਈ ਨਾ, ਮੇਰੇ ਤੇ ਮੇਰੇ ਬ੍ਰਦਰ ਦੀ, ਮੈਨੂੰ ਉਹ ਮੈਮਰੀ ਬਿਲਕੁਲ ਯਾਦ ਹੈ। ਮੈਂ 5-6 ਸਾਲ ਦੀ ਹੋਊਂਗੀ ਜਦੋਂ ਉਹ ਕਲਰਫੁਲ ਫੋਟੋ ਹੀ ਸੀਗੀ, ਉਹ ਨਾ ਬਲੈਕ ਐਂਡ ਵਾਈਟ ਨਹੀਂ ਸੀਗੀ ਉਸ ਟਾਈਮ ਚ। ਤੇ ਉਸ ਟਾਈਮ ਦੇ ਵਿੱਚ ਤਾਂ ਮੇਰੀ ਕੀ ਸਮਾਈਲ ਸੀ, ਮੇਰੇ ਬ੍ਰਦਰ ਨੂੰ ਨਾ ਉਹਨਾਂ ਮਾਚਿਸ ਨਾਲ ਖੇਡਦਾ ਹੁੰਦਾ ਸੀਗਾ, ਉਹਨੂੰ ਮਾਚਿਸ ਵਧੀਆ ਲੱਗਦੀ ਸੀ। ਤਾਂ ਮੇਰੇ ਮੰਮੀ ਨਾ ਉਹਨੂੰ ਕਹਿ ਰਹੇ ਸੀ, ਬ੍ਰਦਰ ਦੇ ਅੱਗੇ ਰੱਖ ਰਹੇ ਸੀਗੇ ਕਿ ਵੀ ਉਹ ਫੋਟੋਗ੍ਰਾਫਰ ਨੂੰ ਕਿ ਇਹਦੇ ਅੱਗੇ ਮਾਚਿਸ ਰੱਖ ਦੋ, ਫਿਰ ਹੀ ਤੁਹਾਡੇ ਵੱਲ ਦੇਖੇਗਾ, ਇੱਦਾਂ ਕਰੇਗਾ। ਤੇ ਸਾਡੇ ਦੋਨਾਂ ਦੇ ਸੇਮ ਸੇਮ ਕੱਪੜੇ ਪਾਏ ਹੋਏ ਸੀ, ਯੈਲੋ ਕਲਰ ਦੇ ਨਾ, ਤੇ ਜਿੱਦਾਂ ਹੇਅਰ ਬੈਂਡ ਉਹ ਬਿੰਦੀ ਲਗਾਈ ਹੋਈ ਸੀ ਛੋਟੀ ਜੀ ਨਾ, ਤੇ ਉਹ ਮੇਰੀ ਹਜੇ ਤੱਕ ਵੀ ਹੈਗੀ ਆ ਮੈਮਰੀ ਚ। ਤੇ ਜਦੋਂ ਮੈਂ ਵੱਡੀ ਹੋਈ ਹੈ ਨਾ, ਤੇ ਜਦੋਂ ਫੋਟੋ ਸੀ ਨਾ, ਤਾਂ ਮੈਂ ਉਹ ਵੱਡੀ ਕਰਾਈ ਫੋਟੋ ਨਾ, ਹੁਣ ਅੱਜ ਵੀ ਸਾਡੇ ਡਰਾਇੰਗ ਰੂਮ ਚ ਲੱਗੀ ਹੋਈ ਆ ਸਾਡੇ ਦੋਨਾਂ ਦੀ ਫੋਟੋ ਨਾ, ਤੇ ਕਈ ਵਾਰ ਮੇਰਾ ਬੜਾ ਦਿਲ ਕਰਦਾ ਕਿ ਮੈਂ ਇੱਥੇ ਆਵਾਂ ਨਾ ਤੇ ਇੱਥੇ ਲੈ ਕੇ ਆਵਾਂ ਵੀ ਉਹ ਮੈਮਰੀਜ਼ ਆਪਣੀ ਮੈਂ ਇੱਥੇ ਰੱਖਾਂ, ਤੇ ਤੁਹਾਡੀ ਗੱਲਾਂ ਅੱਜ ਟੋਪਿਕ ਤੋਂ ਮੈਨੂੰ ਯਾਦ ਆ ਰਿਹਾ ਕਿ ਮੈਂ ਪੱਕਾ ਹੁਣ ਇਹ ਚੀਜ਼ ਕਰੂੰਗੀ ਕਿ ਇੰਨੀ ਵਧੀਆ ਮਤਲਬ ਫੋਟੋ ਹੈ ਉਹ ਮੇਰੀ ਯਾਦ ਤੇ ਹਾਂਜੀ ਤੇ ਉਹ ਮੈਮਰੀ ਮੈਨੂੰ ਯਾਦ ਆ ਰਹੀ ਹੈ। ਤੇ ਇੱਕ ਮੈਨੂੰ ਯਾਦ ਆ ਰਿਹਾ ਜਦੋਂ ਕਲਰਫੁਲ ਫੋਟੋਆਂ ਸਟਾਰਟ ਹੋਈਆਂ ਸੀ ਨਾ, ਕਰੇਲੀ ਵਾਲੀ ਫੋਟੋ ਮੇਰੀ ਵੀ ਆ ਬਲੈਕ ਐਂਡ ਵਾਈਟ ਵਾਲੀ ਨਾ, ਉਹ ਜਦੋਂ 8th ਦੀ ਬੋਰਡ ਦੀ ਕਲਾਸ ਹੁੰਦੀ ਹੈ ਨਾ ਉਦੋਂ ਖਿੱਚਦੇ ਆ ਫੋਟੋ ਨਾ, ਉਦੋਂ ਬਲੈਕ ਐਂਡ ਵਾਈਟ ਹੀ ਲਗਾਉਣੀ ਹੁੰਦੀ ਆਪਾਂ ਨੇ, ਕਲਰਫੁਲ ਨੀ ਲਗਾਉਣੀ ਹੁੰਦੀ। ਉਦੋਂ ਸੀਗਾ ਵੀ ਅੱਛਾ ਏਦਾਂ ਫੋਟੋ ਖਿੱਚ ਰਹੀ ਹੈ ਏਦਾਂ ਆ ਜਾਂਦੀ ਹੈ ਨਾ। ਤੇ ਮੇਰੀ ਨਾ ਅਸੀਂ ਜਦੋਂ ਸਕੂਲ ਜਾਂਦੇ ਨਾ 9th-10th ਦੀ ਗੱਲ ਹੈ, ਮੇਰੀ ਨਾ ਫਰੈਂਡ ਸੀ ਤੇ ਉਹਦਾ ਨਾ ਬ੍ਰਦਰ ਫੋਟੋਗ੍ਰਾਫਰ ਹੀ ਸੀ, ਉਹਨੇ ਇੱਕ ਦਿਨ ਆਪਣੀਆਂ ਫੋਟੋਆਂ ਲੈ ਕੇ ਆਈ। ਉਹਨੇ ਹੁਣ ਆਬਵੀਅਸ ਫੋਟੋਗ੍ਰਾਫਰ ਹੈ, ਉਹਨੇ ਤਾਂ ਆਪਣੀ ਭੈਣ ਦੀਆਂ ਫੋਟੋਆਂ ਉਸ ਤਰੀਕੇ ਨਾਲ ਹੀ ਖਿੱਚਣੀਆਂ ਨਾ, ਜਿਸ ਫੋਟੋਗ੍ਰਾਫ ਹੈ ਨਾ ਕਿੱਦਾਂ ਸੋਹਣੀ ਵੀ ਸੀ ਕੁੜੀ ਨਾ। ਤੇ ਮੈਨੂੰ ਬੜਾ ਹੋਇਆ ਵੀ ਆਈ ਵੀ ਇਹ ਬੜਾ ਆਪਣੀਆਂ ਫੋਟੋਆਂ ਲੈ ਕੇ ਆਈ ਹੈ। ਤੇ ਮੇਰੇ ਨਾ ਮਾਸੀ ਜੀ ਦੇ ਦੋਨੋਂ ਬੇਟੇ ਫੋਟੋਗ੍ਰਾਫਰ ਨਾ, ਮੈਂ ਆਪਣੇ ਮਾਸੀ ਦੇ ਬੇਟੇ ਨੂੰ ਬੜੀ ਜਿੱਦ ਕੀਤੀ ਵੀ ਤੂੰ ਮੇਰੀਆਂ ਵੀ ਫੋਟੋਆਂ ਖਿੱਚ ਹਨਾ, ਤੇ ਏਦਾਂ ਕਰ ਗਿਆ। ਤੇ ਉਹਨੇ ਕਲਰਫੁਲ ਜਿੱਦਾਂ ਉਸ ਟਾਈਮ ਤਾਂ ਕੀ ਹੁੰਦਾ ਸੀ, ਅਸੀਂ ਸੂਟ ਹੀ ਪਾਉਂਦੇ ਸੀ ਉਸ ਟਾਈਮ ਤਾਂ, ਸਿਰਫ ਇੱਕ ਜੀਨਸ ਟੋਪ ਪਾਉਣਾ ਹੀ ਏਦਾਂ ਲੱਗਦਾ ਸੀ ਬੜੀ ਵੱਡੀ ਅਚੀਵਮੈਂਟ ਹੈ ਵੀ ਆਪਾਂ ਉਹਦੇ 'ਚ ਫੋਟੋ ਕਰਾ ਲਈ ਨਾ, ਐਨਕਾਂ ਲਗਾ ਲਈਆਂ ਨਾ, ਸਾਈਡ ਤੇ ਫੇਸ ਤੇ ਫਿੰਗਰ ਜੀ ਰੱਖ ਲਈਆਂ, ਉਹ ਚੀਜ਼ਾਂ ਵੀ ਬੜੀਆਂ ਲੱਗਦੀਆਂ। ਤੇ ਉਹਨੇ ਫਿਰ ਫੋਟੋਆਂ ਖਿੱਚਦੀਆਂ। ਫਿਰ ਜਦੋਂ ਡਿਵੈਲਪ ਹੋ ਗਈ ਆ ਨਾ, ਮਤਲਬ ਉਹ ਤੁਸੀਂ ਸੀ ਨਾ, ਮੇਰਾ ਅੱਜ ਵੀ ਯਾਦ ਆਉਂਦਾ ਕੀ ਪਾਣਾ ਵਰਤਿਆ। ਤੇ ਮੈਂ ਵੀ ਨਾ ਫੋਟੋਆਂ ਸਕੂਲ ਚ ਲੈ ਗਈ, ਉਹ ਜਿਹੜਾ ਇਨਵੈਲਪ ਹੁੰਦਾ ਨਾ, ਐਲਬਮ ਤਾਂ ਨਹੀਂ ਸੀਗੀ, ਮੈਨੂੰ ਵੀ ਬੜਾ ਚਾਅ ਆ, ਮੈਂ ਕਿਹਾ ਜੀ ਉਹ ਲੈ ਕੇ ਆਉਂਦੀ ਤਾਂ ਮੈਂ ਵੀ ਲੈ ਕੇ ਜਾਵਾਂ, ਮੈਂ ਵੀ ਦਿਖਾਵਾਂ। ਤੇ ਮੈਂ ਜਦੋਂ ਲੈ ਕੇ ਗਈ ਨਾ, ਉਹ ਹੱਥ ਚ ਮੇਰੀ ਕੋਈ ਬੁੱਕ ਹੋ ਗਈ, ਮੈਂ ਬੁੱਕ ਦੇ ਵਿੱਚ ਹੀ ਰੱਖ ਲਈਆਂ ਉਹ ਨਾ। ਤੇ ਸਾਡਾ ਜਿਹੜਾ ਸਕੂਲ ਸੀ ਘਰ ਤੋਂ 10 ਮਿੰਟ ਦੂਰੀ ਤੇ ਹੀ ਸੀਗਾ, ਤੇ ਆਉਂਦੇ ਆਉਂਦੇ ਕਿੱਥੇ ਨਾ ਉਹ ਗਿਰ ਗਈਆਂ ਫੋਟੋਆਂ ਨਾ, ਤੇ ਮੈਨੂੰ ਨੀ ਯਾਦ। ਤੇ ਮੈਂ ਜਦੋਂ ਇੱਕ ਦੋ ਦਿਨ ਬਾਅਦ ਦੇਖੀਆਂ ਨਾ ਮੇਰੀਆਂ ਫੋਟੋਆਂ, ਤੇ ਮੇਰੇ ਮੰਮੀ ਨੂੰ, ਤੋਂ ਉਸ ਟਾਈਮ ਦੀ ਵੀਰ ਜੀ ਗੱਲ ਕਰਦੇ ਹਾਂ, ਉਹ ਟਾਈਮ ਕਿਹੋ ਜਿਹਾ ਹੁੰਦਾ ਸੀ, ਮੇਰੇ ਮੰਮੀ ਨੂੰ ਇੰਨੀ ਟੈਨਸ਼ਨ, ਹਾਏ ਮੇਰੀ ਕੁੜੀ ਦੀਆਂ ਫੋਟੋ ਗਿਰ ਗਈਆਂ, ਜੇ ਕਿਸੇ ਮੁੰਡੇ ਦੇ ਹੱਥ ਲੱਗ ਗਈਆਂ ਉਹਨਾਂ ਨੇ ਕਹਿਣਾ ਆਹ ਦੇਖਾ ਕੁੜੀ ਨੇ ਮੈਨੂੰ ਆਪ ਦਿੱਤੀਆਂ ਨੇ। ਵੀਰ ਜੀ ਮੈਂ ਰਾਤ ਨੂੰ ਸੌਂਦੀ ਨੀ ਸੀਗੀ, ਮੈਂ ਰਾਤ ਨੂੰ ਮੈਨੂੰ ਇੰਨੀ ਟੈਨਸ਼ਨ ਮੇਰੀਆਂ ਫੋਟੋਆਂ ਹਾਏ ਕਿਵੇਂ ਗਿਰ ਗਈਆਂ, ਮੈਂ ਆਪਣੇ ਆਪ ਤੇ ਗੁੱਸਾ ਕਰਾਂ, ਉਹ ਕਿਹੜਾ ਦਿਨ ਸੀਗਾ ਮੇਰੇ ਦਿਮਾਗ 'ਚ ਆਇਆ ਕਿ ਮੈਂ ਫੋਟੋਆਂ ਲੈ ਕੇ ਗਈ ਨਾ। ਮੈਂ ਇੰਨਾ ਰੋਇਆ ਕਰਾਂ, ਹੁਣ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ, ਮੇਰੀਆਂ ਨਾ ਮਤਲਬ ਮੈਂ ਦੱਸ ਨੀ ਸਕਦੀ ਮੈਨੂੰ ਕੀ ਫੀਲ ਹੋ ਰਿਹਾ ਸੀ ਉਸ ਟਾਈਮ ਨਾ, ਤੇ ਹੁਣ ਵੀ ਮੈਨੂੰ ਉਹ ਸੀਨ ਯਾਦ ਆ ਰਿਹਾ। ਫਿਰ ਕੀ ਹੋਇਆ, ਮੈਂ ਬੜੀ ਦੁਆ ਕਰਿਆ ਕਰਨੀ ਮੇਰੀਆਂ ਫੋਟੋਆਂ ਮਿਲ ਜਾਣ, ਕਿਸੇ ਭਲੇ ਮਾਨਸ ਦੇ ਹੱਥ ਲੱਗ ਜਾਣ ਮੇਰੀਆਂ ਫੋਟੋਆਂ। ਤੇ ਇੱਕ ਮਾਵਾਂ ਹੁੰਦੀਆਂ ਨੇ ਨਾ, ਬੜਾ ਹੁੰਦੀਆਂ ਜਿੱਦਾਂ ਹੁਣ ਗੋਰਿਆਂ ਜਿੱਦਾਂ ਆਪਾਂ ਗੋਰੇ ਬੋਲਦੇ ਦੇ ਫਾਈਨ ਬੇਟਾ, ਇਟਸ ਓਕੇ, ਵੀ ਵਿਲ ਫਾਈਨ, ਇੱਦਾਂ। ਪਰ ਸਾਡੀਆਂ ਮਾਵਾਂ ਦਾ ਪਤਾ ਨੀ ਕਿੱਥੇ ਗਏ ਰਹੀ, ਇਹਨੂੰ ਕੀ ਅੱਗ ਲੱਗੀ ਸੀ ਫੋਟੋਆਂ ਲੈਂਦੀ, ਇਹ ਉਹ ਸਾਰਾ ਰੁਬਾ। ਉਹ ਮਾਂ ਇੱਕ ਨਾ ਹੁੰਦਾ ਨਾ, ਮਤਲਬ ਪਿਆਰ ਨਾਲ ਵੀ ਕਰੇ ਬੰਦੇ ਦਾ ਥੋੜਾ ਹੋਤਾ, ਹੋਰ ਟੈਨਸ਼ਨ ਜ਼ਿਆਦਾ ਹੋ ਜਾਏ ਤੇਰੇ ਵੀ, ਉਹਨੂੰ ਪਤਾ ਲੱਗ ਗਿਆ ਜੀ ਉਹ। ਫਿਰ ਕੀ ਹੋਇਆ, ਮੇਰੀਆਂ ਫੋਟੋਆਂ ਨਾ ਇੱਕ ਭਲੇ ਮਾਨਸ ਦੇ ਹੱਥ ਲੱਗੀਆਂ, ਵੀਰੇ ਦੇ ਹੱਥ ਲੱਗੀਆਂ, ਉਹ ਕੱਪੜਿਆਂ ਦੀ ਦੁਕਾਨ ਸੀ ਉਹਦੇ, ਉਹਦੇ ਉੱਤੇ ਜਿਹੜਾ ਪ੍ਰਿੰਟ ਸੀ ਨਾ, ਉਹ ਸਿੰਮੀ ਨਾਰਾ ਮਤਲਬ ਮੇਰੇ ਬ੍ਰਦਰ ਦਾ ਨਾਮ ਸੀ ਨਾ, ਉਹ ਮੈਨੂੰ ਜਾਣਦਾ ਸੀ ਮੇਰੇ ਭਰਾ ਨੂੰ, ਮੇਰੇ ਮਾਸੇ ਦੇ ਮੁੰਡੇ ਨੂੰ, ਔਰ ਉਹ ਲੱਗਿਆ ਕਿ ਇਹਦੀਆਂ ਹੀ ਹੋਣਗੀਆਂ ਨਾ, ਗਿਰੀਆਂ ਹੋਣਗੀਆਂ, ਇੱਦਾਂ ਕਰਕੇ ਨਾ ਕੰਮ ਤੋਂ ਜਾਂਦਾ। ਉਹਨੇ ਉਹਨੂੰ ਫੜਾਤੀਆਂ ਫੋਟੋਆਂ, ਤੇ ਉਹਨਾਂ ਨੇ ਵੀ ਨਾ ਮਤਲਬ ਮੇਰੀ ਮਤਲਬ ਪਹਿਲਾਂ ਕਿੰਨੇ ਦਿਨ ਦੱਸਿਆ ਨੀ ਹੈਗਾ, ਫਿਰ ਮੇਰੀ ਮੰਮੀ ਨੂੰ ਦੇ ਤੀਆਂ। ਤੇ ਫਿਰ ਜਦੋਂ ਮੇਰੇ ਮੰਮੀ ਨੂੰ ਆ ਕੇ ਦੱਸਿਆ ਨਾ, ਮੈਂ ਤੁਹਾਨੂੰ ਦੱਸ ਨੀ ਸਕਦੀ, ਉਹ ਕਹਿ ਜਾ ਖੁਸ਼ੀ ਦਾ ਪਲ ਸੀ ਕਿ ਮੇਰੀਆਂ ਫੋਟੋਆਂ ਵਾਪਸ ਆ ਗਈਆਂ। ਤੇ ਮੈਂ ਨਾ ਬੜੀ ਕੋਸ਼ਿਸ਼ ਕੀਤੀ ਉਹ ਬੰਦਾ ਮੈਨੂੰ ਮਿਲੇ, ਵੀ ਮੈਂ ਉਹਨੂੰ ਥੈਂਕਸ ਕਰਕੇ ਆਵਾਂ ਵੀ ਜਿਹਨੇ ਮੇਰੀਆਂ ਫੋਟੋਆਂ ਵੀ ਨਹੀਂ ਤਾਂ ਕੋਈ ਕੁਛ ਵੀ ਕਰ ਸਕਦਾ ਸੀ ਨਾ, ਵੀ ਉਹ ਇੰਨੀ ਵੱਡੀ ਚੀਜ਼ ਲੱਗ ਰਹੀ ਸੀ। ਤੇ ਕੁਦਰਤੀ ਟਾਈਮ ਪਾ ਕੇ ਮੈਨੂੰ ਪਤਾ ਲੱਗ ਗਿਆ, ਤੇ ਟਾਈਮ ਹੀ ਬੀਂਗ ਨਾ ਉਹ ਬੰਦਾ 8-10 ਸਾਲਾਂ ਬਾਅਦ ਸਾਡੀ ਗਲੀ ਦੇ ਵਿੱਚ ਹੀ ਨਾ ਰੈਂਟ ਤੇ ਆਇਆ ਵੀਰਾ ਉਹ। ਤੇ ਉਹਨੂੰ ਮੈਂ ਜਦੋਂ ਵੀ ਮਿਲਦੀ ਹਾਂ ਤੇ ਮਤਲਬ ਮੇਰੇ ਹੁਣ ਵੀ ਚਿਹਰਾ ਵੀ ਦੇਖੋ, ਦੁਨੀਆਂ 'ਚ ਇੰਨੇ ਚੰਗੇ ਚੰਗੇ ਲੋਕ ਵੀ ਨੇਗੇ, ਤੇ ਇਸ ਤਰ੍ਹਾਂ ਦੀ ਫੋਟੋਆਂ ਦੀ ਇਹ ਅਹਿਮੀਅਤ ਹੁੰਦੀ ਸੀ ਕਿ ਇੰਨਾ ਦੇਖ ਲਓ ਡਰ ਸੀ, ਤੇ ਹੁਣ ਅੱਜ ਕੱਲ੍ਹ ਦੇਖੋ
0: ਅੱਜ ਕੱਲ੍ਹ ਤੇ ਆਪਾਂ ਐਵੇਂ ਸੁੱਟ ਛੱਡਦੇ ਆ, ਲੋ ਚੱਕੋ ਕਿਹੜੀ ਚਾਹੀਦੀ, ਕੋਈ ਵੀ ਖਿੱਚ ਲੈਂਦਾ, ਇੱਕ ਪਾ ਦੇਣੇ ਬਾਕੀ ਆਪੇ ਬਣਾ ਲਿਓ।
5: ਉਹ ਟਾਈਮ ਬਹੁਤ ਉਹ ਸੀਗਾ ਕਿ ਜਦੋਂ ਮਿਲੀਆਂ ਨਾ, ਮੈਂ ਪਤਾ ਨੀ ਕਿਹੜੇ ਕਿਹੜੇ ਮੰਦਿਰ ਜਾ ਕੇ ਮੱਥਾ ਟੇਕਣਾ, ਗੁਰਦੁਆਰੇ ਦੇ ਬਾਹਰ ਜਾ ਕੇ ਦੇਖਣਾ, ਮੈਂ ਅੱਗੇ ਤੋਂ ਇਹ ਗਲਤੀ ਨੀ ਕਰੂੰਗੀ, ਕਿਤੇ ਏਦਾਂ ਦੀ ਗਲਤੀ ਨੀ ਕਰੂੰਗੀ, ਮੇਰੀਆਂ ਫੋਟੋਆਂ ਲੱਭ ਜਾਣ।
0: ਅੱਗੇ ਤੇ ਵੀ ਹੁੰਦਾ ਸੀ ਨਾ ਵੀ ਫੋਟੋ ਕਿਸੇ ਦੇ ਹੱਥ ਲੱਗੀ ਟੂਣਾ ਕਰ ਦੂਗਾ ਕੋਈ,
1: ਹਾਂ ਕੁਛ ਵੀ ਸਦਾ
5: ਟੂਣਾ ਕਰ ਦੂਗਾ। ਤੇ ਹਾਂਜੀ, ਤੇ ਇਹ ਤਾਂ ਹੈ ਆ। ਤੇ ਇੱਕ ਨਾ ਮੈਨੂੰ ਹਾਸੇ ਵਾਲੀ ਗੱਲ ਦੱਸਦੀ ਆ, ਤੁਸੀਂ ਕਹਿ ਰਹੇ ਹੋ ਨਾ ਉਹ ਨਾ ਮਤਲਬ ਹੈਗੀ ਆ ਜਿਹੜੀ ਫੋਟੋ ਹੈ ਨਾ, ਮੈਂ ਕਾਫੀ ਟਾਈਮ ਸੰਭਾਲ ਕੇ ਰੱਖੀ, 1 ਸਾਲ ਹੋ ਗਿਆ। ਉਹ ਵੀ ਨਾ ਇੱਕ ਜਿਹੜੀ ਸਟੋਰੀ ਹੈ ਨਾ, ਲਵ ਮੇਰੀ ਲਵ ਸਟੋਰੀ ਹੈ ਕਿ ਮੇਰਾ ਜਿੱਦਾਂ ਸੀਗਾ ਨਾ, ਮੈਂ ਆਪਣੇ ਹਸਬੈਂਡ ਨੂੰ ਦੱਸਿਆ, ਤੇ ਉਹਦੀ ਫੋਟੋ ਰੱਖੀ ਹੋਈ ਸੀਗੀ ਮੈਂ। ਉਹ ਆਪਾਂ ਕਿਸੇ ਦਿਨ ਜ਼ਿਕਰ ਕਰਾਂਗੇ, ਹਾਈ ਉਹ ਤਾਂ ਮਤਲਬ ਬਹੁਤ ਲੰਬੀ ਚਲੀ ਜਾਊਗੀ, ਫਰਾਈਡੇ ਵਾਲੇ ਦਿਨ ਗੱਲ ਕਰਾਂਗੇ।
0: छुट्टी ले ली
5: जवाब
0: तीन बनाओ बिहाइंड
5: सारे कहते कि थोड़ा नीतू ती मतलब तेरे ब्रदर च किन्ना फर्क हैगा ना वो किड्डा बोल दे किड्डा चुप है ना उन्दा बेचारा बहुत बोला था
1: वो ताडे करके चुप होना भी
5: चलो
0: कोई नी फिर
6: थारी
1: बाट देख रहे थे भाई रिचर्ड भाई साहब आवेंगे कुछ तो सुनावेंगे
0: रिचर्ड जी ताड़ी केड़ी फोटो ए दे चो तीन जने हो
6: ये माइकल पीटर एंड मायसेल्फ और तो मेरे डैड को शौक था बिकॉज
0: नहीं तो ही केड़े होते चो जिने डैड दे
6: डैड होते थे
0: ओके
6: तो मेरे डैड
0: ओ तू एक मिनट
1: थम जा भाई साहब थम जा
0: मैं पूछ रहा हूं तू ही केड़े होए दे च अपने डैडी दी कुछड़ चो तू ही के पीछे खले हो
7: हां मैं द बैक हां पीछे हूं
0: पीछे हां चलो
7: फोन दो मैं मॉम की तरह दिखते हैं माइकल और पीटर डैड की तरह दिखते हैं दे बोथ लुक ब्रिटिश
0: जी हाँ जी हुण दसो
7: तो हाँ जी तो मेरे डैड फर्नीचर का बिजनेस था तो वो कैटलॉग बनाते थे अपना तो उसके बाद फिर आनल ने मेरे बड़े भाई ने भी ये हॉबी शुरू किया और हमारे स्कूल में सिखाते थे फिफ्थ ग्रेड से तो मेरे बोथ माय एल्डर ब्रदर माय डैड एंड माइकल जो भी डायरेक्टर है प्रोड्यूसर है वो सब बचपन से ही दे ऑल वर फॉन्ड ऑफ दिस मैं और पीटर कभी इसमें घुसे नहीं तो आनल्ड और माइकल के पास अभी भी मेरे ख्याल में हर किस्म का कैमरा है दे प्रेजेंटेड मी आल्सो एसएलआर जो मेरे कबर्ड में पड़ा हुआ कहीं 20 साल से कभी नहीं निकाला
0: जी
7: एंड मेरे पास डीजीआई है वो भी कभी नहीं निकाला तो हाँ तो वेरी फॉन्ड मेमोरीज विद कैमरास
0: जी
7: तो और सब मतलब आनल्ड अभी भी ब्लैक एंड व्हाइट फोटो ही खींचता है एंड रील से ही खींचता है वो फोन से नहीं खींचता
0: ओके आजकल हुन लग पे फिर दोबारा पता ट्रेंड च आ गया
1: ओके
0: वो कहंदे आ पी ओ जड़ी ओ ग्रेन जी माड़े माड़े आंदे ना जड़ा ओ टच आंदा ही ओ असल टच आ ते हुन फिर वापस जड़े प्रोफेशनल ने ना ओ कई हुन नेगेटिव वालियां खिंचन लग पे फिर
1: ओके
7: हां
0: ओ कहंदे डिजिटल दे विच ओ नहीं स्वाद आंदा ਜਿੱਦਾਂ ਮੰਨ ਲਓ ਆਪਾਂ ਉਹਨੂੰ ਰੇਡੀਓ ਵੀ ਸੁਣਦੇ ਹਾਂ ਅਤੇ ਕਈ ਕਹਿ ਦਿੰਦੇ ਵੀ ਜਿਹੜੀ ਏਡੀ ਐਪਲੀਕੇਸ਼ਨ 'ਤੇ ਜੋ ਕਲੈਰਿਟੀ ਆ ਉਹਦੇ ਵਿੱਚ ਓਨਾ ਮਜ਼ਾ ਨਹੀਂ ਆਉਂਦਾ ਜਿੰਨਾ ਉਹ ਮਾੜੀ ਮਾੜੀ ਹਲਕੀ ਹਲਕੀ ਸਰ ਸਰ ਚ ਆਉਂਦਾ
1: ਸਰ ਸਰ
7: ਦੇਖਦੇ ਰੰਜੋਤ ਜੀ ਦੇ ਹੈ ਕਲਰ ਚਾਰਟ ਔਰ ਸਮਥਿੰਗ ਪਤਾ ਨਹੀਂ ਕਿਆ ਕਿਆ ਮੈਚ ਕਰਦੇ ਰਹਿੰਦੇ ਯੇ ਉਹ ਟੂ ਗੈਟ ਦ ਪਰਫੈਕਟ ਪਿਕਚਰ ਤੁਸੀਂ ਲੱਕੀਲੀ ਉਨਕੇ ਬੱਚੇ ਵੀ ਪੈਟ੍ਰਿਕ ਐਂਡ ਈਥਨ ਮਾਈਕਲ ਔਰ ਆਰਨਲਡ ਕੇ ਬੱਚੇ ਦੋਨੋਂ ਕਿਆ ਕਹਿੰਦੇ ਆ ਦੇ ਆਰ ਫੋਲੋਇੰਗ ਦੇਅਰ ਡੈਡਸ ਫੁੱਟਸਟੈਪਸ
0: ओके
7: तो उन लोग को भी शौक है ਬਲੈਕ ਐਂਡ ਵਾਈਟ ਫੋਟੋ ਖਿੱਚਣੇ ਦਾ।
0: ਵੈਰੀ ਨਾਈਸ, ਨਹੀਂ ਕਿ ਇਹ ਬਹੁਤ ਬੜਾ ਵਧੀਆ ਸ਼ੌਂਕ ਹੈ ਜੇ ਕਿਸੇ ਨੂੰ ਹੋਵੇ,
1: ਬੜੀ ਸੋਹਣੀ ਫੋਟੋ
0: ਤੇ ਉਹਦਾ ਆਪਣਾ ਹੀ ਇੱਕ ਮਜ਼ਾ ਹੁੰਦਾ ਬਲੈਕ ਐਂਡ ਵਾਈਟ ਦਾ ਵੀ। ਹੁਣ ਆਪਾਂ ਵੇਖਿਆ ਕਲਰ ਫੋਟੋ ਕਈ ਵਾਰੀ ਉਹਨੂੰ ਬਲੈਕ ਐਂਡ ਵਾਈਟ ਕਰ ਲਈਏ ਤਾਂ ਜ਼ਿਆਦਾ ਸੋਹਣੀ ਲੱਗਣ ਲੱਗ ਪੈਂਦੀ ਹੈ। ਕਈ ਫੋਟੋਆਂ ਆਪਾਂ ਉਹਦੇ 'ਚ ਅੱਜ ਕੱਲ੍ਹ ਹੁੰਦੀ ਹੈ ਆਪਸ਼ਨ, ਆਪਾਂ ਜਦੋਂ ਕਰ ਲੈਂਦੇ ਹਾਂ ਤਾਂ ਉਹ ਜ਼ਿਆਦਾ ਬੈਟਰ ਲੱਗਦਾ।
1: ਕਲਰ ਬਹੁਤ ਵੇਖ ਰਹੀ ਵੇਖ ਲਿਆ ਨਾ, ਬਲੈਕ ਐਂਡ ਵਾਈਟ ਇੱਕਦਮ ਆਈ ਸਾਨੂੰ ਤਾਂ ਜ਼ਿਆਦਾ ਅਟਰੈਕਟ ਲੱਗਦੀ ਹੈ ਫੋਟੋ। ਅਦਰਵਾਈਜ਼
7: ਤਾਂ ਡੈਡ ਕੇ ਪਾਸ ਤੋ 60s ਸੇ ਕੈਮਰਾ ਥਾ, ਤੋ ਆਰਨਲਡ ਕੇ ਪਾਸ ਵਹੀ ਕੈਮਰਾ ਹੈ ਜੋ ਵੋ ਯੂਜ਼ ਕਰਤਾ ਹੈ। ਆਈ ਥਿੰਕ ਇਟ ਵਾਸ ਓਲੰਪਸ, ਅਦਰਵਾਈਜ਼ ਦੇ ਵਾਸ ਪੈਂਟੈਕਸ, ਦੇ ਵਾਸ ਮੋਨੋਲਟਾ।
0: ਸੋ ਹਲੇ ਵੀ ਚੱਲਦਾ ਹੋ
7: ਦ ਮੋਸਟ ਪਪੂਲਰ ਬ੍ਰਾਂਡਸ ਦੈਟ ਟਾਈਮ, ਕੈਨਨ ਐਂਡ ਦਿਸ ਵਨ ਕੇਮ ਲੇਟਰ
1: ਜੀ।
0: ਪੈਨਾਸੋਨਿਕ ਵੀ ਆ ਗਿਆ ਹੈ ਬਾਅਦ ਚ ਛੇਤੀ ਕਿ ਨਹੀਂ?
7: ਹਾਂ ਹਾਂ, ਅਬ ਤੋ ਬਹੁਤ ਕੁਛ ਆ ਗਿਆ। ਮੈਨੇ ਆਪਕੇ ਸਟੂਡੀਓ ਮੇ ਸੋਨੀ ਪਹਿਲੇ ਦਫਾ ਦੇਖਾ, ਮੈਨੂੰ ਉਸ ਸੇ ਪਹਿਲੇ ਸੋਨੀ ਵੀਡੀਓ ਕੈਮਰਾ ਨਹੀਂ ਦੇਖਾ ਥਾ।
1: ਓਕੇ, ਥਾ ਸੋਨੀ ਕਬ ਸੇ?
0: ਸੋਨੀ ਤੋ ਬਹੁਤ ਚਿਰ ਹੋ ਗਿਆ,
1: ਸੋਨੀ ਪੈਨਾਸੋਨਿਕ ਤੋ ਇਹ ਚਲਤੇ ਸੀ ਇਸ ਮੇ।
7: ਐਂਡ ਦੈਨ ਬਲੈਕ ਮੈਜਿਕ ਇਜ਼ ਅਨਦਰ ਵਨ।
0: ਬਲੈਕ ਮੈਜਿਕ ਤੇ ਫਿਰ ਉਹ ਪ੍ਰੋਫੈਸ਼ਨਲਸ ਵਿੱਚ ਆ ਜਾਂਦਾ ਨਾ, ਉਹ ਆਮ ਬੰਦੇ ਤੇ ਨਹੀਂ ਕੰਮ ਦਾ, ਉਹ ਤੇ ਥੋੜਾ ਉਹ ਅਲੱਗ ਹੈ ਉਹਦਾ ਪੈਟਰਨ, ਉਹਦਾ ਯੂਜ਼ ਕਰਨ ਵਾਲਾ ਵੀ ਬੰਦਾ ਚਾਹੀਦਾ।
1: ਕੈਮਰੇ ਕੇ ਸਾਈਜ਼ ਵੀ ਡਿਪੈਂਡ ਕਰਤੇ ਹੈ।
7: ਮਿੱਤੂ ਕੋ ਬੋਲ ਕੇ ਆਪਕੋ ਇੱਕ ਦਿਲਵਾਤਾ ਹੂੰ, ਬਿਕੋਜ਼ ਦੇ ਆਰ ਦ ਸਪਾਂਸਰਸ ਫॉर ਮਿੱਤੂ।
0: ਓਹ ਵਾਹ, ਥੈਂਕ ਯੂ।
1: ਫਿਰ ਕੋਈ ਦਿੱਕਤ ਨਹੀਂ ਭਾਈ,
7: ਫਿਰ ਕੋਈ ਲਗਾਤਾ ਹੂੰ ਕੁਝ ਮੱਖਣ ਆਪਕੇ ਬਰਥਡੇ ਮੇ ਇੱਕ ਬਲੈਕ ਮੈਜਿਕ ਦਿਲਵਾਤੇ ਹੈ।
0: ਹਾਂ,
1: ਇਹ ਬਾਤ ਆਪਨੇ ਬੜੀ ਘਣੀ ਸੁਥਰੀ ਕਹੀ ਸੀ।
0: ਹਾਂ, ਕੱਲ ਰੋਏ ਦਾ ਵੀ ਬਰਥਡੇ ਸੀ ਨਾ?
7: ਰੋਏ ਕਾ ਕੱਲ ਰੋਏ ਕਾ ਬਰਥਡੇ ਥਾ।
0: ਹਾਂ, ਚਲੋ ਬਲੇਟਿਡ ਹੈਪੀ ਬਰਥਡੇ,
1: ਹੈਪੀ ਬਰਥਡੇ,
0: ਹੈਪੀ ਬਰਥਡੇ ਟੂ ਯੂ,
7: ਟੂ ਯੂ,
0: ਹੈਪੀ ਬਰਥਡੇ ਟੂ ਯੂ,
1: ਟੂ ਯੂ,
0: ਹੈਪੀ ਬਰਥਡੇ ਟੂ ਯੂ, ਬਲੇਟਿਡ ਹੈਪੀ ਬਰਥਡੇ ਟੂ ਯੂ ਰੋਏ।
1: ਰੋਏ
0: ਰੱਬ ਤੁਹਾਨੂੰ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ, ਤੇ ਇਸੇ ਤਰ੍ਹਾਂ ਤੁਹਾਡਾ ਵਧੀਆ ਵਧੀਆ ਹਸਮੁਖ ਸੁਭਾਅ ਬਣਿਆ ਰਹੇ, ਹੈਲਪਫੁਲ ਸੁਭਾਅ ਇਸੇ ਤਰ੍ਹਾਂ ਦੇ ਨਾਲ ਬਣਿਆ ਰਹੇ।
7: ਪਰਸਨ ਮਤਲਬ ਉਸੇ ਬੜੀਆ ਬੰਦਾ ਮੈਨੇ ਦੇਖਾ ਨਹੀਂ ਹੈ।
0: ਤੋ
7: ਮੈਨੇ ਕੱਲ ਉਸਕੋ ਇੱਕ ਐਨਫੀਲਡ ਦਿਆ ਜੋ ਲੱਕੜੀ ਕਾ ਬਣਾ ਥਾ, ਐਂਡ
0: ਉਸਨੇ
7: ਮੈਨੇ ਇਨਗ੍ਰੇਵ ਕਰਾਇਆ। ਮੈਂ ਉਸਕੋ ਰੋਏ ਭਾਈ ਸਾਹਿਬ ਬੁਲਾਤਾ ਹੂੰ, ਤੋ ਇੱਕ ਸਾਈਡ ਰੋਏ ਲਿਖੋ, ਦੂਸਰੀ ਸਾਈਡ ਭਾਈ ਸਾਹਿਬ।
0: ਓਕੇ,
7: ਤੋ ਮੈਨੇ ਕੱਲ ਉਸਕੋ ਇੱਕ ਵੁਡਨ ਐਨਫੀਲਡ ਗਿਫਟ ਕੀਆ ਬਰਥਡੇ ਕੇ।
0: ਅੱਛਾ, ਐਨਫੀਲਡ, ਓਕੇ ਓਕੇ,
1: ਵਾਹ,
0: ਮੈਂ ਐਨਫੀਲਡ ਮਿਸ ਕਰ ਗਿਆ,
1: ਵੁਡਨ ਐਨਫੀਲਡ।
0: ਥੈਂਕ ਯੂ ਰਿਚਰਡ ਜੀ।
7: ਓਕੇ ਜੀ,
0: ਹਲੇ ਕਾਫੀ ਕੁਛ ਸਾਡੇ ਕੋਲ ਪੜਨ ਵਾਲਾ ਵੀ। ਥੈਂਕ ਯੂ ਜੀ, ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਇਹ ਫੋਟੋ ਮੇਰੇ ਪਾਪਾ ਜੀ ਦੀ ਆ, ਤੇ ਪਾਪਾ ਜੀ ਦਾਦਾ ਜੀ ਮੇਰੇ ਦਿਲ ਦੇ ਬਹੁਤ ਨੇੜੇ, ਦਲੇਰ ਤੇ ਜਿੰਦਾ ਦਿਲ ਇਨਸਾਨ, ਰਿਟਾਇਰ ਹੋਏ ਨੇ ਇੰਡੀਅਨ ਆਰਮੀ ਸਿੱਖ ਰੈਜੀਮੈਂਟ ਦੇ ਵਿੱਚੋਂ। 3 ਲੜਾਈਆਂ ਲੜੀਆਂ ਉਹਨਾਂ ਨੇ ਪਾਕਿਸਤਾਨ ਤੇ ਬੰਗਲਾਦੇਸ਼ ਦੇ ਖਿਲਾਫ, ਅਸੀਂ ਇਹਨਾਂ ਦੀ ਜੁੱਤੀ ਦੇ ਬਰਾਬਰ ਵੀ ਬਣ ਜਾਈਏ ਤਾਂ ਇਹੋ ਹੀ ਬਸ ਕੋਸ਼ਿਸ਼ ਆ। ਸਰਦਾਰ ਤੇਜਾ ਸਿੰਘ ਕਹਿੰਦੇ ਕਿ ਨਾਂ ਹੈ ਇਹਨਾਂ ਦਾ। ਧੰਨਵਾਦ ਜੀ, ਧੰਨਵਾਦ ਤੁਹਾਡਾ ਦੀਪ ਜੀ, ਬਹੁਤ ਸ਼ੁਕਰੀਆ। ਤੇ ਮੋਹਨ ਜੀ ਕਹਿੰਦੇ ਕਿ ਐਵੇਂ ਤਾਂ ਨਹੀਂ, ਗੁਰਦਾਸ ਮਾਨ ਨੇ ਕਿਹਾ ਕਮਲੀ ਯਾਰ ਦੀ ਕਮਲੀ ਨਾਲ ਇਹਨਾਂ ਨੇ ਫੋਟੋ ਭੇਜੀ ਹੈ। ਹੁਣ ਪਤਾ ਨਹੀਂ ਇਹ ਫੋਟੋ ਦੇ ਨਾਲ ਸੰਬੰਧਿਤ ਆ ਜਾਂ ਕਾਲ ਦੇ ਨਾਲ ਸੰਬੰਧਿਤ ਆ। ਪੁਰਾਣੀ ਫੋਟੋ ਇਹਨਾਂ ਨੇ ਭੇਜੀ ਹੈ, ਕਹਿੰਦੇ ਕਿ ਮੇਰੇ ਮਾਸੀ ਮਾਸੜ ਕਨੇਡਾ ਤੋਂ ਆਏ ਸੀ, ਉਹਨਾਂ ਨੇ ਖਿੱਚੀ ਸੀ, 83-84 ਦੀ ਗੱਲ ਆ ਫੋਟੋ ਜਿਹੜੀ ਇਹਨਾਂ ਨੇ।
1: ਹਾਂ, ਉਦੋਂ ਬਾਹਰੋਂ ਆ ਕੇ ਕਰੇਜ਼ ਹੁੰਦਾ ਸੀ ਫੋਟੋ, ਕੈਮਰੇ ਲੈ ਕੇ ਆਉਂਦੇ ਸੀ,
0: ਬਾਹਰ ਵਾਲਿਆਂ ਦੀ ਨਿਸ਼ਾਨੀ ਇਹ ਹੁੰਦੀ ਸੀ ਵੀ ਉਹਨਾਂ ਕੋਲ ਕੈਮਰਾ ਹੁੰਦਾ ਸੀ, ਹੈਨਾ, ਫਿਰ ਜਾਂ ਕੈਮਰਾ ਆਪਾਂ ਜਦੋਂ ਬਾਹਰੋਂ ਕੋਈ ਜਾਂਦਾ ਹੁੰਦਾ ਸੀ ਤੇ ਉਹਨੂੰ ਬਾਹਰ ਵਾਲਾ ਤਾਂ ਹੀ ਸਮਝਿਆ ਜਾਂਦਾ ਸੀ ਵੀ ਜੇ ਤੋ ਕੋ
1: ਹੋਵੇ ਸਾਈਡ ਤੋਂ ਕੱਢ ਕੇ ਵੇਖ,
0: ਇਹਦਾ ਮਤਲਬ ਇਹ ਬਾਹਰੋਂ ਆਇਆ ਵਾ,
1: ਬਾਹਰੋਂ ਆਇਆ ਵਾ,
0: ਤੇ ਹੁਣ ਵੇਖ ਲਓ ਤੁਸੀਂ ਕਿੱਥੇ ਪਹੁੰਚ ਗਏ ਗੱਲਾਂ। ਜਸਵਾਲ ਸਾਹਿਬ ਕਹਿੰਦੇ ਕਿ ਕਾਰ ਠੀਕ ਹੈ ਜੀ, ਬੈਡ ਬਾਅਦ, ਅੱਛਾ ਬਾਅਦ ਨੂੰ ਬੈਡ ਦੇ ਨਾਲ ਇਹਨਾਂ ਨੇ ਜੋੜਿਆ, ਠੀਕ ਹੈ ਜੀ, ਬੱਸ, ਰੇਡੀਓ, ਕੈਲੰਡਰ, ਰਾਮ ਅਤੇ ਕੁਛ ਅਕਰ ਸ਼ਾਇਦ ਇਹੋ ਜਿਹੇ ਨੇ। ਅਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਰਣਜੋਤ ਜੀ ਕਹਿੰਦੇ ਕਿ ਮੈਂ ਬਣਾ ਲਈਆਂ ਨੇ ਐਲਸੀ ਦੀਆਂ ਪਿੰਨੀਆਂ ਕੱਲ੍ਹ ਜਸ਼ ਜੀ ਦੀਆਂ ਗੱਲਾਂ ਸੁਣ ਕੇ ਜੀ, ਮੇਰੇ ਕੋਲ ਸਕੂਲ ਕਾਲਜ ਦੇ ਦਿਨਾਂ ਦੀਆਂ ਫੋਟੋਆਂ ਅੱਜ ਵੀ ਸਾਂਭੀਆਂ ਪਈਆਂ ਨੇ, ਨਿੱਕੇ ਹੁੰਦਿਆਂ ਦੀਆਂ ਫੋਟੋ ਸਟੂਡੀਓ ਦੇ ਵਿੱਚ ਜਾ ਕੇ ਫੋਟੋਆਂ ਕਰਵਾਉਂਦੇ ਹੁੰਦੇ ਸੀ ਤਾਂ ਮੇਰੇ ਦੋਵੇਂ ਨਿੱਕੇ ਵੀਰ ਉੱਥੇ ਜਿਹੜਾ ਵੀ ਸਮਾਨ ਪਿਆ ਹੁੰਦਾ ਸੀ ਉਹ ਪਾ ਲੈਂਦੇ, ਸਿਰ 'ਤੇ ਟੋਪੀ, ਗਲ ਦੇ ਵਿੱਚ ਮਾਲਾ, ਮੂੰਹ ਦੇ ਵਿੱਚ ਲਿਪਸਟਿਕ,

0: ਪਰ ਉਸ ਜੇ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਜਦੋਂ ਮਤਲਬ ਕੈਮਰੇ ਵਾਲਾ ਤਾਂ ਬਹੁਤ ਦੂਰ ਦੂਰ ਦਾ ਵਾਸਤਾ ਨਹੀਂ ਸੀ ਨਾ, ਉਦੋਂ ਵੀ ਸਿਰਫ ਮੂੰਹ ਮਹਿੰਦਰਾ ਦੱਸਿਆ ਜਾਂਦਾ ਸੀ ਜਦੋਂ ਵੀ ਕੋਈ ਲਾਗੀ ਜਾਂ ਨਾਈ ਆਉਂਦਾ ਸੀ ਵੀ ਫਲਾਣੇ ਦਾ ਮੁੰਡਾ ਹੈਗਾ ਜੇ ਕਿੰਨਾ ਕਰਦਾ ਇੰਨਾ ਕਰਦਾ ਵੇਖਣ ਨੂੰ ਐ ਆ, ਉਤੋਂ ਆਈਡੀ ਲਾ ਲੈਂਦੇ ਸੀ ਵੀ ਹਾਂ ਵੀ ਚਲੋ ਸੋਹਣਾ ਸੁਨੱਖਾ ਹੋਣਾ,
1: ਘਰਦਿਆਂ ਨੂੰ ਵੇਖ ਲੈਂਦੇ ਸੀ ਨਾ ਵੀ ਮਾਂ ਸੋਹਣੀ ਪਿਓ ਸੋਹਣਾ ਠੀਕ ਹੀ ਹੋਣਾ ਵਾ ਜੀ ਹੈ ਨਾ, ਬਹੁਤੀਆਂ ਦੇਖਦੇ ਜਾਂ ਫਿਰ ਲਾਗੋਂ ਬੰਨਿਓ ਪਤਾ ਲੱਗ ਜਾਂਦਾ ਸੀ ਹਾਂ ਵੀ ਧੀ ਪੁੱਤ ਠੀਕ ਆ, ਉਸੇ ਚੀਜ਼ ਤੋਂ ਹੀ ਆਈਡੀਆ ਲਾ ਜਾਂਦੇ,
0: ਮਨ ਚ ਪਿਕਚਰ ਤਿਆਰ ਕਰ ਲੈਂਦੇ ਵੀ ਏਦਾਂ ਦਾ ਹੋਣਾ।
1: ਬਿਲਕੁਲ ਸਤੀਸ਼ ਜੀ ਕਹਿੰਦੇ ਰਾਮ ਰਾਮ ਬਾਈ ਸਾਹਿਬ,
0: ਬਾਈ ਸਾਹਿਬ ਰਾਮ ਰਾਮ।
1: ਪ੍ਰਵੀਨ ਖੁਰਾਣਾ ਜੀ ਕਹਿੰਦੇ ਨੇ ਕਿ ਵਰਾਂਡਾ, ਅੱਛਾ ਗੁਰਜੀਤ ਜੀ ਕਹਿੰਦੇ ਨੇ ਕਿ ਬੈਂਕ, ਡਾਕਟਰ, ਟੀਚਰ ਅਤੇ ਬੱਸ ਅਤੇ ਕਾਰ। ਧੰਨਵਾਦ ਜੀ ਤੁਹਾਡਾ। ਅਤੇ ਜਸਵੀਰ ਜੀ ਕਹਿੰਦੇ ਨੇ ਕੀ ਹੱਟ, ਹਾਂ ਹੱਟ ਵੀ ਠੀਕ। ਅਤੇ ਸੈਮੀ ਸਾਹਿਬ ਕਹਿੰਦੇ ਕਿ ਕਲਾਸ, ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਨਾਸਾ, ਅੱਛਾ ਨਾਸਾ ਨੂੰ ਨਾਸਾ ਨਾਲ ਜੋੜਦੇ ਆ, ਓਕੇ ਠੀਕ ਆ। ਅਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਹੋਪ ਐਵਰੀਥਿੰਗ ਡੂਇੰਗ ਵੈਲ, ਅਤੇ ਅਰਜੈਂਟ ਨੀਡ ਹੈਲਪ, ਅਤੇ ਟਰੈਵਲਿੰਗ ਟੂ ਇੰਡੀਆ ਸਪੈਸ਼ਲੀ ਟੂ ਅੰਮ੍ਰਿਤਸਰ, ਅਤੇ ਕਹਿੰਦੇ ਨੇ ਕਿ ਏਬਲ ਟੂ ਕੈਰੀ ਸਮ ਇੰਪੋਰਟੈਂਟ ਡਾਕੂਮੈਂਟਸ, ਮਾਈ ਬ੍ਰਦਰ ਕੈਨ ਕਲੈਕਟ ਦਾ ਡਾਕੂਮੈਂਟ ਫਰੋਮ ਐਨੀਵੇਅਰ ਇਨ ਪੰਜਾਬ, ਅਤੇ ਜੇਕਰ ਕੋਈ ਲੈ ਕੇ ਜਾ ਸਕਦਾ ਤਾਂ, ਅਤੇ ਜੇ ਕੋਈ ਆਉਂਦਾ ਹੈ ਮੈਸੇਜ ਤਾਂ ਜ਼ਰੂਰ ਤੁਹਾਨੂੰ ਦੱਸ ਦਿੰਦੇ ਹਾਂ ਜੀ, ਧੰਨਵਾਦ ਤੁਹਾਡਾ। ਅਤੇ ਸੋਨੂੰ ਚਾਹਲ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ, ਅਤੇ ਟੀਮ ਹਾਂ ਜੀ ਬਸ ਕਹਿੰਦੇ ਕਿ ਮੈਂ ਹੁਣੇ ਲਾਇਆ ਰੇਡੀਓ, ਅਤੇ ਆਪਣੀ ਫੋਟੋ ਦੀ ਗੱਲ ਹੋ ਰਹੀ ਆ ਜਾਂ ਗਰਲਫ੍ਰੈਂਡ ਦੀ ਫੋਟੋ, ਨਹੀਂ ਫੋਟੋ ਦੀ ਹੋ ਰਹੀ ਆ ਜੀ, ਤੁਸੀਂ ਮੈਂ ਗਰਲਫ੍ਰੈਂਡ ਦੀ ਵੀ ਵਿਖਾ ਸਕਦੇ ਹੋ ਕੁਝ, ਵੀ ਡੋਂਟ ਮਾਈਂਡ,
0: ਵੀ ਡੋਂਟ ਮਾਈਂਡ, ਨਾ ਤਾਂ ਭਾਈ ਸਭ ਦੇਖਾਂਗੇ,
1: ਇਹ ਸਾਡੇ ਤੱਕ ਹੀ ਰਹਿਣੀ ਬਸ, ਇੱਥੇ ਰਹਿਣੀ ਆਪਾਂ ਕਿਹੜਾ ਪੀ ਉਹਨਾਂ
0: ਉਹਨਾਂ ਤੋਂ ਹੋਲੀ ਜਿਹਾ ਲਿਖਿਆ ਸੀ ਤੁਸੀਂ ਜੋੜਦੀ ਪੜਤਾ,
1: ਨਹੀਂ ਚਲੋ ਫਿਰ ਕੀ, ਫਿਰ ਕੀ ਫਰਕ ਪੈਂਦਾ, ਧੰਨਵਾਦ ਜੀ ਰਾਧੇ ਰਾਧੇ
0: ਕਹਿੰਦੇ ਕੱਲ੍ਹ ਦਾ ਦਿਨ
1: ਮੰਗਲਮਈ ਹੋ ਸਭਕਾ। ਅੱਛਾ ਅੱਜ ਕਾ ਦਿਨ, ਅੱਜ ਦਾ ਦਿਨ ਜਿਹੜਾ ਵਾ ਆਸਟ੍ਰੇਲੀਆ ਦੇ ਵਿੱਚ ਸੌਰੀ ਡੇ ਦੇ ਵਜੋਂ ਵੀ ਮਨਾਇਆ ਜਾਂਦਾ, ਸੋ ਇਹ ਸੌਰੀ ਡੇ ਇਸ ਕਰਕੇ ਕਿਉਂਕਿ ਆਪਾਂ ਜਾਣਦੇ ਹਾਂ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਕਿ ਕਾਫੀ ਸਾਰੀਆਂ ਧੱਕੇਸ਼ਾਹੀਆਂ ਜਿਹੜੀਆਂ ਇੱਥੋਂ ਦੇ ਮੂਲ ਨਿਵਾਸੀ ਹੈ ਐਬੋਰੀਜਨ ਹੇਟੈਰਸ ਸਟੇਟ ਉਹਨਾਂ ਆਈਲੈਂਡਸ ਉਹਨਾਂ ਦੇ ਨਾਲ ਕਾਫੀ ਸਾਰੀਆਂ ਜਿਹੜੀਆਂ ਧੱਕੇਸ਼ਾਹੀ ਹੋਈਆਂ, ਅਤੇ ਉਸ ਤੋਂ ਬਾਅਦ ਫਿਰ ਅੱਜ ਦਾ ਦਿਨ ਇਸ ਕਰਕੇ ਚੁਣਿਆ ਗਿਆ ਕਿ ਜਿਹਦੇ ਵਿੱਚ ਉਹਨਾਂ ਨੂੰ ਸੌਰੀ ਕਿਹਾ ਜਾਵੇ
0: ਜੀ।
1: ਸੋ ਅੱਜ ਦਾ ਦਿਨ ਇਸ ਵਜ੍ਹਾ ਦੇ ਕਰਕੇ ਵੀ ਆਸਟ੍ਰੇਲੀਆ ਦੇ ਵਿੱਚ ਮਨਾਇਆ ਜਾ ਰਿਹਾ। ਸੋ ਕੁਛ ਇੱਕ
0: ਵਿਆਹ ਵੇਰੇ ਬੰਦੇ ਦਾ ਰੋਜ਼ ਸੌਰੀ ਡੇ ਹੁੰਦਾ ਵਿਚਾਰੇ ਦਾ,
1: ਹਾਂਜੀ
0: ਵਿਆਹ ਵੇਰੇ ਬੰਦੇ ਦਾ ਰੋਜ਼ ਹੀ ਸੌਰੀ ਡੇ ਹੁੰਦਾ,
1: ਹਾਂ ਉਹ ਇੱਕ ਅਲੱਗ ਸੌਰੀ ਹੁੰਦੀ ਆ, ਇਹ ਇੱਕ ਅਲੱਗ ਸੌਰੀ ਆ ਵੀ ਹਾਂ ਤੁਹਾਡੇ ਨਾਲ ਧੱਕਾ ਕੀਤਾ ਗਿਆ, ਕਿਉਂਕਿ ਇੱਕ ਸਮਾਂ ਹੀ ਜਦੋਂ ਇੱਕ ਸਮੇਂ ਨੂੰ ਲੋਸਟ ਜਨਰੇਸ਼ਨ ਦੇ ਵਜੋਂ ਵੀ ਜਾਣਿਆ ਜਾਂਦਾ, ਜਿਹੜੀ ਪੂਰੀ ਦੀ ਪੂਰੀ, ਹਾਂ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਉਹਨਾਂ ਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਅਤੇ ਉਸ ਤੋਂ ਬਾਅਦ ਫਿਰ ਹੁਣ ਉਸੇ ਚੀਜ਼ ਦੇ ਲਈ ਇੱਕ ਸੌਰੀ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੇ ਲਈ ਸੌਰੀ ਦਿਵਸ ਜਿਹੜਾ ਰੱਖਿਆ ਗਿਆ ਕਿ ਜੋ ਕੁਛ ਵੀ ਹੋਇਆ ਉਹਦੇ ਲਈ ਸੌਰੀ, ਅਤੇ ਗਾਂਹ ਜਿਹੜਾ ਸਾਰਾ ਕੁਛ ਠੀਕ ਠਾਕ ਰਹੇ। ਖੈਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਿੱਦਾਂ ਅਤੇ ਕਿੰਨਾ ਕੁ ਠੀਕ ਠਾਕ ਹੈ ਉਹ ਸਾਰੀਆਂ ਆਪਾਂ ਟਾਈਮ ਟੂ ਟਾਈਮ ਆਪਾਂ ਖਬਰਾਂ ਦੇ ਵਿੱਚ ਵੀ ਵੇਖਦੇ ਹਾਂ, ਇੱਥੋਂ ਦੇ ਜਿਹੜੇ ਅਲੱਗ ਅਲੱਗ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ, ਖਾਸ ਤੌਰ ਦੇ ਉੱਤੇ 26 ਜਨਵਰੀ ਨੂੰ ਵੀ ਆਪਾਂ ਉਹਦਾ ਰੰਗ ਵੇਖਦੇ ਹਾਂ, ਪਰ ਫਿਲਹਾਲ ਅੱਜ ਦਾ ਦਿਨ ਜਿਹੜਾ ਵਾ ਉਹ ਸੌਰੀ ਦਿਵਸ ਹੈ। ਜੇਕਰ ਇੱਧਰ ਉੱਧਰ ਕਿਤੇ ਤੁਸੀਂ ਵੇਖੋ ਕੋਈ ਪ੍ਰੋਗਰਾਮ ਤਾਂ ਉਹ ਇਸ ਵਜ੍ਹਾ ਕਰਕੇ ਹੋ ਰਿਹਾ ਹੋਊਗਾ, ਕਿਉਂਕਿ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਦੇ ਕੋਲੋਂ ਮਾਫ਼ੀ ਦਿਵਸ ਜਿਹੜਾ ਉਹ ਮਨਾਇਆ ਜਾਂਦਾ ਕਿ ਜੋ ਤੁਹਾਡੇ ਨਾਲ ਹੋਇਆ ਜਾਂ ਜੋ ਤੁਹਾਡੇ ਨਾਲ ਉਦੋਂ ਕੀਤਾ ਗਿਆ ਉਹਦੇ ਲਈ ਅਸੀਂ ਸੌਰੀ ਆਪਾਂ ਮਾਫ਼ੀ ਚਾਹੁੰਦੇ ਹਾਂ। ਅਤੇ ਅੱਜ ਗੱਲਾਂ ਬਾਤਾਂ ਸਾਡੀਆਂ ਫੋਟੋਆਂ ਦੀਆਂ ਚੱਲ ਰਹੀਆਂ ਸੀ ਅਤੇ ਪੰਜਾਬੀ ਦੀਆਂ ਚੱਲ ਰਹੀਆਂ ਸੀ, ਅਤੇ ਤੁਰ ਸਾਹਿਬ ਜੇਕਰ ਕੋਈ ਸ਼ੇਅਰ ਰਹਿ ਗਈ ਆ ਅਤੇ ਨਹੀਂ ਤਾਂ ਫਿਰ ਆਪਾਂ ਅੱਗੇ ਵਧੀਆ ਅਤੇ ਇਜਾਜ਼ਤ ਲਈਏ। ਟਾਈਗਰ ਜੀ ਆਪਣੇ ਮੰਮੀ ਡੈਡੀ ਦੀ ਫੋਟੋ ਭੇਜਦੇ ਨੇ, ਕਹਿੰਦੇ ਨੇ ਕਿ ਮੈਂ ਆਪਣੀ ਛਾਤੀ ਦੇ ਉੱਤੇ ਬਣਵਾਈ ਆ ਫੋਟੋ ਆਪਣੇ ਮੰਮੀ ਡੈਡੀ ਦੀ। ਧੰਨਵਾਦ ਜੀ, ਬਹੁਤ ਵਧੀਆ। ਅਤੇ ਕਹਿੰਦੇ ਕਿ ਹੋਮ ਮੇਡ ਚਿਕਨ ਅਤੇ ਸਿੰਗਾਪੁਰ ਨੂਡਲ ਕੱਲ੍ਹ ਦਾ ਡਿਨਰ ਸੀ। ਹਾਂਜੀ ਤੋਂ ਸਰ
0: ਕਾਫੀ ਜਿਹੜੇ ਅੱਖਰ ਲੋਕਾਂ ਦੱਸ ਦਿੱਤੇ ਆ, ਜਿਵੇਂ ਕਲੰਕ ਹੈ, ਜਹਾਜ਼ ਹੈ, ਕਾਲਕਾ, ਮਹਿਮ ਇੱਕ ਸ਼ਹਿਰ ਦਾ ਨਾਂ ਆ, ਡਾਲਡਾ ਵੀ ਆਪਣੀ ਹੋ ਚੁੱਕਿਆ ਸੀਗਾ, ਨਮਨ, ਕਈ ਇੱਦਾਂ ਦੇ ਵਰਡ ਨੇ ਜਿਹੜੇ, ਨਮਨ ਵੀ ਉਹਦੇ ਵਿੱਚ ਆ ਜਾਂਦਾ ਆ। ਉਸ ਤੋਂ ਬਾਅਦ ਤੁਹਾਡਾ
1: ਨਮਨ ਭੇਜਿਆ ਵੀ ਕਿਸੇ ਨੇ
0: ਭੇਜਿਆ ਨਾ, ਉਹ ਨਾਮ 'ਚ ਆ ਜਾਂਦਾ ਨਾ। ਤੇ ਖਮਖਾ ਸਾਡਾ ਹੋ ਹੀ ਗਿਆ ਸੀ ਖਮਖਾ। ਤੇ ਜਿਹੜੇ ਆਪਾਂ ਅੱਖਰਾਂ ਦੀ ਗੱਲ ਕੀਤੀ ਸੀ, ਜਿਹੜੇ ਪੰਜਾਬੀ 'ਚ

0: ਕਈਆਂ ਨੇ ਕਿਹਾ ਸੀ ਵੀ ਅਸੀਂ ਸੈੱਟ ਨੂੰ ਕਿਤੇ ਹੋਰ ਕਹਿ ਦਿੰਦੇ ਹਾਂ ਸੈੱਟ ਜਾਂ ਇੰਗਲਿਸ਼ ਅੱਖਰ, ਉਹ ਇੰਗਲਿਸ਼ 'ਚ ਵੀ ਉੱਥੇ ਵਰਤੇ ਜਾਂਦੇ ਨੇ ਅਤੇ ਪੰਜਾਬੀ 'ਚ ਵੀ ਉੱਥੇ ਵਰਤੇ ਜਾਂਦੇ ਨੇ, ਸਾਡੇ ਕਈ ਅੱਖਰ ਇੱਦਾਂ ਦੇ ਨੇ ਜਿਵੇਂ
1: ਹੁਣ ਉਸਦਾ ਹਿੱਸਾ ਬਣ ਗਏ ਨੇ,
0: ਗਲਾਸ ਗਲਾਸ ਨੂੰ ਅੰਗਰੇਜ਼ੀ 'ਚ ਵੀ ਗਲਾਸ 'ਚ ਹੀ ਵਰਤਿਆ ਜਾਂਦਾ ਜਿੱਥੇ ਗਲਾਸ ਦੀ ਲੋੜ ਪੈਂਦੀ ਹੈ, ਅਤੇ ਪੰਜਾਬੀ 'ਚ ਵੀ ਗਲਾਸ ਨੂੰ ਗਲਾਸ 'ਚ ਹੀ ਵਰਤਿਆ ਜਾਂਦਾ, ਲੇਕਿਨ ਅਸੀਂ ਇੰਗਲਿਸ਼ ਵਰਡ ਪਿੱਕ ਕਰ ਲਿਆ,
1: ਆਇਆ ਹੀ ਉੱਥੋਂ ਹੈ ਨਾ ਗਲਾਸ, ਸ਼ਾਇਦ ਸਾਡਾ ਨਹੀਂ ਪੁਰਾਣਾ, ਸ਼ਾਇਦ ਉੱਥੋਂ ਹੀ ਆਇਆ ਹੋਊਗਾ ਸ਼ਬਦ,
0: ਸੋਚ ਕੇ ਵੇਖਿਆ ਕਦੀ ਕਿਹਾ ਆਪਾਂ ਕੀ ਕਹਾਂਗੇ ਗਲਾਸ ਨੂੰ,
1: ਆਹੋ ਨਹੀਂ ਬਜ ਕੋਈ ਸ਼ਬਦ ਤੇ ਉਦੋਂ ਹੀ ਆਉਂਦਾ ਨਾ ਦੂਸਰਾ ਜਿਹੜਾ
0: ਸੁਣਦੇ ਆਏ ਆ,
1: ਹਾਂ ਜਿਹੜੀ ਚੀਜ਼ ਮੰਨ ਲਓ ਸਾਡੇ ਕੋਲ ਪਹਿਲਾਂ ਹੈਗੀ ਆ ਅਤੇ ਇੱਦਾਂ ਨਹੀਂ ਆ ਵੀ ਗੋਰਿਆਂ ਨੇ ਆ ਕੇ ਉਹਦਾ ਨਾਮ ਬਦਲ ਦਿੱਤਾ, ਪਰ ਮੰਨ ਲਓ ਜਿਹੜੀ ਲੈ ਕੇ ਹੀ ਉਹ ਆਏ ਅਤੇ ਉਹ ਫਿਰ ਆਪਾਂ ਉਹਨਾਂ ਦਾ ਹੀ ਨਾਮ ਵਰਤਣਾ,
0: ਕਿੰਨੀਆਂ ਚੀਜ਼ਾਂ ਸਾਡੇ 'ਚ ਇੰਟਰਫੇਰੈਂਸ ਹੋ ਗਈਆਂ ਨਾ ਵਿੱਚ ਵੜ ਗਈਆਂ ਆ ਕੇ, ਪਰ ਬੁਰਾ ਨਹੀਂ ਕਹਾਂਗੇ ਸ਼ਾਇਦ ਜੇ ਅਸੀਂ ਉਹ ਚੀਜ਼ਾਂ ਅਡੋਪਟ ਕਰ ਲਈਆਂ ਸੀ ਅਤੇ ਇੰਨਾ ਮੁਲਕ ਜਾ ਕੇ ਵਸੇ ਹਾਂ ਅਤੇ ਸਾਨੂੰ ਉਹ ਚੀਜ਼ਾਂ ਸਮਝਾਉਣੀਆਂ ਸੌਖੀ ਰਹਿ ਗਈਆਂ, ਨਹੀਂ ਤਾਂ ਡੇ ਵਨ ਤੋਂ ਸਾਨੂੰ ਸ਼ੁਰੂਆਤ ਕਰਨੀ ਪੈਣੀ ਸੀ। ਭਾਸ਼ਾ ਮੇਰੇ ਹਿਸਾਬ ਦੇ ਨਾਲ ਇੰਟਰਫੇਰੈਂਸ ਨਹੀਂ ਕਰਦੀ, ਆਦਾਨ ਪ੍ਰਦਾਨ ਇਹ ਚੱਲਦਾ ਰਹਿਣਾ, ਕਿਸੇ ਨੇ ਤਾਂ ਆਦਾਨ ਪ੍ਰਦਾਨ ਕੀਤਾ ਹੋਣਾ, ਜਦੋਂ ਪਹਿਲੀ ਵਾਰ ਕਿਸੇ ਨੇ ਅੰਗਰੇਜ਼ੀ ਸੁਣੀ ਜਾਣੀ ਹੈ ਉਹਨੇ ਦੱਸਣਾ ਵੀ ਮੈਂ ਇਹਨੂੰ ਗਲਾਸ ਕਹਿੰਦਾ ਵਾ, ਤੂੰ ਇਹਨੂੰ ਕੀ ਕਹਿੰਦਾ ਵਾ, ਉਹਨੇ ਦੱਸਣਾ ਇੱਕ ਦੂਜੇ ਬਾਰੇ ਕਿਹੜੀ ਚੀਜ਼ਾਂ ਨੇ,
1: ਪਰ ਜਦੋਂ ਆਪਾਂ ਵਨਡੇ ਦੀ ਗੱਲ ਕਰ ਰਹੇ ਹਾਂ
0: ਵਨਡੇ, ਹਾਂ ਵਨਡੇ ਦਾ ਵੀ ਹੁਣ ਕਈਆਂ ਨੂੰ ਹੁੰਦਾ ਵੀ ਵਨਡੇ ਕਹਿ ਦੋ ਫਲਾਣਾ ਕਿੱਥੇ ਗਿਆ ਵਨਡੇ ਗਿਆ, ਔਰ ਵਨਡੇ ਦਾ ਵੀ ਬੜਾ ਜਦੋਂ ਬ੍ਰਿਟਿਸ਼ ਆਰਮੀ ਦੇ ਵਿੱਚ ਆਪਣੇ ਬੰਦੇ ਕੰਮ ਕਰਦੇ ਹੁੰਦੇ ਸੀਗੇ ਤਾਂ ਉਹਨਾਂ ਨੂੰ ਇੱਕ ਦਿਨ ਦੀ ਛੁੱਟੀ ਮਿਲਦੀ ਹੁੰਦੀ ਸੀਗੀ, ਤੇ ਉਹ ਇੱਦਾਂ ਇੱਕ ਦੂਜੇ ਨੂੰ ਕਹਿੰਦੇ ਸੀ ਫਲਾਣਾ ਜੀ ਛੁੱਟੀ ਮਿਲੀ ਕਿੱਥੇ ਗਿਆ, ਉਹ ਵਨਡੇ ਗਿਆ, ਮਤਲਬ ਇੱਕ ਵਨਡੇ ਐਸੇ ਉਹ ਹੋਇਆ ਵਨਡੇ ਗਿਆ, ਉਹ ਵਨਡੇ ਐਸਾ ਸਾਡੇ 'ਚ ਵੜਿਆ ਨਾ, ਵਨਡੇ ਵਨਡੇ ਵੀ ਕਿੱਧਰ ਗਿਆ ਵਨਡਿਆ, ਤੂੰ ਵਨਡੇ ਗਿਆ ਹਾਂ ਕੱਲ, ਉਹ ਵਨਡੇ ਜਿਹੜਾ ਉਹ ਅੰਗਰੇਜ਼ੀ ਦਾ ਵਰਡ ਆ, ਉਹ ਵਨਡੇ ਹੋ ਗਿਆ,
1: ਉਹ ਪੰਜਾਬੀ ਦਾ ਆਪਾਂ
0: ਉਹ ਪੰਜਾਬੀ 'ਚ ਲਾ ਲਿਆ ਸੀ ਵਨਡੇ ਗਿਆ,
1: ਅਡੋਪਟ ਕਰ
0: ਭਲਕੇ ਅਸੀਂ ਵਨਡੇ ਜਾਣਾ ਜਾਂ ਕੁਛ ਵੀ ਇੱਦਾਂ ਕਹਿ ਦਿੰਦੇ ਨਾ ਦੂਰ ਜਾਣਾ ਕੁਛ ਵੀ ਕਹਿਣਾ, ਉਹ ਅਸੀਂ ਇੱਦਾਂ ਅਡੋਪਟ ਕੀਤਾ ਵੀ ਉਹ ਸਾਡਾ ਹੀ ਹੋ ਗਿਆ, ਹੁਣ ਛੱਡਣਾ ਨਹੀਂ ਸੀ ਇਹਨੂੰ, ਉਹ ਸਾਡੀ ਆਈਲੈਟਸ ਹੋ ਗਈ ਹੈ। ਬਾਕੀ ਫੋਟੋਆਂ 'ਚ ਮੈਂ ਇੱਕੋ ਗੱਲ ਜ਼ਿਆਦਾ ਜ਼ਿਆਦਾ ਜ਼ਰੂਰ ਸ਼ੇਅਰ ਕਰਾਂਗਾ, ਸਾਰੇ ਇਸ ਨਾਲ ਸਹਿਮਤ ਹੋਣਗੇ, ਪੰਜਵੀਂ ਛੇਵੀਂ ਸੱਤਵੀਂ ਜਦੋਂ ਸਾਡਾ ਮਿਡਲ ਸਕੂਲ ਹੁੰਦਾ ਸੀ ਫਿਰ ਸੈਕੰਡਰੀ 'ਚ ਹੋ ਕੇ, ਕਈ ਫੋਟੋਆਂ ਸਾਡੀਆਂ ਗਰੁੱਪ ਸੈਸ਼ਨ 'ਚ ਖਿੱਚੀਆਂ ਗਈਆਂ ਨੇ, ਅਤੇ ਕਈ ਚਿਹਰੇ ਜਿਹੜੇ ਬਚਪਨ 'ਚ ਸਾਡਾ ਸਾਥ ਛੱਡ ਗਏ ਸੀ, ਕਈ ਚਲੇ ਗਏ ਯਾਰ ਦੋਸਤ, ਕਈ ਕਿਵੇਂ ਚਲੇ ਗਏ, ਉਹ ਅੱਜ ਵੀ ਫੋਟੋਆਂ ਵੇਖੀਏ, ਇੱਕ ਗੁੱਡ ਮੈਮਰੀਜ਼ ਸਾਡੇ ਕੋਲ ਰਹਿ ਜਾਂਦੀਆਂ ਵੀ ਸਾਡਾ ਇੱਕ ਯਾਰ ਦੋਸਤ ਹੁੰਦਾ ਸੀ, ਅਤੇ ਮੇਰੇ ਨਾਲ ਦੇ ਮੇਰੇ ਖਿਆਲ ਪੰਜ ਛੇ ਮੁੰਡੇ ਸੱਤ ਮੁੰਡੇ ਸਾਡੇ ਫਰੈਂਡਸ ਜਿਹੜੇ ਸਰਕਲ ਜਿਹੜਾ ਉਹ ਬਚਪਨ 'ਚ ਹੀ ਸਾਨੂੰ ਛੱਡ ਕੇ ਚਲਾ ਗਿਆ ਸੀਗਾ, ਉਹ ਵੀ ਇੱਕ ਮੈਮਰੀਆਂ ਨਾਲ ਨਾਲ ਸਾਡੀਆਂ ਚੱਲਦੀਆਂ ਨੇ, ਅਸੀਂ ਰੀਫਰੈਸ਼ ਕਰਦੇ ਹਾਂ ਆਪਣੇ ਆਪ ਨੂੰ ਵੀ ਯਾਦ ਕਰੀਦਾ ਵੀ ਯੈਸ ਵੀ ਹਾਂ ਫੋਟੋ ਦਾ ਵਾਕਿਆ ਸਾਡੇ 'ਚ ਬੜੀ ਅਹਿਮੀਅਤ ਰਹੇਗੀ, ਔਰ ਫੋਟੋ ਦਾ ਅੱਗੇ ਆਉਣ ਵਾਲਾ ਕੀ ਸਾਡੇ ਲਈ ਫਿਊਚਰ ਰਹੇਗਾ, ਐਟਲੀਸਟ ਮੇਰੀ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਪੀੜ੍ਹੀ ਨੂੰ ਪਤਾ ਹੋਣਾ ਵੀ ਹਾਂ ਆਹ ਬੰਦਾ ਹਰਮੀਤ ਸਿੰਘ ਹੁੰਦਾ, ਫੋਟੋ ਹੋਵੇਗੀ ਸੰਭਾਲ ਕੇ ਰੱਖੀ ਹੋਣੀ ਨਾ, ਇਹ ਤਾਂ ਸਾਨੂੰ ਤਾਂ ਪਤਾ ਨਹੀਂ, ਮੈਂ ਤਾਂ ਆਪਣੇ ਦਾਦਾ ਜੀ ਦੀ ਫੋਟੋ ਵੇਖੀ ਅਤੇ ਪੜਦਾਦੀ ਦੀ ਫਿਰ ਪਤਾ ਹੀ ਨਹੀਂ ਵੀ ਫੋਟੋ ਕਿੱਥੇ ਉਹਨਾਂ ਦੀ ਆ, ਕੁਛ ਖਿੱਚੀ ਨਹੀਂ, ਪਰ ਅਗਲੇ ਬੰਦੇ ਸਾਨੂੰ ਯਾਦ ਰੱਖਣਗੇ ਵੀ ਹਾਂ ਆਹ ਬੰਦਾ ਹੁੰਦਾ ਸੀ, ਲਾਲ ਜੀ ਦੀ ਫੋਟੋ ਯਾਦ ਰੱਖਣਗੇ, ਸਾਡੇ ਲਾਲ ਜੀ ਦਾਦਾ ਜੀ ਹੁੰਦੇ ਸੀ ਨਾ,
1: ਲਾਲ ਜੀ ਦਾਦਾ ਜੀ,
0: ਇਹ ਫੋਟੋ ਯਾਦ ਰੱਖੀ ਜਾਣਗੀਆਂ, ਸ਼ੁਕਰੀਆ ਸਾਡੇ ਸਾਡੇ ਸਾਰਿਆਂ ਦਾ ਜੀ, ਇੱਦਾਂ ਦੀ ਮੈਮਰੀ ਸਾਡੀਆਂ ਚੱਲਦੀਆਂ ਰਹਿਣੀਆਂ ਨੇ, ਕੋਸ਼ਿਸ਼ ਕਰੀਦੀ ਹੈ ਵੀ ਆਪਾਂ ਸਾਰੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਸਾਡਾ ਸਾਰਾ ਦਿਨ ਚਰਿਆ ਸਾਡੀ ਰਹਿੰਦੀ ਹੈ ਉਹਦੇ 'ਚ ਥਕਾਵਟ ਤੋਂ ਹੱਟ ਕੇ ਵੀ ਯਾਦ ਰੱਖੀਏ ਵੀ ਅਸੀਂ ਸਾਡੇ ਖੁਸ਼ੀ ਦੇ ਪਲ ਹੁੰਦੇ ਸੀ, ਜਿੰਨਾ ਅਸੀਂ ਖੁਸ਼ੀ ਦੇ ਪਲ ਨੂੰ ਰੀਮੈਂਬਰੀਜ਼ ਉਹਦੀਆਂ ਕਰਦੇ
1: ਰਹਾਂਗੇ,
0: ਯਾਦ ਕਰਦੇ ਰਹਾਂਗੇ, ਅਸੀਂ ਠੀਕ ਰਹਾਂਗੇ ਵੀ ਅਸੀਂ ਵਧੀਆ ਰਹਾਂਗੇ, ਤਾਂ ਕਿ ਅਸੀਂ ਬੱਚਿਆਂ ਨੇ ਬੱਚਿਆਂ ਵਾਸਤੇ ਮੈਂ ਬੱਚਿਆਂ ਨੂੰ ਤਾਂ ਹੀ ਵਧੀਆ ਦੱਸਾਂਗਾ ਜੇ ਮੈਂ ਆਪ ਚੰਗਾ ਫੀਲ ਕਰ ਰਿਹਾ ਹਾਂ,
1: ਬਿਲਕੁਲ,
0: ਅਤੇ ਕਿਹਾ ਸੁਣਿਆ ਸਾਰਿਆਂ ਨੂੰ ਮਾਫ਼ ਹੋਵੇ ਜੀ, ਔਰ ਬਾਕੀ ਇਹ ਵੀ ਇਸੇ ਤਰ੍ਹਾਂ ਆਪਣੇ ਆਪ ਨੂੰ ਖੁਸ਼ ਰੱਖੋ, ਆਬਾਦ ਰਹੋ ਬਾਈ,
1: ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0206।
2: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
5: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ?
7: ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ।
8: ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
9: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000। ਈਮੇਲ sales@ozlintels.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
11: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
12: ਹਾਂਜੀ ਰੇਡੀਓ।
13: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
14: ਕੀ ਹੋਇਆ?
13: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
14: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
13: ਜਾਂ 9077973033
14: ਜਾਂ ਈਮੇਲ info@vyimmigration.com.au।
13: ਯਾਦ ਰੱਖੋ 9077973733।
14: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
13: ਹਰ ਕਦਮ ਤੁਹਾਡੇ ਨਾਲ।
14: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
15: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
14: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ
1: ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
15: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
12: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8833-11 ਔਰ ਵਿਜ਼ਿਟ uvfinancial.com.au।
16: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
17: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
16: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
18: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
9: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
2: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
19: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਮਹਾਨ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ। 1896 ਦੇ ਵਿੱਚ ਜੰਮੇ ਸੀ, 24 ਮਈ ਦਾ ਮਹੀਨਾ। ਸੋ ਅੱਜ ਦੇ ਦਿਨ ਜਨਮ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ। ਭਾਰਤ ਨੂੰ ਵੱਡੇ ਸੁਤੰਤਰਤਾ ਸੈਨਾਨੀ ਪੰਜਾਬ ਦੀ ਧਰਤੀ ਨੇ ਦਿੱਤੇ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਂ, ਇੱਕ ਮਹਾਨ ਇਨਕਲਾਬੀ, ਇੱਕ ਮਹਾਨ ਨਾਇਕ ਜਿਹਦਾ ਨਾਂ ਲੈ ਕੇ ਸਾਡਾ ਸੀਨਾ ਫਖਰ ਦੇ ਨਾਲ ਚੌੜਾ ਹੋ ਜਾਂਦਾ। ਸੋ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੀ ਦੇਸ਼ ਭਗਤੀ ਨੂੰ ਅੱਜ ਯਾਦ ਕਰਾਂਗੇ, ਉਹਨਾਂ ਦੇ ਜੀਵਨ ਬਾਰੇ ਜਾਣਾਂਗੇ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਜਿੱਦਾਂ ਗੱਲ ਕਰ ਹੀ ਰਿਹਾ ਸੀ, ਕਰਤਾਰ ਸਿੰਘ ਸਰਾਭਾ ਇੱਕ ਵੱਡਾ ਮਹਾਨ ਨਾਇਕ, ਅਤੇ ਜਿਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਕਿ ਸ਼ਾਇਦ ਜੋ ਬੰਦਾ ਸਰਦਾ ਸਤਿਕਾਰ ਸੀ ਉਹ ਕਿਤਾਬਾਂ ਦੇ ਵਿੱਚ, ਉਹ ਸਰਕਾਰੀ ਰਿਕਾਰਡਾਂ ਦੇ ਵਿੱਚ, ਉਹ ਕਦੀ ਆਪਾਂ ਉਸ ਢੰਗ ਦੇ ਨਾਲ ਸ਼ਾਇਦ ਨਹੀਂ ਦੇ ਪਾਏ ਇਸ ਅੱਜ ਦੇ ਦਿਨ। ਕੀ ਸਾਂਝ ਪਾ ਸਕਦੇ ਹਾਂ ਆਪਾਂ ਸਰੋਤਿਆਂ ਨੂੰ?
1: ਦੇਖੋ, ਜਿਹੜੀ ਸਭ ਤੋਂ ਪਹਿਲੀ ਗੱਲ ਹੈ ਉਹ ਇਹ ਹੈ ਕਿ ਕਰਤਾਰ ਸਿੰਘ ਸਰਾਭਾ ਉਸ ਵੇਲੇ ਹੋਏ ਜਦੋਂ ਅਜੇ ਕਿਤੇ ਮੂਵਮੈਂਟ ਸਾਡੇ ਦੇਸ਼ ਦੇ ਵਿੱਚ ਉਸ ਰੂਪ ਦੇ ਵਿੱਚ ਹੈ ਹੀ ਨਹੀਂ ਸੀ, ਜਿਹੜੀ ਆਜ਼ਾਦੀ ਦੀ ਲਹਿਰ। ਤੇ ਭਾਵੇਂ 1857 ਦੇ ਗਦਰ ਨੂੰ ਇੱਕ ਮੰਨਿਆ ਜਾਂਦਾ, ਪਰ ਉਹ ਕਿਉਂਕਿ ਅਚਾਨਕ ਘਟਨਾ ਸੀ, ਉਹ ਇੱਕ ਛਿਨਭੰਗਰੀ ਘਟਨਾ ਸੀ, ਤੇ ਉਹਦੇ ਹੀ ਜਿਹੜਾ ਹੈ, ਕਿਉਂਕਿ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਕਿਤੇ ਕੰਟੀਨਿਊ ਨਹੀਂ ਹੋ ਸਕੀ ਗੱਲ, ਉਹ ਦਬਾ ਲਈ ਗਈ ਸੀ ਜਿਹੜੀ ਉਸ ਵੇਲੇ ਦਾ ਜਿਹੜੀ ਬਗਾਵਤ ਸੀਗੀ 1857 ਦੀ। ਤੇ ਉਸ ਤੋਂ ਬਾਅਦ ਕਿਤੇ ਔਰਗੇਨਾਈਜ਼ਡ ਤਰੀਕੇ ਦੇ ਨਾਲ ਜਿਹੜੀ ਕੋਈ ਮੂਵਮੈਂਟ ਉਸ ਰੂਪ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੈ ਨਹੀਂ ਸੀ। ਠੀਕ ਹੈ, ਕਿਤੇ ਨਾ ਕਿਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਜਾਂ ਲਿਖਤੀ ਰੂਪ ਦੇ ਵਿੱਚ ਅਖਬਾਰਾਂ ਜਿਹੜੇ ਉਸ ਵੇਲੇ ਦੇ ਕੋਈ ਛਪਦੇ ਸੀ, ਜਿਹੜੇ ਉਹਨਾਂ ਦੇ ਵਿੱਚ ਜਿਹੜੇ ਅਖਬਾਰ ਜਿਹੜੇ ਦੇਸ਼ ਭਗਤਾਂ ਵੱਲੋਂ ਛਪ ਜਾਂਦੇ ਸੀ, ਇੱਥੋਂ ਤੱਕ ਕਿ ਮਹਾਤਮਾ ਗਾਂਧੀ ਦੀ ਵੀ ਉਸ ਵੇਲੇ ਕੋਈ ਇਸ ਤਰ੍ਹਾਂ ਜਿਹੜੀ ਮੂਵਮੈਂਟ ਹੈ ਨਹੀਂ ਸੀ। ਤੇ ਜੋ ਬਾਅਦ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਲਹਿਰ ਬਣੀ। ਤੇ ਹੁਣ ਮਸਲਾ ਇੱਥੇ ਇਹ ਹੈ ਕਿ ਜਿਹੜਾ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਵੇਲੇ ਦੇ ਸਮਿਆਂ ਦੇ ਵਿੱਚ ਜਿਹੜੀ ਗਦਰ ਪਾਰਟੀ ਦੀ ਸਥਾਪਨਾ ਅਮਰੀਕਾ ਦੇ ਵਿੱਚ ਜਾ ਕੇ ਹੋਈ, ਤੇ ਬਾਅਦ ਦੇ ਵਿੱਚ ਅੱਜ ਕੱਲ੍ਹ ਜਿਹੜੇ ਸਾਡੇ ਲੋਕ ਨੇ ਬਾਹਰ ਜਾਂਦੇ ਆ ਆਪਣੇ ਵਤਨ ਤੋਂ, ਤੇ ਇਹਦੇ ਉਲਟ ਸੀ, ਜਿਹੜੇ ਗਦਰੀ ਸੀ ਉਹ ਉੱਥੇ ਸੈੱਟ ਸੀ, ਉਹਨਾਂ ਦੇ ਸਾਰੇ ਕੰਮ ਕਾਰ ਵੀ ਚੱਲ ਰਹੇ ਸੀ, ਭਾਵੇਂ ਲੇਬਰ ਹੀ ਕਰਦੇ ਸੀ ਜ਼ਿਆਦਾ, ਪਰ ਉਹ ਆਜ਼ਾਦੀ ਦੀ ਲੜਾਈ ਵਾਸਤੇ ਉੱਥੋਂ ਵਾਪਸ ਭਾਰਤ ਆਏ। ਇਹ ਵੀ ਇੱਕ ਜਿਹੜੀ ਵੱਡੀ ਵਿਲੱਖਣਤਾ ਇਸ ਦੇ ਵਿੱਚ ਸੀ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਵੀ ਜਿਹੜਾ ਸ਼ਾਮਿਲ ਸੀ। ਤੇ ਇੱਕ ਹੋਰ ਜਿਹੜੀ ਵੱਡੀ ਗੱਲ ਕਿ ਸਭ ਤੋਂ ਛੋਟੀ ਉਮਰ ਦੇ ਜਿਹੜੇ ਸੀ ਉਹ ਉਸ ਸਮੇਂ ਆਜ਼ਾਦੀ ਘੁਲਾਟੀ ਜਿਹੜੇ ਫਾਂਸੀ ਦੇ ਤਖ਼ਤ ਤੇ ਚੜੇ 19 ਦੀ ਉਮਰ ਚ, ਸਿਰਫ ਕੁਛ ਵੀ ਨਹੀਂ ਹੈ। ਤੇ 24 ਨੂੰ ਜਿੱਦਾਂ ਤੁਸੀਂ ਦੱਸਿਆ 1896 ਨੂੰ ਉਹਨਾਂ ਦਾ ਜਨਮ ਹੁੰਦਾ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦੇ ਵਿੱਚ। ਸਰਾਭਾ ਕਾਫੀ ਵੱਡਾ ਪਿੰਡ ਹੈ। ਤੇ ਜਿਹੜਾ ਹੈ ਅੱਗੇ ਜਾ ਕੇ ਫਿਰ 1915 ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਜਿਹੜੀ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਜਿੱਥੇ ਸ਼ਹੀਦੀ ਪ੍ਰਾਪਤ ਕਰਦੇ। ਹੁਣ ਸਰਾਭਾ ਦਾ ਜਨਮ ਜਿਹੜਾ ਸੀ ਉਹ ਸਰਾਭਾ ਪਿੰਡ ਜਿੱਦਾਂ ਮੈਂ ਦੱਸਿਆ ਹੋਇਆ, ਤੇ ਜੱਟ ਸਿੱਖ ਪਰਿਵਾਰ ਚ ਜਨਮੇ ਸੀ। ਤੇ ਉਹਨਾਂ ਦੇ ਪਿਤਾ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ, ਤੇ ਉਹ ਇਹ ਵੀ ਨਹੀਂ ਸੀ ਕਿ ਕੋਈ ਬੜਾ ਵੈਲ ਆਫ ਫੈਮਿਲੀ ਸੀ, ਉਹਨਾਂ ਕੋਲੇ ਜ਼ਮੀਨ ਜਾਇਦਾਦ ਜਿਹੜਾ ਹੋਰ ਸਾਰਾ ਕੁਛ ਸੀ ਉਸ ਵੇਲੇ। ਤੇ ਹਾਲਾਂਕਿ ਉਸ ਵੇਲੇ ਹੁੰਦਾ ਕਿ ਚਲੋ ਹਰ ਇੱਕ ਦਾ ਜਿਹੜਾ ਥੋੜਾ ਰਜਦਾ ਪੁੱਜਦਾ ਕਿ ਸਾਡੇ ਬੱਚੇ ਅੱਗੇ ਸੈੱਟ ਹੋਣ ਕਿਸੇ ਪਾਸੇ ਜਾਣ, ਪਰ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਇੱਕ ਬਿਲਕੁਲ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਹੈਗਾ ਕਿਰਦਾਰ ਸਾਡੇ ਸਾਹਮਣੇ ਆਉਂਦਾ। ਉਹਨਾਂ ਦੀ ਇੱਕ ਭੈਣ ਸੀ ਧੰਨ ਕੌਰ, ਦੋ ਹੀ ਬੱਚੇ ਸੀਗੇ ਇਸ ਪਰਿਵਾਰ ਦੇ। ਤੇ ਜਦੋਂ ਉਹਨਾਂ ਨੇ ਮੁੱਢਲੀ ਸਿੱਖਿਆ ਤਾਂ ਆਪਣੇ ਪਿੰਡ ਤੋਂ ਲਈ, ਤੇ ਜਿਹੜੀ ਆਪਣੀ ਮੈਟ੍ਰਿਕ ਹੈ ਉਸ ਵੇਲੇ, ਤੇ ਮੈਟ੍ਰਿਕ ਜਿਹੜੀ ਸੀਗੀ ਤੇ ਉਹ ਮਾਲਵਾ ਖਾਲਸਾ ਸਕੂਲ ਲੁਧਿਆਣੇ ਤੋਂ ਕੀਤੀ। ਤੇ ਉਦੋਂ ਉਹਨਾਂ ਦੇ ਪੇਰੈਂਟਸ ਦੇ ਅੰਦਰ ਇੱਕ ਥੋੜਾ ਸੀ ਸਾਡਾ ਬੱਚਾ ਬਾਹਰ ਜਾ ਕੇ ਪੜ੍ਹੇ, ਤੇ ਇਸ ਗੱਲ ਨੂੰ ਜਿਹੜਾ ਹੈ ਅੱਗੇ ਰੱਖ ਕੇ ਉਹਨਾਂ ਨੇ ਸਰਾਭਾ ਨੂੰ ਉੱਚ ਸਿੱਖਿਆ ਵਾਸਤੇ ਅਗਲੇਰੀ ਪੜ੍ਹਾਈ ਵਾਸਤੇ ਮੈਟ੍ਰਿਕੁਲੇਸ਼ਨ ਤੋਂ ਬਾਅਦ, ਕਿਉਂਕਿ ਉਦੋਂ ਹੋਣ ਵਾਲਾ ਸਿਲਸਿਲਾ ਇਹ ਪਲੱਸ ਟੂ ਇਹ ਜਿਹੜਾ ਹੈਗਾ ਇੱਦਾਂ ਦਾ ਨਹੀਂ ਸੀ, ਉਦੋਂ ਮੈਟ੍ਰਿਕੁਲੇਸ਼ਨ ਵੀ ਆਪਣੇ ਆਪ ਚ ਬਹੁਤ ਵੱਡੀ ਡਿਗਰੀ ਮੰਨੀ ਜਾਂਦੀ ਸੀ। ਤੇ ਉਸ ਤੋਂ ਬਾਅਦ ਜਿਹੜੀ ਸੀ ਫਿਰ ਹਾਇਰ ਐਜੂਕੇਸ਼ਨ ਵਾਸਤੇ ਤੇ ਉਹ ਫਿਰ ਜਾਂਦੇ ਆ ਬਰਕਲੇ, ਤੇ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੀ ਐਡਮਿਸ਼ਨ ਹੁੰਦੀ ਆ, ਤੇ ਉੱਥੇ ਜਾ ਕੇ ਜਿਹੜਾ ਹੈ ਉਹਨਾਂ ਦਾ ਜਿਹੜਾ ਮੇਲ ਜੋਲ ਹੈ ਉਹ ਦੇਸ਼ ਭਗਤਾਂ ਦੇ ਨਾਲ ਹੁੰਦਾ। ਤੇ ਕਮਾਲ ਦੀ ਗੱਲ ਇਹ ਹੈ ਕਿ ਇੱਕ ਵਿਦਿਆਰਥੀ ਜਿਹੜਾ ਆਪਣਾ ਇੱਕ ਚੰਗਾ ਕਰੀਅਰ ਬਣਾਉਣ ਵਾਸਤੇ ਉੱਥੇ ਆਇਆ, ਉਹ ਸਮਝਦਾ ਕਿ ਇੱਥੇ ਮੈਂ ਪੜ੍ਹ ਕੇ ਚੰਗੀ ਜਿਹੜੀ ਸਿੱਖਿਆ ਵਿੱਦਿਆ ਹਾਸਲ ਕਰਕੇ ਅੱਗੇ ਕੁਛ ਕਰਨਾ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ। ਤੇ ਉੱਥੇ ਐਡਮਿਸ਼ਨ ਵੀ ਉਹਨਾਂ ਨੇ ਸਾਇੰਸ ਸਟ੍ਰੀਮ ਦੇ ਵਿੱਚ ਲਈ, ਯੂਨੀਵਰਸਿਟੀ ਦੇ ਵਿੱਚ ਵੀ। ਤੇ ਪਰ ਜਦੋਂ ਉੱਥੇ ਉਹਨਾਂ ਦਾ ਤਾਲਮੇਲ, ਜਿਹੜੀ ਉੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਗਰੁੱਪ ਸੀ ਜਿਹੜਾ ਕਲੱਬ ਸੀ ਨਲੰਦਾ ਕਲੱਬ, ਜਦੋਂ ਉਹਦੇ ਨਾਲ ਤਾਲਮੇਲ ਹੋਇਆ ਉੱਥੇ, ਉਹ ਵੀ ਕਿਉਂਕਿ ਇੰਡੀਆ ਤੋਂ ਹੋਰ ਵੀ ਉੱਥੇ ਜਿਹੜੇ ਰਾਜ ਦੇ ਪੁੱਜ ਦੇ ਘਰਾਂ ਦੇ ਮੁੰਡੇ ਸੀ ਉਹ ਉੱਥੇ ਪੜ੍ਹਦੇ ਸੀਗੇ, ਤੇ ਉਹ ਨਲੰਦਾ ਕਲੱਬ ਦੇ ਵਿੱਚ ਜਦੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਆਪਣਾ ਇਤਿਹਾਸ, ਹੋਰ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਕਿਉਂਕਿ ਉੱਥੇ ਜਿਹੜੇ ਦੇਸ਼ ਭਗਤਾਂ ਨਾਲ ਵੀ ਉਹਨਾਂ ਦੀ ਰਸਾਈ ਸੀ ਕਿਤੇ ਨਾ ਕਿਤੇ। ਤੇ ਫਿਰ ਉਹ ਬਹੁਤ ਛੇਤੀ ਜਿਹੜਾ ਹੈ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦੀ ਜਿਹੜੀ ਆ ਉਹ ਸੰਪਰਕ ਦੇ ਵਿੱਚ ਉਹ ਆ ਗਏ, ਕਿਉਂਕਿ 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਜਾਂਦੇ ਆ ਉੱਥੇ ਬਰਕਲੇ ਯੂਨੀਵਰਸਿਟੀ ਦੇ ਵਿੱਚ, ਤੇ ਫਿਰ 1913 ਦੇ ਵਿੱਚ ਹੀ ਜਿਹੜਾ ਸੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਆਏ। ਤੇ ਉਸ ਵੇਲੇ ਕਿਉਂਕਿ 1913 ਚ ਹੀ ਜਿਹੜੀ ਆ ਗਦਰ ਪਾਰਟੀ, ਹਾਲਾਂਕਿ ਗੱਲਾਂ ਬਾਤਾਂ ਦੇਸ਼ ਭਗਤਾਂ ਦੀਆਂ ਚੱਲਦੀਆਂ ਸੀ, ਮੀਟਿੰਗਾਂ ਹੁੰਦੀਆਂ ਸੀ, ਜ਼ਿਆਦਾ ਜਿਹੜੇ ਦੇਸ਼ ਭਗਤ ਸੀ ਉੱਥੇ ਜਿਹੜੀਆਂ ਲੰਬਰ ਮਿੱਲਾਂ ਨੇ ਜਿਹੜੇ ਆ ਰਹੇ ਆ ਜਿੱਥੇ, ਕਿਉਂਕਿ ਲੱਕੜੀ ਦਾ ਕੰਮ ਉਦੋਂ ਬਹੁਤ ਜ਼ਿਆਦਾ ਚੱਲ ਰਿਹਾ ਸੀ ਉਹਨਾਂ ਦੇਸ਼ਾਂ ਦੇ ਵਿੱਚ, ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਦੇਸ਼ ਉਹ ਆਜ਼ਾਦ ਹੋਏ ਸੀ, ਤੇ ਉੱਥੇ ਜਿਹੜੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ, ਹੋਰ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਜਿਹੜੀ ਆ ਉਹ ਚੱਲ ਰਹੀ ਸੀ। ਤੇ ਉੱਥੇ ਜਦੋਂ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਇਹ ਪਾਰਟੀ ਬਣਾਈ ਗਦਰ ਪਾਰਟੀ, ਤੇ ਗਦਰ ਪਾਰਟੀ ਜਿਹੜੀ ਉਹਨਾਂ ਨੇ ਸਾਨ ਫਰਾਂਸਿਸਕੋ ਦੇ ਵਿੱਚ ਉਹਨਾਂ ਦਾ ਯੁਗਾਂਤਰ ਆਸ਼ਰਮ ਉੱਥੇ ਜਿਹੜਾ ਸੀ ਹੈੱਡ ਆਫਿਸ ਬਣਾਇਆ, ਤੇ ਦੋ ਵਿਅਕਤੀ ਜਿਹੜੇ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ, ਹਾਲਾਂਕਿ ਲਾਲਾ ਹਰਦਿਆਲ ਬਾਅਦ ਦੇ ਵਿੱਚ ਬੈਕਆਊਟ ਕਰ ਗਏ ਸੀ, ਕਾਫੀ ਸਮੇਂ ਬਾਅਦ ਉਹ ਇਸ ਮੂਵਮੈਂਟ ਨਾਲੋਂ ਅਲੱਗ ਹੋ ਗਏ ਸੀ, ਤੇ ਪਰ ਇਹ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਉਹਨਾਂ ਨੇ ਫਿਰ ਨਾਲ ਹੀ ਗਦਰ ਨਾਂ ਦਾ ਜਿਹੜਾ ਅਖਬਾਰ ਕੱਢਣਾ ਸ਼ੁਰੂ ਕੀਤਾ, ਤੇ ਉਹਦੇ ਵਿੱਚ ਫਿਰ ਕਰਤਾਰ ਸਿੰਘ ਸਰਾਭਾ ਦੀ ਕਾਫੀ ਸ਼ਮੂਲੀਅਤ ਰਹੀ, ਤੇ ਉਹ ਲਿਖਣ ਦੇ ਵਿੱਚ ਇੱਕ ਤਾਂ ਕਿਉਂਕਿ ਉਹਨਾਂ ਨੂੰ ਪੰਜਾਬੀ ਅੰਗਰੇਜ਼ੀ ਦੋਨੇ ਭਾਸ਼ਾਵਾਂ ਬੜੀਆਂ ਵਧੀਆ ਆਉਂਦੀਆਂ ਸੀ, ਫਿਰ ਬਾਅਦ ਦੇ ਵਿੱਚ ਹਿੰਦੀ ਹੋਰ ਭਾਸ਼ਾਵਾਂ ਵੀ ਉਹਨਾਂ ਨੇ ਜਿਹੜੀ ਉਰਦੂ ਵਗੈਰਾ ਇਹ ਵੀ ਨਾਲ ਨਾਲ ਸਿੱਖ ਲਈਆਂ, ਕਿਉਂਕਿ ਜਿਹੜਾ ਗਦਰ ਜਿਹੜਾ ਅਖਬਾਰ ਸੀਗਾ ਉਹ ਉਸੇ ਵੇਲੇ ਜਿਹੜਾ 7 ਭਾਸ਼ਾਵਾਂ ਦੇ ਵਿੱਚ ਜਿਹੜਾ ਸੀਗਾ ਉਹ ਪ੍ਰਕਾਸ਼ਿਤ ਹੁੰਦਾ ਸੀ, ਹੱਥ ਲਿਖਤ ਪਹਿਲਾਂ ਹੱਥ ਨਾਲ ਲਿਖ ਕੇ ਫਿਰ ਉਹਦੀਆਂ ਲਿਥੋ ਪ੍ਰਿੰਟ ਉਸ ਵੇਲੇ ਹੁੰਦੀ ਸੀ ਜਿਹਨੂੰ ਇਹਦੀ ਜਿਹੜੀ ਪੱਥਰ ਛਾਪੇ ਦੀ ਜਿਹੜੀ ਉਹ ਕਹਿੰਦੇ ਸੀ ਉਹਨੂੰ ਛਪਾਈ, ਤੇ ਇੱਕ ਪ੍ਰਿੰਟ ਜਿਹੜਾ ਹੱਥ ਨਾਲ ਲਿਖ ਕੇ ਫਿਰ ਉਹਦੇ ਅੱਗੇ ਦੂਸਰੇ ਪ੍ਰਿੰਟ ਤਿਆਰ ਕੀਤੇ ਜਾਂਦੇ ਸੀ, ਤੇ ਉਸ ਵੇਲੇ ਵੀ ਉਹਦੀ ਛਪਣ ਗਿਣਤੀ ਬਹੁਤ ਸੀ, ਜਿਹੜਾ ਪੰਜਾਬੀ ਅੰਗਰੇਜ਼ੀ ਹਿੰਦੀ ਤੇ ਪਸ਼ਤੋ ਦੇ ਵਿੱਚ ਤੇ ਬੰਗਾਲੀ ਦੇ ਵਿੱਚ ਗੁਜਰਾਤੀ ਦੇ ਵਿੱਚ ਵੀ ਜਿਹੜਾ ਸੀ ਉਹ ਅਖਬਾਰ ਛਪਦਾ ਸੀ ਇਹਨਾਂ ਭਾਸ਼ਾਵਾਂ ਦੇ ਵਿੱਚ, ਕਿਉਂਕਿ ਇਹਨਾਂ ਸਾਰੇ ਇਹਨਾਂ ਭਾਸ਼ਾਵਾਂ ਦੇ ਨਾਲ ਸੰਬੰਧਿਤ ਜਾਂ ਇਹਨਾਂ ਖਿੱਤਿਆਂ ਦੇ ਨਾਲ ਸੰਬੰਧਿਤ ਉੱਥੇ ਦੇਸ਼ ਭਗਤ ਸੀ ਜਿਹੜੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ। ਅਸਲ ਦੇ ਵਿੱਚ ਉੱਥੇ ਹੀ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਸਾਰੀ ਇਹ ਸਿੱਖਿਆ ਜਿਹੜੀ ਮਿਲੀ, ਤੇ ਹੌਲੀ ਹੌਲੀ ਉਹਨਾਂ ਨੇ ਜਿਹੜਾ ਇੱਕ ਕ੍ਰਾਂਤੀਕਾਰੀ ਜਿਹੜੇ ਕਦਮ ਸੀ ਜਾਂ ਇਸ ਪਾਸੇ ਨੂੰ ਵੀ ਜਿਹੜਾ ਸੀ ਉਹ ਵੀ ਉਸ ਤਰ੍ਹਾਂ ਦੀ ਸਿਖਲਾਈ, ਤੇ ਉਹ ਉਸ ਪਾਸੇ ਨੂੰ ਫਿਰ ਨਾਲ ਨਾਲ ਉਹਨਾਂ ਨੇ ਲਾਈ ਸਿਖਲਾਈ, ਕਿਉਂਕਿ ਇੱਕ ਤਾਂ ਉਹਨਾਂ ਦੀ ਉਮਰ ਸਭ ਤੋਂ ਛੋਟੀ ਸੀ, ਬਿਲਕੁਲ ਯੰਗ ਬਲੱਡ ਸੀ, ਤੇ ਪਰ ਇੱਕ ਉਹਨਾਂ ਦੇ ਅੰਦਰ ਜਿਹੜੀ ਇਹ ਦੋ ਤਰ੍ਹਾਂ ਦੀ ਕੁਛ ਕਰਨ ਦੀ ਤੇ ਦੇਸ਼ ਭਗਤੀ ਦੀ ਜਿਹੜੀ ਭਾਵਨਾ ਉਹ ਬਹੁਤ ਪ੍ਰਬਲ ਸੀਗੀ ਉਸ ਵੇਲੇ, ਜਿਸ ਕਰਕੇ ਉਹ ਹਰੇਕ ਗੱਲ ਦੇ ਵਿੱਚ ਅਗਲੇਰੀਆਂ ਸਫਾਂ ਦੇ ਵਿੱਚ ਹੋ ਕੇ ਉਹ ਵਿਚਰਦੇ ਸੀ, ਤੇ ਹੌਲੀ ਹੌਲੀ ਕਿਉਂਕਿ ਇੱਕ ਗਰੁੱਪ ਪੂਰਾ ਉੱਥੇ ਬਣ ਗਿਆ ਤੇ ਇੱਧਰ ਸੰਪਰਕ ਹੋ ਗਿਆ ਭਾਰਤ ਦੇ ਵਿੱਚ। ਉਸ ਵੇਲੇ ਭਾਰਤ ਵੀ ਕਾਫੀ ਵੱਡਾ ਸੀ, ਇਹਦੇ ਵਿੱਚ ਅੱਜ ਦਾ ਜਿਹੜਾ ਹੈਗਾ ਪਾਕਿਸਤਾਨ ਤੇ ਅੱਜ ਦਾ ਬੰਗਲਾਦੇਸ਼ ਉਹ ਵੀ ਉਹਦੇ ਵਿੱਚ ਸ਼ਾਮਿਲ ਸੀਗੇ, ਤੇ ਫਿਰ ਉੱਥੋਂ ਜਿਹੜੀਆਂ ਸੀ ਇਹ ਗੱਲਾਂ, ਫਿਰ ਜਦੋਂ ਇਹ ਗੱਲ ਫਾਈਨਲੀ ਇਹ ਹੋਈ ਕਿ ਇੱਥੋਂ ਜਿਹੜੇ ਲੋਕ ਜਾ ਕੇ ਉੱਥੇ ਗਦਰ ਜਿਹੜਾ ਕਰਨਗੇ, ਕਿਉਂਕਿ ਉੱਥੇ ਅਜੇ ਲੋਕ ਇੰਨੇ ਜਾਗਰੂਕ ਉਸ ਰੂਪ ਚ ਨਹੀਂ ਹੋਏ, ਉਹਨਾਂ ਨੂੰ ਜਾ ਕੇ ਜਾਗਰੂਕ ਕਰਨਾ, ਤੇ ਜਾਗਰੂਕ ਕਰਕੇ ਫਿਰ ਜਿਹੜਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਜੋੜਨਾ, ਤੇ ਉਹਨਾਂ ਨੇ ਜਿਹੜੀ ਪਲਾਨਿੰਗ ਉੱਥੇ ਕੀਤੀ ਕਿ ਜਿਹੜੇ ਇੱਥੋਂ ਜਿਹੜੇ ਸਾਰੇ ਲੋਕ ਜਾਣਗੇ ਉੱਥੇ ਜਾ ਕੇ ਉਹ ਗੁਪਤ ਮੀਟਿੰਗਾਂ ਕਰਨਗੇ, ਤੇ ਖਾਸ ਕਰਕੇ ਫੌਜੀ ਛਾਉਣੀਆਂ ਦੇ ਵਿੱਚ ਸਭ ਤੋਂ ਪਹਿਲਾਂ ਬਗਾਵਤ ਕਰਾਈ ਜਾਊਗੀ ਤਾਂ ਕਿ ਜਿਹੜੇ ਹਥਿਆਰ ਹੈ ਉਹ ਮਿਲ ਸਕਣ, ਤੇ ਉਹਨਾਂ ਨੇ ਇਹ ਵੀ ਇੱਕ ਇਹ ਬਣਾਇਆ ਕਿ ਕਿੱਥੇ ਕਿੱਥੇ ਜਿਹੜੀ ਸ਼ੁਰੂ ਦੇ ਵਿੱਚ ਕਰਨੀ, ਕਿਉਂਕਿ ਇਹ ਫਿਰ ਵਾਪਸ ਉੱਥੋਂ ਆ ਗਏ ਸੀਗੇ ਜਿਹੜਾ ਸੀ ਕੈਲੀਫੋਰਨੀਆ ਤੋਂ, ਜਾਂ ਆਪਾਂ ਕਹਿ ਲਓ ਕਿ ਅਮਰੀਕਾ ਦੇ ਵਿੱਚੋਂ ਹੋਰਨਾਂ ਥਾਵਾਂ ਦੇ ਵਿੱਚ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਜਿਹੜਾ ਕੈਨੇਡਾ ਦੇ ਵਿੱਚ ਵੀ ਕਾਫੀ ਸੀ ਜਿਹੜੇ ਦੇਸ਼ ਭਗਤ ਸੀਗੇ ਤੇ ਇਸ ਪਾਰਟੀ ਦੇ ਨਾਲ ਜੁੜੇ, ਫਿਰ ਉੱਥੋਂ ਵੀ ਜਿਹੜੇ ਕੁਛ ਜਿਹੜੇ ਲੋਕ ਉਹ ਵਾਪਸ ਆਏ ਤੇ ਜਿਹੜੇ ਸੀ ਸਰਾਭਾ ਵੀ ਫਿਰ ਜਿਹੜਾ ਕੋਲੰਬੋ ਦੇ ਰਾਹੀਂ ਜੇ ਸ਼ਿਪ ਦੇ ਵਿੱਚ ਉਹ ਆਏ ਵਾਪਸ ਫਿਰ ਕਲਕੱਤਾ ਹੁੰਦੇ ਹੋਏ, ਤੇ ਫਿਰ ਜਿਹੜੇ ਇੱਥੇ ਰਾਸ ਬਿਹਾਰੀ ਬੋਸ ਵਰਗੇ ਜਿਹੜੇ ਦੇਸ਼ ਭਗਤ ਕੰਮ ਕਰ ਰਹੇ ਸੀ ਖਾਸ ਕਰਕੇ ਕ੍ਰਾਂਤੀਕਾਰੀ, ਉਹਨਾਂ ਦੇ ਸੰਪਰਕ ਦੇ ਵਿੱਚ ਆਏ ਤੇ ਇੱਥੇ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ, ਛਾਉਣੀਆਂ ਤੱਕ ਰਸਾਈ ਕੀਤੀ। ਤੇ ਉਹਨਾਂ ਦਾ ਇਹ ਸੀ ਕਿ ਜਿਹੜੀ ਹੈ ਇਹ ਜਿਹੜੀ ਬਗਾਵਤ ਸਭ ਤੋਂ ਪਹਿਲਾਂ ਛਾਉਣੀਆਂ ਦੇ ਵਿੱਚ ਜਿਹੜੀ ਹੈ ਉਹ ਕੀਤੀ ਜਾਏਗੀ, ਕਿਉਂਕਿ ਇੱਕ ਰਣਜੋਤ ਜੀ ਅਸੀਂ ਕਿ ਉਸ ਵੇਲੇ ਜਿਹੜੀ ਹੈ ਪਹਿਲੀ ਵਰਲਡ ਵਾਰ ਜਿਹੜਾ ਵਿਸ਼ਵ ਯੁੱਧ ਸੀ ਉਹ ਸ਼ੁਰੂ ਹੋ ਗਿਆ ਸੀ ਤੇ ਹਾਂ, ਤੇ ਉਦੋਂ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ ਕੀ ਹੋਇਆ ਕਿ ਜਿਹੜਾ ਸੀਗਾ ਜਿਹੜਾ ਬਰਤਾਨੀਆ ਸੀ ਜਾਂ ਇੰਗਲੈਂਡ ਸੀ ਜਾਂ ਅੱਜ ਦਾ ਜਿਹੜਾ UK ਹੈ ਉਹ ਵੀ ਇੱਕ ਧਿਰ ਸੀਗੇ ਉਸ ਪਹਿਲੇ ਵਿਸ਼ਵ ਯੁੱਧ ਦੇ ਵਿੱਚ। ਤੇ ਜਦੋਂ ਇਹ ਪਤਾ ਲੱਗਿਆ ਕਿ ਹੁਣ ਜਿਹੜਾ ਹੈਗਾ ਇਹ ਇਸ ਪਾਸਿਓਂ ਜਿਹੜਾ ਹੈ ਇਹ ਕਮਜ਼ੋਰ ਹੋ ਰਹੀ ਹੈ ਇਹਨਾਂ ਦੀ ਤਾਕਤ, ਕਿਉਂਕਿ ਸਾਰੀ ਉਹ ਲੜਾਈ ਚ ਝੁੱਕੀ ਜਾ ਰਹੀ ਹੈ, ਤੇ ਵੀ ਹੁਣ ਇਹ ਮੌਕਾ ਹੈ ਜਿਹੜਾ ਇਹ ਇਸ ਤਰੀਕੇ ਦਾ ਜਿਹੜਾ ਕਰਨ ਦਾ ਬਗਾਵਤ ਕਰਨ ਦਾ। ਤੇ ਫਿਰ ਜਿਹੜਾ ਹੈ ਉੱਥੋਂ ਇਹਨਾਂ ਨੇ ਬਕਾਇਦਾ ਇੱਕ ਤਰੀਕ ਮਿਥੀ ਕਿ ਬਗਾਵਤ ਜਿਹੜੀ ਆ ਉਹ ਕਦੋਂ ਕਰਨੀ ਹੈ, ਤੇ ਉਹਦੇ ਵਾਸਤੇ ਗਦਰ ਪਾਰਟੀ ਦਾ ਜਿਹੜਾ ਅਖਬਾਰ ਸੀ ਉਹਨੇ ਆਪਣਾ ਬਕਾਇਦਾ ਐਲਾਨ ਕੀਤਾ ਕਿ ਜਿਹੜਾ ਹੈਗਾ ਕਦੋਂ ਇਹ ਜਿਹੜਾ ਅਸੀਂ ਉੱਥੇ ਜਿਹੜੀ ਆ ਬਗਾਵਤ ਕਰਾਂਗੇ। ਪਰ ਇਹ ਸਾਰੀ ਗੱਲ ਜਿਹੜੀ ਆ ਉਹ ਗੁਪਤ ਰੱਖੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਬਗਾਵਤ ਕਿੱਥੇ ਕਰਨੀ ਹੈ ਜਾਂ ਕਿਵੇਂ ਕਰਨੀ ਹੈ ਉਹ ਜਿਹੜਾ ਸੀ ਸਾਰਾ ਇਹ ਗੱਲ ਜਿਹੜੀ ਗੁਪਤ ਰੱਖੇਗੀ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਵਿੱਚ ਕੋਈ ਮੁਖਬਰ, ਕਿਉਂਕਿ ਹਰੇਕ ਥਾਂ ਤੇ ਬਰਤਾਨਵੀ ਸਰਕਾਰ, ਕਿਉਂਕਿ ਹਕੂਮਤਾਂ ਇਹ ਕਰਦੀਆਂ ਨੇ ਹਮੇਸ਼ਾ ਸਟੇਟ ਦਾ ਇਹ ਖਾਸਾ ਹੁੰਦਾ ਕਿ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਵਿੱਚ ਕਿਤੇ ਨਾ ਕਿਤੇ ਮੁਖਬਰੀ ਵਾਸਤੇ ਫਿੱਟ ਕਰ ਦਿਓ, ਤੇ ਇਸੇ ਤਰ੍ਹਾਂ ਉੱਥੇ ਵੀ ਜਿਹੜੇ ਹੈ ਉਹ ਬੰਦੇ ਉਹ ਉਹਨਾਂ ਦੇ ਫਿੱਟ ਸੀ ਜਿਹਨਾਂ ਨੇ ਇਹ ਕਰਕੇ, ਤੇ ਇਹ ਫਿਰ ਉਹਨਾਂ ਦੀ ਜਿਹੜੀ ਮੁਖਬਰੀ ਜਿਹੜੀ ਆ ਉਹ ਕਰ ਦਿੱਤੀ। ਤੇ ਇਸ ਕਰਕੇ ਉਹ ਜਿਹੜਾ, ਕਿਉਂਕਿ ਇਹਨਾਂ ਨੇ ਪਹਿਲਾਂ ਸੋਚਿਆ ਸੀ ਕਿ ਜਿਹੜੀ ਇਹ ਬਗਾਵਤ ਕਰਾਉਣੀ ਹੈ ਜਾਂ ਜਿਹੜਾ ਗਦਰ ਕਰਨਾ ਉਹਦਾ ਨਾਂ ਹੀ ਗਦਰ ਸੀ, ਇਸ ਕਰਕੇ ਪਾਰਟੀ ਦਾ ਨਾਂ ਵੀ ਗਦਰ ਪਾਰਟੀ ਸੀ, ਕਿ ਉਹ ਜਿਹੜੀ ਹੈ 1900 ਜਿਹੜੀ ਹੈ ਉਹ 15 ਦੇ ਵਿੱਚ 21 ਫਰਵਰੀ ਨੂੰ ਜਿਹੜੀ ਆ ਉਹ ਕੀਤੀ ਜਾਏਗੀ। ਤੇ ਪਹਿਲਾਂ ਉਹਨਾਂ ਨੇ 12 ਫਰਵਰੀ ਨੂੰ ਮੀਟਿੰਗ ਕੀਤੀ, ਤੇ ਉਹਦੇ ਵਾਸਤੇ ਉਹਨਾਂ ਨੇ ਦੋ ਛਾਉਣੀਆਂ ਜਿਹੜੀਆਂ ਸੀ ਇਹ ਰੱਖੀਆਂ ਕਿ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਮੀਆਂ ਮੀਰ ਤੇ ਫਿਰੋਜ਼ਪੁਰ ਦੀ ਜਿਹੜੀ ਛਾਉਣੀ ਆ ਉੱਥੇ ਬਗਾਵਤ ਕੀਤੀ ਜਾਊਗੀ, ਤੇ ਫਿਰ ਉਸ ਤੋਂ ਬਾਅਦ ਅੰਬਾਲਾ ਦਿੱਲੀ ਜਿਹੜੀਆਂ ਦੂਜੀਆਂ ਵੱਡੀਆਂ ਛਾਉਣੀਆਂ ਉਸ ਤੱਕ ਇਹ ਗੱਲ ਚਲੀ ਜਾਏਗੀ। ਪਰ ਮੁਖਬਰੀ ਕਰਨ ਦੇ ਨਾਲ ਕੀ ਹੋਇਆ ਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਪਹਿਲੇ ਹੀ ਜਿਹੜੇ ਸਾਡੇ ਇੱਥੋਂ ਦੇਸੀ ਜਿਹੜੇ ਫੌਜੀ ਸੀ ਜਿਹੜੇ ਪੰਜਾਬੀ ਸੀ ਜਾਂ ਭਾਰਤੀ ਫੌਜੀ ਸੀ ਜਿਹਨਾਂ ਤੋਂ ਡਰ ਸੀ ਕਿ ਇਹ ਬਗਾਵਤ ਕਰਨਗੇ, ਉਹਨਾਂ ਤੋਂ ਹਥਿਆਰ ਲੈ ਲਏ, ਸਾਰੇ ਹਥਿਆਰ ਜਮ੍ਹਾਂ ਕਰਾ ਲਏ, ਉਹ ਫਿਰ ਇੱਕ ਤਰੀਕੇ ਦੀ ਉਹ ਬਗਾਵਤ ਸੀ ਜਿਹੜੀ ਉਹ ਉੱਥੇ ਉਵੇਂ ਨਹੀਂ ਹੋ ਸਕੀ ਜਿਵੇਂ ਕਰਨਾ ਚਾਹੁੰਦੇ ਸੀ। ਤੇ ਉਹਦੇ ਉਲਟ ਇਹ ਹੋਇਆ ਕਿ ਮੁਖਬਰਾਂ ਨੇ ਫਿਰ ਇਹਨਾਂ ਨੇ ਜਦੋਂ ਸਾਰਾ ਜਿਹੜਾ ਉਹ ਮਿਊਟਨੀ ਵਾਲਾ ਸੀ ਜਾਂ ਬਗਾਵਤ ਵਾਲਾ ਕੰਮ ਸੀ ਜਾਂ ਗਦਰ ਵਾਲਾ ਕੰਮ ਸੀ ਤੇ ਉਹ ਨਹੀਂ, ਫਿਰ ਇਹਨਾਂ ਨੇ ਇਹਨਾਂ ਨੂੰ ਹੁਕਮ ਦਿੱਤਾ ਪਾਰਟੀ ਨੇ ਕਿ ਤੁਸੀਂ ਇੱਥੋਂ ਨਿਕਲ ਜਾਓ ਹੁਣ ਪੰਜਾਬ ਦੇ ਵਿੱਚੋਂ। ਤੇ ਅੱਡ ਅੱਡ ਹੋਇਆ ਸਰਾਭੇ ਤੇ ਨਾਲ ਉਹਨਾਂ ਦੇ ਜਿਹੜੇ ਹੋਰ ਦੇਸ਼ ਭਗਤ ਸੀਗੇ ਇਹਨਾਂ ਨਾਲ ਹਰਨਾਮ ਸਿੰਘ ਟੁੰਡੀ ਲਾਟ ਵਗੈਰਾ ਉਹ ਸੀ, ਤੇ ਕਿ ਤੁਸੀਂ ਅਫਗਾਨਿਸਤਾਨ ਬਾਇਆ ਕਾਬਲ ਹੋ ਕੇ ਤੁਸੀਂ ਇੱਥੋਂ ਨਿਕਲ ਜਾਓ, ਤੇ ਇਸੇ ਤਰ੍ਹਾਂ ਕੁਛ ਨੂੰ ਕਿਹਾ ਕਿ ਤੁਸੀਂ ਚੀਨ ਚਲੇ ਜਾਓ। ਤੇ ਪਰ ਉਹਦੇ ਬਾਵਜੂਦ ਵੀ ਫਿਰ ਜਿਹੜਾ ਹੈਗਾ ਉਹ ਇਹਨਾਂ ਦੀ ਵੀ ਜਿਹੜੀ ਹੈ CID ਕਹਿ ਲਓ ਜਾਂ ਮੁਖਬਰੀ ਕਹਿ ਲਓ ਕਰ ਦਿੱਤੀ ਗਈ, ਜਿਸ ਕਰਕੇ ਇਹਨਾਂ ਨੂੰ ਅਰੈਸਟ ਜਿਹੜਾ ਸੀ ਉਹ ਕਰਵਾ ਤਾ, ਤੇ ਇਹਨਾਂ ਦੇ ਖਿਲਾਫ਼ ਫਿਰ ਕੇਸ ਚੱਲਿਆ। ਤੇ ਜਿਹਨਾਂ ਜਿਹੜਾ ਲਾਹੌਰ ਸਾਜਿਸ਼ ਕੇਸ ਜਿਹਨੂੰ ਕਹਿੰਦੇ ਆ ਲਾਹੌਰ ਕੌਨਸਪਰੇਸੀ ਕੇਸ ਫਸਟ ਪਹਿਲਾ ਵਾਲਾ, ਕਿਉਂਕਿ ਦੂਜਾ ਜਿਹੜਾ ਲਾਹੌਰ ਦਾ ਸਾਜਿਸ਼ ਕੇਸ ਉਹਦਾ ਭਗਤ ਸਿੰਘ ਹੋਰਾਂ ਨਾਲ ਸੰਬੰਧਿਤ ਸੀਗਾ, ਤੇ ਉਹਦੇ ਵਿੱਚ ਫਿਰ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਉਹ ਸੁਣਾਈ ਗਈ, ਤੇ ਇਹਨਾਂ ਨੂੰ ਫਾਂਸੀ ਦੀ ਜਿਹੜੀ ਸਜ਼ਾ ਸੁਣਾਈ ਗਈ। ਤੇ ਇਹ ਵੀ ਕਿਹਾ ਜਾਂਦਾ ਵੈਸੇ ਕਿਤੇ ਰਿਕਾਰਡਡ ਤਾਂ ਇਹ ਗੱਲ ਹੈ ਨੀ ਕਿ ਵੀ ਜਿਹੜਾ ਜੱਜ ਸੀ ਉਸ ਵੇਲੇ ਉਹਨਾਂ ਨੇ ਕਿਹਾ ਕਿ ਤੂੰ ਜੇ ਲਿਖ ਕੇ ਦੇ ਦੇ ਵੀ ਤੂੰ ਇੱਕ ਤਾਂ ਇਹ ਵੀ ਤੂੰ ਨਾਬਾਲਗ ਹੈ, ਛੋਟੀ ਉਮਰ ਹੈ ਤੇਰੀ ਬਹੁਤ, ਤੇ ਤੇਰੀ ਜਿਹੜੀ ਸਜ਼ਾ ਉਹ ਮਾਫ਼ ਹੋ ਸਕਦੀ ਹੈ ਜਾਂ ਘੱਟ ਹੋ ਸਕਦੀ ਹੈ, ਪਰ ਜਿਹੜਾ ਸੀਗਾ ਉਹ ਬਿਲਕੁਲ ਸਰਾਬਾ ਇਸ ਗੱਲ ਤੇ ਨਹੀਂ ਜਿਹੜੇ ਹੈ ਮੰਨੇ ਕਿਸੇ ਵੀ ਤਰੀਕੇ ਦੇ ਨਾਲ, ਤੇ ਅਖੀਰ ਫਿਰ ਜੋ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ 16 ਨਵੰਬਰ ਜਿਹੜਾ ਹੈ 1915 ਲਾਹੌਰ ਦੀ ਜਿਹੜੀ ਸਿੰਧੂ ਜੇਲ ਸੀ, ਫਿਰ ਉਹਨਾਂ ਨੂੰ ਬਾਕੀ ਦੂਜੇ ਨਾਲ ਹੋਰ ਦੇਸ਼ ਭਗਤਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਉਹ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਤੇ ਪਰ ਜਿਹੜੀ ਇਸ ਤੋਂ ਬਾਅਦ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦੇ ਹੋਣ ਕਰਕੇ, ਤੇ ਫਿਰ ਇਹ ਕਿਉਂਕਿ ਉਹ ਜਿਹੜਾ ਹਿੰਦੁਸਤਾਨ ਗਦਰ ਸੀ ਜਿਹੜਾ ਅਖਬਾਰ, ਉਹਦੇ ਉਹਦੇ ਜਿਹੜੇ ਸੀ ਪੰਜਾਬੀ ਦਾ ਐਡੀਸ਼ਨ ਦੇਖ ਕੇ ਉਹਨੂੰ ਲਿਖਣ ਦੀ ਬਹੁਤ ਮਹਾਰਤ ਹੋ ਗਈ ਸੀ, ਤੇ ਕਹਿੰਦੇ ਉਹਨਾਂ ਦੀ ਲਿਖਾਈ ਵੀ ਜਿਹੜੀ ਸੀ ਬੜੀ ਖੁਸ਼ ਖਾਸ ਸੀ, ਤੇ ਇੱਕ ਉਹਨਾਂ ਦੀ ਤੂਕ ਹੈ ਜਿਹੜੀ ਉਹ ਬੜੀ ਪਾਪੂਲਰ ਹੁਣ ਤੱਕ ਚੱਲਦੀ ਹੈ ਸਾਡੇ, ਕਈ ਵਾਰੀ ਹੁਣ ਵੀ ਜਦੋਂ ਕੋਈ ਦੇਸ਼ ਭਗਤੀ ਦਾ ਜਾਂ ਸ਼ਹੀਦਾਂ ਦਾ ਕੋਈ ਗੀਤ ਗਾਉਂਦੇ ਆ ਜਾਂ ਵਾਰ ਗਾਉਂਦੇ, ਉਹਦੇ ਅੱਗੇ ਇਹਨੂੰ ਇੱਕ ਸ਼ੇਰ ਦੇ ਰੂਪ ਦੇ ਵਿੱਚ ਬਦਲਿਆ, ਜਿਹੜਾ ਇਹ ਗੁਣਗੁਣਾਉਂਦਾ ਕਰਤਾਰ ਸਿੰਘ ਸਰਾਭਾ ਹੁੰਦਾ, ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਗਈਆਂ, ਢੇਰ ਸੁਖਾਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਤੇ ਇਹ ਫਿਰ ਇੱਕ ਤਰ੍ਹਾਂ ਦਾ ਇੱਕ ਸਲੋਗਨ ਹੀ ਬਣ ਗਿਆ ਦੇਸ਼ ਭਗਤਾਂ ਲਈ। ਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਇਹ ਕਿ ਭਗਤ ਸਿੰਘ ਦੇ ਜੇ ਕੋਈ ਆਈਕਨ ਸੀ ਉਹਨਾਂ ਦੇ ਲਈ ਅੱਗੇ ਕੋਈ ਆਈਡੀਅਲ ਸੀ ਦੇਸ਼ ਭਗਤ ਤਾਂ ਉਹ ਕਰਤਾਰ ਸਿੰਘ ਸਰਾਭਾ ਸੀ, ਤੇ ਕਿਉਂਕਿ ਭਗਤ ਸਿੰਘ ਹਮੇਸ਼ਾ ਆਪਣੇ ਨਾਲ ਕਹਿੰਦੇ ਆਪਣੇ ਕੋਲ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਆਪਣੇ ਨਾਲ ਰੱਖਦੇ ਹੁੰਦੇ ਸੀ, ਕਹਿੰਦੇ ਕਿ ਜਦੋਂ ਉਹਨਾਂ ਦੀ ਜਾਮਾ ਤਲਾਸ਼ੀ ਭਗਤ ਸਿੰਘ ਦੀ ਹੋਈ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਉਦੋਂ ਵੀ ਉਹਦੀ ਜੇਬ ਦੇ ਵਿੱਚ ਕਰਤਾਰ ਸਿੰਘ ਸਰਾਭੇ ਦੀ ਫੋਟੋ ਜਿਹੜੀ ਸੀ। ਤੇ ਸੋ ਇਹ ਮੈਂ ਸਮਝਦਾ ਕਿ ਆਪਾਂ ਉਹਨਾਂ ਦਾ ਜਨਮ ਦਿਹਾੜਾ ਆਉਣਾ ਪਰਸੋਂ, ਇਸ ਮੌਕੇ ਆਪਾਂ ਯਾਦ ਕਰ ਰਹੇ ਹਾਂ। ਤੇ ਇੱਕ ਉਹਨਾਂ ਦੀ ਇੱਕ ਜਿਹੜੀ ਹੋਰ ਦੇਖਿਆ ਹੋਣਾ ਜਾਂ ਕਦੇ ਗਦਰ ਪਾਰਟੀ ਦੇ ਜਿਹੜਾ ਆਪਾਂ ਝੰਡਾ ਅਕਸਰ ਜਿਹੜਾ ਹੈ ਜਦੋਂ ਮੇਲਾ ਗਦਰੀ ਬਾਬਿਆਂ ਦਾ ਹੁੰਦਾ ਤੇ ਉਦੋਂ ਹਰਾਇਆ ਜਾਂਦਾ, ਤੇ ਉਹਦੇ ਚ ਵੀ ਜਿਹੜੇ ਹੈਗੇ ਉਹ 3 ਰੰਗ ਸੀ, ਤੁਸੀਂ ਨੋਟ ਕੀਤੀ ਹੋਣੀ ਇਹ ਗੱਲ। ਤੇ ਉਹ ਜਿਹੜੇ ਉਹ ਗਦਰ ਪਾਰਟੀ ਦੇ ਜਿਹੜੇ ਝੰਡੇ ਦੇ ਵਿੱਚ 3 ਜਿਹੜੇ ਰੰਗ ਸੀ, ਤੇ ਉਹਦੇ ਵਿੱਚ ਵੀ ਕਹਿੰਦੇ ਆ ਕਿ ਸਰਾਭਾ ਦਾ ਕਾਫੀ ਵੱਡਾ ਰੋਲ ਸੀ ਕਿ ਕਿਸ ਕੀਤੇ ਜਾਣ। ਤੇ ਉਦੋਂ ਜਿਹੜਾ ਇੱਕ ਤਰੀਕੇ ਦਾ ਸੀ ਕਿ ਜਿਹੜੇ ਉਹ 3 ਜਿਹੜੇ ਰੰਗ ਸੀ ਜਿਹਦੇ ਚ ਇੱਕ ਲਾਲ ਸੀ, ਇੱਕ ਹਰਾ ਸੀ ਤੇ ਇੱਕ ਪੀਲਾ ਸੀ, ਬਸੰਤੀ ਰੰਗ ਸੀਗਾ ਉਸ ਝੰਡੇ ਦੇ ਵਿੱਚ, ਦੇ ਵਿੱਚ 2 ਤਲਵਾਰਾਂ ਹੁਣ ਵੀ ਜਦੋਂ ਤੁਸੀਂ ਸਰਚ ਕਰੋਗੇ ਕਦੇ ਤੁਹਾਨੂੰ ਫਲੈਗ ਆਫ ਗਦਰ ਪਾਰਟੀ ਜਾਂ ਇਨਸਿਗਨੀ ਆਫ ਗਦਰ ਪਾਰਟੀ ਲੇਖੋ ਤੇ ਉਹ ਤੁਹਾਨੂੰ ਲੱਭ ਜਾਏਗਾ ਉਹ ਝੰਡੇ ਦਾ ਜਿਹੜਾ ਰੰਗ ਹੈ। ਤੇ ਉਹ ਕਹਿੰਦੇ ਪਹਿਲਾਂ ਇਹਦੇ 2 ਹੀ ਰੰਗ ਸੀ, ਤੇ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਕਿਹਾ ਜਦੋਂ ਉਹਨੇ ਕਿਹਾ ਕਿ ਵੀ ਇਹ ਜਿਹੜੀ ਲੜਾਈ ਹੈ ਤਿੰਨਾਂ ਕੌਮਾਂ ਦੀ ਲੜਾਈ ਹੈ ਇਕੱਠੀ, ਇਹਦੇ ਚ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਲੜ ਰਹੇ, ਕਿਉਂਕਿ ਗਦਰ ਪਾਰਟੀ ਦੇ ਵਿੱਚ ਸਾਰੇ ਧਰਮਾਂ ਨਾਲ ਸੰਬੰਧਿਤ ਇਹਨਾਂ ਤਿੰਨਾਂ ਨਾਲ ਸੰਬੰਧਿਤ ਸੀ। ਉਹ ਕਹਿੰਦੇ ਫਿਰ ਜਿਹੜੇ ਜਿਹੜੇ ਚਿੰਨ੍ਹ ਨੇ ਉਹ 3 ਧਰਮਾਂ ਦੇ ਜਿਹੜੇ ਰੰਗ ਨੇ ਉਹ ਇਹਦੇ ਚ ਹੋਣੇ ਚਾਹੀਦੇ ਨੇ, ਹਾਲਾਂਕਿ ਉਦਾਂ ਕਿਤੇ ਗੱਲ ਬਹੁਤ ਘੱਟ ਕੋਟ ਹੁੰਦੀ ਹੈ ਕਿਉਂਕਿ ਫਿਰ ਉਹ ਗੱਲ ਦੂਜੇ ਪਾਸੇ ਥੋੜਾ ਜਿਹਾ ਜਿਹਨਾਂ ਨੂੰ ਆਪਾਂ ਕਹਿੰਦੇ ਨਾ ਇੱਕ ਕਮਿਊਨਲ ਸ਼ੇਪ ਵਾਲੇ ਪਾਸੇ ਨੂੰ ਗੱਲ ਤੁਰਨ ਦਾ ਇਹ ਰਹਿੰਦਾ ਕਿ ਇਹ ਗੱਲ ਏਦਾਂ, ਪਰ ਨਹੀਂ ਉਹ ਕਹਿੰਦੇ ਕਿ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਗੱਲ ਉਠਾਈ ਕਿ ਨਹੀਂ ਇਹਦੇ ਇਹਦੇ ਜਿਹੜੇ 3 ਰੰਗ ਹੋਣੇ ਚਾਹੀਦੇ ਨੇ, ਤੇ ਬਸੰਤੀ ਰੰਗ ਵੀ ਹੋਣਾ ਚਾਹੀਦਾ ਕਿਉਂਕਿ ਜਿਹੜਾ ਅਕਸਰ ਭਗਤ ਸਿੰਘ ਨਾਲ ਜੁੜ ਜਾਂਦੀ ਹੈ ਬਾਅਦ ਚ ਗੱਲ, ਮੇਰਾ ਰੰਗ ਦੇ ਬਸੰਤੀ ਚੋਲਾ ਵਾਲੀ, ਤੇ ਉਹ ਅਸਲ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਸਿੱਖ ਇਥੋਸ ਦੇ ਵਿੱਚ ਜਾਂ ਸਿੱਖ ਕਲਚਰ ਦੇ ਵਿੱਚ ਕਹਿ ਲਓ ਜਾਂ ਸਿੱਖੀ ਦੇ ਵਿੱਚ ਜਿਹੜਾ ਬਸੰਤੀ ਰੰਗ ਸੀ ਉਦੋਂ ਪਹਿਲਾਂ ਜਿਹੜਾ ਸੀ ਇਹ ਮਰਜ ਹੋ ਚੁੱਕਿਆ ਸੀ, ਜਿਹਦੇ ਖਾਸ ਕਰਕੇ ਸਾਡੇ ਨਿਸ਼ਾਨ ਸਾਹਿਬ ਠੀਕ ਉਹ ਤੋਂ ਬਾਅਦ ਚ ਬਦਲਦਾ ਬਦਲਦਾ ਕੇਸਰੀ ਹੋ ਗਿਆ, ਤੇ ਪਰ ਪਹਿਲਾਂ ਜਿੱਥੇ ਕਿਤੇ ਆਉਂਦਾ ਈਵਨ ਇਸ ਤੱਕ ਜਿਹੜੀ ਰਹਿਤ ਮਰਿਆਦਾ ਵੀ ਉਹਦੇ ਵਿੱਚ ਵੀ ਇਹ 2 ਹੀ ਰੰਗਾਂ ਦਾ ਜਿਹੜਾ ਜ਼ਿਕਰ ਕੀਤਾ ਫਲੈਗ ਵਾਸਤੇ, ਨਿਸ਼ਾਨ ਵਾਸਤੇ ਬਸੰਤੀ ਤੇ ਸੁਰਮਈ, ਜਿਹੜਾ ਥੋੜਾ ਜਿਹਾ ਹੁੰਦਾ ਇਹਦੇ ਨੀਲੇ ਤੇ ਜਿਹੜਾ ਵਿਚਕਾਰ ਜੇ ਹੁੰਦਾ ਜਿਹਨੂੰ ਆਪਾਂ ਗ੍ਰੇ ਸ਼ੇਡ ਕਹਿ ਦਿੰਦੇ ਹਾਂ ਹਨਾ, ਤੇ ਹੁਣ ਉੱਥੇ ਕਹਿੰਦੇ ਕਿ ਉਹਨਾਂ ਨੇ ਇਸ ਗੱਲ ਦਾ ਸਟੈਂਡ ਲਿਆ, ਤੇ ਉਹਦੀ ਗੱਲ ਇਹ ਮੰਨੀ ਗਈ ਕਿ ਹਾਂ ਠੀਕ ਹੈ ਇਹ 3 ਜਿਹੜੇ ਰੰਗ ਹੈ 3 ਹੀ ਹੋਣੇ ਚਾਹੀਦੇ ਝੰਡੇ ਦੇ ਵਿੱਚ, ਫਿਰ 3 ਹੀ ਜਿਹੜੇ ਸੀ ਉਹ ਰੰਗ ਉਹ ਪਾਏ ਗਏ। ਤੇ ਇਹ ਇੱਕ ਉਹਨਾਂ ਇੱਕ ਵੱਖਰੀ ਉਹਨਾਂ ਦੀ ਸ਼ਖਸੀਅਤ ਦੀ ਇਹ ਜਿਹੜੀ ਉਹ ਗੱਲ ਸੀ। ਤੇ ਉਸ ਤੋਂ ਬਾਅਦ ਜਿਹੜੀ ਸ਼ੁਰੂ ਚ ਗੱਲ ਕੀਤੀ ਕਿ ਬਾਅਦ ਦੇ ਵਿੱਚ ਹਕੂਮਤਾਂ ਸਰਕਾਰਾਂ ਉਹ ਕਿੰਨਾ ਕੁ ਕਿਸ ਤਰੀਕੇ ਨਾਲ ਰੈਕਗਨਾਈਜ਼ ਕਰਦੀਆਂ ਨੇ, ਉਹਦੇ ਕਈ ਕਾਰਨ ਹੁੰਦੇ ਆ। ਇੱਕ ਤਾਂ ਇਹ ਸੀ ਕਿ ਉਹਨਾਂ ਦੇ ਪਿਤਾ ਜੀ ਤਾਂ ਬਚਪਨ ਚ ਹੀ ਛੋਟੇ ਸੀ ਉਦੋਂ ਜਦੋਂ ਡੈਥ ਹੋ ਗਈ ਸੀ, ਤੇ ਉਹਦਾ ਚਾਚਾ ਤੇ ਜਾਂ ਦਾਦਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ। ਤੇ ਫਿਰ ਇਹ ਵੀ ਉਹਨਾਂ ਦੇ ਜਿਹੜੇ ਸਿਬਲਿੰਗ ਸੀ ਪਰਿਵਾਰ ਦੇ ਵਿੱਚ, ਭੈਣ ਸੀ ਇਕੱਲੀ, ਤੇ ਉਹ ਇੱਕ ਧੰਨ ਕੌਰ ਠੀਕ ਆ, ਉਹ ਕਾਫੀ ਲੰਬੇ ਸਮੇਂ ਤੱਕ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਭਾਣਜੇ ਭਾਣਜੀਆਂ ਤੇ ਉਹ ਰਹੇ, ਤੇ ਪਰ ਉਵੇਂ ਪਰਿਵਾਰ ਦੇ ਵਿੱਚ ਕੋਈ ਅੱਗੋਂ ਫਿਰ ਪੋਲੀਟੀਕਲ ਜਿਹੜੀ ਉਹ ਲੈਣ ਵਾਲਾ ਕੋਈ ਜਿਵੇਂ ਬੰਦਾ ਨੀ, ਜਿਵੇਂ ਭਗਤ ਸਿੰਘ ਦਾ ਪਰਿਵਾਰ ਸੀ ਜਾਂ ਹੋਰ ਆ, ਉਹ ਕਿਉਂਕਿ ਸ਼ੁਰੂ ਤੋਂ ਹੀ ਪੋਲੀਟੀਕਲ ਸੀ, ਉਹਦੇ ਦਾਦੇ ਤੋਂ ਲੈ ਕੇ ਇੱਦਾਂ ਦਾ ਉਹਨਾਂ ਦੇ ਚੱਲ ਰਿਹਾ ਸੀ। ਕਿਸ਼ਨ ਸਿੰਘ ਆਪ ਬੜੇ ਕਾਂਗਰਸ ਦੇ ਵੱਡੇ ਉਸ ਵੇਲੇ ਦੇ ਲੀਡਰ ਸੀ, ਬਲਾਕ ਲੈਵਲ ਦੇ, ਜ਼ਿਲ੍ਹਾ ਲੈਵਲ ਦੇ, ਫਿਰ ਸਟੇਟ ਲੈਵਲ ਦੇ ਬਣੇ। ਤੇ ਪਰ ਇਹ ਵੀ ਸਰਾਭੇ ਦੇ ਉਹ ਪਰਿਵਾਰ ਦੇ ਵਿੱਚ ਉਦਾਂ ਦੀ ਇੱਕ ਪੋਲੀਟੀਕਲ ਉਹ ਨਾ ਹੋਣ ਕਰਕੇ ਵੀ ਜਿਹੜਾ ਸੀ ਇਹ ਫਿਰ ਬਾਅਦ ਦੇ ਵਿੱਚ ਗੱਲਾਂ ਵਿਸਰਦੀਆਂ ਰਹੀਆਂ। ਉਹ ਵੱਖਰੀ ਗੱਲ ਹੈ ਕਿ ਪਾਸਟ ਰੈਫਰੈਂਸ ਦੇ ਵਿੱਚ ਦੇਸ਼ ਭਗਤਾਂ ਦੇ ਵਿੱਚ ਨਾ ਆ ਗਿਆ, ਇਹ ਤਾਂ ਫਿਰ ਬਹੁਤ ਬਾਅਦ ਦੇ ਵਿੱਚ ਆ ਕੇ ਜਦੋਂ ਇਹ ਦੇਖਿਆ, ਜਦੋਂ ਇੱਥੇ ਸਰਕਾਰਾਂ ਬਣੀਆਂ, ਭਾਵੇਂ ਅਕਾਲੀਆਂ ਦੀ ਬਣੀ, ਕਾਂਗਰਸ ਦੀ, ਫਿਰ ਉਹਨਾਂ ਦੀ ਯਾਦਗਾਰ ਬਣਾਈ ਗਈ ਉਹਨਾਂ ਦੇ ਨਾਂ ਤੇ, ਇਹ ਸਾਰਾ ਕੁਛ ਇਹ ਹੋਇਆ। ਫਿਰ ਲੁਧਿਆਣੇ ਦੇ ਵਿੱਚ ਵੀ ਉਹਨਾਂ ਦੇ ਨਾਂ ਤੇ ਇਹ ਜਿਹੜੀ ਉਹ ਗੱਲ ਇਹ ਚੱਲੀ। ਤੇ ਹੁਣੇ ਹਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਜਿਹੜਾ ਹਲਵਾਰੇ ਦਾ ਜਿਹੜਾ ਹਵਾਈ ਅੱਡਾ ਉਹਦਾ ਨਾਂ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇ, ਕਿਉਂਕਿ ਹਾਰਡਲੀ ਸਰਾਭਾ ਜਿਹੜਾ ਪਿੰਡ ਆ ਉਹਦੇ ਨੇੜੇ ਹੀ ਆ, ਹਲਵਾਰੇ ਦੇ ਕੋਈ ਬਹੁਤਾ ਦੂਰ ਨਹੀਂ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ, ਪਹਿਲੀ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਸਭ ਤੋਂ ਉਹਨਾਂ ਦੀ ਉਮਰ ਜਿਹੜੀ ਆ ਉਹ ਸਭ ਤੋਂ ਘੱਟ ਸੀਗੀ ਉਸ ਵੇਲੇ ਜਦੋਂ ਉਹ ਸ਼ਹੀਦ ਹੋਏ। ਤੇ ਬਾਅਦ ਦੇ ਵਿੱਚ ਠੀਕ ਹੈ, ਹੁਣ ਆਪਾਂ ਉਹਨਾਂ ਦੀ ਬਰਸੀ ਦਾ ਸਮਾਗਮ ਹੁੰਦਾ ਜਾਂ ਉਹਨਾਂ ਦਾ ਜਨਮ ਦਿਹਾੜਾ ਹੁੰਦਾ, ਬਰਸੀ ਦੇ ਸਮਾਗਮ ਤੇ ਜ਼ਿਆਦਾ ਉਹਨਾਂ ਦਾ ਪਿੰਡ ਵੱਡਾ ਘੱਟ ਹੁੰਦਾ ਹੈਗਾ ਤੇ ਯਾਦ ਕੀਤਾ ਜਾਂਦਾ, ਪਰ ਉਵੇਂ ਨੀ ਜਿਵੇਂ ਹੋਰ ਦੇਸ਼ ਦੇ ਵਿੱਚ ਹੋਰ ਦੇਸ਼ ਭਗਤਾਂ ਦੀ ਜਾਂ ਉਸ ਲੈਵਲ ਤੇ ਜਿਹੜੀ ਗੱਲ ਚੱਲਦੀ ਹੈ। ਜਿਵੇਂ ਹੁਣ ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਬਿਰਸਾ ਮੁੰਡਾ ਦੀ ਬੜੀ ਗੱਲ ਚੱਲਦੀ ਹੈ, ਖਾਸ ਕਰਕੇ ਬੀਜੇਪੀ ਮੋਦੀ ਸਾਹਿਬ ਹੋਰ, ਤੇ ਮੈਨੂੰ ਇਹ ਲੱਗਦਾ ਕਿ ਇਹ ਤਾਂ ਉਸ ਤੋਂ ਵੀ ਜਿਹੜਾ ਸੀ, ਹਾਲਾਂਕਿ ਚਲੋ ਆਪਾਂ ਕੰਪੈਰੀਜ਼ਨ ਦੇਸ਼ ਭਗਤਾਂ ਚ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਰਿਆਂ ਦੀ ਭਾਵਨਾ ਇੱਕੋ ਹੀ ਹੁੰਦੀ ਸੀ, ਦੇਸ਼ ਦੀ ਜਿਹੜੀ ਆ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੇ। ਤੇ ਪਰ ਫਿਰ ਵੀ ਹੈ ਕਿ ਉਦਾਂ ਦਾ ਜਿਹੜਾ ਸੀ ਉਹ ਉਸ ਰੂਪ ਦੇ ਵਿੱਚ ਪਹਿਲਾਂ ਤੇ ਉਦਾਂ ਦੀ ਜਿਹੜੀ ਉਹ ਗੱਲ ਉਹ ਨਹੀਂ ਮਿਲੀ। ਹੁਣ ਜਦੋਂ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਉਦੋਂ ਜਿਹੜੀ ਗਦਰ ਦੇ ਜਿਹੜੇ ਉਸ ਦੇਸ਼ ਭਗਤ ਰਹਾਲ ਬਣਿਆ ਜਲੰਧਰ ਚ ਜਾਂ ਉਸ ਧਾਰਾ ਨਾਲ ਸੰਬੰਧਿਤ ਨੇ, ਕਿਉਂਕਿ ਲੈਫਟ ਵਾਲਿਆਂ ਨੇ ਫਿਰ ਜ਼ਿਆਦਾ ਦੇਸ਼ ਭਗਤਾਂ ਦੀ ਗੱਲਬਾਤ ਕੀਤੀ ਬਾਅਦ ਦੇ ਵਿੱਚ, ਜਿਹੜੇ ਮਾਰਕਸਵਾਦੀ ਸੀ ਜਾਂ ਖੱਬੇ ਪੱਖੀ ਪਾਰਟੀਆਂ ਦੇ ਲੋਕ ਸੀ, ਤੇ ਉਹੀ ਹੁਣ ਸੰਭਾਲਦੇ ਆ ਤੇ ਹਰ ਸਾਲ ਉਹਨੂੰ ਫਿਰ ਯਾਦ ਕਰਦੇ ਆ। ਹਾਂਜੀ,
0: ਸੋ ਕੀ ਵਜ੍ਹਾ ਕੀ ਰਹੀ ਕਿ ਇਹ ਉਸ ਹਿਸਾਬ ਦੇ ਨਾਲ ਕਦੀ, ਆਪਾਂ ਗੱਲ ਸ਼ੁਰੂ ਵੀ ਇੱਥੋਂ ਹੀ ਕੀਤੀ ਸੀ ਕਿ ਉਸ ਹਿਸਾਬ ਦੇ ਨਾਲ ਕਦੀ ਰੈਕੋਗਨੇਸ਼ਨ ਮਿਲੀ ਨਹੀਂ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਚਲੋ ਆਪਾਂ ਕੰਪੈਰੀਜ਼ਨ ਤਾਂ ਨਹੀਂ ਆਪਾਂ ਕਰ ਸਕਦੇ ਆਪਾਂ ਦੇਸ਼ ਭਗਤਾਂ ਦੇ ਦਰਮਿਆਨ ਕਿਹਦਾ ਯੋਗਦਾਨ ਵੱਧ ਕਿਹਦਾ ਘੱਟ, ਪਰ ਫਿਰ ਵੀ ਕਿਉਂ ਇਹ ਵਖਰੇਵੇਂ ਕਿਉਂ ਆਏ ਜਾਂ ਕੀ ਨੋਟਿਡ ਜਾਂ ਫਿਰ ਡਾਇਗਨੋਸਡ ਕੁਛ ਵਜ਼ਵਾਤ ਨੇ ਜਿਹਦੇ ਕਰਕੇ ਆਪਾਂ ਇਹ ਵੇਖਦੇ ਹਾਂ ਵੀ ਕਈ ਨਾਂ ਜਿਹੜੇ ਨੇ ਉਹ ਬਹੁਤ ਵੱਡੇ ਹੋ ਗਏ, ਕਈ ਨਾਂ ਜਿਹੜੇ ਉਹ ਬਿਲਕੁਲ ਹੀ ਨਹੀਂ ਲਏ ਜਾਂਦੇ ਜਾਂ ਬਹੁਤ ਥੋੜ੍ਹੇ ਲਏ ਜਾਂਦੇ ਨੇ?
1: ਨਹੀਂ, ਇਹੀ ਵੱਡਾ ਕਾਰਨ ਤਾਂ ਹੋਈ ਹੈ ਕਿ ਪੋਲੀਟੀਕਲੀ, ਕਿਉਂਕਿ ਅੱਗੇ ਜਿਹੜੀ ਬਾਗਡੋਰ ਦੇਸ਼ ਦੀ ਕਾਂਗਰਸ ਦੇ ਹੱਥ ਚ ਆ ਗਈ, ਸਟੇਟਾਂ ਦੀ ਜਿਹੜੀ ਬਾਗਡੋਰ ਸੀ ਅਲੱਗ ਅਲੱਗ ਰੀਜਨਲ ਪਾਰਟੀਆਂ ਸੀ ਉਹਨਾਂ ਕੋਲੇ ਆ ਗਈ, ਤੇ ਉਹਨਾਂ ਦਾ ਜਿਹੜਾ ਉਹਨਾਂ ਨਾਲ ਕਿੰਨਾ ਸੀ ਜਾਂ ਉਹ ਉਹਨਾਂ ਪਰਿਵਾਰਾਂ ਨਾਲ, ਇਹਦੀ ਜਿਹੜੀ ਉਹ ਗੱਲ
0: ਸਮੱਸਿਆ ਇਸ ਟਾਈਮ ਦੇ ਉੱਤੇ ਆਪਾਂ ਕਹਿ ਸਕਦੇ ਹਾਂ।
1: ਹਾਂਜੀ ਹਾਂ, ਬਿਲਕੁਲ ਸਹੀ ਗੱਲ ਹੈ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ
0: ਜੀ। ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਕਰਤਾਰ ਸਿੰਘ ਸਰਾਭਾ ਦੇ ਬਾਰੇ। ਸੋ ਸਾਡੇ ਦੇਸ਼ ਭਗਤਾਂ ਦੇ ਵਿੱਚੋਂ ਉਹ ਦੇਸ਼ ਭਗਤ ਜਿਨ੍ਹਾਂ ਨੇ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਕੁਰਬਾਨੀ ਦਿੱਤੀ, ਹਿੰਮਤ ਨਹੀਂ ਹਜਬਾ ਉਹਨਾਂ ਦਾ ਬਿਲਕੁਲ ਕਾਇਮ ਸੀ। ਕਹਿੰਦੇ ਨੇ ਕਿ ਉਸ ਸਮੇਂ ਵੀ ਜਦੋਂ ਉਹਨਾਂ ਨੇ ਫਾਂਸੀ ਦੀ ਸਜ਼ਾ ਜਦੋਂ ਉਹਨਾਂ ਨੂੰ ਸੁਣਾਈ ਗਈ, ਤਾਂ ਉਸ ਸਮੇਂ ਵੀ ਜੱਜ ਦੇ ਅੱਗੇ ਬੜੇ ਹੌਸਲੇ ਦੇ ਨਾਲ 19 ਸਾਲਾਂ ਦੀ ਉਮਰ ਦੇ ਵਿੱਚ ਮਾਫ਼ੀ ਮੰਗਣ ਦੀ ਥਾਂ ਦੇ ਉੱਤੇ ਹੱਸ ਕੇ ਜਵਾਬ ਦਿੱਤਾ ਕਿ ਜੇਕਰ ਮੈਨੂੰ ਇਹੋ ਜਿਹੀਆਂ ਜਾਨਾਂ ਵਾਰ ਵਾਰ ਵੀ ਗਵਾਉਣੀਆਂ ਪੈਣ, ਇਸ ਮੌਤ ਤੋਂ ਬਾਅਦ ਮੈਨੂੰ ਫਿਰ ਜ਼ਿੰਦਗੀ ਮਿਲੇ ਤਾਂ ਮੈਂ ਫਿਰ ਦੇਸ਼ ਲਈ ਲੜਾਂ ਅਤੇ ਮੈਂ ਫਿਰ ਫਾਂਸੀ ਚੜ੍ਹਾਂ। ਸੋ ਇੱਦਾਂ ਦਾ ਜਜ਼ਬਾ, ਇੱਦਾਂ ਦੀ ਹਿੰਮਤ, ਇਸੇ ਕਰਕੇ ਅੱਜ ਦੇ ਦਿਨ ਵੀ ਆਪਾਂ ਇਹਨਾਂ ਨੌਜਵਾਨਾਂ ਨੂੰ ਯਾਦ ਕਰਦੇ ਹਾਂ। ਸੋ ਉਮਰਾਂ ਭਾਵੇਂ ਛੋਟੀਆਂ ਪਰ ਵੱਡੇ ਜਜ਼ਬੇ, ਸੋ ਆਓ ਆਪਣੇ ਬੱਚਿਆਂ ਤੱਕ ਵੀ ਇਹ ਸ਼ਹੀਦਾਂ ਦੀਆਂ ਗੱਲਾਂ ਜ਼ਰੂਰ ਆਪਾਂ ਪਹੁੰਚਾਈਏ। ਕੌਣ ਸਾਨੂੰ ਨੱਚ ਨੇ ਮਜਬੂਰ ਕਰ ਦਿੱਤਾ ਗੋਰਿਆਂ ਨੂੰ ਕਿ ਉਹ ਦੇਸ਼ ਛੱਡ ਕੇ ਚਲੇ ਜਾਣ? ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਵੇਗਾ। ਧੰਨਵਾਦ।

ਦੀ ਤੌਣ। ਹਾਂਜੀ ਹਾਂਜੀ ਹਾਂਜੀ, ਕੌਣ ਮੁੰਡਾ ਕੌਣ, ਇਹਦੀ ਝੁੱਕ ਦੀ ਨੀ ਤੌਣ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਆਈ ਐਮ ਵੈਰੀ ਮੱਚ ਹੈਪੀ ਟੂਡੇ, ਕਿਉਂਕਿ ਦੁਬਾਰਾ ਤੋਂ ਇੱਕ ਸਲੋਟ ਮਿਲ ਗਿਆ ਆਪਣੇ ਖੁਦ ਦੇ ਸ਼ੋਅ ਦਾ। ਇਹਦਾ ਮਤਲਬ ਇਹ ਕਿ ਪਿਛਲੀ ਵਾਰੀ ਜਿਹੜਾ ਸ਼ੋਅ ਕੀਤਾ ਸੀਗਾ ਉਹਦੀ ਫੀਡਬੈਕ ਵਧੀਆ ਹੀ ਆਈ ਹੋਣੀ ਹੈ, ਸੋ ਥੈਂਕਸ ਟੂ ਐਵਰੀ ਵਨ ਜਿਨ੍ਹਾਂ ਨੇ ਸੁਣਿਆ। ਜਿਨ੍ਹਾਂ ਨੇ ਨਹੀਂ ਸੁਣਿਆ ਅੱਜ ਸੁਣ ਲਓ ਪਲੀਜ਼, ਥੈਂਕ ਯੂ ਸੋ ਮੱਚ, ਪਲੀਜ਼ ਪਲੀਜ਼ ਪਲੀਜ਼ ਸੁਣ ਲਓ। ਵਧੀਆ ਗੱਲ ਹੀ ਕਰਕੇ ਜਾਊਂਗਾ, ਮਜ਼ੇਦਾਰ ਕੋਈ ਗੱਲ ਕਰਕੇ ਜਾਊਂਗਾ, ਕੋਈ ਨਾ ਕੋਈ ਕੰਸੈਪਟ ਸਮਝਾ ਕੇ ਜਾਊਂਗਾ। ਯੂਜਲੀ ਕੋਈ ਕੰਸੈਪਟ ਜੇ ਮੈਂ ਸਮਝਾ ਕੇ ਜਾਊਂਗਾ ਫਿਰ ਉਹਦਾ ਮੇਰੇ ਲਈ ਪੁਆਇੰਟ ਆਫ ਵਿਊ ਹੁੰਦਾ ਕਿ ਤੁਹਾਨੂੰ ਇਸ ਤਰ੍ਹਾਂ ਹੀ ਲੱਗੇ ਕਿ ਬਈ ਕੋਈ ਪ੍ਰੋਬਲਮ ਜੇ ਮੇਰੇ ਮਨ ਦੇ ਅੰਦਰ, ਮੇਰੇ ਜ਼ਹਿਨ ਦੇ ਅੰਦਰ ਘੁੱਟ ਘੁੱਟ ਕੇ ਪਈ ਹੋਈ ਹੈ ਨਾ, ਤਾਂ ਉਹ ਯੂਨੀਕ ਨਹੀਂ ਹੈ, ਉਹ ਇੱਕ ਸਿਸਟਮੈਟਿਕ ਬਿਹੇਵੀਅਰਲ ਇਸ਼ੂ ਹੈ, ਅਤੇ ਬੇਸਿਕਲੀ ਸਸਤੀ ਥੈਰੇਪੀ ਜੇ ਮੈਂ ਸਹੀ ਗੱਲ ਕਹਾਂ। ਸੋ ਸਸਤੀ ਥੈਰੇਪੀ ਲੈਣ ਲਈ ਆਪਾਂ ਅੱਜ ਇਕੱਠੇ ਹੋ ਚੁੱਕੇ ਹਾਂ। ਉਮੀਦ ਕਰਦਾ ਲਾਸਟ ਟਾਈਮ ਜਦੋਂ ਸਾਡੀ ਗੱਲ ਹੋਈ ਸੀਗੀ ਉਸ ਤੋਂ ਲੈ ਕੇ ਹੁਣ ਤੱਕ ਤੁਹਾਡਾ ਦਿਨ, ਤੁਹਾਡੇ ਸ਼ਾਮਾਂ ਸਾਰਾ ਕੁਛ ਵਧੀਆ ਹੀ ਨਿਕਲਿਆ ਹੋਏਗਾ। ਹੋਪਿੰਗ ਯੂ ਆਲ ਆਰ ਡੂਇੰਗ ਵੈਲ। ਅਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਵੀ ਕਾਫੀ ਵਧੀਆ ਮਾਹੌਲ ਚੱਲ ਰਿਹਾ ਜੀ ਪਿਛਲੇ 2-3 ਹਫ਼ਤੇ। ਵਟ ਹੈਵ ਆਈ ਡਨ ਵੈਲ, ਖਿਆਲ ਨਹੀਂ ਆ ਰਿਹਾ ਬਈ ਕੁਛ ਖਾਸ। ਹਾਂ, ਬਸ ਕੌਨਸਰਟ ਸੀਗਾ ਸਰਤਾਜ ਦਾ ਮੇਜਰ, ਤਾਂ ਉਹੀ ਸੀ ਜਿਹੜਾ ਆਪਾਂ ਵੇਖਿਆ, ਇਟ ਵਾਜ਼ ਗੁੱਡ। ਤੁਸੀਂ ਵੀ ਜੇ ਦੇਖਿਆ ਅਤੇ ਉੱਥੇ ਜੇ ਸੀਗੇ ਤਾਂ ਜ਼ਰੂਰ ਦੱਸਣਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ, ਸਾਡੇ ਨਾਲ ਜ਼ਰੂਰ ਗੱਲਬਾਤ ਕਰਨਾ। ਬਾਕੀ ਅੱਜ ਦੇ ਸ਼ੋਅ ਨੂੰ ਆਪਾਂ ਥੋੜ੍ਹਾ ਅੱਗੇ ਵਧਾਉਂਦੇ ਹਾਂ, ਤੁਹਾਡੇ ਨਾਲ ਥੋੜ੍ਹੇ ਥੋੜ੍ਹੇ ਗਾਣੇ ਵੀ ਸਾਂਝੇ ਕਰਾਂਗੇ, ਜਾਣ ਲੱਗੇ ਇੱਕ ਪਿਆਰੀ ਜਿਹੀ ਕਹਾਣੀ ਵੀ ਤੁਹਾਨੂੰ ਇੱਕ ਦੱਸਾਂਗੇ ਕੋਈ ਰੀਅਲ ਪਰਸਨੈਲਿਟੀਜ਼ ਤੋਂ ਰਿਲੇਟਡ। ਪਰ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਅੱਜ ਦੇ ਕੰਸੈਪਟ ਲਈ। ਸੋ ਕਲਾਸ ਆਪਣੀ ਕਾਪੀ ਪੈਨ ਲੈ ਕੇ ਇਕੱਠੇ ਹੋ ਜਾਓ, ਅਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਟੋਪਿਕ ਦੇ ਬਾਰੇ, ਉਸ ਟੋਪਿਕ ਦਾ ਨਾਮ ਹੈ ਸੰਕ ਕੋਸਟ ਫੈਲਸੀ। ਕਿਆ ਖੂਬਸੂਰਤ ਨਾਮ ਹੈ, ਸੰਕ ਕੋਸਟ ਫੈਲਸੀ। ਅੱਛਾ, ਇਹਦਾ ਨਾਮ ਜੇ ਸੁਣਿਆ ਜੋ ਉਸ ਤੋਂ ਤੁਹਾਡੇ ਜ਼ਹਿਨ ਦੇ ਅੰਦਰ ਕੀ ਆਉਂਦਾ, ਮੈਂ ਇਸ ਕਰਕੇ ਥੋੜ੍ਹਾ ਬਫਰ ਲੈ ਰਿਹਾ ਕਿ ਤੁਹਾਡੇ ਜ਼ਹਿਨ 'ਚ ਕੀ ਆਉਂਦਾ, ਤੁਸੀਂ ਇੱਕ ਇਹ ਵੀ ਸੋਚੋ ਕਿ ਵਟ ਡੂ ਯੂ ਥਿੰਕ ਕਿ ਇਜ਼ ਗੋਇੰਗ ਔਨ ਇਨ ਯੋਰ ਹੈਡ ਵੈਨ ਆਈ ਸਪੀਕ ਕਿ ਯਾਰ ਅਸੀਂ ਸੰਕ ਕੋਸਟ ਫੈਲਸੀ ਬਾਰੇ ਗੱਲਬਾਤ ਕਰਨੀ ਹੈ, ਹੈ ਨਾ ਜੀ। ਬਹੁਤ ਬੇਸਿਕ ਜੀ ਚੀਜ਼ ਹੈ ਪਰ ਬਹੁਤ ਜ਼ਰੂਰੀ ਚੀਜ਼ ਹੈ। ਟੈਕਨੀਕਲ ਡੈਫੀਨੇਸ਼ਨ ਜੀ ਇਸ ਚੀਜ਼ ਦੀ ਹੈ ਕਿ ਜੀ ਦਾ ਟੈਂਡੈਂਸੀ ਟੂ ਕੰਟੀਨਿਊ ਇਨਵੈਸਟਿੰਗ ਇਨ ਸਮਥਿੰਗ ਬਿਕੋਜ਼ ਆਫ ਪ੍ਰੀਵੀਅਸਲੀ ਇਨਵੈਸਟਿਡ ਰਿਸੋਰਸਿਸ ਈਵਨ ਵੈਨ ਕੰਟੀਨਿਊਇੰਗ ਇਜ਼ ਨੋ ਲੋਂਗਰ ਦਾ ਬੈਸਟ ਡਿਸੀਜਨ। ਜੀ ਬਿਲਕੁਲ ਜੀ, ਇਹਦਾ ਮਤਲਬ ਇਹ ਹੁੰਦਾ ਹੈ ਕਿ ਜੀ ਆਪਾਂ ਆਪਣਾ ਹੱਥ ਨਾ ਰੋਕ ਪਾਉਣਾ, ਆਪਣਾ ਮਨ ਨਾ ਰੋਕ ਪਾਉਣਾ ਕਿਸੇ ਚੀਜ਼ 'ਤੇ ਬਾਰ ਬਾਰ ਇਨਵੈਸਟ ਕਰਨ ਤੋਂ, ਭਾਵੇਂ ਸਾਡਾ ਟਾਈਮ ਹੋਵੇ, ਭਾਵੇਂ ਸਾਡਾ ਐਫਰਟ ਹੋਵੇ, ਭਾਵੇਂ ਸਾਡਾ ਮਨੀ ਹੋਵੇ, ਕਿਉਂਕਿ ਅਸੀਂ ਪਹਿਲੇ ਵੀ ਉਹਦੇ 'ਤੇ ਇਨਵੈਸਟ ਕਰਦੇ ਆ ਰਹੇ ਹਾਂ, ਅਤੇ ਸਾਨੂੰ ਪਤਾ ਕਿ ਇਹ ਖੂਹ ਖਾਤੇ ਜਾਣਾ ਹੈ ਕਿ ਕਿਸੇ ਕੰਮ ਨਹੀਂ ਆਉਣੀ ਇਹ ਚੀਜ਼, ਜੇ ਭਾਵੇਂ ਉਹ ਕਿਸੇ ਚੀਜ਼ ਦੇ ਅੰਦਰ ਇਨਵੈਸਟਮੈਂਟ ਹੋਵੇ, ਭਾਵੇਂ ਕਿਸੇ ਦੇ ਨਾਲ ਤੁਹਾਡਾ ਕੋਈ ਆਪਸੀ ਰਿਸ਼ਤਾ ਹੋਵੇ, ਜਾਂ ਫਿਰ ਕਿਸੇ ਇੱਦਾਂ ਦੇ ਸਰਕਲ ਜਾਂ ਗਰੁੱਪ ਦੇ ਅੰਦਰ ਤੁਸੀਂ ਕਿਸੇ ਔਰਗਨਾਈਜੇਸ਼ਨ ਦੇ ਨਾਲ ਜੁੜੇ ਹੋ ਜਿਨ੍ਹਾਂ ਲਈ ਤੁਸੀਂ ਐਕਸਟਰਾ ਐਫਰਟ ਪੁੱਟ ਕਰਦੇ ਹੋ, ਤੁਸੀਂ ਪੁੱਟ ਕਰਦੇ ਰਹੋਗੇ ਤਦ ਤੱਕ ਜਦ ਤੱਕ ਤੁਹਾਨੂੰ ਟੈਂਡੈਂਸੀ ਤੁਹਾਡੀ ਰੋਕਦੀ ਨਹੀਂ ਖੁਦ ਨੂੰ। ਤੁਹਾਨੂੰ ਦਿਸ ਰਿਹਾ ਹੋਏਗਾ ਕਿ ਯਾਰ ਇਹ ਜੋ ਮੈਂ ਕਰ ਰਿਹਾ ਨਾ ਘਾਟੇ ਦਾ ਸੌਦਾ, ਕਿ ਇੱਥੇ ਸ਼ਾਇਦ ਮੇਰੀ ਉਹ ਵਾਲੀ ਵੈਲਿਊ ਨਹੀਂ ਪੈਣੀ, ਇੱਥੇ ਜਿਹੜੇ ਮੈਂ ਪੈਸੇ ਲਗਾ ਰਿਹਾ ਨਾ ਬਾਰ ਬਾਰ, ਮੇਰਾ ਜਿਹੜਾ ਉਹ ਫਲਾਨ ਦੋਸਤ ਹੈਗਾ ਜਾਂ ਫਿਰ ਰਿਸ਼ਤੇਦਾਰ ਹੈ, ਉਹਨੂੰ ਮੈਂ ਜਿਹੜੀ ਆਰਥਿਕ ਸਹਾਇਤਾ ਕਰਦਾ ਜਾਂ ਫਿਰ ਮੈਂ ਉਹਨੂੰ ਸਹਾਇਤਾ ਨਹੀਂ, ਤਾਂ ਅੱਜ ਕੱਲ੍ਹ ਵੀ ਬਹੁਤ ਚੱਲਦਾ ਨਾ ਕਿ ਯਾਰ ਤੂੰ ਮੈਨੂੰ ਥੋੜ੍ਹੇ ਪੈਸੇ ਦੇ ਦੇ, ਅਤੇ ਜੇ ਮੇਰੀ ਗੱਲਬਾਤ ਬਣ ਗਈ ਤਾਂ ਮੈਂ ਤੈਨੂੰ ਵੱਧ ਕਰਕੇ ਮੋੜਾਂਗਾ, ਹੈ ਨਾ। ਉਹ ਤੁਸੀਂ ਵੀ ਜਾਣਦੇ ਹੁੰਦੇ ਹੋ ਅੰਦਰ ਖਾਤੇ ਕਿ ਯਾਰ ਹੋਣਾ ਕੁਛ ਵੀ ਨਹੀਂ ਆ, ਇੱਥੋਂ ਵਾਪਸੀ ਕੋਈ ਨਹੀਂ ਆਉਣੀ, ਪਰ ਕਿਉਂਕਿ ਤੁਸੀਂ ਪਹਿਲੇ ਵੀ ਦਿੰਦੇ ਆ ਰਹੇ ਹੋ ਤਾਂ ਤੁਸੀਂ ਹੁਣ ਵੀ ਨਹੀਂ ਰੋਕੋਗੇ। ਸੇਮ ਗੱਲ ਆਪਾਂ ਹੋਰ ਵੀ ਕਾਫੀ ਚੀਜ਼ਾਂ ਦੇ ਉੱਪਰ ਲਗਾ ਸਕਦੇ ਹਾਂ, ਅਤੇ ਉਹ ਜਿਹੜੀ ਸੇਮ ਗੱਲ ਆ ਉਹ ਰਿਸ਼ਤਿਆਂ 'ਤੇ ਵੀ ਲਗਾ ਸਕਦੇ ਕਿ ਹੋ ਸਕਦਾ ਤੁਹਾਡਾ ਭਰਾ ਭੈਣ ਹੋਣ, ਤੁਹਾਡੀ ਮੈਰਿਜ 'ਚ ਹੋ ਸਕਦਾ, ਯੰਗ ਆਡੀਅੰਸ ਜੇ ਸੁਣ ਰਹੀ ਹੈ, ਤੁਹਾਡਾ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਹੋ ਸਕਦਾ, ਤੁਹਾਡੇ ਦੋਸਤ ਯਾਰ ਮਿੱਤਰ ਹੋ ਸਕਦੇ ਆ, ਕਿ ਹੋ ਸਕਦਾ ਤੁਸੀਂ ਉਹਨਾਂ ਨੂੰ ਬਹੁਤਾ ਦਿਓ ਆਪਣੇ ਵੱਲੋਂ, ਆਪਣਾ ਮਨ, ਆਪਣੀ ਇੰਟਲੈਕਚੁਅਲ ਪਾਵਰ, ਆਪਣੀ ਹੈਲਪ ਤੁਸੀਂ ਕਰਦੇ ਰਹੋ, ਪਰ ਤੁਹਾਨੂੰ ਕਦੀ ਉਹ ਵਾਪਸੀ ਨਾ ਮਿਲੇ, ਕਦੀ ਰੈਸੀਪ੍ਰੋਕੇਟ ਨਾ ਹੋਵੇ, ਅਤੇ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਕਰਦੇ ਆ ਰਹੇ ਹੋ, ਤਾਂ ਵੀ ਤੁਸੀਂ ਹੁਣ ਵੀ ਨਹੀਂ ਰੁਕ ਪਾ ਰਹੇ, ਜਦਕਿ ਤੁਹਾਨੂੰ ਦੱਸਦਾ ਕਿ ਇਹਦਾ ਕੋਈ ਫਾਇਦਾ ਨਹੀਂ, ਹੈ ਨਾ।
ਪਿਛਲੇ ਸੀਜ਼ਨ ਕਹਿਤਾ ਵਾ, ਕਿਆ ਬਾਤ ਹੈ। ਪਿਛਲੇ ਸ਼ੋਅ ਦੇ ਅੰਦਰ ਜਦੋਂ ਆਪਾਂ ਗੱਲਬਾਤ ਕੀਤੀ ਸੀਗੀ ਨਾ, ਤਾਂ ਇਹੀ ਕਿਹਾ ਸੀ ਕਿ ਜਿੰਨੇ ਵੀ ਇਹਦਾ ਦੇ ਕੰਸੈਪਟਸ ਨੇ ਨਾ, ਇਹ ਸੁਣੇ ਸੁਣਾਏ ਨੇ, ਹਰ ਕਿਸੇ ਨੂੰ ਪਤਾ ਹੈ ਕਿ ਕੋਈ ਅਲੱਗ ਚੀਜ਼ ਨਹੀਂ ਨਿਕਲੂਗੀ ਇਹਦੇ ਅੰਦਰ ਜੇ ਮੈਂ ਬੋਲੂੰਗਾ। ਪਰ ਪੁਆਇੰਟ ਇਹ ਆ ਕਿ ਇਹਨੂੰ ਆਪਾਂ ਸਾਇੰਸ ਬੈਕਡ ਗੱਲ ਕਰਨੀ ਹੈ। ਸੋ ਸਾਇੰਸ ਬੈਕਡ ਗੱਲ ਇਹ ਹੁੰਦੀ ਕਿ ਜੇ ਤੁਸੀਂ ਸੋਰਸ ਦੱਸ ਦਿਓ ਕਿ ਬਈ ਇਹ ਵਾਲਾ ਰਿਸਰਚ ਪੇਪਰ ਲਿਖਿਆ ਗਿਆ, ਇਸ ਬਾਰੇ ਇਹ ਗੱਲਬਾਤ ਹੋਈ ਹੈ, ਤਾਂ ਫਿਰ ਤੁਹਾਨੂੰ ਇੱਕ ਸਟੈਂਪ ਲੱਗ ਜਾਂਦਾ ਤੁਹਾਡੀ ਉਸ ਸੋਚ ਦੇ ਉੱਪਰ ਕਿ ਕੋਈ ਇੰਨੀ ਰੌਲੇ ਵਾਲੀ ਗੱਲ ਨਹੀਂ ਹੈ ਬਈ, ਕਿ ਦਿਸ ਹੈਪਨਸ ਟੂ ਐਵਰੀ ਵਨ, ਐਟਲੀਸਟ ਐਵਰੀ ਵਨ ਦੈਟ ਵੀ ਨੋ, ਹੈ ਨਾ। ਸੋ ਜੀ, ਇਹ ਜਿਹੜਾ ਇਹਦੇ ਉੱਪਰ ਗੱਲਬਾਤ ਕੀਤੀ ਹੈ ਇਸ ਕੰਸੈਪਟ ਦੇ ਉੱਪਰ, ਜਿਹਦਾ ਨਾਮ ਹੈ ਸੰਕ ਕੋਸਟ ਫੈਲਸੀ, ਇਹਦੇ ਉੱਪਰ ਗੱਲਬਾਤ ਕੀਤੀ ਹੈ ਜੀ ਆਰਕਸ ਐਂਡ ਬਲਮਰ। ਇਹ ਦੋ ਪ੍ਰੋਫੈਸਰ ਨੇ ਓਹਾਇਓ ਯੂਨੀਵਰਸਿਟੀ ਦੇ ਅੰਦਰ, ਉਹਨਾਂ ਨੇ ਪੇਪਰ ਲਿਖਿਆ ਦ ਸਾਈਕੋਲੋਜੀ ਆਫ ਸੰਕ ਕੋਸਟ, ਪਬਲਿਸ਼ ਕੀਤਾ ਉਹਨਾਂ ਨੇ ਔਰਗਨਾਈਜੇਸ਼ਨਲ ਬਿਹੇਵੀਅਰ ਐਂਡ ਹਿਊਮਨ ਡਿਸੀਜਨ ਪ੍ਰੋਸੈਸਿਸ, ਵੋਲਿਊਮ 35, ਪੰਨਾ ਨੰਬਰ 124-140 ਦੇ ਵਿੱਚ। ਓਹਾਇਓ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ, ਇਹਦੇ ਉੱਪਰ ਬਾਅਦ 'ਚੋਂ ਵੀ ਕਾਫੀ ਕੰਮ ਹੋਇਆ, ਇਹਨੂੰ ਹੋਰ ਵਿਸਥਾਰ 'ਚ ਰਿਚਰਡ ਥੈਲਰ ਨਾਮ ਦੇ ਇੱਕ ਇਕੋਨੋਮਿਸਟ ਨੇ, ਉਹਨਾਂ ਨੇ ਇਹਦੇ ਉੱਪਰ ਬਿਹੇਵੀਅਰਲ ਆਪਣੀ ਬਿਹੇਵੀਅਰਲ ਇਕਨੋਮਿਕਸ ਦੀ ਕਿਤਾਬ ਦੇ ਅੰਦਰ ਜਦੋਂ ਇਹਦੇ ਬਾਰੇ ਗੱਲਬਾਤ ਕੀਤੀ ਹੈ, ਇਹਨੂੰ ਹੋਰ ਥੋੜ੍ਹਾ ਵਿਸਥਾਰ ਨਾਲ ਜੋ ਉਹ ਸੋਚਦੇ ਸੀਗੇ ਉਹਦੇ ਬਾਰੇ ਗੱਲ ਕੀਤੀ ਹੈ। ਹੀ ਹੈਜ਼ ਆਲਸੋ ਵਨ ਨੋਬਲ ਪ੍ਰਾਈਜ਼ ਆਲਸੋ ਫੋਰ ਦਾ ਸੇਮ। ਉਸ ਤੋਂ ਬਾਅਦ ਸਟ੍ਰੋ ਐਂਡ ਰੋਸ 1989 'ਚ ਅੰਡਰਸਟੈਂਡਿੰਗ ਬਿਹੇਵੀਅਰ ਇਨ ਐਸਕਲੇਸ਼ਨ ਸਿਚੁਏਸ਼ਨ, ਥੈਲਰ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਟੂਵਰਡ ਅ ਪੋਜ਼ਿਟਿਵ ਥਿਊਰੀ ਆਫ ਕੰਜ਼ਿਊਮਰ ਚੋਇਸ 1980, ਅਤੇ ਕਾਨੇਮਨ ਐਂਡ ਟਵਰਸਕੀ ਲੋਸ ਅਵਰਜਨ ਰਿਸਰਚ, ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਕੰਸੈਪਟ ਹੈ, ਉਹ ਵੀ ਇਹਦੇ ਤੋਂ ਹੀ ਨਿਕਲ ਕੇ ਆਇਆ। ਸੋ ਇਟਸ ਅ ਵੈਰੀ ਸਾਇੰਸ ਬੈਕਡ ਥਿੰਗ। ਜੇ ਤੁਹਾਨੂੰ ਲੱਗਦਾ ਨਾ ਕਿ ਇਹ ਤੁਹਾਨੂੰ ਕਿ ਤੁਸੀਂ ਆਪਣੇ ਆਪ ਨੂੰ ਰੋਕ ਹੀ ਨਹੀਂ ਪਾਉਂਦੇ ਹੋ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਯਾਰ ਮੈਂ ਹਰ ਵਾਰੀ ਆਪਣੇ ਮਨ ਨੂੰ ਮਨਾਉਂਦਾ ਕਿ ਯਾਰ ਹੁਣ ਅੱਜ ਮੈਂ ਬੇਇੱਜ਼ਤ ਹੋ ਗਿਆ ਇਸ ਮਹਿਫਲ ਦੇ ਅੰਦਰ, ਜਾਂ ਫਿਰ ਮੈਂ ਅੱਜ ਇਸ ਚੀਜ਼ ਦੇ ਉੱਪਰ ਪੈਸੇ ਖਰਚ ਕਰਤੇ ਆ, ਮੈਂ ਨੈਕਸਟ ਟਾਈਮ ਨਹੀਂ ਕਰਨੇ, ਜਾਂ ਫਿਰ ਇਸ ਮਹਿਫਲ 'ਚ ਮੈਂ ਦੁਬਾਰਾ ਵਾਪਸ ਨਹੀਂ ਆਉਣਾ, ਜਾਂ ਫਿਰ ਇਸ ਰਿਸ਼ਤੇ ਨੂੰ ਮੈਂ ਅੱਗੇ ਨਹੀਂ ਵਧਾਉਣਾ, ਫਿਰ ਵੀ ਤੁਸੀਂ ਆਪਣੇ ਨੂੰ ਰੋਕ ਨਹੀਂ ਪਾਉਂਦੇ ਹੋ, ਤਾਂ ਦੇਰ ਇਜ਼ ਅ ਸਾਇੰਸ ਬਿਹਾਈਂਡ ਇਟ। ਅਤੇ ਆਪਾਂ ਹੁਣ ਹੋਰ ਇਹਦੇ ਬਾਰੇ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਹੁਣ ਜੀ ਇਹਦੇ ਅੰਦਰ ਆਪਾਂ ਨੈਕਸਟ ਪੁਆਇੰਟ ਦੇ ਅੰਦਰ ਗੱਲਬਾਤ ਇਹ ਕਰਾਂਗੇ ਕਿ ਆਪਾਂ ਇਹਦੇ ਕਿਹੜੇ ਕਿਹੜੇ ਐਗਜ਼ਾਮਪਲਸ ਯੂਜ਼ ਕਰ ਸਕਦੇ ਹਾਂ, ਗਿਵਨ ਕਿ ਇਸ ਸਿਚੁਏਸ਼ਨ ਦੇ ਅੰਦਰ ਇਸ ਤਰ੍ਹਾਂ ਦਾ ਕੀ ਹੈ ਜੋ ਆਪਾਂ ਨੋਰਮਲ ਲਾਈਫ ਦੇ ਅੰਦਰ ਵੇਖਦੇ ਹਾਂ ਨਾ, ਜਿਸ ਰਿਲੇਸ਼ਨਸ਼ਿਪ ਦੇ ਅੰਦਰ ਅਗੇਨ ਉਹੀ ਨਾ, ਲੈਟ ਸਪੋਜ਼ ਕਦੀ ਕੋਈ ਬੰਦਾ ਕਹਿ ਦਿੰਦਾ ਕਿ ਯਾਰ 5 ਸਾਲ ਹੋ ਗਏ ਮੈਨੂੰ ਇਸ ਦੋਸਤੀ ਨੂੰ ਕਾਇਮ ਰੱਖਦਿਆਂ ਹੋਇਆਂ, ਮੈਂ ਜਦ ਆਇਆ ਇਹੀ ਮੇਰੇ ਯਾਰ ਮਿੱਤਰ ਨੇ, ਇਹੀ ਮੇਰੇ ਹਾਊਸਮੇਟ ਰਹੇ ਆ, ਹੈ ਨਾ। ਹੁਣ ਭਾਵੇਂ ਉਹਨਾਂ ਦਾ ਮੇਰੇ ਨਾਲ ਵਰਤਨ ਦਾ ਤਰੀਕਾ ਬਦਲ ਗਿਆ ਮੈਨੂੰ ਦੱਸਦਾ, ਪਰ ਚਲੋ ਕੋਈ ਗੱਲ ਨਹੀਂ, ਮੈਂ ਲੱਗਾ ਰਹਿੰਦਾ, ਹੈ ਨਾ। ਕਰੀਅਰ ਦੇ ਅੰਦਰ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਆਪਾਂ ਕਿਉਂਕਿ ਇੱਕ ਚੀਜ਼ ਪੜ੍ਹੀ ਹੁੰਦੀ ਹੈ, ਇੱਕ ਸੈਕਸ਼ਨ ਪੜ੍ਹਿਆ ਹੁੰਦਾ, ਕਿਉਂਕਿ ਮੈਂ ਕਮਰਸ ਕੀਤੀ ਹੈ ਜਾਂ ਫਿਰ ਕਿਉਂਕਿ ਮੈਂ ਇੰਜੀਨੀਅਰਿੰਗ ਕੀਤੀ ਹੈ, ਮੈਂ ਉਸ ਪੜ੍ਹਾਈ ਦੇ ਅਕੋਰਡਿੰਗਲੀ ਹੀ ਜੋਬ ਕਰਦਾ, ਜਾਂ ਫਿਰ ਮੇਰੀ ਜਿਹੜੀ ਪਿਛਲੀ ਜੋਬ ਸੀਗੀ ਮੈਂ ਉਹਦੇ ਹੀ ਅਗਲੀ ਜੋਬ ਕਰਨ ਦੀ ਕੋਸ਼ਿਸ਼ ਕਰਦਾ। ਕੁਛ ਲੋਕ ਬਿਜ਼ਨਸ ਪਰਿਵਾਰਾਂ ਤੋਂ ਆਉਂਦੇ ਆ, ਹੈ ਨਾ, ਜਾਂ ਫਿਰ ਐਗਰੀਕਲਚਰ ਪਰਿਵਾਰਾਂ ਤੋਂ ਆਉਂਦੇ ਕਿ ਫਿਰ ਜੋ ਜੱਦੀ ਪੁਸ਼ਤੈਨੀ ਕੰਮ ਚੱਲਦਾ ਪਿਆ ਕਿ ਉਹੀ ਕਰਦੇ ਰਹਿਣਾ। ਹੋ ਸਕਦਾ ਤੁਹਾਡੀ ਫਿਨੈਸ, ਤੁਹਾਡਾ ਟੈਲੈਂਟ, ਤੁਹਾਡਾ ਐਕਸਾਈਟਮੈਂਟ ਲੈਵਲ ਵੀ ਸ਼ਾਇਦ ਕਿਸੇ ਹੋਰ ਕੰਮ ਦੇ ਅੰਦਰ ਜ਼ਿਆਦਾ ਉੱਭਰ ਕੇ ਆਉਂਦਾ ਹੋਵੇ, ਸ਼ਾਇਦ ਤੁਸੀਂ ਕਿਸੇ ਹੋਰ ਕੰਮ ਦੇ ਅੰਦਰ ਫੀਲ ਕਰਦੇ ਹੋਵੋ ਕਿ ਆਈ ਕੁੱਡ ਡੂ ਮੱਚ ਬੈਟਰ, ਬਟ ਜਸਟ ਬਿਕੋਜ਼ ਆਈ ਹੈਵ ਬੀਨ ਡੂਇੰਗ ਦਿਸ ਫੋਰ ਅ ਵਾਇਲ, ਕਿਉਂਕਿ ਮੈਂ ਇਹ ਕਰਦਾ ਆ ਰਿਹਾ ਇੰਨੇ ਟਾਈਮ ਤੋਂ, ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ। ਅੱਛਾ, ਸੇਮ ਚੀਜ਼ ਜੇ ਆਪਾਂ ਛੁੱਟ ਮੁੱਟ ਗੱਲ ਨਾਲ ਕਰ ਲਈਏ, ਤਾਂ ਇੰਡੀਅਨ ਟੀ ਵੀ ਇੰਡਸਟਰੀ ਵੀ ਇਹਦੇ 'ਤੇ ਹੀ ਚੱਲ ਰਹੀ ਹੈ। ਕਿੰਨੇ ਸੀਰੀਅਲਸ ਨੇ ਉਹ ਅੱਜ ਤੱਕ ਇਸ ਕਰਕੇ ਚੱਲ ਰਹੇ ਆ ਕਿਉਂਕਿ ਸਾਨੂੰ ਆਦਤ ਹੈ, ਸਾਨੂੰ ਪਤਾ ਕਿ ਯਾਰ ਉਹ 10 ਵਜੇ ਫਲਾਨ ਚੈਨਲ 'ਤੇ ਇੱਕ ਬੀਬੀ ਨੇ ਆ ਕੇ ਰੋਣਾ, ਅਤੇ ਅਸੀਂ ਸਾਰਿਆਂ ਨੇ ਉਹਨੂੰ ਅੱਧਾ ਘੰਟਾ ਵੇਖਣਾ, ਇਸ ਕਰਕੇ ਆਪਾਂ ਉਹ ਸ਼ੋਅ ਵੇਖਦੇ ਰਹਿੰਦੇ। ਸਾਨੂੰ ਇੱਕ ਟਾਈਮ ਤੋਂ ਬਾਅਦ ਡਿਸਅਪੁਆਇੰਟਮੈਂਟ ਹੁੰਦੀ ਹੈ ਕਿ ਯਾਰ ਇਹਦੀ ਸਟੋਰੀ ਲਾਈਨ ਵੀ ਕੁਛ ਨਹੀਂ ਆ, ਹੈ ਨਾ, ਕਿ ਇਹ ਕੀ ਬਕਵਾਸ ਬਣਾਈ ਜਾਂਦੇ ਪਏ, ਕੀ ਘੜੀ ਘੋਲੀ ਜਾਂਦੇ ਪਏ ਆ, ਪਰ ਫਿਰ ਵੀ ਆਪਾਂ ਰੁਕਦੇ ਨਹੀਂ ਹੈ ਕਿਉਂਕਿ ਅਸੀਂ ਆਦਤ ਪਾਲੀ ਹੋਈ ਹੈ। ਸਾਨੂੰ ਹੁੰਦਾ ਕਿ ਯਾਰ ਇਹਦੇ ਮੈਂ 1000 ਐਪੀਸੋਡ ਵੇਖ ਚੁੱਕਾ, ਮੈਂ ਪਿਛਲੇ 3 ਸਾਲ ਤੋਂ ਇਹ ਚੀਜ਼ ਦੇਖ ਰਿਹਾ, ਹੁਣ ਇਹਦਾ ਐਂਡ ਤਾਂ ਮੈਂ ਵੇਖੂੰਗਾ ਹੀ, ਜਦਕਿ ਆਈ ਨੋ ਇਟ ਇਜ਼ ਨੋਟ ਵਰਥ ਮਾਈ ਟਾਈਮ। ਸੀਕੁਅਲ ਫਿਲਮਾਂ ਦੇ, ਕਿਹੜੀ ਫਿਲਮ ਦਾ ਸੀਕੁਅਲ ਹੈ ਜਿਹੜਾ ਤੁਹਾਨੂੰ
ਵਧੀਆ ਲੱਗਾ ਹੋਵੇ ਬਾਈ। ਮੈਂ ਧੁਰੰਧਰ ਤੋਂ ਬਾਅਦ ਧੁਰੰਧਰ 2 ਦੇਖੀ, ਆਈ ਵੁੱਡ ਸਟਿਲ ਸੇ ਕਿ ਠੀਕ ਠਾਕ ਹੀ ਸੀ, ਇੰਨੀ ਵਧੀਆ ਨਹੀਂ ਸੀ। ਪਰ ਕਈ ਸੀਕੁਅਲ ਤਾਂ ਬਹੁਤ ਹੀ ਮਾੜੇ ਆਉਂਦੇ ਆ, ਹੈ ਨਾ, ਅਤੇ ਅੱਜ ਕੱਲ੍ਹ ਤਾਂ ਸੀਕੁਅਲਸ ਨੂੰ ਮਿਲਕ ਕਰਨ ਦਾ ਕਿ ਉਹਨਾਂ ਤੋਂ ਜਿੰਨੀ ਕਮਾਈ ਨਿਚੋੜੀ ਜਾ ਸਕੇ ਉਹਦਾ ਵੀ ਬਹੁਤ ਜ਼ਿਆਦਾ ਸਿਸਟਮ ਹੈਗਾ। ਸੋ ਇਹ ਚੀਜ਼ਾਂ ਦੇ ਅੰਦਰ ਵੀ ਆਪਣੇ ਕਾਫੀ ਜ਼ਿਆਦਾ ਆਪਾਂ ਟਾਈਮ ਬਰਬਾਦ ਕਰਦੇ ਹਾਂ। ਹੋਰ ਬਿਜ਼ਨਸ ਇਨਵੈਸਟਮੈਂਟਸ ਹੋ ਗਈਆਂ, ਹੈ ਨਾ, ਕਿ ਖਾਸ ਕਰ ਸ਼ੇਅਰਸ ਦੇ ਅੰਦਰ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਮੈਂ ਦੇਖਿਆ ਸ਼ੇਅਰ ਮਾਰਕੀਟ ਦੇ ਅੰਦਰ ਪੈਸਾ ਲਗਾਉਂਦੇ ਆ, ਦੇਰ ਇਜ਼ ਅ ਕੰਸੈਪਟ ਕਾਲਡ ਸਟੋਪ ਲੋਸ ਕਿ ਹਮੇਸ਼ਾ ਪਹਿਲੇ ਸਟੋਪ ਲੋਸ ਬੁੱਕ ਕਰੋ ਸ਼ੇਅਰ ਖਰੀਦਣ ਲੱਗੇ, ਕਿ ਇੱਦਾਂ ਨਹੀਂ ਫਾਇਦਾ ਹੁੰਦਾ ਕੋਈ। ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਪੈਸੇ ਲਗਾ ਲੈਂਦੇ ਹਾਂ ਅਤੇ ਅੱਜ ਡਾਊਨ ਹੋਇਆ, ਕੱਲ੍ਹ ਥੋੜ੍ਹਾ ਹੋਰ ਡਾਊਨ ਹੋਇਆ, ਕੀ ਕਰਦੇ ਹਾਂ ਅਸੀਂ, ਹੋਰ ਡਾਊਨ ਹੋਏ ਅਤੇ ਹੋਰ ਖਰੀਦ ਲੈਂਦੇ ਹਾਂ ਕਿ ਐਵਰੇਜ ਸੈੱਟ ਹੋ ਜਾਏਗੀ। ਆਪਾਂ ਲੋਸ ਮੇਕਿੰਗ ਦੇ ਉੱਪਰ ਹੋਰ ਲੋਸ ਮੇਕ ਕਰਦੇ ਰਹਿੰਦੇ ਕਿ ਸ਼ਾਇਦ ਪੈਸੇ ਵੱਧ ਜਾਣ, ਕਿਉਂ, ਕਿਉਂਕਿ ਮੈਂ ਪਹਿਲੇ ਲਾਏ ਸੀਗੇ ਨਾ, ਅਤੇ ਅੱਜ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਇਹ ਹੈਗੇ ਜੀ ਛੋਟੇ ਮੋਟੇ ਆਪਣਾ ਕੰਸੈਪਟਸ। ਆਪਣਾ ਸਭ ਤੋਂ ਵੱਡੀ ਪ੍ਰੋਬਲਮ, ਮੇਰਾ ਇੱਕ ਮਿੱਤਰ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇੰਡੀਆ ਦੇ ਅੰਦਰ ਬਾਰਬੀਕਿਊ ਨੇਸ਼ਨ ਆ, ਹੈ ਨਾ। ਸੋ ਉਹਨੇ ਆਪਣੇ ਆਪ ਨੂੰ ਡਾਇਰੀਆ ਕਰਾ ਲਿਆ, ਫੂਡ ਪੋਇਜ਼ਨਿੰਗ ਕਰਾ ਲਈ, ਪਰ ਉਹ ਕਹਿੰਦਾ ਮੈਂ 1000 ਦੇ ਬੈਠਾ, ਮੇਰਾ ਪੇਟ ਭਰੇ ਨੂੰ ਘੰਟਾ ਹੋ ਗਿਆ, ਪਰ ਨਹੀਂ ਜੀ ਨਹੀਂ, ਜਦ ਤੱਕ ਉਹਨਾਂ ਦਾ ਨਾਲ ਨਹੀਂ ਮੁੱਕਦੇ ਮੈਂ ਨਹੀਂ ਰੁਕੂੰਗਾ। ਸੋ ਵੀ ਸ਼ੁੱਡ ਨੋ ਵੈਨ ਟੂ ਸਟੋਪ, ਵੇਅਰ ਟੂ ਸਟੋਪ। ਅਤੇ ਆਪਾਂ ਹੁਣ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਸਟੋਪੇਜ ਮੈਂ ਵੀ ਲੈਂਦਾ ਕਿ ਮੈਨੂੰ ਵੀ ਜ਼ਿਆਦਾ ਹੀ ਸਵਾਦ ਆਉਣਾ ਸ਼ੁਰੂ ਹੋ ਜਾਂਦਾ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਥੋੜ੍ਹੇ ਜਿਹੇ ਗਾਣੇ ਵੀ ਸੁਣਾਊਂਗਾ, ਥੋੜ੍ਹਾ ਜਿਹਾ ਕੰਸੈਪਟ ਵੀ ਸਮਝਾਊਂਗਾ, ਅੱਗੇ ਆਪਾਂ ਫਿਰ ਦੇਖਦੇ ਹਾਂ ਜੀ ਕਿ ਕੀ ਗੱਲਬਾਤ ਹੈ ਇਹਦੇ ਅੰਦਰ। ਪਰ ਉਸ ਤੋਂ ਪਹਿਲਾਂ ਤੁਸੀਂ ਰਸ਼ਮੀਤ ਕੌਰ ਕੁਝ ਕਹਿਣਾ ਚਾਹ ਰਹੀ ਤੁਹਾਨੂੰ ਸਾਰਿਆਂ ਨੂੰ, ਉਹ ਵੀ ਸੁਣੋ ਨਾ।

ਜੀ ਹਾਂ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਏ ਫੋਰ ਅਰਜਨ 2 ਤੋਂ ਅਰਜਨ ਢਿੱਲੋਂ ਦੀ ਆਵਾਜ਼ ਅਤੇ ਲਿਖਤ। ਅਸੀਂ ਜੀ ਹੁਣ ਆਪਣੇ ਸ਼ੋਅ ਦੇ ਮਿਡਲ ਨੂੰ ਪਾਰ ਕਰ ਲਿੱਤਾ, ਵੀ ਆਰ ਅਰਾਊਂਡ ਕਲਾਈਮੈਕਸ। ਮੈਂ ਤੁਹਾਨੂੰ ਇਹ ਦੱਸ ਦਿੱਤਾ ਬਿਮਾਰੀ ਹੈ, ਹੈ ਨਾ, ਫਿਰ ਮੈਂ ਦੱਸ ਦਿੱਤਾ ਜੀ ਕਿ ਸਿਮਟਮ ਹੈ ਨੇ ਬਿਮਾਰੀ ਦੇ। ਤੁਸੀਂ ਇਹ ਕਹੋਗੇ ਕ੍ਰਿਸ਼ਨਾ ਇਹ ਤਾਂ ਸਮਝ ਆ ਗਿਆ, ਬਈ ਕੌਜ਼ ਕੀ ਹੈ, ਵਾਟ ਇਜ਼ ਦਾ ਰੀਜ਼ਨ, ਤਾਂ ਰੀਜ਼ਨ ਵੀ ਦੇ ਦਿੰਦੇ ਯਾਰ, ਗੁੱਸਾ ਕਿਉਂ ਹੋ ਰਿਹਾ, ਮੈਂ ਬੈਠਾ ਤਾਂ ਪਿਆ, ਭਾਈ ਆਇਆ ਸਭ ਬਤਾ ਕੇ ਜਾਏਗਾ, ਈਜ਼ੀ ਬ੍ਰੋ ਈਜ਼ੀ, ਹੈ ਨਾ। ਸੋ ਜੀ ਇਹਦੇ ਅੰਦਰ ਅੱਗੋ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹਨਾਂ ਇਹ ਦੱਸਿਆ ਕਿ ਇਹ ਹੁੰਦਾ ਕਿਉਂ ਆ, ਹੈ ਨਾ। ਕੁਇਕਲੀ ਆਪਾਂ 3-4 ਪੁਆਇੰਟਸ ਹੀ ਨੇ, ਉਹਨਾਂ ਨੂੰ ਆਪਾਂ ਸਮਝ ਲੈਂਦੇ ਹਾਂ। ਵੈਸੇ ਤੁਹਾਨੂੰ ਜੇ ਤੁਸੀਂ ਹੁਣ ਤੱਕ ਨਾਲ ਬਣੇ ਪਏ ਹੋ, ਤੁਹਾਨੂੰ ਇੰਨਾ ਕੁ ਆਈਡੀਆ ਲੱਗ ਹੀ ਗਿਆ ਹੋਣਾ ਹੈ ਕਿ ਇਹ ਕਿਉਂ ਆਪਣਾ ਹੁੰਦੇ ਹੋਣਗੇ, ਹੈ ਨਾ। ਸੋ ਪਹਿਲਾਂ ਜੀ ਅਗੇਨ ਜੋ ਮੈਂ ਪਹਿਲੇ ਦੱਸਿਆ ਗਿਆ, ਲੋਸ ਐਵਰਜਨ। ਸੋ ਲੋਸ ਐਵਰਜਨ ਥਿਊਰੀ ਜੋ ਕੈਨਮਨ ਐਂਡ ਟਵਰਸਕੀ ਨੇ ਦਿੱਤੀ ਹੈ, ਉਹਦੇ ਅੰਦਰ ਇਹ ਹੈ ਕਿ ਐਵਰੀਥਿੰਗ ਦੈਟ ਵੀ ਡੂ, ਅਸੀਂ ਜਿੰਨਾ ਮਰਜ਼ੀ ਲੋਜਿਕ ਲਾ ਲਈਏ, ਇਨਸਾਨ ਫੀਲ ਬਹੁਤ ਕਰਦਾ, ਹੈ ਨਾ। ਅਤੇ ਜੇ ਫੀਲਿੰਗਸ ਦੀ ਗੱਲ ਆ ਨਾ, ਅਸੀਂ ਨੁਕਸਾਨ ਨੂੰ ਜ਼ਿਆਦਾ ਹੈਵੀਲੀ ਫੀਲ ਕਰਦੇ ਹਾਂ ਪ੍ਰੋਫਿਟ ਨਾਲੋਂ। ਮੈਨੂੰ 10,000 ਦਾ ਨੁਕਸਾਨ ਜ਼ਿਆਦਾ ਚੁੱਭੂਗਾ, ਓਨਾ ਹੀ ਮੈਨੂੰ 10,000 ਦਾ ਫਾਇਦਾ ਨਹੀਂ ਖੁਸ਼ੀ ਦਊਗਾ ਜਿੰਨਾ 10,000 ਦਾ ਨੁਕਸਾਨ ਚੁੱਭਦਾ, ਹੈ ਨਾ। ਮੈਨੂੰ ਕਿਸੇ ਨਾਲ ਰਿਲੇਸ਼ਨ ਖਤਮ ਹੁੰਦਾ ਹੋਇਆ ਜ਼ਿਆਦਾ ਚੁੱਭਦਾ ਕੋਈ ਨਵਾਂ ਰਿਸ਼ਤਾ ਬਣਨ ਨਾਲੋਂ, ਹੈ ਨਾ। ਇਹ ਸਾਡੀ ਹਿਊਮਨ ਟੈਂਡੈਂਸੀ ਹੈ। ਸੋ ਕਹਿੰਦੇ ਕਿ ਕਿਉਂਕਿ ਇਹ ਸਾਡੀ ਟੈਂਡੈਂਸੀ ਹੈ, ਇਸ ਕਰਕੇ ਵੀ ਆਪਾਂ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ, ਅਗੇਨ ਪੈਸਾ ਜਾਂ ਇਨਸਾਨ, ਆਪਾਂ ਰੁਕ ਨਹੀਂ ਪਾਉਂਦੇ। ਦੂਸਰਾ ਫਿਰ ਉਹ ਕਹਿੰਦੇ ਆ ਇਹਦੇ ਅੰਦਰ ਪੁਆਇੰਟ ਇੱਕ ਹੋਰ ਹੈ, ਉਹ ਹੈ ਕਮਿਟਮੈਂਟ ਐਂਡ ਕੰਸਿਸਟੈਂਸੀ ਬਾਇਸ। ਹੈ ਨਾ ਕਿ ਇੱਕ ਵਾਰ ਜੋ ਮੈਨੇ ਕਮਿਟਮੈਂਟ ਕਰ ਦੀ, ਫਿਰ ਤੋਂ ਮੈਂ ਆਪਣੇ ਆਪ ਕੇ ਵੀ ਨਹੀਂ ਸੁਣਤਾ। ਇਹ ਜਿਹੜੀ ਸਲਮਾਨ ਖਾਨ ਸਟਾਈਲ ਗੱਲਾਂ ਬਾਤਾਂ ਨੇ ਨਾ, ਉਹ ਸਿਰਫ ਫਿਲਮਾਂ 'ਚ ਹੀ ਠੀਕ ਹੈ, ਐਵੇਂ ਇੱਧਰ ਉੱਧਰ ਨਾ ਜਾਇਆ ਕਰੋ। ਸੋ ਯੈਸ, ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ, ਇਨਸਾਨ ਆਪਣੀ ਨਜ਼ਰਾਂ 'ਚ ਥੋੜ੍ਹਾ ਜ਼ਿਆਦਾ ਇੱਜ਼ਤ ਆਪਣੀ ਮਹਿਸੂਸ ਕਰਦਾ ਜਦੋਂ ਉਹਨੂੰ ਦੱਸਦਾ ਕਿ ਇਹ ਜਿਹੜਾ ਮੈਂ ਸ਼ਬਦ ਬੋਲਿਆ ਉਹਨੂੰ ਮੈਂ ਉਸ ਵਾਅਦੇ ਤੋਂ ਮੈਂ ਮੁਕਰ ਨਹੀਂ ਰਿਹਾ, ਜਾਂ ਫਿਰ ਮੈਂ ਕੰਸਿਸਟੈਂਟ ਹਾਂ ਕਿ ਆਈ ਐਮ ਕੰਸਿਸਟੈਂਟਲੀ ਡੂਇੰਗ ਸਮਥਿੰਗ, ਭਾਵੇਂ ਮੈਂ ਰੋਂਗ ਕਰ ਰਿਹਾ ਹਾਂ, ਆਈ ਐਮ ਕੰਸਿਸਟੈਂਟਲੀ ਵਰਕਿੰਗ ਇਨ ਐਨ ਔਰਗਨਾਈਜੇਸ਼ਨ ਵੇਅਰ ਆਈ ਐਮ ਨੋਟ ਰਿਸਪੈਕਟਡ ਐਟ ਆਲ। ਮੈਂ ਕੰਸਿਸਟੈਂਟਲੀ ਉਸ ਫਰੈਂਡ ਗਰੁੱਪ ਦਾ ਹਿੱਸਾ ਹੈ ਜਿੱਥੇ ਮੈਨੂੰ ਪਤਾ ਮੈਨੂੰ ਯੂਜ਼ ਹੀ ਕੀਤਾ ਜਾਂਦਾ, ਪਰ ਕਿਉਂਕਿ ਮੈਂ ਕੰਸਿਸਟੈਂਟਲੀ ਸ਼ੋ ਅਪ ਕਰਦਾ, ਉਹ 5 ਸੈਕਿੰਡ ਉਹ 10 ਸੈਕਿੰਡ ਜਦੋਂ ਉਹ ਚੀਜ਼ ਮੈਨੂੰ ਮੇਰੇ ਸਬਕੌਂਸ਼ੀਅਸ ਦੇ ਅੰਦਰ ਪ੍ਰਾਊਡ ਫੀਲ ਕਰਾਉਂਦੀ ਮੇਰੇ ਬਾਰੇ। ਅਤੇ ਇਹ ਜਿਹੜਾ ਨਸ਼ਾ, ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ, ਆਪਣੇ ਆਪ ਨੂੰ ਜਿਹੜਾ ਪਸੰਦ ਕਰਨ ਵਾਲਾ ਹੋਣਾ ਵੀ ਚਾਹੀਦਾ, ਦੈਟ ਇਜ਼ ਗੁੱਡ, ਪਰ ਇਹ ਇਸ ਕੇਸ ਦੇ ਅੰਦਰ ਕਈ ਵਾਰੀ ਕੰਮ ਪੁੱਠਾ ਕਰ ਦਿੰਦਾ। ਸੋ ਕਹਿੰਦੇ ਕਿ ਇਹ ਵਾਲਾ ਜਿਹੜਾ ਬਾਇਸਨੈਸ ਅਸੀਂ ਲੈ ਕੇ ਆਉਂਦੇ ਨਾ, ਕਿਉਂਕਿ ਮੈਂ ਕੰਸਿਸਟੈਂਟ ਰਹਿਣਾ ਚਾਹੁੰਦਾ, ਇਸ ਕਰਕੇ ਵੀ ਇਸ਼ੂ ਆਉਂਦਾ। ਫਿਰ ਆਉਂਦਾ ਜੀ ਵੇਸਟ ਅਵਰਜਨ, ਹੈ ਨਾ। ਇਹ ਸਭ ਤੋਂ ਜ਼ਿਆਦਾ ਹੋਏਗਾ, ਇਹਦਾ ਪੁਆਇੰਟ ਪਤਾ ਕੀ ਹੈ ਜੀ, ਇਹ ਥਰਡ ਵਾਲੇ ਦਾ, ਇਹ ਹਰ ਕਿਸੇ ਨਾਲ ਹੁੰਦਾ ਹੋਏਗਾ। ਤੁਸੀਂ ਸਾਰੇ ਸਾਰੇ ਜਦੋਂ ਇਸ ਵਕਤ ਜੇ ਅਗੇਨ ਜੇ ਬਣੇ ਹੋਏ ਹੋ, ਦੇਖੋ ਮੇਰੀ ਸੈਲਫ ਕੌਨਫੀਡੈਂਸ ਦੇਖੋ, ਜੇ ਬਣੇ ਹੋਏ ਹੋ ਤਾਂ ਤੁਸੀਂ ਸਾਰੇ ਸਾਰੇ ਨਾ ਇਹ ਚੀਜ਼ ਜਾਣਦੇ ਹੋਵੋਗੇ, ਇਹ ਚੀਜ਼ ਜ਼ਰੂਰ ਬੋਲਦੇ ਹੋਵੋਗੇ ਇੱਧਰ ਕੇਸ ਦੇ ਅੰਦਰ, ਚੱਲ ਯਾਰ ਹੁਣ ਜਿੱਥੇ ਇੰਨਾ ਟਾਈਮ ਲਾਤਾ, ਚੱਲ ਯਾਰ ਜਿੱਥੇ ਇੰਨਾ ਖਰਚਾ ਕਰਤਾ, ਅਤੇ ਹੋਰ ਸਹੀ। ਇਹ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਮਾਰਦੀ ਹੈ ਕਿ ਆਪਾਂ ਜਿਹੜਾ ਚੱਲ ਯਾਰ ਕਰ ਦਿੰਦੇ ਨਾ ਕਿ ਕੋਈ ਗੱਲ ਨਹੀਂ ਯਾਰ, ਇੰਨਾ ਤਾਂ ਮੈਂ ਖਰਾਬੀ ਕਰ ਹੀ ਚੁੱਕਾ, ਥੋੜ੍ਹਾ ਹੋਰ ਕਰ ਲਵਾਂਗਾ। ਐਂਡ ਆਈ ਪਰਸਨਲੀ ਨੋ ਸੋ ਮੈਨੀ ਪੀਪਲ ਜਿਹੜੇ ਇਸ ਕੰਸੈਪਟ ਨੂੰ ਜੀਂਦੇ ਹੋਏ ਐਕਸਟਰਾ ਸ਼ਾਇਦ ਕੰਮ ਕਰਦੇ ਜਾਂ ਐਕਸਟਰਾ ਐਫਰਟ ਪੁੱਟ ਕਰਦੇ ਆ ਲੋਕਾਂ ਦੇ ਅੱਗੇ, ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਥਕਾਉਂਦੇ ਆ ਐਕਸਟਰਾ, ਤਾਂ ਕਿ ਉਹ ਮੀਟਅਪ ਕਰ ਸਕਣ, ਕਿਉਂਕਿ ਲਾਈਫ ਦੇ ਅੰਦਰ ਹੋਰ ਵੀ ਤਾਂ ਚੀਜ਼ਾਂ ਵੱਧਦੀਆਂ ਰਹਿੰਦੀਆਂ, ਹੈ ਨਾ। ਪਰ ਕਿਉਂਕਿ ਉਹ ਇੱਕ ਕਮਿਟਮੈਂਟ ਹੈ, ਕੰਸਿਸਟੈਂਸੀ ਕਹਿ ਲਓ, ਹੈ ਨਾ, ਜਾਂ ਫਿਰ ਤੁਸੀਂ ਕਹਿ ਲਓ ਕਿ ਬਈ ਮੈਂ ਨੁਕਸਾਨ ਨਹੀਂ ਵੇਖਣਾ ਚਾਹੁੰਦਾ, ਭਾਵੇਂ ਫਾਇਦਾ ਮੈਨੂੰ ਬਹੁਤ ਕੁਝ ਕਰਨ ਤੋਂ ਬਾਅਦ ਢੇਲੇ ਦਾ ਹੋਵੇ, ਪਰ ਆਪਾਂ ਇਹ ਕੰਮ ਕਰਦੇ ਰਹਿੰਦੇ। ਐਂਡ ਲਾਸਟ ਹੋਪ, ਹੋਪ ਐਂਡ ਆਪਟੀਮਿਜ਼ਮ ਬਾਇਸ, ਕੀ ਪਤਾ ਅੱਜ ਇਹਨਾਂ ਨੂੰ ਮੇਰੀ ਕਦਰ ਸਮਝ ਆ ਜਾਵੇ, ਕੀ ਪਤਾ ਜੇ ਮੈਂ ਇਹ ਕਰ ਦੇਵਾਂ ਅਤੇ ਸ਼ਾਇਦ ਮੇਰਾ ਬੌਸ ਮੈਨੂੰ ਥੋੜ੍ਹੀ ਇੱਜ਼ਤ ਦੀ ਨਿਗਾਹ ਨਾਲ ਦੇਖ ਲਵੇ, ਕੀ ਪਤਾ ਜੇ ਮੈਂ ਥੋੜ੍ਹਾ ਜ਼ਿਆਦਾ ਬੈਟਰ ਗੱਲਬਾਤ ਕਰਨ 'ਚ ਆ ਜਾਵਾਂ, ਮੈਨੂੰ ਮੇਰੀ ਪਰਸਨੈਲਿਟੀ ਥੋੜ੍ਹੀ ਹੋਰ ਅਪਲਿਫਟ ਹੋ ਜਾਵੇ, ਮੈਂ ਕਿਸੇ ਦੀ ਥੋੜ੍ਹੀ ਮਾਲੀ ਤੌਰ 'ਤੇ ਮਦਦ ਕਰ ਦੇਵਾਂ, ਤਾਂ ਸ਼ਾਇਦ ਮੇਰਾ ਉਹ ਜਿਹੜਾ ਦੋਸਤ ਹੈ ਉਹ ਮੈਨੂੰ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕਰ ਦੇ, ਜਾਂ ਫਿਰ ਕੀ ਪਤਾ ਜਿਹੜੇ ਆ ਸ਼ੇਅਰਾਂ 'ਚ ਮੇਰੇ ਪੈਸੇ ਡੁੱਬਦੇ ਪਏ ਆ ਬਾਰ ਬਾਰ, ਜਾਂ ਫਿਰ ਜਿਹੜਾ ਮੈਂ ਕਰਾਊਨ ਦੇ ਅੰਦਰ $5,000-6,000 ਦੇ ਘਾਟੇ 'ਚ ਹੈਗਾ, ਕੀ ਪਤਾ ਇਸ ਵਾਰੀ ਉਹ ਚਿੱਪ ਆ ਜਾਵੇ,
ਗੁਨਾ ਹੋਵੇ 36 ਨਾਲ ਰੂਲਰ ਟੇਬਲ ਦੇ ਤੇ ਬਸ ਮੇਰੇ ਵਾਰੇ ਨਿਆਰੇ ਹੋ ਜਾਣ। ਇਹ ਚੀਜ਼ ਨੂੰ ਸਟੋਪੇਜ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਇਹ ਵਾਲੀ ਚੀਜ਼ ਸਾਨੂੰ ਆਉਂਦੀ ਹੈ, ਆ ਕੇ ਖਾਂਦੀ ਹੈ, ਅਤੇ ਅਸੀਂ ਫਿਰ ਇਸ ਸੰਕ ਕੋਸਟ ਫੈਲਸੀ ਦੇ ਅੰਦਰ ਨਾ ਬਹੁਤ ਬੁਰੇ ਤਰੀਕੇ ਨਾਲ ਨਾ ਫਸਦੇ ਹਾਂ, ਬਹੁਤ ਬੁਰੇ ਤਰੀਕੇ ਨਾਲ। ਅਤੇ ਹੁਣ ਜੀ ਇੰਨੀ ਸਾਰੀ ਗੱਲਬਾਤ ਤਾਂ ਤੁਹਾਨੂੰ ਦੱਸਦੀ, ਹੁਣ ਤੁਸੀਂ ਕਹਿੰਦੇ ਕ੍ਰਿਸ਼ਨਾ ਬਿਮਾਰੀ ਦੱਸਤੀ, ਸਿਮਟਮ ਦੱਸਤਾ, ਕੋਜ਼ ਦੱਸਤਾ, ਤੂੰ ਭਰਾ ਸਲਿਊਸ਼ਨ ਵੀ ਤਾਂ ਦੱਸ ਕੇ ਜਾ। ਮੈਂ ਕਹਿ ਰਿਹਾ ਨਾ, ਮੈਂ ਦੱਸਾਂਗਾ ਤੁਹਾਡੀ ਸਾਰੀ ਦੀ ਸਾਰੀ ਭਸੂੜੀਆਂ ਦਾ ਹੱਲ ਕ੍ਰਿਸ਼ਨਾ ਕਰਕੇ ਜਾਏਗਾ। ਪਰ ਉਸ ਤੋਂ ਪਹਿਲਾਂ ਬਾਰਡਰ ਦੇ ਉਸ ਪਾਰ ਵਾਲੀ ਭਸੂੜੀ ਵੀ ਤਾਂ ਸੁਣ ਲਈਏ।

ਦਾ ਪਤਾ ਕੀ ਹੈ ਹੁੰਦਾ ਇਹ ਹੈ ਕਿ ਜਾਵੇਦ ਸਾਹਿਬ ਕਦੇ ਵੀ ਨਾ ਸਾਹਿਰ ਲੁਧਿਆਣਵੀ ਸਾਹਿਬ ਨੂੰ ਉਹਨਾਂ ਦੇ ਪੈਸੇ ਨਹੀਂ ਮੋੜਦੇ, ਉਹ ਮਿਲਦੇ ਰਹਿੰਦੇ ਆ, ਉਹਨਾਂ ਦਾ ਰਿਸ਼ਤਾ ਬਹੁਤ ਗੂੜਾ ਹੋ ਜਾਂਦਾ, ਇੱਕ ਮੈਂਟਰ ਅਤੇ ਸਟੂਡੈਂਟ ਵਰਗਾ ਰਿਸ਼ਤਾ ਉਹਨਾਂ ਦੋਨਾਂ ਦਾ ਸੀਗਾ, ਪਰ ਉਹ ਹਮੇਸ਼ਾ ਨਾ ਕਿਸੇ ਮਹਿਫਿਲ 'ਚ ਵੀ ਬੈਠੇ ਹੋਣਗੇ ਨਾ ਤਾਂ ਉਹਨਾਂ ਨੂੰ ਇਸ ਤਰ੍ਹਾਂ ਮਜ਼ਾਕ ਕਰ ਦਿੰਦੇ ਸੀਗੇ ਜਾਵੇਦ ਅਖਤਰ ਸਾਹਿਬ, ਸਾਹਿਰ ਸਾਹਿਬ ਨੂੰ, ਕਿ ਸਾਹਿਰ ਸਾਹਿਬ ਮੇਰੇ ਪਾਸ ਅਭੀ ਵੀ ਆਪਕੇ 200 ਰੁਪਏ ਹੈ ਪਰ ਮੈਂ ਆਪਕੋ ਵਾਪਸ ਨਹੀਂ ਦੇਣੇ ਲਗਾ, ਅਤੇ ਅੱਗੋਂ ਉਹਨਾਂ ਨੇ ਕਹਿ ਦੇਣਾ ਆਪਣਾ ਸਾਹਿਰ ਸਾਹਿਬ ਨੇ ਕਿ ਭਾਈ ਮੈਨੇ ਕੌਣ ਸਾ ਮੰਗੇ ਕਭੀ ਕੁਛ ਨਹੀਂ। ਅੱਛਾ ਮਹਿਫਿਲ 'ਚ ਬੈਠੇ ਲੋਕ ਵੀ ਨਾ ਕਿ ਬਈ ਕਨਫਿਊਜ਼ ਹੋਣਗੇ ਕਿ ਕੀ ਗੱਲ ਕਰੀ ਜਾਂਦਾ ਪਿਆ 150-200 ਰੁਪਏ ਦੀ, ਹੈ ਨਾ, ਪਰ ਸਾਹਿਰ ਸਾਹਿਬ ਦਾ ਇਹ ਵੱਡਾਪਨ ਸੀ, ਬੜੱਪਨ ਸੀ ਕਿ ਉਹਨਾਂ ਨੇ ਕਦੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਜਾਵੇਦ ਦੇ ਬੁਰੇ ਦਿਨਾਂ ਦੇ ਅੰਦਰ ਉਹਨਾਂ ਨੇ ਉਹਨਾਂ ਦੀ ਆਰਥਿਕ ਹੈਲਪ ਕੀਤੀ ਸੀ। ਕੁਛ ਸਾਲ ਹੋਰ ਬੀਤਦੇ ਆ, ਸਾਹਿਰ ਸਾਹਿਬ ਆਪਣੇ ਫੈਮਿਲੀ ਡਾਕਟਰ ਅਤੇ ਦੋਸਤ ਦੇ ਘਰ ਗਏ ਹੁੰਦੇ ਆ, ਡਾਕਟਰ ਕਪੂਰ, ਉਹਨਾਂ ਦੇ ਘਰ ਹੀ ਉਹਨਾਂ ਨੂੰ ਅਟੈਕ ਆ ਜਾਂਦਾ। ਜਦੋਂ ਅਟੈਕ ਆਉਂਦਾ ਅਤੇ ਉਹ ਡਾਕਟਰ ਕਪੂਰ ਕੋਸ਼ਿਸ਼ ਤਾਂ ਕਰਦੇ ਆ ਉਹਨਾਂ ਨੂੰ CPR ਵਗੈਰਾ ਦੇ ਕੇ ਰਿਵਾਈਵ ਕਰਨ ਦੀ, ਪਰ ਉਹ ਅਸਫਲ ਹੁੰਦੇ ਆ, ਸਾਹਿਰ ਸਾਹਿਬ ਦੀ ਫੌਤਗੀ ਹੋ ਜਾਂਦੀ ਹੈ, ਬੋਡੀ ਲਿਆਈ ਜਾਂਦੀ ਹੈ ਸਾਹਿਰ ਸਾਹਿਬ ਦੇ ਘਰ। ਉੱਥੇ ਜਾਵੇਦ ਅਖਤਰ ਅਤੇ ਹੋਰ ਕੁਛ ਉਹਨਾਂ ਦੇ ਕਰੀਬੀ ਲੋਕ ਪਹੁੰਚਦੇ ਆ, ਸਾਹਿਰ ਸਾਹਿਬ ਦੀਆਂ ਦੋ ਹੀ ਭੈਣਾਂ ਸੀਗੀਆਂ, ਉਹ ਦੋਨੋਂ ਪਹੁੰਚਦੀਆਂ। ਫਿਰ ਕਾਫੀ ਟਾਈਮ ਤੱਕ ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਉਹਨਾਂ ਦੇ ਨਾ ਹੱਥ ਜਿਸ ਤਰ੍ਹਾਂ ਬੰਦ ਸੀਗੇ, ਘੁੱਟੇ ਹੋਏ ਸੀਗੇ, ਅਤੇ ਉਹ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਇਨਕੇ ਹੱਥ ਖੋਲ ਦਿਓ। ਕਹਿੰਦੇ ਜਦੋਂ ਮੈਨੇ ਉਨਕੇ ਜਬ ਉਨਕੇ ਹੱਥ ਖੋਲੇ ਤੋ ਮੈਂ ਇਤਨਾ ਰੋਇਆ ਕਿ ਯਾਰ ਇਸ ਆਦਮੀ ਨੇ ਇਸ ਹੱਥ ਸੇ ਕਿਆ ਕਿਆ ਕਲਾਮ ਲਿਖੇ ਹੈ, ਕਿਆ ਕਿਆ ਗੀਤ ਲਿਖੇ, ਔਰ ਅੱਜ ਇਹ ਹੱਥ ਇਕਦਮ ਠੰਡਾ ਸਨ ਪੜਾ ਹੋਇਆ। ਖੈਰ ਰੋਂਦੇ ਹੋਏ ਬਿਲਖਦੇ ਹੋਏ ਕਿਸੇ ਤਰੀਕੇ ਸਾਰੇ ਉੱਠਦੇ ਆ, ਕਬਰਿਸਤਾਨ ਵੱਲ ਨੂੰ ਜਾਂਦੇ ਆ। ਹੁਣ ਤੱਕ ਇਹ ਵੀ ਹੈ ਜੀ ਸੀਨ ਕਿ ਪੂਰੀ ਇੰਡਸਟਰੀ 'ਚ ਪਤਾ ਲੱਗ ਚੁੱਕਾ ਕਿ ਸਾਹਿਰ ਸਾਹਿਬ ਨਹੀਂ ਰਹੇ, ਪੂਰੀ ਇੰਡਸਟਰੀ ਆਉਂਦੀ ਆ, ਉਹਨਾਂ ਦੇ ਫੈਨਸ ਆਉਂਦੇ, ਪੂਰਾ ਹਜੂਮ ਇਕੱਠਾ ਹੁੰਦਾ ਉੱਥੇ, ਕਿਉਂਕਿ ਮੁਸਲਿਮ ਸਮਾਜ ਦੇ ਅੰਦਰ ਔਰਤਾਂ ਕਬਰਿਸਤਾਨ ਨਹੀਂ ਜਾਂਦੀਆਂ, ਸੋ ਸਾਹਿਰ ਸਾਹਿਬ ਦੀਆਂ ਭੈਣਾਂ ਨਹੀਂ ਜਾਂਦੀਆਂ, ਉਹਨਾਂ ਦੀ ਕਬਰ ਬਣਾਈ ਜਾਂਦੀ ਹੈ, ਸਾਹਿਰ ਸਾਹਿਬ ਨੂੰ ਦਫਨਾਇਆ ਜਾਂਦਾ। ਹੌਲੀ ਹੌਲੀ ਸਾਰੇ ਆਪਣੀ ਸ਼ਰਧਾਂਜਲੀ ਦੇ ਕੇ ਜਾਣਾ ਸ਼ੁਰੂ ਕਰ ਦਿੰਦੇ ਆ। ਇੱਕ ਟਾਈਮ ਆਉਂਦਾ ਕਿ ਬਿਲਕੁਲ ਸਾਰਾ ਕਬਰਿਸਤਾਨ ਦੁਬਾਰਾ ਖਾਲੀ, ਕੁਛ ਇੱਕ ਲੋਕ ਬੈਠੇ ਆ ਜਿਨ੍ਹਾਂ ਵਿੱਚੋਂ ਜਾਵੇਦ ਅਖਤਰ ਸਾਹਿਬ ਵੀ ਉੱਥੇ ਬੈਠੇ ਆ, ਰੋ ਰਹੇ ਆ, ਬਿਲਖ ਰਹੇ ਆ। ਖੈਰ ਉਹ ਵੀ ਉੱਠਦੇ ਆ, ਆਪਣੇ ਕੱਪੜੇ ਵਗੈਰਾ ਝਾੜਦੇ, ਆਪਣੀ ਗੱਡੀ 'ਚ ਬੈਠਦੇ ਆ। ਜਿਸ ਤਰ੍ਹਾਂ ਹੀ ਉਹ ਬੈਠਦੇ ਤਾਂ ਪਿੱਛੋਂ ਨਾ ਉਹਨਾਂ ਨੂੰ ਆਵਾਜ਼ ਪੈਂਦੀ ਹੈ, ਜਾਵੇਦ ਜਾਵੇਦ ਰੁਕੋ ਜਾਵੇਦ। ਉਹ ਦੇਖਦੇ ਆ ਅਸ਼ਫਾਕ ਕੋਮਨ ਫਰੈਂਡ ਸੀਗੇ ਸਾਹਿਰ ਸਾਹਿਬ ਦੇ ਵੀ ਅਤੇ ਜਾਵੇਦ ਅਖਤਰ ਸਾਹਿਬ ਦੇ ਵੀ। ਅਸ਼ਫਾਕ ਸਾਹਿਬ ਆ ਕੇ ਕਹਿੰਦੇ ਕਿ ਜਾਵੇਦ ਐਸਾ ਕਿ ਮੈਨੂੰ ਤੋਂ ਸੁਬਹ ਪਤਾ ਲਗਾ ਕਿ ਅਚਾਨਕ ਸੇ ਕਿ ਸਾਹਿਰ ਨਹੀਂ ਰਹਾ, ਤੋ ਮੈਂ ਤੋ ਰਾਤ ਵਾਲੇ ਕੱਪੜੋਂ ਮੈਂ ਹੀ ਆ ਗਿਆ ਯਾਰ, ਤੋ ਕਬਰ ਬਣਾਉਣੇ ਵਾਲਾ ਨਾ ਕੁਛ ਪੈਸੇ ਮੰਗ ਰਿਹਾ ਹੈ, ਮੇਰੇ ਪਾਸ ਪੈਸੇ ਨਹੀਂ, ਤੁਹਾਡੇ ਪਾਸ ਕੁਛ ਪੈਸੇ ਹੈ ਕਿਆ? ਜਾਵੇਦ ਅਖਤਰ ਸਾਹਿਬ ਕਹਿੰਦੇ ਆ ਹਾਂ ਹਾਂ ਮੇਰੇ ਪਾਸ ਹੈ ਪੈਸੇ, ਬਤਾਓ ਕਿੰਨੇ ਪੈਸੇ? ਅਸ਼ਫਾਕ ਸਾਹਿਬ ਕਹਿੰਦੇ 200 ਰੁਪਏ। ਐਂਡ ਦੈਟ ਵਾਜ ਦੈਟ। ਜਾਂਦੇ ਜਾਂਦੇ ਤੁਹਾਨੂੰ ਉਸ ਗ੍ਰੇਟ ਪਰਸਨੈਲਿਟੀ ਦਾ ਇੱਕ ਲਿਖਿਆ ਗੀਤ ਸੁਣਾਉਂਦੇ ਜਾਂਦੇ ਹਾਂ, ਸਾਹਿਰ ਲੁਧਿਆਨਵੀ ਸਾਹਿਬ ਦੀ ਲਿਖਤ ਅਤੇ ਮੁਕੇਸ਼ ਸਾਹਿਬ ਦੀ ਆਵਾਜ਼ 'ਚ। ਮੈਂ ਪਲ ਦੋ ਪਲ ਕਾ ਸ਼ਾਇਰ ਹੂੰ।

0: ਅਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
1: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਇੱਕ ਪ੍ਰਾਰੰਭਿਕ ਬਾਲ ਅਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ੍ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕ੍ਰਿਤ।
6: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
7: ਸੂਰਜ ਦੇਵਤਾ
6: ਕੀ ਮਤਲਬ?
7: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
8: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
9: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
10: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
9: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
11: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
12: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
11: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052
1: ਤੇ। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਤੁਸੀਂ ਖੁਸ਼ ਹੋ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇਸ ਵਾਰੀ ਜਦੋਂ ਪਿੰਡ ਹੋਇਆ ਤੇ ਸਰਪੰਚ ਸਾਹਿਬ ਦਾ ਸੁਨੇਹਾ ਆਇਆ, ਪੁੱਤਰ ਜੀ ਜਾਣ ਤੋਂ ਪਹਿਲਾਂ ਪਹਿਲਾਂ ਮਿਲ ਕੇ ਜਾਇਓ, ਕਾਫੀ ਦੇਰ ਹੋ ਗਈ ਕਦੀ ਮੁਲਾਕਾਤ ਨਹੀਂ ਹੋਈ। ਸਰਪੰਚ ਸਾਹਿਬ ਦਾ ਵੱਡਾ ਪੁੱਤ ਮੇਰਾ ਜਮਾਤੀ ਰਿਹਾ, ਘਰ ਦੇ ਵਿੱਚ ਪਹਿਲਾਂ ਵੀ ਬੜੀ ਵਾਰੀ ਆਉਣ ਜਾਣ ਹੋਇਆ, ਪਰ ਅੱਜ ਉਹ ਘਰ ਵੱਖਰਾ ਸੀ। ਅੱਜ ਉਹ ਘਰ ਪਹਿਲਾਂ ਦੇ ਨਾਲੋਂ ਬਹੁਤ ਵੱਡਾ ਹੈ, ਪਿੰਡੋਂ ਬਾਹਰ ਬਾਹਰ ਫਿਰਨੀ ਅਤੇ ਕੋਠੀ, ਅਤੇ ਉਸ ਕੋਠੀ ਦੇ ਉੱਤੇ ਹੁਣ ਜਹਾਜ਼ ਵਾਲੀ ਟੈਂਕੀ ਬਣ ਚੁੱਕੀ ਹੈ। ਸਰਪੰਚ ਸਾਹਿਬ ਦੇ ਦੋਵੇਂ ਪੁੱਤ ਬਾਹਰ ਨੇ, ਠਾਠ ਪਾਠ ਹੀ ਕੁਛ ਹੋਰ ਹੈ। ਦੂਰੋਂ ਨਜ਼ਰ ਪਈ ਤਾਂ ਘਰ ਦੇ ਬਾਹਰ ਮੰਜਾ ਡਾਹ ਕੇ ਉਹੀ ਪੁਰਾਣੇ ਸਟਾਈਲ ਦੇ ਵਿੱਚ ਖੂੰਡਾ ਲੈ ਕੇ ਬੈਠੇ ਨੇ, ਪਰ ਹੁਣ ਸਰੀਰ ਦੇ ਵਿੱਚ ਪਹਿਲਾਂ ਵਾਲੀ ਸਾਹ ਸੱਤਿਆ ਨਹੀਂ ਜਾਪਦੀ। ਲਾਗੇ ਜਾ ਕੇ ਪਤਾ ਲੱਗਾ ਹੁਣ ਉਹ ਪਹਿਲਾਂ ਵਾਲੀ ਮੜਕ ਵੀ ਨਹੀਂ ਹੈ। ਸ਼ਾਇਦ ਨਿਗਾਹ ਵੀ ਕਮਜ਼ੋਰ ਹੈ, ਕਿਉਂਕਿ ਜਾ ਕੇ ਦੱਸਣਾ ਪਿਆ, ਬੜਾ ਖੁਸ਼ ਹੋ ਕੇ ਮਿਲੇ, ਬੜਾ ਚਾਅ ਕੀਤਾ, ਧੀਆਂ ਪੁੱਤਾਂ ਬਾਰੇ ਪੁੱਛਿਆ ਅਤੇ ਮਨ ਭਰ ਲਿਆ। ਠੀਕ ਹੀ ਹੋਣੇ ਆ ਸਾਰੇ, ਫੋਨਾਂ ਪਾਣਾਂ 'ਤੇ ਭਾਈ ਕੀ ਪਤਾ ਲੱਗਦਾ, ਹੁਣ ਤਾਂ ਅੱਖਾਂ ਵੀ ਨਹੀਂ ਕੰਮ ਕਰਦੀਆਂ, ਕੰਨਾਂ ਤੋਂ ਵੀ ਥੋੜ੍ਹਾ ਘੱਟ ਸੁਣਨ ਲੱਗ ਪਿਆ। ਕੋਈ ਇੱਥੇ ਲਾਗੇ ਹੋਵੇ ਅਤੇ ਕੋਈ ਚੰਗੀ ਤਰ੍ਹਾਂ ਵੇਖ ਲਵੇ, ਸੁਣ ਲਵੇ, ਆ ਫੋਨਾਂ 'ਤੇ ਤਾਂ ਸਿਰਫ ਐਵੇਂ ਮਨ ਪਰਚਾਵੇ ਹੁੰਦੇ ਆ ਪੁੱਤਰਾ। ਹੋਰ ਤੂੰ ਸੁਣਾ ਕਿੱਦਾਂ ਤੁਹਾਡਾ ਬਾਹਰ? ਮੈਂ ਕਿਹਾ ਜੀ ਬੜਾ ਵਧੀਆ, ਆਪਣੇ ਨਾਲ ਦੇ ਨੂੰ ਵੀ ਕਿਹਾ ਕਰ ਕਿਤੇ ਸਾਲ ਬਾਅਦ ਹੀ ਗੇੜਾ ਮਾਰਚਿਆ ਕਰੇ। ਸਰਪੰਚ ਸਾਹਿਬ ਨੂੰ ਭਾਵੁਕ ਹੁੰਦਿਆਂ ਵੇਖ ਕੇ ਮੈਂ ਗੱਲ ਟਾਲਣ ਦੀ ਕੀਤੀ, ਤਾਇਆ ਜੀ ਆ ਆਪਣਾ ਆਪਣਾ ਪੁੱਤ ਉਹਨੇ ਛੱਡਿਆ ਤੇ ਆ ਤੁਹਾਡੇ ਕੋਲ, ਹੂ ਬਹੂ ਉਹਦੇ ਵਰਗਾ ਲੱਗਦਾ ਕਿ ਨਹੀਂ? ਲਾਗੇ ਖੇਡੇ ਜਾਂਦੇ ਪੋਤਰੇ ਵੱਲ ਵੇਖ ਕੇ ਕਹਿਣ ਲੱਗੇ, ਹਾਂ ਉਹ ਤਾਂ ਹੈ, ਇਹਦੇ ਕਰਕੇ ਸਾਡਾ ਵੀ ਸਾਰਾ ਦਿਨ ਲੰਘ ਜਾਂਦਾ। ਪਰ ਸੱਚ ਦੱਸਾਂ ਇਹ ਵੀ ਮਜਬੂਰੀ ਨੂੰ ਛੱਡਿਆ, ਨਹੀਂ ਤਾਂ ਸਾਡੀ ਹੁਣ ਕੋਈ ਉਮਰ ਹੈ ਇਹਨੂੰ ਖਡਾਉਣ ਦੀ? ਸਾਡੇ ਗੋਡੇ ਹੁਣ ਭਲਾ ਇੰਨਾ ਸਾਥ ਦਿੰਦੇ ਆ ਇਹਦੇ ਨਾਲ ਆਪਾਂ ਖੇਡ ਸਕੀਏ? ਹਾਂ ਇਹਦੇ ਆਸਰੇ ਬਸ ਦੋਵੇਂ ਜੀ ਰੌਲਾ ਰੱਪਾ ਜਿਹਾ ਪਾਉਂਦੇ ਰਹਿੰਦੇ ਹਾਂ, ਕਿੱਥੇ ਗਿਆ, ਕਿੱਧਰ ਨੂੰ ਗਿਆ, ਖਾਧਾ ਕੁਛ ਨਹੀਂ ਖਾਧਾ, ਉਹ ਸੱਟ ਨਾ ਲਵਾ ਲਏ, ਇੰਨੇ ਚਿਰ ਨੂੰ ਚਾਹ ਬਣ ਕੇ ਆ ਗਈ।
ਤੇ ਤਾਈ ਜੀ ਨੇ ਵੀ ਆਪਣਾ ਸੁੱਖ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ। ਮਹੀਨਾ ਪਹਿਲਾਂ ਹਾਰਟ ਅਟੈਕ ਹੋਇਆ, ਇੱਕਦਮ ਤੇ ਲੱਗੇ ਜਿੱਦਾਂ ਦੁਨੀਆ ਖਤਮ ਹੋ ਗਈ, ਜਿੱਦਾਂ ਹੁਣ ਮੈਂ ਕਿਸੇ ਨੂੰ ਮਿਲਣਾ ਹੀ ਨਹੀਂ। ਇੱਕ ਛੇਤੀ ਕੋਈ ਹਸਪਤਾਲ ਲੈ ਕੇ ਜਾਣ ਵਾਲਾ ਨਾ ਲੱਭੇ। ਉਸ ਪਲ ਤੇ ਪੁੱਛ ਨਾ ਕੀ ਕੀ ਮਨ ਦੇ ਵਿੱਚ ਆਇਆ। ਹੁਣ ਸਮਝ ਲੱਗ ਰਹੀ ਸੀ ਕਿ ਉਹਨਾਂ ਦੋਵਾਂ ਜੀਆਂ ਦਾ ਮਿਲਣ ਨੂੰ ਕਿਉਂ ਜੀ ਕਰਦਾ ਹੈ। ਇੱਦਾਂ ਲੱਗਦਾ ਸੀ ਜਿੱਦਾਂ ਉਹਨਾਂ ਨੇ ਪੰਡ ਬੰਨ ਕੇ ਗੱਲਾਂ ਜਮ੍ਹਾਂ ਕੀਤੀਆਂ ਹੋਣ, ਅਤੇ ਉਹ ਗੱਲਾਂ ਸਾਂਝੀਆਂ ਕਰਨ ਦੇ ਲਈ, ਉਹ ਗੱਲਾਂ ਸੁਣਨ ਦੇ ਲਈ ਕੋਈ ਉਹਨਾਂ ਦੇ ਕੋਲ ਨਾ ਹੋਵੇ। ਫੋਨਾਂ 'ਤੇ ਹੁਣ ਕੀ ਗੱਲਾਂ ਕਰੀਏ, ਇਹਨਾਂ ਨੌਕਰਾਂ ਚਾਕਰਾਂ ਦੇ ਨਾਲ ਹੁਣ ਕੀ ਗੱਲਾਂ ਕਰੀਏ। ਅਤੇ ਚੱਲਦੀਆਂ ਗੱਲਾਂ ਦੇ ਵਿੱਚ ਤਾਈ ਨੇ ਸਰਪੰਚ ਸਾਹਿਬ ਨੂੰ ਮਿਹਣਾ ਮਾਰ ਦਿੱਤਾ, ਤੁਹਾਨੂੰ ਹੀ ਚਾਅ ਸੀ ਬਾਹਰ ਘੱਲਣ ਦਾ। ਜਿਨ੍ਹਾਂ ਨੇ ਖਾਣੀ ਆ ਰੋਟੀ ਇੱਥੇ ਵੀ ਖਾਈ ਜਾਂਦੇ ਆ। ਲੱਗਦਾ ਸੀ ਪੂਰੇ ਅੰਦਰੋਂ ਬਾਹਰੋਂ ਭਰੇ ਪੀਤੇ ਆ। ਇਹਨਾਂ ਨੂੰ ਦੂਰ ਤੁਰਿਆ ਆਉਂਦਾ ਇੱਕ ਮੰਗਤਾ ਲਾਗੇ ਆ ਕੇ ਬਹਿ ਗਿਆ। ਸਰਪੰਚ ਸਾਹਿਬ ਨੇ ਜ਼ੋਰ ਦੇਣੀ ਆਵਾਜ਼ ਮਾਰੀ ਖੰਮ ਵਾਲੀ ਕੁੜੀ ਨੂੰ, ਲਿਆਓ ਵੀ ਆਟਾ ਪਾਓ। ਉਹ ਰੋਟੀ ਖਾਣੀ ਹੂੰ? ਹਾਂ ਦੇ ਵਿੱਚ ਸਿਰ ਹਿਲਾਇਆ। ਦੋ ਰੋਟੀਆਂ ਵੀ ਪੱਲੇ ਬੰਨ ਲਈਆਂ, ਆਟਾ ਝੋਲੀ ਦੇ ਵਿੱਚ ਪਵਾ ਕੇ ਲਾਗੇ ਖੇਡ ਦੇ ਛੋਟੇ ਜਿਹੇ ਬਾਲ ਵੱਲ ਵੇਖ ਕੇ ਕਹਿਣ ਲੱਗਾ, ਰੱਬ ਤੇਰੇ ਪੋਤੇ ਨੂੰ ਬਾਹਰ ਘੱਲੇ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਸਰਪੰਚ ਸਾਹਿਬ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਮੋਟੀ ਸਾਰੀ ਗਾਲ ਕੱਢ ਕੇ ਲਾਗੇ ਪਈ ਡਾਂਗ ਵਗਾਹ ਮੰਗਤੇ 'ਤੇ ਮਾਰੀ। ਇਹ ਤਾਂ ਸ਼ਾਇਦ ਕਿਸੇ ਨੇ ਸੋਚਿਆ ਹੀ ਨਹੀਂ ਅੱਜ ਉਹਦੇ ਨਾਲ ਇੱਦਾਂ ਹੋਊਗੀ। ਮਨ ਜਿਹਾ ਭਰ ਕੇ ਕਹਿਣ ਲੱਗੇ, ਅਸੀਂ ਇੱਥੇ ਆਪਣੇ ਰੋਣੇ ਰੋਣ ਡਏ ਹਾਂ, ਤੂੰ ਇੱਥੇ ਜਾਈ ਜਾ, ਦੁਆਵਾਂ ਬਾਹਰ ਜਾਣ ਦੀਆਂ। ਉਹ ਤਾਂ ਡਰਦਾ ਵਿਚਾਰਾ ਭੱਜ ਗਿਆ, ਪਰ ਕਾਫ਼ੀ ਦੇਰ ਸਨਾਟਾ ਜਿਹਾ ਸ਼ਾਇਰ ਹੈ। ਮੇਰੇ 'ਚ ਵੀ ਹਿੰਮਤ ਨਹੀਂ ਪਈ ਗਾਂਹ ਪੁੱਛਣ ਦੀ। ਤਾਈ ਨੇ ਲੱਗੇ ਪਿਆ ਪਾਣੀ ਦਾ ਗਲਾਸ ਸਰਪੰਚ ਸਾਹਿਬ ਵੱਲ ਵਧਾਇਆ। ਥੋੜ੍ਹਾ ਜਿਹਾ ਗੁੱਸਾ ਸ਼ਾਂਤ ਕਰਕੇ ਮਨ ਭਰਦੇ ਕਹਿਣ ਲੱਗੇ, ਨਾ ਇਹ ਨਹੀਂ ਸੀ ਸੋਚਿਆ। ਇਹ ਨਹੀਂ ਸੀ ਸੋਚਿਆ ਜਿਹੜਾ ਸਾਡੇ ਨਾਲ ਹੁਣ ਹੋ ਰਿਹਾ। ਕੋਈ ਬੁੱਢੇ ਬਾਰੇ ਦਵਾਈ ਬੂਟੀ ਲਈ ਵੀ ਕੋਲ ਨਹੀਂ ਹੋਊਗਾ, ਇਹ ਨਹੀਂ ਸੋਚਿਆ। ਪਤਾ ਨਹੀਂ ਕਿਉਂ ਉਦੋਂ ਲੱਗਦਾ ਸੀ ਕਿ ਪੈਸਾ ਹੀ ਸਾਰਾ ਕੁਛ ਹੈ, ਅਤੇ ਇਹ ਵੀ ਲੱਗਦਾ ਸੀ ਕਿ ਪੈਸਾ ਆਉਣਾ ਹੀ ਬਾਹਰੋਂ। ਖਾਣ ਵਾਲੇ ਇੱਥੇ ਵੀ ਰਜਵੀਂ ਖਾਈ ਜਾਂਦੇ ਪੁੱਤਰਾ,

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਟੈਂਸ਼ਨ ਮੇਰੀ ਟੈਂਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਦੀ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ। ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਜਾਣੇ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੋਟਾ ਨਹੀਂ ਖਾਇ, ਮੰਨੈ ਜਮ ਕੈ ਸਾਥ ਨ ਜਾਇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ, ਮੰਨੈ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋਰ ਜੀ ਜਾ

ਕੁਦਰਤ ਕੌਣ ਕਾਮ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ, ਅੰਤ ਨਾ ਵੇਖ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ।

ਸੁਣਿਆ ਨੰਗੀਆਂ ਨਾਥੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਿਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਪਾਣੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ ਤੰਤ੍ਰੰ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਕ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਦਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਜੰਤ੍ਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰਗ ਸਰੂਪੇ ਕੁਕਰਮੰਗ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜਤ ਤਤ੍ਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨ ਪੇਸ ਜਾਂਕਰ ਰੂਪ ਰੇਖ ਨ ਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨ ਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਵੋ ਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾ

0: ਟੁਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ ਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਤੈ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਆਓ ਸਭ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ ਕਹਿ ਨਾਨਕ ਸਬਦ ਰਤਨ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਹਰ ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

जगदीश सेवा मैं अवर ना काजा।

0: ਭਾਣੇ ਸੇਵਾ ਦੀ ਮੂਰਤ ਨਿਮਰਤਾ ਦੇ ਮੁਜੱਸਮੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 798 ਦੇ ਉੱਤੇ ਸੁਭਾਇਮਾਨ ਹਨ ਜੀ।
1: ਪੂਰੇ ਗੁਰ ਤੇ ਵਡਿਆਈ ਪਾਈ,
0: ਪਾਤਸ਼ਾਹ ਜੀ ਕਹਿੰਦੇ ਨੇ ਪੂਰੇ ਗੁਰ ਤੇ ਵਡਿਆਈ ਪਾਈ। ਪੂਰੇ ਗੁਰੂ ਕੋਲੋਂ ਵਡਿਆਈ ਮਿਲਦੀ ਹੈ, ਇਹ ਸੁਭਾਵਿਕ ਹੈ। ਸੰਸਾਰਿਕ ਤੌਰ ਤੇ ਰੋਜ਼ ਕੋਈ ਗੁਰੂ ਘਰ ਆਵੇ ਉਹਨੂੰ ਵੀ ਵਡਿਆਈ ਮਿਲਦੀ ਹੈ, ਪਰ ਅਸਲ ਵਡਿਆਈ ਜਿਹੜੀ ਹੈ ਨਾ ਉਹ ਗੁਰੂ ਕੋਲੋਂ ਕਿਵੇਂ ਮਿਲਦੀ ਹੈ ਇਹ ਆਪਾਂ ਵਿਚਾਰਨਾ ਹੈ। ਆਮ ਤੌਰ ਤੇ ਤੁਸੀਂ ਕਈ ਵਾਰੀ ਵੇਖਿਆ ਵੀ ਹੋਣਾ ਇਹੋ ਜਿਹੇ ਵੀ ਬੰਦੇ ਆਉਂਦੇ ਨੇ ਸੰਗਤ ਵਿੱਚ, ਕਈ ਵਾਰੀ ਕਿਸੇ ਨੂੰ ਲਾ ਕੇ ਨਹੀਂ ਗੱਲ ਕਹਿ ਰਿਹਾ, ਸਿਰੋਂ ਪਾਓ ਬਹੁਤਿਆਂ ਦੇ ਗਲ ਦੇ ਵਿੱਚ ਪੈ ਜਾਂਦੇ ਨੇ, ਇਹਨੇ ਜੀ ਐਂ ਕੀਤਾ। ਕਈ ਵਾਰੀ ਗੁਰਸਿੱਖੀ ਵੀ ਨਹੀਂ ਕੋਲ ਹੁੰਦੀ, ਚਲੋ ਇੱਕ ਵੱਖਰਾ ਵਿਸਾਖ ਹੈ। ਪਰ ਇੱਥੇ ਵਡਿਆਈ ਦੀ ਗੱਲ ਪਤਾ ਕੀ ਹੈ ਜੀ, ਵਡਿਆਈ ਦੀ ਗੱਲ ਹੈ ਜਿਹੜਾ ਗੁਰੂ ਦੇ ਬਚਨ ਕਮਾਉਂਦਾ ਹੈ ਨਾ ਜੀ, ਉਹਨਾਂ ਨੂੰ ਇਹ ਆਤਮਕ ਤੌਰ ਤੇ ਬਖਸ਼ਿਸ਼ ਤੇ ਰਹਿਮਤ ਦੀ ਵਡਿਆਈ ਮਿਲਦੀ ਹੈ। ਜਿਸ ਨੂੰ ਤੁਸੀਂ ਬਾਣੀ ਵਿੱਚ ਪੜ੍ਹਦੇ ਹੋ, ਸਤਿਗੁਰ ਕੀ ਜਿਸਨੋ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ, ਇੱਕ ਤੇ ਵਡਿਆਈ ਹੈ ਨਾ ਜੀ, ਕਿਸੇ ਨਾਲ ਬਹੁਤਾ ਨੇੜਤਾ ਹਾਸਲ ਕੀਤੀ, ਕੋਈ ਥਾਂ ਕੋਈ ਗੱਦੀ ਕਿਸੇ ਚੀਜ਼ ਜਾਂ ਐਂ ਕਹਿ ਲਈ ਕਿਸੇ ਅਹੁਦੇ ਤੇ ਆਪਾਂ ਆ ਬੈਠੇ। ਪਰ ਪਾਤਸ਼ਾਹ ਜੀ ਕਹਿੰਦੇ ਨੇ ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ। ਮੈਂ ਫਿਰ ਇੱਕ ਬੇਨਤੀ ਕਰਾਂ ਜੀ, ਸੰਸਾਰਿਕ ਵਡਿਆਈ ਮਿਲ ਜਾਂਦੀ ਹੈ ਕਿੱਥੇ, ਸਾਧ ਸੰਗਤ ਜਾਣ ਪਛਾਣ ਕਰਕੇ ਨੇੜਤਾ ਕਰਕੇ, ਪਰ ਜਿਹੜੀ ਵਡਿਆਈ ਸਤਿਗੁਰੂ ਦਿੰਦੇ ਨੇ ਨਾ ਉਹ ਵਡਿਆਈ ਸਾਧ ਸੰਗਤ ਦੁਨੀਆਂ ਦੇ ਵਿੱਚੋਂ ਤੁਹਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ। ਆਸਾ ਕੀ ਵਾਰ ਜੀ ਦਾ ਇੱਕ ਬਚਨ ਹੈ, ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਘਰਾਂ ਵਿੱਚ ਵੀ ਸੁਣ ਰਹੇ ਹੋ, ਏਕ ਨਹੀਂ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾਹ ਕਰਮਾਤ ਸਾਹਿਬ ਤੁਠੇ ਜੋ ਮਿਲੇ। ਆਪਣੇ ਆਪ ਬੰਦਾ ਬਹੁਤ ਕੁਝ ਲੈ ਲੈਂਦਾ ਹੈ ਜੀ। ਤੁਸੀਂ ਵੇਖਿਆ ਵੀ ਹੋਣਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਸਤਿਗੁਰੂ ਨੂੰ ਲੱਤ ਮਾਰ ਕੇ ਬਾਬਾ ਜੀ ਗੱਦੀ ਤੇ ਬਹਿ ਜਾਂਦੇ ਨੇ, ਬਾਬਾ ਦੱਤ ਜੀ ਬਹਿ ਜਾਂਦੇ ਨੇ। ਪਰ ਸਾਧ ਸੰਗਤ ਬਹਿਣ ਤੋਂ ਬਾਅਦ ਹਾਸਲ ਤੇ ਕੁਝ ਨਹੀਂ ਨਾ ਹੋਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੇਲੇ ਤੱਕ ਉਹ ਪੀੜ ਉਹ ਦਰਦ ਲੱਤ ਵਿੱਚ ਹੁੰਦਾ ਰਿਹਾ, ਇਹ ਤੁਸੀਂ ਧਿਆਨ ਰੱਖਣਾ। ਬਾਬਾ ਧੀਰਮਲ ਜੀ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉੱਤੇ ਗੋਲੀ ਚਲਵਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਵੀ ਲੈ ਜਾਂਦੇ ਨੇ, ਭੇਟਾ ਵੀ ਲੈ ਜਾਂਦੇ ਨੇ। ਪਰ ਜੇ ਕੋਈ ਏਦਾਂ ਆਖੇ ਨਾ ਕਿ ਵਡਿਆਈ ਮਿਲ ਜੂਗੀ, ਨਹੀਂ, ਗੁਰੂ ਕੋਲੋਂ ਜੇ ਵਡਿਆਈ ਲੈਣੀ ਹੈ ਨਾ ਉਹ ਵਡਿਆਈ ਲੈਣ ਦਾ ਇੱਕੋ ਇੱਕ ਢੰਗ ਹੈ, ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਫਿਰ ਸਾਧ ਸੰਗਤ ਇਹ ਨਹੀਂ ਕਿਸੇ ਕੁਰਸੀ ਤੇ ਬਹਿ ਕੇ ਵਡਿਆਈ ਮਿਲੂਗੀ, ਇਹ ਨਹੀਂ ਕਿ ਜੀ ਜਦੋਂ ਤੱਕ ਅਸੀਂ ਕਿਸੇ ਗੁਰੂ ਘਰ ਦੇ ਵਿੱਚ ਕਿਸੇ ਅਹੁਦੇ ਤੇ ਬੈਠੇ ਹਾਂ ਸਾਡੇ ਕੋਲੇ ਵਡਿਆਈ, ਤੇ ਜਿਸ ਦਿਨ ਸਾਧ ਸੰਗਤ ਅਹੁਦੇ ਤੁਹਾਡੇ ਤੇ ਵਡਿਆਈ ਚਲੀ ਗਈ, ਨਹੀਂ, ਭਗਤ ਨਾਮਦੇਵ ਜੀ ਨੂੰ ਪੁੱਛਣਾ ਹੈ ਵਡਿਆਈ ਕਿੱਦਾਂ ਦੀ ਹੁੰਦੀ ਹੈ। ਮੰਦਿਰ ਦੇ ਅੰਦਰ ਬੈਠੇ ਤਾਂ ਵੀ ਵਡਿਆਈ, ਜੇ ਉਹਨਾਂ ਧੱਕਾ ਦੇ ਕੇ ਬਾਹਰ ਕੱਢਤਾ, ਪਰਮਾਤਮਾ ਤੇ ਵਿਸ਼ਵਾਸ ਹੈ, ਮੰਦਿਰ ਦੇ ਪਿਛਲੇ ਪਾਸੇ ਵੀ ਵਡਿਆਈ ਮਿਲੀ। ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕੋ ਦੇਹਰਾ ਫਿਰੇ, ਇਹ ਉਹ ਵਡਿਆਈ ਹੈ ਜਿਹੜੀ ਕਿਸੇ ਦੀ ਦਿੱਤੀ ਹੋਈ ਨਹੀਂ ਹੈ, ਤੁਹਾਡੇ ਕੋਲੋਂ ਕੋਈ ਖੋ ਸਕਦਾ। ਜਦੋਂ ਤੁਸੀਂ ਉਹਦੀ ਗੱਲ ਨਾ ਮੰਨੀ ਮੈਨੂੰ ਮਾਫ਼ ਕਰਨਾ, ਜਦੋਂ ਤੁਸੀਂ ਉਹਦੇ ਮੁਤਾਬਕ ਨਾ ਚੱਲੇ ਉਹਨੇ ਕਹਿਣਾ ਜੀ ਲਾਓ, ਅਸੀਂ ਨਹੀਂ ਇਹਨੂੰ ਬਿਠਾਉਣਾ। ਪਰ ਇਹ ਗੱਲ ਧਿਆਨ ਰੱਖਣਾ, ਜਿਨ੍ਹਾਂ ਨੂੰ ਗੁਰੂ ਨੇ ਵਡਿਆਈ ਦਿੱਤੀ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ, ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਗੁਰੂ ਕੋਲੋਂ ਬਖਸ਼ਿਸ਼ ਮਿਲਦੀ ਹੈ ਜੀ।
1: ਅਚਿੰਤ ਨਾਮ ਵਸਿਆ ਮਨ ਆਈ,
0: ਫਿਰ ਗੁਰੂ ਕੋਲੋਂ ਜਿਹੜੀ ਵਡਿਆਈ ਮਿਲੀ ਤੇ ਉਹ ਕਿੱਦਾਂ ਦੀ ਹੈ ਜੀ, ਸਿਰ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰੀਆਈਆਂ। ਉਹ ਵਡਿਆਈ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਖਦੇ ਨੇ ਮੇਰੇ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹਾਤ ਧਰਿਓ ਮੇਰੇ ਮਾਥਾ, ਐ ਨਹੀਂ ਮਿਲਦੀ। ਪਰ ਝਾਤੀ ਮਾਰਨਾ ਜਦੋਂ ਆ ਕੇ ਰਿਸ਼ਤੇਦਾਰਾਂ ਨੇ ਕਹਿਤਾ, ਕਹਿੰਦੇ ਇਹਨੇ ਆਪਣੇ ਸਿਰ ਤੇ ਨਹੀਂ ਮਿੱਟੀ ਚੁੱਕੀ, ਇਹਨੇ ਸਾਡੇ ਸਿਰ ਵਿੱਚ ਮਿੱਟੀ ਪਾ ਦਿੱਤੀ। ਅੱਜ ਤੇ ਅਸੀਂ ਦੁਨੀਆਂ ਦੀ ਦੋ ਗੱਲਾਂ ਛੱਡ ਕੇ ਕਹਿੰਦੇ ਮੈਂ ਨਹੀਂ ਗੁਰਦੁਆਰੇ ਆਉਣਾ, ਅਸਲ ਦੇ ਵਿੱਚ ਪ੍ਰੇਮੀ ਪਤਾ ਕੌਣ ਹੈ? ਜਿਸ ਪਿਆਰੇ ਸਿਉਨੇ ਤਿਸ ਆਕੇ ਮਰ ਚੱਲੀ ਹੈ। ਫਿਰ ਨਾਮ ਅੰਦਰ ਵਸਦਾ ਐ ਨਹੀਂ, ਆਪਦੀ ਮਤ ਆਪਦੀ ਸਿਆਣਪ ਆਪਦੀ ਘੁੰਮੇ ਚੱਲਦੀ ਰਹੇਗੀ, ਅੰਦਰ ਨਾਮ ਨਹੀਂ ਟਿਕਣਾ। ਟਿਕਣਾ ਹੀ ਉਦੋਂ ਕਹਿ ਜਦੋਂ ਸਾਧ ਸੰਗਤ ਆਪਦੀ ਮਤ ਆਪਦੀ ਘੁੰਮੇ ਛੱਡ ਦਿੱਤੀ ਜਾਵੇਗੀ। ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਮੇਰੇ ਹੀਰ ਰਤਨ ਨਾਮ ਹਰ ਬਸਿਆ ਗੁਰਹਾਤ ਧਰਿਓ ਮੇਰੇ ਮਾਥਾ। ਸਤਿਗੁਰੂ ਆਖਦੇ ਨੇ ਅਚਿੰਤ ਨਾਮ, ਤੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਪਾਤਸ਼ਾਹ ਜੀ ਕਹਿੰਦੇ ਨੇ ਵਸਿਆ ਮਨ ਆਈ। ਅਚਿੰਤ ਦਾ ਅਰਥ ਹੁੰਦਾ ਚਿੱਤ, ਚੇਤੇ ਵੀ ਨਹੀਂ ਸੀ, ਜਿਹੜਾ ਚਿੰਤਾਵਾਂ ਖਤਮ ਕਰ ਦਿੰਦਾ ਹੈ, ਜੀਵਨ ਦੇ ਵਿੱਚੋਂ ਝੋਰੇ ਖਤਮ ਕਰਦਾ ਹੈ, ਉਹ ਨਾਮ ਫਿਰ ਹਿਰਦੇ ਵਿੱਚ ਵਸਦਾ ਹੈ ਜੀ।
1: ਹਉ ਮੈਂ ਮਾਇਆ ਸ਼ਬਦ ਜਲਾਈ।
0: ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ। ਵੇਖੋ ਆਮ ਤੌਰ ਤੇ ਕਿਸੇ ਚੀਜ਼ ਨੂੰ ਖਤਮ ਕਰਨਾ ਹੋਵੇ ਨਾ, ਡਿਸਟਰੋਏ ਕਰਨਾ ਹੋਵੇ, ਕੋਈ ਸਰੀਰ ਖਤਮ ਹੋ ਜਾਂਦਾ ਹੈ, ਦੋ ਸਾਧਨ ਨੇ, ਚਲੋ ਹੋਰਨਾਂ ਮਤਾਂ ਵਿੱਚ ਹੋਰ ਨੇ, ਆਪਣੇ ਵਾਲੇ ਪਾਸੇ ਹੋਰ ਨੇ ਕਿ ਜੀ ਦਾਹ ਸੰਸਕਾਰ ਕਰ ਦੋ, ਸੜੇ ਤੋਂ ਬਾਅਦ ਖਤਮ ਹੋ ਗਿਆ। ਦਾਤਾ ਜੀ ਕਹਿੰਦੇ ਨੇ ਜੇ ਤੂੰ ਆਖੇ ਮੈਂ ਹੋਮੈ ਛੱਡ ਦਿੱਤੀ, ਐ ਨਹੀਂ ਖਤਮ ਹੋਣੀ, ਘਾਤਕ ਹੈ। ਜਦੋਂ ਗੁਰ ਸ਼ਬਦ ਦੀ ਕਮਾਈ ਹੋਵੇਗੀ, ਜਿਸ ਨੂੰ ਤੁਸੀਂ ਕਹਿੰਦੇ ਹੋ ਸ਼ਬਦ ਮਰਹੋ ਫਿਰ ਜੀਵੋ ਸਦਗੀ, ਅੱਜ ਨਹੀਂ ਜਾਂਦੀ ਪਈ। ਕਾਰਨ ਪਤਾ ਕੀ ਹੋਇਆ? ਅਸੀਂ ਸ਼ਬਦ ਪੜ੍ਹੇ ਆਖਿਆ, ਅਸੀਂ ਸ਼ਬਦ ਕਮਾਇਆ ਨਹੀਂ। ਜਿਸ ਦਿਨ ਸ਼ਬਦ ਕਮਾਇਆ ਜਾਵੇਗਾ, ਦਾਤਾ ਜੀ ਕਹਿੰਦੇ ਖੋਮੈ ਮਾਇਆ ਸ਼ਬਦ ਜਲਾਈ। ਹੰਕਾਰ ਮਾਇਆ ਅਪਣੱਤ ਮਮਤਾ ਗੁਰ ਸ਼ਬਦ ਹੀ ਸਾੜ ਸਕਦਾ, ਹੋਰ ਕੋਈ ਨਹੀਂ। ਨਹੀਂ ਤੇ ਹੰਕਾਰ ਏਦਾਂ ਦਾ ਖੈ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ, ਰੋਜ਼ ਕਰੀ ਵੀ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰ ਸ਼ਬਦ ਦੀ ਕਮਾਈ ਹੋਵੇਗੀ, ਉਸ ਵੇਲੇ ਖੋਮੈ ਸੜ ਜਾਵੇਗੀ। ਸ਼ਬਦ ਦੀ ਇਹ ਤਾਕਤ ਹੈ, ਸ਼ਬਦ ਮਰੋ ਫਿਰ ਜੀਵੋ ਸਦਕੀ। ਜਾਂ ਸਤਿਗੁਰੂ ਕਹਿੰਦੇ ਨੇ ਏਕ ਸ਼ਬਦ ਮੇਰੇ ਪ੍ਰਾਣ ਵਸਤਕ ਹੈ, ਪੜ੍ਹ ਲਿਆ ਜ਼ਰੂਰ, ਰੋਜ਼ ਪੜ੍ਹੀ ਜਾ ਰਹੇ ਹਾਂ ਆਪਾਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ, ਜਬ ਧਾਰੇ ਕੋ ਬੈਰੀ ਮੀਤ ਤਬਲਗ ਨੇ ਚੱਲ ਨਾ ਹੀ ਚੀਤ, ਰੋਜ਼ ਪੜ੍ਹਿਆ ਜਾ ਰਿਹਾ। ਹੁਣ ਤੇ ਲੜੀ ਚੱਲੀ ਹੋਈ ਹੈ ਜੀ ਹਰ ਥਾਂ ਤੇ ਨਾ, ਨਗਰਾਂ ਵਿੱਚ, ਚੰਡੀਗੜ੍ਹ, ਮੁਹਾਲੀ, ਮੈਂ ਵੇਖਦਾ ਜਿੱਥੇ ਵੀ ਭਾਈ ਸਾਹਿਬ ਲੜੀ ਚੱਲਦੀ ਪਈ ਹੈ ਜੀ ਸੁਖਮਨੀ ਸਾਹਿਬ ਦੀ। ਚੰਗੀ ਗੱਲ ਹੈ, ਚਲਾਣੀ ਚਾਹੀਦੀ ਹੈ, ਪੜ੍ਹਨਾ ਚਾਹੀਦਾ, ਪਰ ਇਹ ਹੰਕਾਰ ਇਹ ਘੁੰਮੈ ਅਪਣੱਤ ਤਾਂ ਜਾਊਗੀ ਜੋ ਆਪਾਂ ਜਦੋਂ ਪੜ੍ਹਾਂਗੇ ਨਾ ਜੀ ਕਿ ਜੀ ਜਬ ਧਾਰੇ ਕੋ ਬੈਰੀ ਮੀਤ ਤਬਲਗ ਨਹੀਂ ਚੱਲ ਨਾ ਹੀ ਚੀਤ, ਜਦੋਂ ਤੱਕ ਅੰਦਰੋਂ ਇਹ ਬਿਮਾਰੀ ਨਹੀਂ ਛੱਡਾਂਗੇ ਗੁਰ ਸ਼ਬਦ ਰਾਹੀਂ। ਦਾਤਾ ਜੀ ਕਹਿੰਦੇ ਇਸ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਨਹੀਂ ਤੇ ਪੜ੍ਹਨ ਨੂੰ ਤੇ ਬਹੁਤ ਦੁਨੀਆਂ ਪੜ੍ਹਦੀ ਹੈ, ਬਹੁਤਾ ਵਿਸਥਾਰ ਨਹੀਂ ਹੋ ਸਕਦਾ। ਬਸ ਇੰਜ ਆਖਾਂ ਜੇ ਕੋ ਖਾਵੇ ਜੇ ਕੋ ਭੁੰਚੇ ਤਿਸਕਾ ਹੋਏ, ਉਧਾਰੋ ਪੜ੍ਹੀਏ ਨਾ, ਭਾਵੇਂ ਘੱਟ ਪੜ੍ਹੋ ਭਾਵੇਂ ਘੱਟ ਪੜ੍ਹੋ, ਪਰ ਧਿਆਨ ਦੇਈਏ ਪੜ੍ਹੇ ਹੋਏ ਦੇ ਉੱਤੇ ਆਪਾਂ ਅਮਲ ਕਰੀਏ, ਬਹੁਤ ਜ਼ਰੂਰੀ ਹੈ। ਜੀਵਨ ਫਿਰ ਸਵਰ ਜਾਂਦਾ ਹੈ। ਸਤਿਗੁਰੂ ਕਹਿੰਦੇ ਹੰਕਾਰ ਨੂੰ ਮਾਇਆ ਨੂੰ ਗੁਰ ਸ਼ਬਦ ਸਾੜ ਦਿੰਦਾ ਹੈ।
1: ਦਰ ਸਾਚੈ ਗੁਰ ਤੇ ਸੋਭਾ ਪਾਈ,
0: ਦਰ ਸਾਚੈ ਗੁਰ ਤੇ ਸੋਭਾ ਪਾਈ। ਇਹ ਵੀ ਸਪਸ਼ਟ ਹੈ ਜੀ, ਪਰਮਾਤਮਾ ਦੇ ਦਰ ਤੇ ਜੇ ਸੋਭਾ ਪਾਣੀ ਹੈ ਉਹ ਗੁਰੂ ਦੇ ਰਾਹੀਂ ਮਿਲ ਸਕਦੀ ਹੈ, ਰੱਬ ਦੇ ਘਰੇ ਸੋਭਾ। ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਵਚਨ ਹੈ, ਕਹਿ ਤੁਮਾਂ ਬੜੀ ਗਹਿਰਾਈ ਵਾਲਾ ਬਚਨ ਹੈ। ਸਤਿਗੁਰੂ ਕਹਿੰਦੇ ਨੇ ਜੁਗ ਚਾਰੇ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨਾ ਕੋਈ ਰਾਮ। ਕੋਈ ਕਹਿੰਦੇ ਚਾਰ ਯੁੱਗਾਂ ਜਿੰਨੀ ਉਮਰ ਵੀ ਭੋਗ ਲਵੇ ਨਾ, ਗੁਰੂ ਤੋਂ ਬਿਨਾਂ ਰੱਬ ਦੇ ਘਰੇ ਪ੍ਰਵਾਨ ਨਹੀਂ ਜੇ ਹੋ ਸਕੇਗਾ। ਅੱਜ ਪਤਾ ਨਹੀਂ ਕੀ ਹੋਇਆ, ਪਿੱਛੇ ਵਿਸਾਖੀ ਦੇ ਦਿਹਾੜੇ ਤੇ ਬਹੁਤ ਜ਼ੋਰ ਦੇ ਕੇ ਬੇਨਤੀ ਕੀਤੀ, ਜਿੱਥੇ ਵੀ ਗਏ ਭਾਈ ਸਾਹਿਬ ਜ਼ਰੂਰ ਬੇਨਤੀ ਕਰਨਾ ਸੰਗਤ ਅੰਮ੍ਰਿਤ ਜ਼ਰੂਰ ਛਕੇ। ਅੱਜ ਸਵਾਲ ਹੈ ਕਿ ਜੀ ਅੰਮ੍ਰਿਤ ਕਿਉਂ ਛਕਣਾ ਹੈ? ਮੈਂ ਕੋਈ ਇੱਕ ਬੇਨਤੀ ਕੀਤੀ ਹੈ, ਅੱਜ ਵੀ ਕਰ ਰਿਹਾ, ਲਾਈਵ ਸੰਗਤਾਂ ਸੁਣ ਰਹੀਆਂ ਨੇ, ਧਿਆਨ ਦੇਣਾ। ਜੇ ਤੇ ਮੈਂ ਕਿਹਾ ਹੋਵੇ ਅੰਮ੍ਰਿਤ ਛਕੋ ਤਾਂ ਭਾਈ ਸਾਹਿਬ ਨੇ ਕਿਹਾ ਹੋਵੇ, ਕਿਸੇ ਹੋਰ ਅਹੁਦੇਦਾਰ ਨੇ ਕਿਹਾ ਹੋਵੇ, ਤਾਂ ਤੇ ਆਪਾਂ ਕਹੀਏ ਕਿ ਕਿਉਂ ਛਕਣਾ। ਪਰ ਜੇ ਕਲਗੀਆਂ ਵਾਲੇ ਬਾਪੂ ਨੇ ਕਿਹਾ ਨਾ, ਫਿਰ ਸਾਡਾ ਕੁਐਸਚਨ ਨਹੀਂ ਹੋਣਾ ਚਾਹੀਦਾ, ਫਿਰ ਤੇ ਸਾਡਾ ਸੀਸ ਝੁਕਣਾ ਚਾਹੀਦਾ। ਧਿਆਨ ਨਾਲ ਸੁਣਨਾ, ਸਾਡੀ ਅਧੋਗਤੀ ਦਾ ਕਾਰਨ ਇਹੀ ਹੈ। ਕਦੇ ਕਸ਼ਮੀਰੀ ਪੰਡਿਤ ਬਚੇ, ਕੇਸਗੜ੍ਹ ਸਾਹਿਬ ਦੀ, ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਬਚੇ, ਦੁਨੀਆਂ ਬਚੀ ਉਸੀ ਅਸਥਾਨ ਤੋਂ, ਤੇ ਮੈਂ ਅੱਜ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹਾਂਗਾ, ਜੇ ਬਚਣਾ ਹੈ ਤੇ ਕੇਸਗੜ੍ਹ ਸਾਹਿਬ ਵੱਲ ਨੂੰ ਤੁਰ ਕੇ ਖੰਡੇ ਬਾਟੇ ਦੀ ਪਾਹੁਲ ਛਕੋ, ਇੱਕੋ ਇੱਕ ਦਾਤ ਹੈ ਗੁਰੂ ਦੀ ਸਿੱਖੀ ਜਿਹੜੀ ਤੁਹਾਨੂੰ ਬਚਾ ਸਕਦੀ ਹੈ, ਹੋਰ ਕੋਈ ਨਹੀਂ ਬਚਾ ਸਕਦਾ। ਅੱਜ ਸਤਿਗੁਰੂ ਕਹਿੰਦੇ ਜੇ ਰੱਬ ਦੇ ਘਰੇ ਸੋਭਾ ਚਾਹੀਦੀ ਹੈ ਉਹ ਗੁਰੂ ਤੋਂ ਬਿਨਾ ਨਹੀਂ ਮਿਲ ਸਕਦੀ।
1: ਜਗਦੀਸ਼ ਸੇਵਾ ਮੈਂ ਅਵਰ ਨਾ ਕਾਜਾ।
0: ਹੁਣ ਗੁਰੂ ਕੋਲੋਂ ਕਿਹੜੀ ਵਡਿਆਈ ਮਿਲਦੀ ਹੈ ਜੀ? ਸਤਿਗੁਰੂ ਇਹ ਨਹੀਂ ਕਹਿੰਦੇ ਕਿ ਉਹਦੇ ਸਾਹਮਣੇ ਜਾ ਕੇ ਹੱਥ ਜੋੜ, ਉਹਦੇ ਸਾਹਮਣੇ ਸਤਿਗੁਰੂ ਕਹਿੰਦੇ ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ। ਮੈਨੂੰ ਤੇ ਇੱਕੋ ਇੱਕ ਕੰਮ ਮਿਲਿਆ ਹੈ, ਪਰਮਾਤਮਾ ਦਾ ਸਿਮਰਨ, ਕਰਤੇ ਦੀ ਯਾਦ। ਉਹਦੀ ਯਾਦ ਜਿਹੜੀ ਹੈ ਨਾ, ਕਹਿੰਦੇ ਮੈਨੂੰ ਉਹਨੇ ਸਭ ਕੁਝ ਭੁਲਾ ਦਿੱਤਾ ਹੈ। ਤੇ ਸੁਭਾਵਕ ਵੀ ਹੈ ਜੀ, ਤੁਸੀਂ ਪੜ੍ਹਦੇ ਹੋ ਸੁਖਮਨੀ ਸਾਹਿਬ ਵਿੱਚ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਸਭ ਕੁਝ ਉਹਦੀ ਯਾਦ ਵਿੱਚੋਂ ਮਿਲਣਾ, ਸਭ ਕੁਝ ਉਹਦੇ ਸਿਮਰਨ ਵਿੱਚੋਂ ਮਿਲਣਾ, ਤੇ ਫਿਰ ਹੋਰ ਕਰਮ ਵਾਸਤੇ ਕਿਉਂ ਜਾਈਏ? ਬੜੀ ਵੱਡੀ ਭਟਕਣਾ ਹੈ। ਕੱਲ ਪਰਸੋਂ ਮੈਨੂੰ ਇੱਕ ਪਰਿਵਾਰ ਆਇਆ, ਦੋਵੇਂ ਭਰਾ ਨੇ ਜੀ, ਬਹੁਤ ਨੇੜਤਾ ਆਪਸ ਦੇ ਵਿੱਚ ਸੀ। ਥੋੜੇ ਦਿਨਾਂ ਤੋਂ ਪਹਿਲਾਂ ਦੋਵੇਂ ਆ ਕੇ ਸੇਵਾ ਕਰਦੇ ਸੀ, ਹੁਣ ਇੱਕ ਸ਼ਾਮੀ ਆਉਂਦਾ ਤੇ ਇੱਕ ਸਵੇਰ। ਮੈਂ ਪੁੱਛ ਲਿਆ, ਮੈਂ ਕਿਹਾ ਭਾਈ ਸਾਹਿਬ ਠੀਕ ਹੈ ਸਭ ਕੁਝ? ਕਹਿੰਦੇ ਭਾਈ ਸਾਹਿਬ ਬਸ ਕੀ ਦੱਸਾਂ ਕਿ ਜੀ, ਕਹਿੰਦੇ ਜਿਹੜਾ ਦੂਜਾ ਭਰਾ ਹੈ ਨਾ, ਪਤਾ ਨਹੀਂ ਕੀ ਗੱਲ, ਕਹਿੰਦੇ ਮੈਨੂੰ ਬੁਲਾਉਣਾ ਬੰਦ ਕਰਤਾ। ਮੈਂ ਪਰਸਨਲੀ ਵੱਡੇ ਨੂੰ ਵੀ ਪੁੱਛ ਲਿਆ, ਮੈਂ ਕਿਹਾ ਜੀ ਕੀ ਗੱਲ ਹੈ? ਕਹਿੰਦੇ ਭਾਈ ਸਾਹਿਬ ਤੁਹਾਨੂੰ ਨਹੀਂ ਪਤਾ ਛੋਟਾ ਕੀ ਕਰਦਾ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਸਾਡੇ ਘਰ ਦੇ ਵਿੱਚ ਨਾ ਗੜਬੜਾਂ ਬਹੁਤ ਚੱਲ ਰਹੀਆਂ ਸੀ। ਤੇ ਮੈਂ ਕਿਹਾ ਤੁਹਾਨੂੰ ਵੀ ਬੇਨਤੀ, ਜਦੋਂ ਤੁਸੀਂ ਇਹ ਦਰ ਛੱਡ ਕੇ ਹੋਰ ਥਾਂ ਤੇ ਜਾਓਗੇ ਤੁਹਾਨੂੰ ਭਟਕਣਾ ਤੋਂ ਸਿਵਾ ਕੁਝ ਹੋਰ ਨਹੀਂ ਮਿਲਣਾ। ਉਹ ਭਟਕ ਗਿਆ ਜੀ। ਕਹਿੰਦੇ ਜੀ ਮੈਂ ਕਿਸੇ ਬ੍ਰਾਹਮਣ ਦੇ ਕੋਲੇ, ਪੰਡਿਤ ਦੇ ਕੋਲੇ ਗਿਆ, ਸਾਰੇ ਮਾੜੇ ਨਹੀਂ? ਕਹਿੰਦੇ ਮੈਂ ਉਹਨੂੰ ਦੱਸਿਆ ਜੀ ਇੱਦਾਂ ਇੱਦਾਂ। ਕਹਿੰਦੇ ਸਭ ਤੋਂ ਪਹਿਲੀ ਗੱਲ ਉਹਨੇ ਮੈਨੂੰ ਇਹੀ ਆਖੀ, ਕਹਿੰਦੇ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੋਇਆ ਹੈ। ਕਹਿੰਦੇ ਦੂਜੀ ਗੱਲ ਪਤਾ ਕੀ ਆਖੀ? ਕਹਿੰਦੇ ਬਾਹਰੋਂ ਕੋਈ ਨਹੀਂ ਤੁਹਾਡਾ ਪਰਾਈ ਹੈ, ਬਾਹਰੋਂ ਕੋਈ ਨਹੀਂ ਤੁਹਾਡਾ ਪਰਾਈ ਹੈ। ਮੈਂ ਇੱਕੋ ਇੱਕ ਬੇਨਤੀ ਕੀਤੀ, ਮੈਂ ਕਿਹਾ ਕਿੱਥੇ ਤੂੰ ਉਹਦੇ ਕੋਲ ਜਾਣ ਦੀ ਬਜਾਏ ਨਾ ਗੁਰੂ ਕੋਲ ਆ ਜਾਂਦਾ ਨਾ, ਤੈਨੂੰ ਸਤਿਗੁਰੂ ਨੇ ਕਹਿਣਾ ਸੀ ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ, ਲਿਵ ਲਾਏ ਕੋਹਰਨਾਮੇ ਕੇ ਹੋ ਜੋੜੀ ਗੁਰਮੁਖ ਵਿੱਚੋਂ ਸਫਾ ਵਿਛਾਏ। ਅੱਜ ਤੇਰੇ ਘਰ ਦੇ ਵਿੱਚ ਇੱਕ ਨੇ ਪਾੜ ਪਾਤਾ, ਤੂੰ ਆਪਣੇ ਗੁਰੂ ਦੇ ਕੋਲੇ ਜਾਂਦਾ ਨਾ, ਸਭ ਕੁਝ ਹੋਣ ਤੋਂ ਬਾਅਦ ਵੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਿਥੀ ਚੰਦ ਜੀ ਦੇ ਲਈ ਕਹਿ ਰਹੇ ਨੇ, ਰਾਖ ਲਿਹੋ ਭਾਈ ਮੇਰੇ ਕੋ ਪ੍ਰਭ ਆਗੈ ਅਰਦਾਸ। ਅੱਜ ਸਾਡੀ ਭਟਕਣਾ ਦਾ ਕਾਰਨ ਪੁੱਛੀ ਨਾ ਦੱਸ, ਨਾ ਨਾ ਜੀ ਨਾ ਨੀ ਅਸੀਂ ਦੱਸ ਸਕਦੇ, ਕਿਉਂ? ਪਾੜ ਪੈ ਜੂਗਾ ਤੁਹਾਡੇ ਘਰ। ਮੈਂ ਲੜਾਈ ਨਹੀਂ ਕਰਨੀ ਚਾਹੁੰਦਾ ਤੁਹਾਡੇ ਘਰ ਦੇ ਵਿੱਚ, ਲੜਾਈ ਤੇ ਭਰਾਵਾ ਤੂੰ ਪਾ ਤੀ, ਕਹਿ ਹੀ ਦਿੱਤਾ ਕਿ ਜੀ ਬਾਹਰੋਂ ਕੋਈ ਨੀ ਤੁਹਾਡੇ ਪਰਿਵਾਰ ਚੋਂ ਹੈ। ਜਦੋਂ ਮੇਰੇ ਗੁਰੂ ਦੇ ਕੋਲੇ ਆਓਗੇ, ਮੇਰੇ ਪਾਤਸ਼ਾਹ ਜੀ ਨੇ ਇੱਕੋ ਇੱਕ ਕਹਿਣਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ, ਭਾਈ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਭਟਕਣਾ ਚੋਂ ਬਚਣਾ ਹੈ ਤੇ ਆਪਾਂ ਗੁਰੂ ਵੱਲ ਤੁਰ ਪਈਏ। ਸਤਿਗੁਰੂ ਕਹਿ ਰਹੇ ਨੇ ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ। ਮੇਰਾ ਇੱਕੋ ਇੱਕ ਕਾਰਜ ਹੈ ਕਿ ਮੈਂ ਮਾਲਕ ਦਾ ਸਿਮਰਨ ਕਰਨਾ ਹੈ, ਮੈਨੂੰ ਹੋਰ

0: ਉਸ ਕਰਮ ਨਾਲ ਹੁੰਦਾ ਕੀ ਹੈ ਜੀ? ਸੰਸਾਰ ਦੇ ਕਰਮ ਕਰੀਏ ਨਾ, ਉਦਾਂ ਤੇ ਪਹਿਲੀ ਗੱਲ ਇਹ ਹੈ, ਸਿੱਖ ਦਾ ਅੰਮ੍ਰਿਤ ਵੇਲੇ ਦਾ ਕਾਰਜ ਹੀ ਇਹ ਹੈ, ਉਹ ਪਰਮਾਤਮਾ ਦਾ ਸਿਮਰਨ ਕਰੇ। ਦਿਨ ਦੇ ਵਿੱਚ ਜੋ ਕੁਝ ਵੀ ਵੱਧਦਾ ਹੈ ਘਟਦਾ, ਜੋ ਕੁਝ ਮਰਜ਼ੀ ਹੁੰਦਾ ਹੈ, ਸੱਚ ਜਾਣਨਾ ਸਾਧ ਸੰਗਤ ਆਨੰਦ ਹੀ ਆਨੰਦ ਰਹਿਣਾ ਹੈ। ਬੜੀ ਵੱਡੀ ਇੱਕ ਪਰੇਸ਼ਾਨੀ ਹੈ, ਅਸੀਂ ਸਿਮਰਨ ਤੋਂ ਵੀ ਟੁੱਟ ਗਏ, ਗੁਰਬਾਣੀ ਤੋਂ ਵੀ। ਮੈਂ ਇੱਕ ਉਦਾਹਰਣ ਹੋਰ ਦਵਾਂ, ਬਹੁਤ ਨਿੱਕੀ ਜਿਹੀ ਉਦਾਹਰਣ ਹੈ। ਕੋਈ ਫਕੀਰ ਬਹੁਤ ਚੜ੍ਹਦੀ ਕਲਾ ਵਿੱਚ ਖੁਸ਼ ਰਹਿੰਦਾ ਸੀ, ਬਹੁਤ। ਉਹਦਾ ਕੋਈ ਮਿੱਤਰ ਸੀ, ਉਹਨੇ ਪੁੱਛ ਲਿਆ, ਕਹਿੰਦੇ ਬਾਬਾ ਜੀ, ਫਕੀਰ ਜੀ, ਤੁਸੀਂ ਬਹੁਤ ਖੁਸ਼ ਰਹਿੰਦੇ ਹੋ, ਮੈਨੂੰ ਵੀ ਦੱਸ ਦਿਓ ਕਿਵੇਂ ਖੁਸ਼ ਰਹਿੰਦੇ ਹੋ। ਕਹਿੰਦੇ ਆ ਜਾਓ, ਮੈਂ ਦੱਸਦਾ ਕਿਵੇਂ ਖੁਸ਼ ਰਹਿੰਦੇ ਹੋ। ਜਿੱਥੇ ਫਕੀਰ ਰਹਿੰਦਾ ਸੀ, ਨੇੜੇ ਇਹ ਵੀ ਰਹਿੰਦਾ ਸੀ, ਇਹਨਾਂ ਦੇ ਨਾਲ ਘਰ ਦੇ ਨਾਲ ਇੱਕ ਬਗੀਚਾ ਸੀ। ਇੱਥੇ ਤਾਂ ਮੈਨੂੰ ਨਹੀਂ ਪਤਾ, ਬੜੀਆਂ ਥਾਵਾਂ ਤੇ ਹਰ ਇੱਕ ਵੱਡੀ ਵੱਡੀ ਸੋਸਾਇਟੀਆਂ ਵਿੱਚ ਬਣੇ ਹੋਏ ਨੇ। ਉਹ ਲੈ ਗਿਆ ਬਗੀਚੇ ਚ, ਕਹਿੰਦੇ ਮੈਂ ਇੱਥੇ ਰੋਜ਼ ਆਉਂਦਾ, ਮੈਂ ਤਾਂ ਖੁਸ਼ ਰਹਿੰਦਾ। ਫਕੀਰ ਕਹਿੰਦਾ, ਉਹ ਕਹਿੰਦਾ ਤੂੰ ਤਾਂ ਇੱਕ ਵਾਰੀ ਆਉਂਦਾ ਹੋਵੇਗਾ, ਮੈਂ ਦਿਨ ਵਿੱਚ ਦੋ ਵਾਰੀ ਆਉਂਦਾ, ਮੈਂ ਕਿਉਂ ਨਹੀਂ ਖੁਸ਼ ਹੁੰਦਾ? ਕਹਿੰਦੇ ਫਿਰ ਤੂੰ ਇਸ ਬਗੀਚੇ ਦੇ ਵਿੱਚੋਂ ਕੁਝ ਸਮਝਿਆ ਨਹੀਂ। ਕਹਿੰਦੇ ਮੈਨੂੰ ਸਮਝਾ ਦਿਓ ਖੁਸ਼ ਰਹਿਣ ਦਾ ਤਰੀਕਾ, ਤੁਸੀਂ ਸਾਰੇ ਗੱਲ ਬੱਲੇ ਪੱਲੇ ਬੰਨਣੀ ਜੀ। ਸਾਹਮਣੇ ਫੁੱਲਾਂ ਦੇ ਬੂਟੇ ਸੀ, ਉਹ ਵਿਖਾਉਂਦਾ ਹੈ, ਕਹਿੰਦੇ ਆਹ ਵੇਖ, ਇੱਕ ਫੁੱਲ, ਇੱਕ ਬੂਟੇ ਦੇ ਉੱਤੇ ਤਿੰਨ ਫੁੱਲ ਲੱਗੇ ਨੇ, ਉਹ ਤਾਂ ਵੀ ਖਿੜਿਆ ਪਿਆ। ਇੱਕ ਬੂਟਾ ਹੈ, ਉਹਦੇ ਉੱਤੇ 20 ਲੱਗੇ ਨੇ, ਉਹ ਤਾਂ ਵੀ ਖਿੜਿਆ ਹੋਇਆ। ਇੱਕ ਦੇ ਉੱਤੇ 40 ਲੱਗੇ ਨੇ, ਉਹ ਤਾਂ ਵੀ ਖਿੜਿਆ ਹੋਇਆ। ਇੱਕ ਦੇ ਉੱਤੇ ਹਲੇ ਕੱਲੀਆਂ ਫੁੱਟੀਆਂ ਹੀ ਨਹੀਂ, ਉਹਦੇ ਪੱਤੇ ਤਾਂ ਵੀ ਖਿੜੇ ਪਏ ਨੇ। ਕਹਿੰਦੇ ਖੁਸ਼ ਰਹਿਣ ਦੀ, ਆਨੰਦ ਵਿੱਚ ਰਹਿਣ ਦੀ ਸਭ ਤੋਂ ਵੱਡੀ ਜੁਗਤ ਹੀ ਇਹ ਹੈ, ਕਿਸੇ ਦੇ ਕੋਲੇ ਘੱਟ ਹੈ, ਕਿਸੇ ਦੇ ਕੋਲੇ ਵੱਧ ਹੈ। ਕਹਿੰਦੇ ਵੇਖ ਕੇ ਈਰਖਾ ਨਹੀਂ ਜੇ ਕਰਨੀ, ਸਾੜਾ ਨਹੀਂ ਜੇ ਪਾਉਣਾ। ਜੇ ਤੇ ਕਹਿੰਦੇ ਇਸ ਚੱਕਰ ਵਿੱਚ ਪਾਓਗੇ ਵੱਧ ਘੱਟ ਦੇ ਵਿੱਚ, ਕਦੇ ਜੀਵਨ ਵਿੱਚ ਖੁਸ਼ ਨਹੀਂ ਜੇ ਰਹਿ ਸਕਦੇ। ਫੁੱਲਾਂ ਵੱਲ ਤੱਕੀਏ, ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਦੇਖ ਫੁੱਲ ਫੁੱਲੇ ਅਹੰਗ ਤਿਆਗ ਤਿਆਗੇ ਚਰਨ ਕਮਲ ਪਾਗੇ, ਤੁਮ ਮਿਲੋ ਪ੍ਰਭ ਸੁਭਾਗੇ। ਸਤਿਗੁਰੂ ਨੇ ਕਿਹਾ ਫੁੱਲ ਨੂੰ ਵੇਖ ਕੇ ਖੁਸ਼ ਹੋ ਜਾ, ਤੇ ਜਦੋਂ ਬਾਣੀ ਪੜਾਂਗੇ ਗੱਲ ਸਮਝ ਵੀ ਆਉਂਦੀ ਹੈ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਇਸ ਲਈ ਫੁੱਲਾਂ ਵੱਲ ਤੱਕ ਲਈਏ, ਦੋ ਵਾਲਾ ਵੀ ਖੁਸ਼ ਹੈ, ਜਿਹਦੇ ਉੱਤੇ ਸਾਧ ਸੰਗਤ ਲੱਦੇ ਪਏ ਉਹ ਵੀ ਖਿੜਿਆ ਪਿਆ। ਸਾਡੀ ਪਰੇਸ਼ਾਨੀ ਕੀ ਜੀ? ਮੇਰਾ ਨਹੀਂ ਬਣਿਆ, ਇਹਦਾ ਘਰ ਬਣ ਗਿਆ, ਕਿਉਂ ਬਣਿਆ? ਕੋਈ ਚੱਲੋ, ਇਹਨੂੰ ਸਤਿਗੁਰ ਬਾਣੀ ਅੰਦਰ ਕਹਿੰਦੇ ਅਜਗਰ ਭਾਰ ਉਠਾਵੇ, ਅਜਗਰ ਭਾਰ ਉਠਾਵੇ ਹੈ। ਤੇ ਇਹ ਭਾਰ ਆਪਾਂ ਜਿੰਨਾ ਮਰਜ਼ੀ ਚੱਕੀ ਜਾਈਏ, ਸਤਿਗੁਰੂ ਅੱਜ ਕਹਿ ਰਹੇ ਨੇ, ਅਨ ਦਿਨ ਆਨੰਦ ਹੋਵੇ ਮਨ ਮੇਰੇ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ। ਹੇ ਪਾਤਸ਼ਾਹ ਜੀ, ਮੈਨੂੰ ਆਪਣੇ ਨਾਮ ਦੇ ਨਾਲ ਨਿਵਾਜ ਦਿਓ, ਮੈਨੂੰ ਸਮਝ ਆ ਗਏ ਬੰਦਗੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਸੁੱਖ ਨਹੀਂ ਮਿਲਦਾ ਹੈ। ਰਹਾਓ ਸਤਿਗੁਰੂ ਪਾਤਸ਼ਾਹ ਜੀ ਰਾਹੋ ਦੇ ਵਿੱਚ ਇਹ ਬਖਸ਼ਿਸ਼ ਕਰਦੇ ਨੇ ਜੀ।
1: ਮਨ ਕੀ ਪ੍ਰਤੀਤ ਮਨ ਤੇ ਪਾਈ,
0: ਬੜੀ ਵੱਡੀ ਖੇਡ ਹੈ ਜੀ। ਮਨ ਕੀ ਪ੍ਰਤੀਤ ਮਨ ਤੇ ਪਾਈ, ਇਹ ਅਸੀਂ ਆਪਣੇ ਆਪ ਨੂੰ ਸਮਝਾਉਣਾ ਹੈ, ਆਪਣੇ ਮਨ ਨੂੰ ਸਮਝਾਉਣਾ ਹੈ। ਠੀਕ ਹੈ, ਇੱਥੇ ਬੜੇ ਪੰਥ ਦੇ ਵਿਦਵਾਨ ਆਉਂਦੇ ਨੇ, ਅਸੀਂ ਵਿਚਾਰ ਕਰਦੇ ਹਾਂ ਬਹਿ ਕੇ, ਪਰ ਸਤਿਗੁਰੂ ਬਾਣੀ ਅੰਦਰ ਪਤਾ ਕੀ ਕਹਿੰਦੇ? ਮਨ ਸਮਝਾਵਨ ਕਾਰਨੇ ਖਸ਼ੁਕ ਪੜੀ ਹੈ ਗਿਆਨ। ਸਭ ਤੋਂ ਪਹਿਲਾਂ ਨਾ ਇਹ ਗਿਆਨ ਸਾਡੇ ਲਈ, ਅਸੀਂ ਆਪਣੇ ਮਨ ਨੂੰ ਸਮਝਾਈਏ। ਫਿਰ ਦੂਜੇ ਪਾਸੇ ਵੱਡੀ ਪਰੇਸ਼ਾਨੀ ਕੀ ਪਈ ਜੀ? ਅਸੀਂ ਦੂਜਿਆਂ ਨੂੰ ਸਮਝਾਉਣ ਲੱਗ ਪਏ, ਆਪ ਨਹੀਂ ਸਮਝੇ। ਦਾਤਾ ਜੀ ਕਹਿੰਦੇ ਮਨ ਕੀ ਪ੍ਰਤੀਤ ਮਨ ਤੇ ਪਾਈ, ਆਪਣੇ ਮਨ ਦੇ ਵਿੱਚੋਂ ਹੀ ਤੈਨੂੰ ਪਤਾ ਚੱਲ ਜਾਏਗਾ। ਬੜੀ ਵੱਡੀ ਖੇਡ ਹੈ ਮਨ ਦੀ, ਜੇ ਕਿੱਥੇ ਸਮਝੀਏ। ਇਹੀ ਸਭ ਕੁਝ ਕਰਵਾ ਰਿਹਾ। ਉਹ ਕੋਈ ਨਾ ਫਕੀਰ ਲੱਤਾਂ ਤਾਂ ਨੂੰ ਤੇ ਸਿਰ ਠਾਂ ਨੂੰ ਕੀਤਾ ਹੋਇਆ ਸੀ, ਰੱਬ ਦਾ ਪਿਆਰਾ ਕੋਈ ਨੇੜੇ ਦੀ ਲੰਘਿਆ, ਕਹਿੰਦੇ ਬਾਬਾ ਜੀ ਮਦਦ ਕਰਾਂ, ਤੁਸੀਂ ਪੁੱਠੇ ਹੋਏ ਹੋ ਸਿੱਧਾ ਹੋਣ ਵਿੱਚ। ਉਹ ਅੱਗੋਂ ਕਹਿੰਦਾ ਨਹੀਂ, ਮੈਂ ਆਪੇ ਹੋਇਆ। ਕਹਿੰਦੇ ਕਿਉਂ? ਕਹਿੰਦੇ ਮੈਂ ਆਪਣੇ ਮਨ ਨੂੰ ਪੁੱਠਾ ਕਰਨ ਲਈ ਸਿੱਧਾ ਹੋਇਆ। ਅੱਗੋਂ ਰੱਬ ਦਾ ਪਿਆਰਾ ਬੋਲ ਪਿਆ, ਕਹਿੰਦੇ ਮੈਨੂੰ ਤੇ ਲੱਗਦਾ ਤੁਹਾਡੇ ਮਨ ਨੇ ਤੁਹਾਨੂੰ ਪੁੱਠਾ ਕੀਤਾ ਹੋਇਆ, ਹਾਲਾਤ ਨਹੀਂ ਵਿਗਾੜੇ ਨੇ। ਤੇ ਕਦ ਠੀਕ ਹੋ ਸਕਦਾ? ਮਨ ਵਿੱਚ ਸਤਿਗੁਰ ਕੇ ਪਾਸ, ਫਿਰ ਤੁਹਾਡੇ ਅੰਦਰੋਂ ਆਵਾਜ਼ ਆਵੇਗੀ ਕਿ ਨਹੀਂ ਮਨ ਤੂੰ ਇਹ ਗਲਤ ਕਰ ਰਿਹਾ, ਮਨ ਤੂੰ ਮਤ ਮਾਣ ਕਰੇ ਹੋ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋਏ ਰਹੋ। ਅੰਦਰੋਂ ਹੀ ਸਮਝਣਾ, ਸਭ ਤੋਂ ਵੱਡਾ ਸ਼ੀਸ਼ਾ ਹੈ ਤੁਹਾਡਾ ਮਨ ਤੁਹਾਡੇ ਕੋਲੇ। ਰੋਜ਼ 15-10 ਮਿੰਟ ਆਪਣੇ ਮਨ ਦੇ ਅੰਦਰ ਆਪਣਾ ਚਿਹਰਾ ਵੇਖੀਏ। ਸਤਿਗੁਰੂ ਕਹਿੰਦੇ ਨੇ ਤੇਰੇ ਜੀਵਨ ਦੀ ਜੁਗਤ ਬਦਲ ਜਾਵੇਗੀ। ਮਨ ਕੀ ਪ੍ਰਤੀਤ ਮਨ ਤੇ ਪਾਈ, ਪਾਤਸ਼ਾਹ ਕਹਿੰਦੇ ਮੈਨੂੰ ਹੁਣ ਆਪਣੇ ਮਨ ਵਿੱਚੋਂ ਹੀ ਪਤਾ ਚੱਲ ਗਿਆ ਕਿ ਕੀ ਕਰਨਾ ਹੈ।
1: ਗੁਰ ਤੇ ਸ਼ਬਦ ਬੁਝਾਈ।
0: ਪੂਰੇ ਗੁਰ ਤੇ ਸ਼ਬਦ ਬੁਝਾਈ, ਇਹ ਬਖਸ਼ਿਸ਼ ਮੈਨੂੰ ਪੂਰੇ ਗੁਰ ਦੇ ਸ਼ਬਦ ਵਿੱਚੋਂ ਮਿਲੀ ਹੈ। ਮੇਰੇ ਗੁਰੂ ਨੇ ਮੈਨੂੰ ਦੱਸਿਆ ਕਿ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਹੈ। ਕੁੱਟਣ ਸੋਏ ਜੋ ਮਨ ਕੋ ਕੁੱਟੈ, ਮਨ ਕੁੱਟੈ ਤੋ ਜਮਤੇ ਛੁੱਟੈ, ਕੁੱਟ ਕੁੱਟ ਮਨ ਕਸਵੱਟੀ ਲਾਏ। ਤੈਨੂੰ ਇੱਥੋਂ ਹੀ ਆਵਾਜ਼ ਆਉਣੀ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾਦਾ, ਖਰਕਾ ਪੈ ਖਰਤਾਉ ਛੁੱਟੈ ਜੋ ਉੱਪਰ ਲਾਦਾ। ਦਾਤਾ ਜੀ ਕਹਿੰਦੇ ਗੁਰ ਸ਼ਬਦ ਨੇ ਮੈਨੂੰ ਇਹ ਸਿੱਖਿਆ ਦਿੱਤੀ ਹੈ।
1: ਜੀਵਨ ਮਰਨ ਕੋ ਸੰਸਾਰ ਵੇਖੈ,
0: ਜੀਵਨ ਮਰਨ ਕੋ ਸੰਸਾਰ ਵੇਖੈ, ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਗੁਰ ਸ਼ਬਦ ਵਿੱਚ ਜੁੜ ਜਾਂਦਾ ਹੈ। ਜੀਵਨ ਮਰਨ ਕੋ ਸੰਸਾਰ ਵੇਖੈ, ਕਹਿੰਦੇ ਉਹਨੂੰ ਜਨਮ ਤੋਂ ਲੈ ਕੇ ਮੌਤ ਤੱਕ ਹਰ ਇੱਕ ਦੇ ਵਿੱਚ ਪਰਮਾਤਮਾ ਦੀ ਜੋਤ ਦਿਸਣੀ ਸ਼ੁਰੂ ਹੋ ਜਾਂਦੀ ਹੈ, ਜਿਹੜਾ ਗੁਰ ਸ਼ਬਦ ਦੀ ਕਮਾਈ ਕਰੇਗਾ। ਇੱਥੇ ਤੇ ਸਾਧ ਸੰਗਤ ਤਸਵੀਰ ਹੀ ਬਦਲਤੀ। ਗਿਆਨੀ ਸੋਹਣ ਸਿੰਘ ਜੀ ਸੀਤਲ ਕਿਹਾ ਕਰਦੇ ਸੀ, ਕਹਿੰਦੇ ਬੰਦੇ ਨੇ ਮੌਤ ਤੇ ਜਨਮ ਬਰਾਬਰ ਕਰਦੇ ਨੇ। ਕਿਉਂ ਜੀ, ਮੈਨੂੰ ਵੀ ਨਹੀਂ ਸਮਝਿਆ ਕਿ ਜੀਵਨ ਅਲੱਗ ਹੈ ਮੌਤ ਅਲੱਗ ਹੈ। ਜਦੋਂ ਪੜ੍ਹਿਆ ਨਾ ਚੰਗੀ ਤਰ੍ਹਾਂ, ਕਹਿੰਦੇ ਜਿਸ ਦਿਨ ਆਇਆ ਸੀ ਨਾ ਬੰਦਾ ਜਨਮ ਲੈ ਕੇ ਇਸ ਦੁਨੀਆਂ ਵਿੱਚ, ਉਸ ਦਿਨ ਵੀ ਰੋ ਰਿਹਾ ਸੀ ਤੇ ਜਿਸ ਦਿਨ ਗਿਆ ਉਸ ਦਿਨ ਵੀ ਰੋਂਦਾ ਹੀ ਚੱਲਿਆ ਗਿਆ, ਬਰਾਬਰ ਹੀ ਹੋ ਗਿਆ ਕੰਮ। ਜਦੋਂ ਆਇਆ ਉਦੋਂ ਵੀ ਰੋਂਦਾ ਸੀ ਤੇ ਜਦੋਂ ਗਿਆ ਹਾਏ ਇਹ ਨਹੀਂ ਮਿਲਿਆ, ਹਾਏ ਉਹ ਨਹੀਂ ਮਿਲਿਆ। ਕਹਿੰਦੇ ਦੋਵੇਂ ਬਰਾਬਰ ਬਰਾਬਰ ਹੀ ਕਰਦੇ, ਸਗੋਂ ਚਾਹੀਦਾ ਸੀਗਾ। ਕਹੋ ਨਾਨਕ ਬਾਹਾਂ ਲੁਢਾਈ ਹੈ, ਜਿਵੇਂ ਪਹਿਲਵਾਨ ਜਿੱਤ ਕੇ ਜਾਂਦਾ ਨਾ, ਤੇ ਉਹ ਜਿਹੜਾ ਜਿੱਤਣਾ ਕਹੇ ਉਹ ਗੁਰ ਸ਼ਬਦ ਦੇ ਰਾਹੀਂ ਹੋ ਸਕਦਾ। ਸਤਿਗੁਰੂ ਆਖਦੇ ਨੇ, ਕਹਿੰਦੇ ਜੀਵਨ ਮਰਨ ਕੋ ਸੰਸਾਰ ਵੇਖੈ, ਜਿਹੜਾ ਗੁਰ ਸ਼ਬਦ ਨਾਲ ਜੁੜੇਗਾ ਜਨਮ ਤੋਂ ਲੈ ਕੇ ਮੌਤ ਤੱਕ ਸਾਰਿਆਂ ਦੇ ਵਿੱਚ ਰੱਬ ਨੂੰ ਤੱਕਦਾ ਹੈ ਜੀ।
1: ਬਾਹੜ ਨਾ ਮਰੈ ਨਾ ਜਮ ਪੇਖੈ,
0: ਜਿਹੜਾ ਇੰਜ ਕਰੇਗਾ ਸੁਭਾਵਿਕ ਹੈ ਜੀ, ਜਿਹੜਾ ਸਾਰਿਆਂ ਵਿੱਚੋਂ ਰੱਬ ਨੂੰ ਵੇਖੇਗਾ, ਉਹਦੇ ਹਿਰਦੇ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ ਆਵੇਗੀ, ਕਿਸੇ ਦੇ ਲਈ ਮਾੜੀ ਸੋਚ ਨਹੀਂ ਆਵੇਗੀ, ਕਿਸੇ ਦਾ ਬੁਰਾ ਕਰਨ ਦਾ ਮਨ ਨਹੀਂ ਹੋਵੇਗਾ, ਤੇ ਉਹਨੂੰ ਫਿਰ ਕੀ ਮਿਲੇਗਾ ਜੀ। ਦਾਤਾ ਜੀ ਕਹਿੰਦੇ ਜੀਵਨ ਮਰਨ ਕੋ ਸੰਸਾਰ ਵੇਖੈ, ਬਹੁੜ ਨਾ ਮਰੈ ਨਾ ਜਮ ਪੇਖੈ, ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਵੇਗਾ, ਜਮਾਂ ਦਾ ਮੂੰਹ ਉਹਨੂੰ ਨਹੀਂ ਵੇਖਣਾ ਪਵੇਗਾ।
1: ਘਰ ਹੀ ਮਹਿ ਸਭ ਕੋਟ ਨਿਧਾਨ,
0: ਆਖਦੇ ਨੇ ਬਾਹਰ ਜਾਣ ਦੀ ਤੇ ਕਿੱਥੇ ਲੋੜ ਹੀ ਨਹੀਂ, ਘਰ ਹੀ ਮੈਂ ਸਭ ਕੋਟ ਨਿਧਾਨ, ਕਹਿੰਦੇ ਤੇਰੇ ਸਰੀਰ ਰੂਪੀ ਕਿਲੇ ਵਿੱਚ ਹੀ ਸਾਰੇ ਦੇ ਸਾਰੇ ਖਜ਼ਾਨੇ ਭਰੇ ਪਏ ਨੇ। ਸਤਿਗੁਰੂ ਦੀ ਬਾਣੀ ਵੀ ਕਹਿੰਦੀ ਹੈ ਰਤਨਾ ਰਦਨ ਪਦਾਰਥ ਬਹੁ ਸਾਗਰ ਭਰਿਆ ਰਾਮ, ਪਰ ਮਿਲੇਗਾ ਕਿਵੇਂ ਜੀ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਸਤਿਗੁਰੂ ਆਖਦੇ ਜਿਹੜੇ ਬਾਣੀ ਨਾਲ ਜੁੜਨਗੇ ਉਹਨਾਂ ਨੂੰ ਇਸ ਸਰੀਰ ਵਿੱਚੋਂ ਹੀ ਪਰਮਾਤਮਾ ਦੀ ਬਖਸ਼ਿਸ਼ ਮਿਲ ਜਾਏਗੀ। ਹਰਿਮੰਦਰ ਇਹ ਸਰੀਰ ਹੈ, ਰੱਬ ਦਾ ਘਰ ਹੈ ਨਾ ਜੀ। ਵੇਖੋ ਅੱਜ ਹਰਿਮੰਦਰ ਸਾਹਿਬ ਵੱਲ ਕੋਈ ਅੱਖ ਚੁੱਕੇ ਹੱਥ ਚੁੱਕੇ ਆਪਾਂ ਕਹਿੰਦੇ ਹਾਂ ਅੱਖ ਕੱਢ ਦਵਾਂਗੇ, ਇੱਥੇ ਕੋਈ ਤੋੜ ਭੰਨ ਕਰਨ ਦੀ ਕੋਸ਼ਿਸ਼ ਕਰੇ, ਤੁਸੀਂ ਵੇਖਿਆ ਵੀ ਹੈ ਉਹਦਾ ਹਸਰ ਸਿੱਖ ਪੰਥ ਦੇ ਯੋਧਿਆਂ ਨੇ ਕੀ ਕੀਤਾ। ਮੈਂ ਕਈ ਵਾਰੀ ਇਹ ਕਹਿੰਦਾ ਹੁੰਦਾ ਜੇ ਇਹ ਮਹਾਨ ਅਸਥਾਨ ਹੈ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, ਹਰਿਮੰਦਰ ਸਾਹਿਬ ਵੱਲ ਕੋਈ ਉਂਗਲ ਚੱਕੇ ਇੱਥੇ ਤੋੜ ਭੰਨ ਕਰੇ ਆਪਾਂ ਕਹਿੰਦੇ ਛੱਡਾਂਗੇ ਨੀ। ਦਾਤਾ ਜੀ ਕਹਿੰਦੇ ਆਹ ਵੀ ਇੱਕ ਹਰਿਮੰਦਰ ਹੈ, ਆਹ ਵੀ ਇੱਕ ਹਰਿਮੰਦਰ, ਮੈਂ ਤੁਲ ਨਹੀਂ ਕਰ ਰਿਹਾ, ਬਰਾਬਰਤਾ ਨਹੀਂ ਕਰ ਰਿਹਾ, ਧਿਆਨ ਦੇਣਾ, ਕੰਟਰੋਵਰਸੀ ਬਹੁਤ ਹੈ, ਤਾਂ ਸਿਰਫ ਇੱਕ ਉਦਾਹਰਣ ਹੈ। ਇਹ ਵੀ ਹਰਿਮੰਦਰ ਹੈ, ਕਦੇ ਇਹਦੇ ਵਿੱਚ ਤੋੜ ਭੰਨ ਕਰਦੇ ਆ ਨੀ। ਸਾਧ ਸੰਗਤ ਮਨ ਵਿੱਚ ਆਇਆ ਮੈਂ ਕੇਸਾਂ ਦੀ ਬੇਅਦਬੀ ਕਿਉਂ ਕਰਦੀ ਆ, ਮੈਂ ਕਿਉਂ ਕਰਦਾ, ਇਹ ਵੀ ਰੱਬ ਦਾ ਦਿੱਤਾ ਹੋਇਆ ਹਰਿਮੰਦਰ ਹੈ, ਮੈਂ ਇਹਦੇ ਨਾਲ ਵੀ ਛੇੜਖਾਨੀ ਨਾ ਕਰਾਂ। ਜੇ ਉਧਰ ਨੂੰ ਸਾਧ ਸੰਗਤ ਅੰਦਰ ਕਰੋਧ ਆਉਂਦਾ ਸੁਭਾਵਿਕ ਹੈ, ਤੇ ਮੈਂ ਤੇ ਅੱਜ ਵੀ ਕਹਿਣਾ ਜੇ ਗੁਰੂ ਵੱਲ ਕੋਈ ਨਜ਼ਰ ਉਠਾ ਕੇ ਤੱਕਦਾ। ਕਦੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ ਬਹੁਤ ਕੁਝ ਕਿਹਾ, ਕਿਹਨਾਂ ਨੇ ਜੀ, ਆਉਣ ਜਾਣ ਵਾਲਿਆਂ ਨੇ, ਇਹ ਕੁੜਮਾਂ ਦੇ ਘਰੇ ਰਹਿੰਦਾ ਹੈ, ਇਹ ਗਾਗਰ ਢੋਂਦਾ ਹੈ, ਬਹੁਤ ਕੁਝ ਕਿਹਾ। ਸਤਿ ਸੰਗਤ ਸਤਿਗੁਰੂ ਨਹੀਂ ਬੋਲੇ, ਪਰ ਇੱਕ ਦਿਨ ਉਹ ਆਇਆ ਜਿਸ ਦਿਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਉਸ ਦਿਨ ਸਾਧ ਸੰਗਤ ਤਪੇ ਦੇ ਖਲਾਰੇ ਵੀ ਪਾ ਦਿੱਤੇ। ਮੈਂ ਤੁਹਾਨੂੰ ਕਹਿੰਦਾ ਤੁਹਾਡੇ ਵੱਲ ਕੋਈ ਉਂਗਲ ਚੁੱਕੇ ਇੱਕ ਵਾਰੀ ਬਰਦਾਸ਼ਤ ਕਰ ਲੈਣਾ, ਕੋਈ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਵੱਲ ਉਂਗਲ ਚੱਕੇ ਸਿੱਖ ਦਾ ਪਰ ਜਾ ਕੇ ਉਹਦੀ ਗਰਦਨ ਜਿਹੜੀ ਆ ਉਹਦੇ ਧੋਣ ਨਾਲੋਂ ਉਹਦੇ ਧੜ ਨਾਲੋਂ ਅਲੱਗ ਕਰ ਦਿੱਤੀ ਜਾਵੇ, ਇਹ ਸਾਡਾ ਫਰਜ਼ ਬਣਦਾ ਹੈ। ਅੱਜ ਹੋ ਰਿਹਾ ਸਭ ਕੁਝ, ਮੈਂ ਬੇਨਤੀ ਕਰਾਂ ਤੁਹਾਨੂੰ ठीक है साध संगत मैं बेनती तां कर रहे हैं जी, असी इंसान हाँ, साडे कोलों भुलां होणियां सुभाविक ने, तुहानू पता है कानून बनिया कह जी, सत्कार एक्ट बनिया, असी ओदे ए नहीं कि असी साध संगत ओदे खिलाफ पै गया, पर एक बेनती करा मेरे को गलती हो सकती है भूल हो सकती है, जो कुछ धन गुरु ग्रंथ साहिब पातशाह जी दे लई ठीक नहीं हैगा ओदे उत्ते शोध जरूर कीती जावे। तुहानू भी पता है मैं समाप्ति ते भी बेनती करनी, 31 मई का कट रखा गया बाबा बकाला साहब, ए नहीं कि असी विद्वाना ने जाना कथा कारण, हर एक सिख का फर्ज बनता है उत्ते पहुंच के गुरु की गल जरूर करे, समझी आप इस सच नू, नहीं तो साध संगत भटकना रहेगी। असी सत्कार करते हैं कोई गल नहीं है, भुल होनी सुभाविक है, भुलां दा सुधार हो सकता है, असी ते आप चाहते हैं जिहड़ा गुरु दा दोखी है ते सिख दा ते साध संगत फर्जी है बनता है, कानून ते बाद विच आउंदे ने, मैं माफी मांग के कहना पहला सिख दा फर्ज है जिहड़ा गुरु वल उंगल चुके उंगल ही ना रवे, फिर सतगुरु कृपा करन। पातशाह जी अज कह रहे ने कहिंदे कर ही मैं सब कोट निधान, तेरे अंदर ही सारे खजाने
1: पए हन, सतगुर दिखाए गया अभिमान,
0: सतगुर दिखाए गया अभिमान, जदो कहिंदे गुरु दे कोले जावेगा ना, सतगुरु ने तेरे उत्ते एक कृपा करनी है, सतगुरु दिखाए गया अभिमान, पातशाह जी ने तेरे अंदरों हुमै कढ देनी है, सिर मस्तक हथ धर विचो मार कटिया बुरियाईया, हर नामो मंत्र दड़ाएंदा कटे हुमै रोग, जिस दिन हुमै गई उस दिन अंदरों खजाना मिल जाना है,
1: साध ही लागा सहज ध्यान,
0: जिस दिन अंदरों हुमै चली गई पातशाह कहंदे सद ही लागा सहज ध्यान, फिर ए नहीं के जी हुण कथा सुनी ते टिके बैठे हैं, बाहर निकले ते साध संगत हिल गए, नहीं जदो हुमै चली गई ना फिर तत्ती तवी ते चौंकड़ा बजदे ते अंदरों आवाज आउंदी तेरा किया मीठा लागे, हुण ते असी साध संगत माफ करना, कई बारी गुरु घर दे विच भी नहीं टिकदे, माड़ा जो कोई कहते जावे तुहाडी अखां सामे है, तुहानू गुरु ग्रंथ साहिब जी दी हजूरी विच ही हथ पाण नू फिरदे एक दूजे नू, क्यों हुमै नहीं छड्डी, इत्थे आ के अंदर वड़न लग्या, सब तो पहला हुमै छड्डनी चाहीदी सी, उह छड्डी नहीं ते हुमै करके गुरु दी कृपा नहीं मिल सकी। सतगुरु कहिंदे सतगुर दिखाए गया अभिमान, गुरु ने कृपा कीती हुमै चली गई सद ही लागा सहज ध्यान, फिर वो टिका हमेशा लई

0: नाम। ओ दिन रात एक परमात्मा दा नाम जपदा है गुरमुख, ओ दिन रात एक दी टेक रखदा है जी।
1: इस जोग मह वड्याई पाई,
0: ओ इस संसार दे विच फिर वड्याई प्राप्त करदा है। केड़ी जी? दुनिया वाली। मैं आरंभ विच बेनती कीती सी दुनिया वाली वड्याई ते सत संगत कोई 5 साल बैजूगा, कोई 6 साल बैजूगा, किसी भी थां ते जी, किसी भी थां ते हमेशा लई नहीं बैठ सकदा। पर दाता जी कहंदे ने जिन्हां नूं गुरु वड्याई दिंदा है उन्हां दी वड्याई रहिंदी दुनिया तक रहिंदी है। अरदास विच रोज उन्हां गुरु के लालां दी, उन्हां कमाई वालियां दी वड्याई हुंदी है। जतन करिए जी, बेनती करां गुरु दी वड्याई लै लईए। गुरु दी वड्याई मिलेगी किवें? दाता जी कहंदे सतगुर की जिसनू मत आवे सो सतगुर माहे समाना। गुरु दी मत जिसनू आई पातशाह कहंदे ने फिर उन्हां नू ए वड्याई मिलदी है। किन्हां नू जी? वाह वाह करें सही जन सोहने तिन को परजा पूजन आई। उन्हां दे सामने फिर दुनिया झुकदी है जी।
1: पूरे गुर ते नाम त्याई,
0: पूरे गुरु दे कोलो नाम दी दात मिलदी है। फिर जद कोई पूरे गुरु दे नाल जुड़दे ओ नाम जपदा है जी।
1: जह देखा तह रहया समाई,
0: नाम जपन वाले दी झोली इक बरकत पैंदी है। जह देखा तह रहया समाई, ओ जिधर नू भी तकदे ਉਸ ਪਰਮਾਤਮਾ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ ਜੀ।
1: ਸਦਾ ਸੁਖ ਦਾਤਾ ਕੀਮਤ ਨਹੀਂ ਪਾਈ,
0: ਪਰਮਾਤਮਾ ਹਮੇਸ਼ਾ ਸੁਖ ਦੇਣ ਵਾਲਾ ਹੈ। ਇੱਥੇ ਤੁਸੀਂ ਪੜਿਆ ਹੀ ਨਹੀਂ ਹੋਣਾ ਕਿ ਦੁੱਖ ਦਿੰਦਾ ਹੈ। ਸਦਾ ਸੁਖ ਦਾਤਾ ਕੀਮਤ ਨਹੀਂ ਪਾਈ, ਉਹ ਹਮੇਸ਼ਾ ਸੁਖ ਦੇਣ ਵਾਲਾ ਹੈ। ਦਾਤਾ ਜੀ ਕਹਿੰਦੇ ਉਹਦੀ ਕੀਮਤ ਨਹੀਂ, ਪੈਸੇ ਦੇ ਕੇ ਨਹੀਂ ਮਿਲ ਸਕਦਾ। ਉਹ ਕਿਵੇਂ ਮਿਲਦਾ ਜੀ? ਮਨ ਵਿੱਚ ਹੈ ਸਤਿਗੁਰ ਕੇ ਪਾਸ। ਕੰਚਨ ਸਿਓ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਤਿਗੁਰੂ ਆਖਦੇ ਨੇ ਉਹ ਸਦਾ ਸੁਖ ਦੇਣ ਵਾਲਾ ਹੈ, ਉਹਦੀ ਕੀਮਤ ਨਹੀਂ ਪੈ ਸਕਦੀ।
1: ਪੂਰੇ ਭਾਗ ਗੁਰ ਪੂਰਾ ਪਾਇਆ,
0: ਬੜੇ ਵੱਡੇ ਭਾਗ ਹੋਣ ਤਾਂ ਪੂਰਾ ਗੁਰੂ ਮਿਲਦਾ ਹੈ। ਮੈਂ ਤੁਹਾਨੂੰ ਕਹਿਣਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਸਾਨੂੰ ਤੇ ਪੂਰੇ ਗੁਰੂ ਮਿਲੇ ਨੇ, ਦੁਨੀਆਂ ਵਿੱਚ ਬਹੁਤ ਅਧੂਰੇ ਬੈਠੇ ਨੇ। ਕੋਈ 60 ਸਾਲ ਕੱਢੂਗਾ, ਕੋਈ 70 ਕੱਢੂਗਾ, 80 ਕੱਢੂਗਾ। ਇਹਦੇ ਤੋਂ ਬਾਅਦ ਤੇ ਕੀ ਕਹਿ ਰਹੇ ਨੇ ਬਾਬਾ ਫਰੀਦ ਸਾਹਿਬ ਜੀ? ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ। ਇੱਥੇ ਰੋਜ਼ ਪੜ੍ਹਦੇ ਹੋ ਜੁਗ ਹੋ ਜੁਗ ਅਟਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਬਸ ਆਹ ਜੁਗਤ ਸਮਝ ਲਈਏ। ਦਾਤਾ ਜੀ ਕਹਿੰਦੇ ਸਿੱਖਾਂ ਦੇ ਭਾਗ ਸਭ ਤੋਂ ਵੱਡੇ ਨੇ, ਉਹਨਾਂ ਨੂੰ ਪੂਰਾ ਗੁਰੂ ਮਿਲਿਆ। ਕੱਲ ਨੂੰ ਇਹ ਨਹੀਂ ਜੀ ਤੁਹਾਡਾ ਬਾਬਾ ਉੱਥੇ ਫੜਿਆ ਗਿਆ, ਤੁਹਾਡਾ ਬਾਬਾ ਉੱਥੇ ਫੜ ਗਿਆ, ਨਾ। ਮੇਰਾ ਦਾਤਾ ਉਹ ਹੈ ਜਿਸ ਦੀ ਬਾਣੀ ਸੁਣਿਆ ਮਨ ਨੂੰ ਆਨੰਦ ਮਿਲਦਾ, ਜਿਸ ਮਿਲਿਆ ਮਨ ਹੋਏ ਆਨੰਦ। ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਈਏ ਫਿਰ ਕਿਉਂ ਸਰੀਰ ਮਗਰ ਭੱਜੀਏ। ਦਾਤਾ ਜੀ ਕਹਿੰਦੇ ਵੱਡੇ ਭਾਗਾਂ ਨਾਲ ਪੂਰਾ ਗੁਰੂ

0: ਜਾਨਾ ਪੂਰੇ ਗੁਰੂ ਕੋਲੋਂ ਮਿਲਣਾ ਹੈ ਜੀ।
1: ਗੁਰ ਕਾ ਸ਼ਬਦ ਅਤ ਮਿੱਠਾ ਲਾਇਆ,
0: ਸਹਿਮਤ ਹੋਈ ਗੁਰੂ ਦਾ ਸ਼ਬਦ ਹੁਣ ਮਨ ਨੂੰ ਅਤ ਦਾ ਮਿੱਠਾ ਲੱਗਣ ਲੱਗ ਪਿਆ। ਸਤ ਸੰਗਤ ਸਾਨੂੰ ਕੀ ਮਿੱਠਾ ਲੱਗ ਰਿਹਾ, ਥੋੜਾ ਜਿਹਾ ਆਪਾਂ ਵਿਚਾਰ ਲਈਏ। ਗੁਰਬਾਣੀ ਨੀ, ਥੋੜੀ ਦੇਰ ਭਾਈ ਸਾਹਿਬ ਜੇ ਕਿਤੇ ਸਮਾਗਮ ਤੇ ਜਾਈਏ, ਵੱਧ ਹੋ ਜਾਵੇ ਨਾ, ਡੇਢ ਵੱਜ ਜਾਵੇ, ਇੱਕ ਦੀ ਥਾਂ ਲੇਟ ਕਰਤਾ ਜੀ, ਤੇ ਜਦੋਂ ਸਾਡੇ ਘਰੇ ਨੱਚਣ ਵਾਲੇ ਲੱਗਦੇ ਨੇ, ਉਹ ਕਹਿੰਦੇ ਕੋਈ ਗੱਲ ਨੀ, ਜਾਣ ਪਛਾਣ ਹੈ ਪੁਲਿਸ ਵਾਲਿਆਂ ਦੇ ਨਾਲ, 10 ਦੀ ਥਾਂ ਭਾਵੇਂ 11 ਵਜੇ ਤੱਕ ਵਜਾਈ ਜਾ, ਪੈਸੇ ਦੇ ਦਾਂਗੇ। ਇਹ ਅਧੂਗਤੀ ਹੈ ਸਾਡੀ, ਸਗੋਂ ਕਹਿਣਾ ਚਾਹੀਦਾ। ਅੱਜ ਨਾ ਜਦੋਂ ਮੁਖਵਾਕ ਆਇਆ ਨਾ ਸਵੇਰੇ, ਮੈਨੂੰ ਗੁਰਮੁਖ ਜਨਾਂ ਦਾ ਫੋਨ ਆਇਆ, ਕਹਿੰਦੇ ਭਾਈ ਸਾਹਿਬ ਲੜੀਵਾਰ ਵੀ ਕਰਨਾ ਹੈ ਤੇ ਨਾਲ ਮੁਖਵਾਕ ਵੀ ਵੱਡਾ। ਮੈਂ ਇੱਕ ਵਾਰੀ ਸੀ ਅਸਥਾਨ ਤੋਂ ਬੇਨਤੀ ਕੀਤੀ ਸੀ, ਮੈਂ ਕਿਹਾ ਜੀ ਚਿੰਤਾ ਦੀ ਗੱਲ ਨਹੀਂ, ਕਿਉਂ? ਮੈਂ ਕਿਹਾ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਤਰੁੱਠੇ ਨੇ, ਗੁਰੂ ਅਮਰਦਾਸ ਸਾਹਿਬ ਜੀ, ਅੱਜ ਮੇਰੇ ਪਾਤਸ਼ਾਹ ਜੀ ਨੇ ਮੇਰੇ ਨਾਲ ਤੇ ਸੰਗਤ ਨਾਲ ਜ਼ਿਆਦਾ ਦੇਰ ਗੱਲ ਕਰਨੀ ਹੈ। ਕਦੇ ਨੀ ਸਾਧ ਸੰਗਤ ਤੇ ਮਨ ਵਿੱਚ ਲਾਉਣਾ ਸ਼ਬਦ ਵੱਡਾ ਲੱਗ ਗਿਆ, ਮੁਖਵਾਕ ਵੱਡਾ ਆਇਆ, ਨਹੀਂ, ਇਹ ਸਮਝ ਲੈਣਾ ਗੁਰੂ ਨੇ ਅੱਜ ਤੁਹਾਡੇ ਨਾਲ ਵੱਧ ਗੱਲ ਕਰਨੀ, ਤੁਹਾਡੇ ਭਾਗ ਖੁੱਲੇ ਨੇ। ਸਤਿਗੁਰੂ ਕਹਿ ਰਹੇ ਨੇ ਜਿਸ ਦਿਨ ਗੁਰੂ ਦਾ ਸ਼ਬਦ ਤੁਹਾਨੂੰ ਮਿੱਠਾ ਲੱਗਿਆ, ਸਮਝ ਲੈਣਾ ਤੁਹਾਡੇ ਜੀਵਨ ਵਿੱਚ ਮਿਠਾਸ ਭਰ ਜਾਵੇਗੀ।
1: ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ।
0: ਕੀ ਹੋਵੇਗਾ ਜਦੋਂ ਗੁਰ ਸ਼ਬਦ ਮਿੱਠਾ ਲੱਗੇਗਾ? ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ, ਤ੍ਰਿਸ਼ਨਾ ਦੀ ਅੱਗ ਬੁਝ ਜਾਏਗੀ, ਮਨ ਵੀ ਤੇ ਤਨ ਵੀ, ਸਤਿਗੁਰੂ ਕਹਿੰਦੇ ਦੋਵੇਂ ਸੁਖੀ ਹੋ ਜਾਣਗੇ। ਜਿਸ ਦਿਨ ਗੁਰ ਸ਼ਬਦ ਦੀ ਮਿਠਾਸ ਅੰਦਰ ਭਰਦੀ ਹੈ, ਇਹ ਸੱਚ ਹੈ ਸਾਧ ਸੰਗਤ, ਮਨ ਵੀ ਤੇ ਤਨ ਵੀ ਦੋਵੇਂ ਸੁਖੀ ਹੋ ਜਾਂਦੇ ਨੇ। ਆਓ ਜੋ ਪਾਵਨ ਪਵਿੱਤਰ ਸ਼ਬਦ ਲੜੀਵਾਰ ਪਾਵਨ ਸਥਾਨ ਤੋਂ ਆਪ ਜੀ ਰੋਜ਼ ਸਰਵਣ ਕਰ ਦਿਓ, ਕੁਛ ਸਮਾਂ ਉਹਦੀ ਵਿਚਾਰ ਨਾਲ ਜੁੜੀਏ ਜੀ।
1: ਸਲੋਕ ਮਹੱਲਾ ਪਹਿਲਾ।
0: ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਮਾਰੂ ਰਾਗ ਦੀ ਸਾਧ ਸੰਗਤ ਵਾਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 1099 ਹੈ ਜੀ।
1: ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ।
0: ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਨਾ, ਉਹਦਾ ਮਨ ਕਦੇ ਮੈਲਾ ਨਹੀਂ ਹੁੰਦਾ, ਧੁੰਦਲਾ, ਉਹਦੇ ਜੀਵਨ ਵਿੱਚ ਕਦੇ ਅਗਿਆਨਤਾ ਨਹੀਂ ਆਉਂਦੀ, ਨਾ ਭਗਵਾ ਨਾ ਕੱਚ, ਉਹਦਾ ਮਨ ਕਦੇ ਡੋਲਦਾ ਨਹੀਂ, ਉਹ ਅੰਦਰੋਂ

ਏਕ ਹੈ ਏਕੋ ਫੁੱਲ ਭਿਰੰਗ, ਨਾਨਕ ਤਰਵਰ ਏਕ ਹੈ। ਸਤਿਗੁਰੂ ਆਖਦੇ ਨੇ ਏਕੋ ਫੁੱਲ ਭਿਰੰਗ, ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਇੰਜ ਹੈ, ਪਰਮਾਤਮਾ ਇੱਕ ਦਰਖਤ ਹੈ ਤੇ ਕਹਿੰਦੇ ਜਿਵੇਂ ਉਹਦੇ ਉੱਤੇ ਸਾਰੇ ਪੱਤੇ ਲੱਗੇ ਹੋਣ, ਏਕੋ ਫੁੱਲ ਭਿਰੰਗ। ਪਰ ਇੱਕ ਉਦਾਹਰਣ ਦਿੰਦੇ ਨੇ, ਕਹਿੰਦੇ ਭੌਰਾ ਜਿਹੜਾ ਹੈ ਨਾ, ਉਹ ਕਈ ਵਾਰੀ ਫੁੱਲ ਬਦਲਦਾ ਰਹਿੰਦਾ ਹੈ, ਕਦੇ ਕਿਸੇ ਫੁੱਲ ਤੇ ਕਦੇ ਕਿਸੇ ਫੁੱਲ ਤੇ। ਇੱਕ ਵਾਰੀ ਉਦਾਹਰਣ ਦਿੱਤੀ ਸੀ, ਕਿਸੇ ਨੇ ਭੌਰੇ ਨੂੰ ਪੁੱਛ ਲਿਆ ਚੰਪਾ ਦੇ ਫੁੱਲ ਨੂੰ, ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ, ਕਿਆ ਔਗੁਣ ਤੁਝ ਵਿਖੇ ਭਵਰ ਨਾ ਬਸੈ ਤੁਝ ਪਾਸ। ਅੱਗੋ ਚੰਪਾ ਦਾ ਫੁੱਲ ਕਹਿੰਦਾ, ਕਹਿੰਦੇ ਕਿਉਂ ਨੀ ਭੌਰਾ ਤੇਰੇ ਕੋਲੇ ਆਉਂਦਾ, ਵਿਦਵਾਨ ਪੁੱਛਦਾ। ਚੰਪਾ ਦਾ ਫੁੱਲ ਕਹਿੰਦਾ, ਹਾਂ ਮੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ, ਡਬਰ ਡਬਰ ਕੇ ਮੀਤ ਕੋ ਕੌਣ ਬਿਠਾਵੇ ਪਾਸ। ਮੇਰੇ ਕੋਲੇ ਖੁਸ਼ਬੋ ਵੀ ਹੈ ਰੰਗ ਵੀ ਹੈ, ਪਰ ਕਹਿੰਦੇ ਭੌਰਾ ਇਹਦਾ ਟਿਕਾਣਾ ਇੱਕ ਨਹੀਂ ਹੈ, ਕਦੇ ਕਿੱਧਰ ਕਦੇ ਕਿੱਧਰ ਜਾਂਦਾ ਹੈ। ਕਹਿੰਦੇ ਮੈਂ ਤੇ ਉਹਨੂੰ ਬਿਠਾ

ਦੀ ਜਿਹੜਾ ਇੱਕ ਟਿਕਦਾ ਇੱਕ ਥਾਂ ਤੇ। ਸਤਿਗੁਰੂ ਕਹਿ ਰਹੇ ਨੇ ਬੰਦਗੀ ਕਰਨ ਵਾਲਾ ਇੱਕ ਥਾਂ ਤੇ ਟਿਕ ਜਾਂਦਾ, ਉਹ ਫਿਰ ਇਹ ਨਹੀਂ ਵੇਖਦਾ ਸੱਜੇ ਤੋਂ ਕੀ ਆਵਾਜ਼ ਆਈ ਖੱਬੇ ਤੋਂ ਕੀ ਆਵਾਜ਼ ਆਈ। ਉਹ ਕਹਿੰਦਾ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਦਾਤਾ ਜੀ ਕਹਿੰਦੇ ਨੇ ਬੰਦਗੀ ਕਰਨ ਵਾਲਾ ਇੱਕ ਤੇ

ਹੁਣ ਦਾਤਾ ਜੀ ਅੱਜ ਕਹਿੰਦੇ ਭਾਈ ਕਿਹਦੇ ਨਾਲ ਝਗੜਨਾ, ਗੁਆਂਢੀਆਂ ਨਾਲ? ਕਹਿੰਦੇ ਨਹੀਂ, ਰਿਸ਼ਤੇਦਾਰਾਂ ਨਾਲ ਨਹੀਂ। ਜੋ ਜਨ ਲੁਝੇ ਮਨੇ ਸਿਉ ਸੇ ਪੂਰੇ ਪ੍ਰਧਾਨਾ। ਰੋਜ਼ ਆਪਣੇ ਮਨ ਨਾਲ ਲੜਨਾ ਹੈ, ਯਤਨ ਕਰਨਾ ਜੀ। ਥੋੜਾ ਜਿਹਾ ਲੜਿਆ ਕਰੇ ਨਾ ਸਵੇਰੇ ਆਪਣੇ ਮਨ ਨਾਲ। ਦਾਤਾ ਜੀ ਕਹਿੰਦੇ ਨੇ ਵੇਖੀ ਤੇ ਲੜਨਾ ਕਿੰਝ ਹੈ ਜੀ, ਗਿਆਨ ਖੜਗਲੇ ਮਨ ਸਿਉ ਲੁਝੇ ਮਨਸਾ ਮਨੇ ਸਮਾਈਏ। ਗਿਆਨ ਦੀ ਤਲਵਾਰ ਲੈ ਕੇ ਮੇਰੇ ਗੁਰੂ ਨੇ ਇਹ ਕਿਹਾ, ਮਨ ਤੂੰ ਇਹ ਕਹਿ ਰਿਹਾ ਠੀਕ ਨਹੀਂ ਹੈ, ਇੰਜੀ ਲੜਨਾ ਜੀ। ਹੋਰ ਕਿਸੇ ਹਥਿਆਰ ਨਾਲ ਤੁਸੀਂ ਇਹਦੇ ਨਾਲ ਲੜ ਵੀ ਨਹੀਂ ਸਕਦੇ। ਦਾਤਾ ਜੀ ਕਹਿੰਦੇ ਨੇ ਜੋ ਜਨ ਲੁਝੇ ਮਨੇ ਸਿਉ ਸੇ ਸੂਰੇ ਪ੍ਰਧਾਨਾ। ਅਸਲ ਦੇ ਵਿੱਚ ਉਹ ਵੱਡੇ ਸੂਰਮੇ ਨੇ ਤੇ ਪ੍ਰਧਾਨ, ਉਹਨਾਂ ਦੇ ਵਰਗਾ ਵੱਡਾ ਇਸ ਦੁਨੀਆਂ ਵਿੱਚ ਕੋਈ

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

ਰੇਡੀਓ। ਹਾਂਜੀ, ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਤੰਦਰੁਸਤੀ ਮਾਣ ਰਹੇ ਹੋ ਗਏ, ਅਤੇ ਉਸ ਰੱਬ ਦੇ ਦਿੱਤੇ ਇਸ ਦਿਨ ਦਾ ਕਰ ਰਹੇ ਹੋ ਗਏ ਸ਼ੁਕਰਾਨਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਉਹਦਾ ਸ਼ੁਕਰਾਨਾ ਕਰੀਏ ਜਿਹਨੇ ਅੱਜ ਦਾ ਸਾਨੂੰ ਇਹ ਦਿਨ ਦਿੱਤਾ। ਯਾਦ ਰਹੇ ਕਿ ਬਹੁਤ ਸਾਰੇ ਲੋਕ ਜਿਹੜੇ ਅੱਜ ਦੇ ਦਿਨ ਨੂੰ ਨਹੀਂ ਮਾਣ ਰਹੇ ਹੋਣਗੇ, ਸਵਾਸ ਨਹੀਂ ਲੈ ਰਹੇ ਹੋਣਗੇ। ਸੋ ਤੁਸੀਂ ਉਹਨਾਂ ਕਰਮ ਵਾਲਿਆਂ 'ਚੋਂ ਜਿਹੜੇ ਅੱਜ ਦੇ ਦਿਨ ਦਾ ਆਨੰਦ ਮਾਣ ਰਹੇ ਹੋ, ਤੁਸੀਂ ਉਹਨਾਂ ਕਰਮ ਵਾਲਿਆਂ 'ਚੋਂ ਜਿਹੜੇ ਅੱਜ ਦੇ ਦਿਨ ਇੱਕ ਦੂਸਰੇ ਦੇ ਨਾਲ ਸਾਂਝਾਂ ਪਾਈਆਂ ਨੇ, ਇਹਨਾਂ ਕੁਦਰਤ ਦੇ ਢੇਰ ਸਾਰੇ ਨਜ਼ਾਰਿਆਂ ਨੂੰ ਮਾਣ ਰਹੇ ਹੋ, ਅਤੇ ਸਭ ਕੁਛ ਦੇ ਲਈ ਆਓ ਧੰਨਵਾਦ ਕਰੀਏ ਉਸ ਰੱਬ ਦਾ। ਕੱਲ੍ਹ ਦੇ ਦਿਨ ਦੀਆਂ ਤੰਗੀਆਂ ਪਰੇਸ਼ਾਨੀਆਂ ਮਨ 'ਤੇ ਬੋਝ ਆਓ ਸਾਰਾ ਕੁਛ ਇੱਕ ਪਾਸੇ ਰੱਖ ਕੇ, ਅਤੇ ਨਵੇਂ ਸਿਰਿਓਂ ਨਵੀਂ ਸ਼ੁਰੂਆਤ ਕਰਦੇ ਹਾਂ, ਹੱਸ ਖੇਡ ਕੇ ਸ਼ੁਰੂਆਤ ਕਰਦੇ ਹਾਂ, ਉਸ ਰੱਬ ਦੇ ਸ਼ੁਕਰਾਨੇ ਨਾਲ ਸ਼ੁਰੂਆਤ ਕਰਦੇ ਹਾਂ। ਉਹਦਾ ਸ਼ੁਕਰਾਨਾ ਉਸ ਰੱਬ ਦਾ ਨਾਂ ਲੈ ਕੇ ਆਓ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਅਤੇ ਅੱਗੇ ਮਿਲਾਂਗੇ ਹੋਰ ਵੀ ਢੇਰ ਸਾਰੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ। ਅੱਜ 27 ਤਰੀਕ ਹੈ ਮਈ ਦਾ ਮਹੀਨਾ 2026, ਅੱਜ ਦਿਨ ਬੁੱਧਵਾਰ ਦਾ ਦਿਨ, ਬੁੱਧ ਅਤੇ ਕੰਮ ਸੁੱਧ, ਸਾਰੇ ਕੰਮ ਤੁਹਾਡੇ ਸਿੱਧੇ ਪੈਣ, ਇਸੇ ਅਰਦਾਸ ਦੇ ਨਾਲ ਆਓ ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ।

0: ਹਾਂ ਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਇਸ ਦੇਰੀ ਦੇ ਲਈ ਥੋੜ੍ਹੀ ਜਿਹੀ ਮਾਫ਼ੀ ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਚਾਹ ਪਾਣੀ ਛੱਕ ਲਿਆ ਹੋਊਗਾ ਅਤੇ ਚਾਹ ਪਾਣੀ ਛੱਕਦੇ ਹਾਂ ਥੋੜ੍ਹੀ ਜਿਹੀ ਦੇਰੀ ਉਹਦੇ ਲਈ ਮਾਫ਼ੀ ਅਤੇ ਆਪਾਂ ਹੁਣ ਭੱਜ ਭੱਜ ਕੇ ਰਲਦੇ ਹਾਂ ਨਾਲ ਕਿਉਂਕਿ ਦਿਨ ਚੜ੍ਹ ਚੁੱਕਾ ਅਤੇ ਆਓ ਇਸ ਦਿਨ ਦੇ ਵਿੱਚ ਇੱਕ ਦੂਸਰੇ ਦਾ ਸਾਥ ਬਣ ਕੇ ਅੱਗੇ ਵਧੀਏ। ਸੜਕਾਂ ਦੇ ਉੱਤੇ ਉਹ ਤਾਂ ਪੇਸ਼ੈਂਸ ਬਣਾਈ ਰੱਖਿਓ ਭਾਈ, ਹਾਲੇ ਵੀ ਬਹੁਤ ਸਾਰੇ ਆਸਟ੍ਰੇਲੀਆ ਦੇ ਇਲਾਕੇ ਜਿਨ੍ਹਾਂ ਦੇ ਵਿੱਚ ਕਿ ਗੱਲਬਾਤ ਜਾਰੀ ਆ ਅਤੇ ਅੱਜ ਦੇ ਦਿਨ ਦੇ ਲਈ ਵੀ ਇਹੋ ਹੀ ਕਹਾਂਗੇ ਅਤੇ ਮੌਸਮ ਵਿਭਾਗ ਅਤੇ ਟ੍ਰੈਫਿਕ ਵਾਲੇ ਵੀ ਇਹੋ ਹੀ ਕਹਿ ਰਹੇ ਨੇ ਕਿ ਥੋੜ੍ਹਾ ਜਿਹਾ ਤੁਸੀਂ ਆਪ ਖਿਆਲ ਦੇ ਨਾਲ ਰਹਿਣਾ, ਤੁਸੀਂ ਗੱਡੀ ਬਹੁਤੀ ਭਜਾਉਣੀ ਨਹੀਂ ਅਤੇ ਜੇਕਰ ਗੱਡੀ ਦੇ ਟਾਇਰ ਮਾੜੇ ਨੇ ਤਾਂ ਉਹਨੂੰ ਤੁਸੀਂ ਜ਼ਰੂਰ ਬਦਲਾ ਲੈਣਾ, ਨਹੀਂ ਤਾਂ ਉਸ ਵਜ੍ਹਾ ਦੇ ਕਰਕੇ ਵੀ ਤੁਹਾਡਾ ਚਲਾਨ ਹੋ ਸਕਦਾ। ਸੋ ਮੌਸਮ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ ਵੀ ਧੁੰਦ ਧੁੰਦ ਜਿਹੀ ਟਾਈਪ ਮਾਹੌਲ ਚਾਲ ਦੇ ਕਰਕੇ ਅੱਜ ਚੇਤਾਵਨੀਆਂ ਜਾਰੀ ਨੇ। ਖੈਰ ਅੱਗੇ ਚੱਲ ਕੇ ਮਾਰਦੇ ਹਾਂ ਝਾਤ, ਪਰ ਬੇਨਤੀ ਇਹ ਹੋਈ ਕਿ ਪੇਸ਼ੈਂਸ ਬਣਾਈ ਰੱਖਿਓ ਅਤੇ ਜਿੱਥੇ ਵੀ ਕਿਤੇ ਜਾਣਾ ਵਾ ਇੱਕ ਵਾਰੀ ਤੁਸੀਂ ਚੈੱਕ ਕਰ ਲਿਓ ਕਿ ਰਾਹ ਦੇ ਵਿੱਚ ਕੋਈ ਮੁਸ਼ਕਲ ਤਾਂ ਨਹੀਂ। ਮੌਸਮ ਦੀ ਗੱਲ ਕਰੀਏ ਤਾਂ ਸਿਡਨੀ 16 ਤਾਪਮਾਨ ਹੈ, 22 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਡਿਟੇਲ 'ਚ ਅੱਗੇ ਚੱਲ ਕੇ ਮਾਰਦੇ ਹਾਂ ਝਾਤੀ। ਵੈਸੇ ਇੰਨੇ ਦਿਨੀ ਮੌਸਮ ਖਰਾਬ ਹੈ ਸਿਡਨੀ ਦੇ ਵਿੱਚ, ਅੱਜ ਧੁੱਪ ਦੇ ਵੀ ਚਾਂਸ ਨੇ, 70% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਅੱਜ ਮੀਂਹ ਰਹਿਣ ਦੇ ਅਤੇ ਵਿਜੀਬਿਲਟੀ ਦੀ ਸਮੱਸਿਆ ਜਿਹੜੀ ਹੈ ਧੁੰਦ ਦੇ ਕਰਕੇ ਸਿਡਨੀ ਦੇ ਈਸਟਰਨ ਸਬਰਬਸ ਅਤੇ ਸਿਡਨੀ ਦੇ ਵੈਸਟਰਨ ਸਬਰਬਸ ਵਾਲੇ ਪਾਸੇ ਨੂੰ ਜ਼ਰੂਰ ਦਿੱਤੀ ਗਈ ਹੈ। ਸੋ ਇਸੇ ਤਰ੍ਹਾਂ ਦੇ ਨਾਲ ਜਿਹੜੇ ਸਰਫਿੰਗ ਕਰਨ ਵਾਲੇ ਨੇ ਉਹਨਾਂ ਨੂੰ ਬੈਰਨ ਬੇ, ਕੋਪਸ, ਮੈਕਵੈਰੇ, ਹੰਟਰ ਵੈਲੀ, ਸਿਡਨੀ ਕੋਸਟ, ਸੋ ਇਸੇ ਚੇਤਾਵਨੀਆਂ ਨੇ। ਇੱਕ ਵਾਰੀ ਜੇਕਰ ਇੱਦਾਂ ਦਾ ਸ਼ੌਂਕ ਰੱਖਦੇ ਹੋ ਤਾਂ ਜ਼ਰੂਰ ਇਹ ਵੀ ਚੈੱਕ ਕਰ ਲਿਓ। ਮੈਲਬਨ ਦੇ ਵਿੱਚ ਵੀ ਅੱਜ ਮੀਂਹ ਆ, 60% ਚਾਂਸ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ। ਸਵੇਰੇ ਸਵੇਰੇ ਦੇ ਸਮੇਂ ਫੋਗੀ ਆ, ਉਸ ਤੋਂ ਬਾਅਦ ਫਿਰ ਡਰਿਜ਼ਲਿੰਗ ਦੇ ਚਾਂਸ ਨੇ ਅਤੇ ਡਰਿਜ਼ਲਿੰਗ ਸੜਕ ਦੇ ਉੱਤੇ ਹੋਰ ਜ਼ਿਆਦਾ ਨੁਕਸਾਨ ਕਰਦੀ ਹੈ। ਵੈਸੇ ਵਧੀਆ ਕਿਉਂਕਿ ਇਹੋ ਜਿਹੇ ਮੌਸਮ ਦੇ ਵਿੱਚ ਜੇਕਰ ਮੀਂਹ ਪੈਂਦਾ ਤਾਂ ਕਹਿੰਦੇ ਨੇ ਕਿ ਫਿਰ ਸੁੱਕੀ ਠੰਡ ਹਟ ਜਾਂਦੀ ਆ ਅਤੇ ਬਿਮਾਰੀਆਂ ਸ਼ਮਾਰੀਆਂ ਦੂਰ ਹੋ ਜਾਂਦੀਆਂ। ਆਓ ਇੱਕ ਦੂਸਰੇ ਦੀ ਤੰਦਰੁਸਤੀ ਦੇ ਲਈ ਅਰਦਾਸ ਕਰਦੇ ਹਾਂ, ਫਿਰ ਅੱਗੇ ਵੱਧਦੇ ਹਾਂ ਕਿ ਬਿਮਾਰੀਆਂ ਸ਼ਮਾਰੀਆਂ ਸਾਰੀਆਂ ਦੂਰ ਹੋਣ ਅਤੇ 17 ਤਾਪਮਾਨ ਅੱਜ ਮੈਲਬਨ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਬ੍ਰਿਸਬੇਨ ਵੱਲ ਨੂੰ ਝਾਤੀ ਮਾਰਦੇ ਤਾਂ ਇੱਥੇ ਵੀ ਮੀਂਹ ਆ, 90% ਚਾਂਸ 10 ਤੋਂ 20 ਮਿਲੀਮੀਟਰ ਤੱਕ ਮੀਂਹ ਪੈਣ ਦੇ ਅਤੇ 24 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਚੱਲਿਆ ਜਾਊਗਾ। ਅੱਜ ਪਰਥ ਦੇ ਵਿੱਚ ਅੱਜ 23 ਜਾ ਸਕਦਾ, ਜ਼ਿਆਦਾ ਤੋਂ ਜ਼ਿਆਦਾ ਮੀਂਹ ਦੇ ਪੂਰੇ ਪੂਰੇ ਚਾਂਸ ਨੇ, ਧੁੱਪ ਦੇ ਵੀ ਪੂਰੇ ਪੂਰੇ ਚਾਂਸ ਨੇ, ਕਾਫੀ ਹਾਈ ਚਾਂਸ ਨੇ ਅੱਜ ਦੁਪਹਿਰੇ ਅਤੇ ਸ਼ਾਮ ਦੇ ਸਮੇਂ। ਥੰਡਰਸਟੋਰਮ ਜਿਹੜਾ ਵਾ ਸ਼ਾਮੀ ਅਤੇ ਦੁਪਹਿਰ ਦੇ ਸਮੇਂ, ਸੋ ਅੱਜ ਦੇ ਦਿਨ ਕਾਫੀ ਹੈਵੀ ਮੀਂਹ ਪੈਣ ਦੇ ਚਾਂਸ ਨੇ ਅਤੇ ਕਈ ਜਗ੍ਹਾ ਦੇ ਉੱਤੇ ਬਿਜਲੀ ਵੀ ਕੜਕ ਸਕਦੀ ਹੈ, ਖਾਸ ਤੌਰ 'ਤੇ ਸਾਊਥ ਵੈਸਟ ਦਾ ਇਲਾਕਾ ਗੱਲ ਕਰ ਰਹੇ ਹਾਂ ਆਪਾਂ, ਵੈਸਟਰਨ ਆਸਟ੍ਰੇਲੀਆ ਦੀ। 10 ਤੋਂ 20 ਮਿਲੀਮੀਟਰ ਤੱਕ ਮੀਂਹ ਅਤੇ ਇੱਧਰ ਐਡੀਲੇਡ ਦੇ ਵਿੱਚ ਵੀ ਮੀਂਹ ਆ, 60% ਚਾਂਸ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ ਅਤੇ 19 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਅੱਜ ਦੇ ਦਿਨ ਇੱਥੇ ਧੁੱਪ ਵੀ ਆ, ਮੀਂਹ ਵੀ ਆ ਅਤੇ ਸਾਰਾ ਕੁਛ ਹੀ ਆ ਅਤੇ ਹੋਬਾਰਟ ਦੇ ਵਿੱਚ ਵੀ ਅੱਜ ਮੀਂਹ ਭਰਪੂਰ ਆ, ਕੋਈ ਧੁੱਪ ਦੇ ਚਾਂਸ ਨਹੀਂ, ਪੂਰਾ ਪੂਰਾ ਮੀਂਹ, 90% ਚਾਂਸ 10 ਤੋਂ 20 ਮਿਲੀਮੀਟਰ ਤੱਕ ਅੱਜ ਮੀਂਹ ਦੇ ਚਾਂਸ ਬਣ ਰਹੇ ਨੇ। ਅਤੇ ਕੈਨਬਰਾ ਦੇ ਵਿੱਚ ਅੱਜ 18 ਜਾ ਸਕਦਾ ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਮੀਂਹ ਦੇ ਚਾਂਸ ਘੱਟ ਹੀ ਨੇ, ਧੁੱਪ ਸੋਹਣੀ ਲੱਗੂਗੀ। ਅਤੇ ਸਵੇਰੇ ਸਵੇਰੇ ਦੇ ਸਮੇਂ ਜੇ ਚਾਂਸ ਬਣ ਗਏ ਤਾਂ ਬਣ ਗਏ, ਬਾਅਦ 'ਚ ਕੁਛ ਹੈ ਨਹੀਂ। ਅਤੇ ਡਾਰਵਿਨ ਸੁੱਕਾ ਹੀ ਆ, ਡਾਰਵਿਨ ਦੇ ਵਿੱਚ ਗਰਮੀ ਆ, 31 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸੋ ਫਿਲਹਾਲ ਜੇ ਆਪਾਂ ਮੌਸਮ ਦੇ ਲਿਹਾਜ਼ ਦੇ ਨਾਲ ਵੇਖੀਏ ਤਾਂ ਭਾਈ ਮੌਸਮ ਦਾ ਜਿਹੜਾ ਸੂਟ ਤੇ ਹਾਲ ਹੈ ਉਹ ਕੁਛ ਇਸ ਤਰ੍ਹਾਂ ਵਾ ਕਿ ਨਿਊ ਸਾਊਥ ਵੇਲ, ਕੁਈਨਜ਼ਲੈਂਡ ਦੇ ਜਿਹੜੇ ਦੱਖਣੀ ਹਿੱਸੇ ਪੈਂਦੇ ਨੇ ਅਤੇ ਇੱਧਰ ਤਸਮਾਨੀਆਂ ਕਾਫੀ ਭਾਰੀ ਮੀਂਹ ਆ ਅਤੇ ਨਾਲ ਦੀ ਨਾਲ ਤੂਫਾਨ ਦਾ ਵੀ ਕਈ ਇਲਾਕਿਆਂ ਦੇ ਵਿੱਚ ਖਤਰਾ। ਸੋ ਆਪਾਂ ਜਿਹੜੀ ਝਾਤੀ ਮਾਰਦੇ ਹਾਂ ਆਪਾਂ ਮੋਟੇ ਮੋਟੇ ਮੇਨ ਸਿਟੀਜ਼ ਦੇ ਹਿਸਾਬ ਦੇ ਨਾਲ ਮਾਰਦੇ ਹਾਂ ਅਤੇ ਕੁੱਲ ਮਿਲਾ ਕੇ ਜਿੱਥੇ ਵੀ ਤੁਸੀਂ ਸੁਣ ਰਹੇ ਹੋ ਉੱਥੋਂ ਦੇ ਹਿਸਾਬ ਦੇ ਨਾਲ ਖਿਆਲ ਕਰਿਓ। ਕੁਛ ਇਲਾਕਿਆਂ ਦੇ ਵਿੱਚ ਅੱਜ ਅਚਾਨਕ ਹੜ੍ਹ ਅਤੇ ਕਈ ਥਾਵਾਂ ਦੇ ਉੱਤੇ ਬਿਜਲੀ ਕੜਕਣ ਦੀਆਂ ਵੀ ਚੇਤਾਵਨੀਆਂ ਜਾਰੀ ਨੇ, ਉਹ ਤੁਸੀਂ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਵੇਖ ਲਿਓ। ਆਸਟ੍ਰੇਲੀਆ 'ਚ ਜਿੱਥੇ ਵੀ ਰਹਿੰਦੇ ਹੋ ਅਤੇ ਉਹਦੀ ਜ਼ਰੂਰ ਤੁਸੀਂ ਖਿਆਲ ਕਰ ਲਿਓ। ਇੱਧਰ ਜੇ ਆਪਾਂ ਮੈਲਬਨ ਦੀ ਗੱਲ ਕਰੀਏ ਤਾਂ ਮਿਲਿਆ ਜੁਲਿਆ ਜਿਹਾ ਮੌਸਮ ਹੈ ਮੈਲਬਨ ਦੇ ਵਿੱਚ, ਆਪਾਂ ਗੱਲ ਕਰ ਹੀ ਚੁੱਕੇ ਹਾਂ। ਮੀਂਹ ਅਤੇ ਬੱਦਲਵਾਈ ਅੱਜ ਵੇਖਣ ਨੂੰ ਮਿਲ ਸਕਦੀ ਹੈ। ਇੱਧਰ ਜੇਕਰ ਆਪਾਂ ਚੱਲੀਏ ਪੱਛਮੀ ਪਾਸੇ ਨੂੰ ਤਾਂ ਇੱਧਰ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਵਗ ਸਕਦੀਆਂ ਨੇ, ਨਾਲ ਗਿੱਲਾ ਗਿੱਲਾ ਜਿਹਾ ਮੌਸਮ। ਅਤੇ ਇਸ ਮੌਸਮ ਦੇ ਵਿੱਚ ਤੁਸੀਂ ਆਪਣਾ ਖਿਆਲ ਆਪ ਰੱਖਿਓ ਅਤੇ ਤੁਸੀਂ ਜਾ ਕੇ ਆਪਣੀ ਵੈਬਸਾਈਟ ਦੇ ਉੱਤੇ ਜਾਂ ਫਿਰ ਐਪਲੀਕੇਸ਼ਨ ਦੇ ਉੱਤੇ ਜ਼ਰੂਰ ਚੈੱਕ ਕਰ ਲਿਓ ਅਤੇ ਇਹ ਇਸ ਟਾਈਮ ਦੇ ਉੱਤੇ ਅਪਡੇਟਸ ਨੇ। ਜਿੱਦਾਂ ਕੋਈ ਹੋਰ ਆਉਂਦੀਆਂ ਨੇ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਗਾਰਡੀਅਨ ਦੇ ਹਵਾਲੇ ਦੇ ਨਾਲ ਤੁਹਾਡੇ ਨਾਲ ਇਹ ਸਾਂਝਾ ਪਾ ਰਹੇ ਹਾਂ। ਸੋ ਇਹ ਚੇਤਾਵਨੀਆਂ ਸਵੇਰੇ ਸਵੇਰੇ ਦੇ ਸਮੇਂ ਹਾਈਲਾਈਟ ਹੋ ਰਹੀਆਂ ਨੇ ਅਤੇ ਹੋ ਸਕਦਾ ਤੁਸੀਂ ਜਿੱਥੇ ਰਹਿ ਰਹੇ ਹੋ ਉੱਥੇ ਨਹੀਂ, ਪਰ ਜਿਹੜੇ ਜਿਹੜੇ ਦੇ ਵੀ ਕੰਮ ਆਉਂਦੀਆਂ ਨੇ ਉਹ ਅਤੇ ਜਿੱਦਾਂ ਜਿੱਦਾਂ ਦਾ ਵੀ ਤੁਹਾਡੇ ਮੌਸਮ ਹੈ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸਿਓ ਕੀ ਸੂਰਤ ਹਾਲ, ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ ਮਾਹੌਲ ਚਾਲ। ਅਤੇ ਆਪਾਂ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ। ਟ੍ਰੈਫਿਕ ਪ੍ਰਭਾਵਿਤ ਜ਼ਰੂਰ ਹੁੰਦੀ ਹੈ ਜਦੋਂ ਮੌਸਮ ਇੱਦਾਂ ਦਾ ਹੋਵੇ, ਅਤੇ ਉਹ ਆਪਾਂ ਤੁਹਾਡੇ ਨਾਲ ਸਾਂਝ ਪਾ ਚੁੱਕੇ ਹਾਂ। ਖਿਆਲ ਰੱਖਿਓ, ਰਫਤਾਰ ਦੇ ਉੱਤੇ ਜ਼ਰੂਰ ਕਾਬੂ ਰੱਖਿਓ। ਅਤੇ ਇੱਧਰ ਆਪਾਂ ਵੇਖ ਲੈਂਦੇ ਹਾਂ ਵੈਬਸਾਈਟ ਕੀ ਕਹਿੰਦੀਆਂ ਨੇ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਜ਼ਰੂਰ ਸਾਨੂੰ ਤੁਸੀਂ ਭੇਜ ਦਿਓ। ਇੱਕ ਗੱਡੀ ਖਰਾਬ ਹੋਈ ਆ ਤੁਲਾ ਮਰੀਨ ਫਰੀਵੇ ਦੇ ਉੱਤੇ, ਸਿਟੀ ਲਿੰਕ ਇਨ ਮਾਉਂਡ ਵਾਲਾ ਪਾਸਾ ਜਿਹੜਾ ਉਹ ਇਸ ਟਾਈਮ ਪ੍ਰਭਾਵਿਤ ਹੈ। ਲੈਫਟ ਲੇਨ ਬੰਦ ਕੀਤੀ ਗਈ ਆ ਬ੍ਰੰਜ਼ਵਿੰਕ ਰੋਡ ਐਗਜ਼ਿਟ ਦੇ ਉੱਤੇ, ਸੋ ਇੱਥੇ ਤੁਹਾਨੂੰ ਵਧੇਰੇ ਸਮਾਂ ਪਏ ਲੱਗ ਸਕਦਾ। ਸਵੇਰੇ ਸਵੇਰੇ ਦੇ ਸਮੇਂ ਹੁੰਦੀ ਹੈ ਇੱਥੇ ਟ੍ਰੈਫਿਕ। ਸੋ ਇਨਬਾਉਂਡ ਦੇ ਉੱਤੇ ਜਿਹੜਾ ਇੱਕ ਟਰੱਕ ਖਰਾਬ ਹੋਇਆ ਵਾ ਜਿਹਦੀ ਵਜ੍ਹਾ ਦੇ ਕਰਕੇ ਸਿਰਫ ਸੱਜੀ ਲੇਨ ਖੁੱਲ੍ਹੀ ਰੱਖੀ ਗਈ ਆ, ਅਤੇ ਇਸ ਟਾਈਮ ਦੇ ਉੱਤੇ ਟ੍ਰੈਫਿਕ ਕਾਫੀ ਜ਼ਿਆਦਾ। ਇੱਧਰ ਸਿਡਨੀ ਰੋਡ ਕ੍ਰੇਗੀ ਬੰਦ 'ਤੇ ਇੱਕ ਐਕਸੀਡੈਂਟ ਹੋਇਆ ਵਾ, ਸੋ ਇਸ ਵਜ੍ਹਾ ਦੇ ਕਰਕੇ ਇੱਥੇ ਵੀ ਸਪੀਡ ਘੱਟ ਹੀ ਚੱਲ ਰਹੀ ਆ, ਗੱਡੀਆਂ ਹੌਲੀ ਹੌਲੀ ਹੋਰ ਅਤੇ ਹੋਰ ਭਰ ਰਹੀਆਂ ਨੇ। ਫੋਕਨਰ ਦੇ ਇਲਾਕੇ ਦੇ ਵਿੱਚ ਵੀ ਐਕਸੀਡੈਂਟ ਹੋਇਆ ਵਾ MAT ਰਿੰਗ ਰੋਡ ਦੇ ਉੱਤੇ, ਸੋ ਇੱਥੇ ਵੀ ਜਿਹੜੀ ਲੈਫਟ ਲੇਨ ਹੈ ਅਲਟੋਨਾ ਬਾਉਂਡ ਵਾਲੀ, ਸੋ ਉੱਥੇ ਬਲੋਕ ਆ ਇਸ ਟਾਈਮ ਦੇ ਉੱਤੇ, ਅਤੇ ਤੁਸੀਂ ਵਧੇਰੇ ਸਮਾਂ ਲੈ ਕੇ ਚੱਲਣਾ ਪਾਈ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਉੱਥੇ ਮੌਜੂਦ ਲੰਘਿਓ, ਅਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾ ਦਿਓ। ਇੱਕ ਪੌਣਾ ਕੁ ਘੰਟਾ ਪਹਿਲਾਂ ਦੀ ਅਪਡੇਟ ਮਨੈਸ਼ ਫਰੀਵੇ ਵੀਲਰਸ ਹਿੱਲ ਤੋਂ ਆ, ਜਿੱਥੇ 40 ਦੀ ਸਪੀਡ ਇਸ ਟਾਈਮ ਦੇ ਉੱਤੇ ਸ਼ੋਅ ਹੋ ਰਹੀ ਹੈ। ਮਨੈਸ਼ ਫਰੀਵੇ ਸਪਰਿੰਗਵੇਲ ਰੋਡ, ਇੱਥੇ ਵੀ ਇੱਕ ਗੱਡੀ ਜਿਹੜੀ ਖਰਾਬ ਹੋਈ ਹੈ, ਵੈਸੇ ਤੈਨੂੰ ਸਾਈਡ ਦੇ ਉੱਤੇ ਖੜ੍ਹਾ ਕੀਤਾ, ਪਰ ਜਿਹੜੀ ਹੁਣ ਬਲੋਕ ਆ ਤਸਵੀਰਾਂ ਦੇ ਵਿੱਚ ਉਹ ਜਿਹੜੇ ਪਹੁੰਚੇ ਨੇ ਮਹਿਕਮੇ ਵਾਲੇ ਵਾਹਨ ਉਹਨਾਂ ਦੇ ਕਰਕੇ ਇਹ ਸਾਰਾ ਏਰੀਆ ਜਿਹੜਾ ਇਹ ਲੇਨਾਂ ਬਲੋਕ ਕੀਤੀਆਂ ਗਈਆਂ ਨੇ। ਹੋ ਸਕਦਾ ਹੁਣ ਤੱਕ ਹੱਲ ਹੋ ਗਿਆ ਹੋਵੇ, ਕਿਉਂਕਿ ਪੌਣਾ ਕੁ ਘੰਟਾ ਪਹਿਲਾਂ ਦੀ ਅਪਡੇਟ ਹੈ। ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ, ਅਤੇ ਉਹ ਜ਼ਿਆਦਾ ਪੁਖਤਾ ਹੁੰਦੀ ਹੈ, ਕਿਉਂਕਿ ਹੁਣੇ ਹੁਣੇ ਤੁਸੀਂ ਕਿਤੇ ਲੰਘੇ ਹੋਣੇ ਹੋ ਅਤੇ ਉਹ ਫਿਰ ਜ਼ਿਆਦਾ ਵਧੀਆ ਰਹਿ ਜਾਂਦੀ ਹੈ। ਸੋ ਧੰਨਵਾਦ ਤੁਹਾਡਾ ਬਹੁਤ, ਹਾਂਜੀ ਮਿਹਰਬਾਨੀ ਇਹਨਾਂ ਮੈਸੇਜਿਸ ਦੇ ਲਈ, ਅਤੇ ਮੈਂ ਵੇਖਣਾ ਵਾਂ ਜਿਹੜਾ ਇਹਨਾਂ ਦੇ ਵਿੱਚੋਂ ਕੋਈ ਸੈੱਟ ਬਹਿੰਦਾ ਹੋਵੇ। ਸੋ ਸਿਡਨੀ ਦੇ ਵਿੱਚ ਖਾਸ ਤੌਰ ਦੇ ਉੱਤੇ ਧੁੰਦ ਨੂੰ ਲੈ ਕੇ ਪਈ ਅੱਜ ਚੇਤਾਵਨੀਆਂ ਨੇ, ਟ੍ਰੈਫਿਕ ਵਾਲੇ ਪਾਸਿਓਂ ਵੀ ਇਹੋ ਹੀ ਆ ਰਹੀਆਂ ਨੇ ਕਿ ਵਿਜੀਬਿਲਟੀ ਦੀ ਅੱਜ ਸਮੱਸਿਆ ਰਹਿਣੀ ਹੈ। ਸਵੇਰੇ ਸਵੇਰੇ ਦੇ ਸਮੇਂ ਕਾਫੀ ਸੰਘਣੀ ਧੁੰਦ ਹੀ, ਹੁਣ ਇਸ ਟਾਈਮ ਕੀ ਸੂਰਤ ਹਾਲ ਨੇ ਜ਼ਰੂਰ ਤੁਸੀਂ ਦੱਸਿਓ। ਜੇਕਰ ਵਿਜੀਬਿਲਟੀ ਦੀ ਗੱਲ ਕਰੀਏ ਤਾਂ ਡਰਾਈਵਰਾਂ ਨੂੰ ਖਾਸ ਤੌਰ ਦੇ ਉੱਤੇ ਸਾਵਧਾਨ ਕੀਤਾ ਗਿਆ, ਸੋ ਰਫਤਾਰ ਜਿਹੜੀ ਆ ਉਹ ਘੱਟ ਹੀ ਰੱਖੀ ਜਾਵੇ, ਅਤੇ ਦੂਰੀ ਗੱਡੀਆਂ ਦੇ ਵਿਚਕਾਰ ਹੋਰ ਵਧਾ ਕੇ ਰੱਖ ਲਈ ਜਾਵੇ। ਲੋੜ ਪੈਣ ਦੇ ਉੱਤੇ ਹੈੱਡਲਾਈਟਾਂ ਦੀ ਵਰਤੋਂ ਤੁਸੀਂ ਕਰ ਸਕਦੇ ਹੋ, ਕਿਉਂਕਿ ਮੌਸਮ ਹੀ ਇੱਦਾਂ ਦਾ। ਸੋ ਇਸੇ ਵਜ੍ਹਾ ਕਰਕੇ ਗਲੈਨਵੁੱਡ ਦੇ ਇਲਾਕੇ ਦੇ ਵਿੱਚ ਇੱਕ ਟਰੱਕ ਹਾਦਸਾ ਵੀ ਵਾਪਰਿਆ ਹੈ, ਸੋ ਇਸੇ ਵਜ੍ਹਾ ਦੇ ਕਰਕੇ ਕਿਹਾ ਗਿਆ ਕਿ ਤੁਸੀਂ ਖਿਆਲ ਰੱਖਿਓ, ਤੁਸੀਂ ਇਸ ਟਾਈਮ ਦੇ ਉੱਤੇ ਵਿਜੀਬਿਲਟੀ ਨੂੰ ਖਾਸ ਧਿਆਨ 'ਚ ਰੱਖਦੇ ਹਾਂ, ਫਿਰ ਹੀ ਗੱਡੀ ਚਲਾਇਓ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਮੈਂ ਇੱਧਰ ਕੋਸ਼ਿਸ਼ ਕਰ ਰਿਹਾ ਕਿ ਹੋਰ ਜੇਕਰ ਸਾਨੂੰ ਕੁਛ ਲੱਭ ਜੇ ਸਿਡਨੀ ਦੇ ਹਵਾਲੇ ਦੇ ਨਾਲ, ਪਰ ਕੁੱਲ ਮਿਲਾ ਕੇ ਠੀਕ ਚੱਲ ਰਿਹਾ ਵਾ ਮਾਹੌਲ ਚਾਲ ਇਸ ਟਾਈਮ ਦੇ ਉੱਤੇ। ਗਲੈਨਵੁੱਡ ਦੇ ਇਲਾਕੇ ਦੇ ਵਿੱਚੋਂ ਜਿਹੜੀ 3:50 ਦੇ ਉੱਤੇ ਅਪਡੇਟ ਆਈ ਸੀ, ਇਹਨੂੰ ਆਪਾਂ ਵੈਸੇ ਇਗਨੋਰ ਕਰਦੇ ਹਾਂ, ਹੋ ਸਕਦਾ ਕਿ ਹੁਣ ਤੱਕ ਸਾਰਾ ਕੁਝ ਠੀਕ ਠਾਕ ਹੋਵੇ, ਤੁਸੀਂ ਜ਼ਰੂਰ ਦੱਸ ਦਿਓ। ਇਸ ਤੋਂ ਇਲਾਵਾ ਸਿਟੀ ਸੈਂਟਰ ਦੇ ਵਿੱਚ ਆਸ ਪਾਸ ਦੀਆਂ ਸੜਕਾਂ ਜਿਹੜੀਆਂ ਨੇ ਉਹ ਬੰਦ ਨੇ, ਪਾਰਕਿੰਗ ਦੇ ਉੱਤੇ ਵੀ ਸਖਤ ਪਾਬੰਦੀਆਂ ਨੇ, ਸੋ ਇਸ ਵਜ੍ਹਾ ਦੇ ਕਰਕੇ, ਕਿਉਂਕਿ ਇੱਥੇ ਇੱਕ ਫੈਸਟੀਵਲ ਚੱਲ ਰਿਹਾ ਦੀ ਰੌਕਸ, ਅਤੇ ਸਰਕੂਲਰ ਕਵੇ ਦੇ ਆਸ ਪਾਸ ਦੀਆਂ ਕਈ ਸੜਕਾਂ ਬੰਦ ਰਹਿਣ ਦੇ ਕਰਕੇ ਸਮੱਸਿਆ ਜਿਹੜੀ ਆ ਉਹ ਤੁਹਾਨੂੰ ਆ ਸਕਦੀ ਹੈ। ਸਲਾਹ ਇਹੋ ਹੀ ਹੈ ਕਿ ਸ਼ਹਿਰ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਤੁਸੀਂ ਪਬਲਿਕ ਟਰਾਂਸਪੋਰਟੇਸ਼ਨ ਦੀ ਵਰਤੋਂ ਅੱਜ ਦੇ ਦਿਨ ਕਰ ਲਿਓ ਜਦੋਂ ਇਹ ਫੈਸਟੀਵਲ ਚੱਲ ਰਿਹਾ ਹੋਊਗਾ। ਇਸ ਤੋਂ ਇਲਾਵਾ ਪਬਲਿਕ ਟਰਾਂਸਪੋਰਟੇਸ਼ਨ ਦੇ ਉੱਤੇ ਵੀ ਕੁਛ ਇੱਕ ਲਾਈਨਾਂ ਪ੍ਰਭਾਵਿਤ ਨੇ, ਜਿਹਦੇ ਵਿੱਚ ਬਿਹਤਰ ਆ ਕਿ ਤੁਸੀਂ ਇੱਕ ਵਾਰੀ ਐਪਲੀਕੇਸ਼ਨ 'ਤੇ ਝਾਤੀ ਮਾਰ ਲਿਓ, ਕਿਉਂਕਿ ਲੰਮੀ ਚੌੜੀ ਲਿਸਟ ਆ ਅਤੇ ਆਪਾਂ ਕੰਫਿਊਜ਼ ਨਾ ਹੋਈਏ। ਆਪਾਂ ਵੱਧਦੇ ਹਾਂ ਅੱਗੇ ਤੁਹਾਡੇ ਸੁੱਖ ਸੁਨੇਹਾਂ ਵੱਲੋਂ। ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਕੇਅਰਫੁੱਲ, ਸੜਕਾਂ ਗਿੱਲੀਆਂ ਨੇ ਅਤੇ ਹੈਪੀ ਹੰਪ ਡੇ, ਧੰਨਵਾਦ ਜੀ ਤੁਹਾਡਾ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਹਿੰਦੀ ਮੈਂ ਕਹਤੇ ਹਾਂ ਕੁਛ, ਪਰ ਗੁੱਡ ਮੋਰਨਿੰਗ ਮੈਨੂੰ ਜ਼ਰੂਰ ਸਮਝ ਆ ਗਈ ਹੈ, ਧੰਨਵਾਦ। ਮੰਡ ਸਾਹਿਬ ਕਹਿੰਦੇ ਕਿ ਸ਼ੁਭ ਸਵੇਰ ਅਤੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜਿੱਥੇ ਕਿ ਧੁੰਦ ਹੋਰ ਵਧੇਰੇ, ਧੰਨਵਾਦ ਜੀ, ਮਿਹਰਬਾਨੀ। ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਅੱਜ ਦਾ ਸ਼ਬਦ ਕੀਰਤਨ ਇਹਨਾਂ ਨੂੰ ਬਹੁਤ ਵਧੀਆ ਲੱਗਾ। ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਕਿ ਰੱਬ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਜੀ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਆ। ਸੰਦੀਪ ਦੱਤਾ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਵਾਹਿਗੁਰੂ ਸਾਰਿਆਂ ਦੇ ਉੱਤੇ ਕਿਰਪਾ ਬਣਾਈ ਰੱਖਣ। ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ, ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨ, ਸਭਨਾਂ ਦੇ ਮਿਹਨਤ ਨੂੰ ਫਲ ਲਾਉਣਾ ਅਤੇ ਸਭਨਾਂ ਦਾ ਦਿਨ ਸੁੱਖ ਸੁੱਖਾਂ ਨਾਲ ਚੜਾਉਣਾ। ਅੰਮ੍ਰਿਤ ਜੀ ਹਰ ਰੋਜ਼ ਦੀ ਤਰ੍ਹਾਂ ਬੜੀਆਂ ਪਿਆਰੀਆਂ ਅਰਦਾਸਾਂ ਕਰਦੇ ਨੇ ਸਾਡੇ ਸਾਰਿਆਂ ਦੇ ਲਈ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਭ ਦਾ ਦਿਨ ਵਧੀਆ ਵਧੀਆ ਚੜ੍ਹਾਈ। ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਭੋਲਾ ਬੈਂਸ ਜੀ ਗੁੱਡ ਮਾਰਨਿੰਗ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਇੱਧਰ ਅਜੀਤ ਬੁੱਟਰ ਜੀ ਵੀ ਸਤਿ ਸ਼੍ਰੀ ਅਕਾਲ, ਚਾਹ ਕੌਫੀ ਅਤੇ ਚੋਕਲੇਟ ਭੇਜਦੇ ਨੇ, ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ। ਜਸਵਾਲ ਸਾਹਿਬ ਕਹਿੰਦੇ ਨੇ ਕਿ ਗੱਲ ਕਿੰਨੀ ਅਜੀਬ ਆ ਪਰ ਸੱਚ ਆ, ਸੁੱਤੇ ਪਏ ਨੂੰ ਜਗਾਉਣ ਦੀ ਜਗ੍ਹਾ ਜਾਗਦੇ ਹੋਏ ਨੂੰ ਜਗਾਉਣਾ ਮੁਸ਼ਕਲ ਆ। ਧੰਨਵਾਦ ਤੁਹਾਡਾ ਜਸਵਾਲ ਸਾਹਿਬ, ਬਹੁਤ ਮਿਹਰਬਾਨੀ। ਕਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਬਲਗੂਲਕਾ ਤੋਂ ਕਰ ਰਹੇ ਨੇ ਮੈਸੇਜ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ। ਸੁਖਸਰਾਂ ਜੀ ਐਡੀਲੇਡ ਤੋਂ ਮੈਸੇਜ ਕਰਦੇ ਨੇ, ਅਤੇ ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਤੁਹਾਡਾ ਅਤੇ ਮੇਰਾ ਸਾਰਿਆਂ ਦਾ ਦਿਨ ਵਧੀਆ ਵਧੀਆ ਜਾਵੇ, ਰੱਬ ਅੱਗੇ ਆਹੀ ਅਰਦਾਸ ਹੈ, ਬਹੁਤ ਧੰਨਵਾਦ ਤੁਹਾਡਾ। ਅਤੇ ਗੁਰਿੰਦਰ ਖਿੰਡਾ ਜੀ ਸਾਰੇ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਬਹੁਤ ਬਹੁਤ ਪਿਆਰ। ਲਵਜੋ ਧੁਨਾ ਜੀ ਧੁਨਾ ਜ਼ਿਲੁਰ ਮੋਗੇ ਵਾਲੇ ਸਬਾਤ ਦੇ ਭਲੇ ਦੀ ਅਰਦਾਸ ਕਰਦੇ ਨੇ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਐਡੀਲੇਡ ਤੋਂ, ਕਹਿੰਦੇ ਕਿ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਗੁਰਿੰਦਰ ਸੰਧੂ ਜੀ ਦੇਸੀ ਮਹੀਨੇ ਦੀ ਸਾਂਝ ਪਾਉਂਦੇ ਨੇ, ਕਹਿੰਦੇ ਕਿ 13 ਤਰੀਕ ਹੋ ਗਈ ਆ ਜੇਠ ਦੇ ਮਹੀਨੇ ਦੀ, ਅੱਜ ਬੁੱਧਵਾਰ 27 ਮਈ ਆ ਅਤੇ ਅੱਜ ਬਕਰੀਦ। ਧੰਨਵਾਦ ਜੀ, ਬਹੁਤ ਮਿਹਰਬਾਨੀ ਤੁਹਾਡੀ ਸੰਧੂ ਸਾਹਿਬ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਕਮਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਨਾਲ ਭੇਜਦੇ ਨੇ ਆਪਣੇ ਉਣੇ ਹੋਏ ਪਿੰਨੀਆਂ ਵਾਲੇ ਡੱਬੇ ਦੀ ਫੋਟੋ। ਧੰਨਵਾਦ ਜੀ ਤੁਹਾਡਾ, ਨਵੀਆਂ ਬਣਾ ਲਓ ਹੁਣ। ਤਾਂ ਜਤਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ ਜੀ। ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਬਹੁਤ ਮਿਹਰਬਾਨੀ ਜਤਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਬੁੱਧਵਾਰ ਦੇ ਦਿਨ ਦੀਆਂ ਵਧਾਈਆਂ ਦੇ ਨਾਲ ਭੇਜਦੇ ਨੇ ਚਾਹ ਕੌਫੀ। ਅਤੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਰਬੱਤ ਦਾ ਭਲਾ ਕਰੇ, ਕਲਾਈਡ ਨੌਰਥ ਤੋਂ ਭੇਜਦੇ ਨੇ ਮੈਸੇਜ, ਕਹਿੰਦੇ ਨੇ ਕਿ ਲਵਲੀ ਜਿਹਾ ਦਿਨ ਰਹੇ ਸਾਰਿਆਂ ਦਾ, ਅਤੇ ਡਰਾਈਵ ਸਾਰੇ ਧਿਆਨ ਦੇ ਨਾਲ ਕਰਿਓ। ਸੁਖਦੀਪ ਸਿੰਘ ਘੁੰਮਣ ਜੀ ਇੱਕ ਵਾਰੀ ਫਿਰ ਤੋਂ ਪਿਆਰੀ ਜੀ ਕਹਾਣੀ ਸਾਡੇ ਨਾਲ ਸਾਂਝੀ ਕਰਦੇ ਆ, ਅਤੇ ਇਹ ਮੈਂ ਰੱਖ ਲੈਣਾ ਜੀ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਇਹਨੂੰ ਸਾਂਝਾ ਕਰਾਂਗੇ। ਮਿਹਰਬਾਨੀ। ਅਤੇ ਮਾਨਸਾ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਅਤੇ ਚਾਹ ਕੌਫੀ ਅਤੇ ਨਾਲ ਦੱਸਦੇ ਨੇ ਕਿ ਅੱਜ 27 ਤਰੀਕ ਹੋ ਗਈ ਆ ਮਈ ਦੇ ਮਹੀਨੇ ਦੀ। ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਅੱਜ ਦੀ ਆ ਕੇ ਕਹਾਣੀ ਵੇਖਦੇ ਹਾਂ ਕੀ ਕਹਿੰਦੀ ਹੈ ਰੇਡੀਓ। ਹਾਂਜੀ, 1674 AM।
1: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। किचन दा स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, फाड़े करनु बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 कॉलिंस रोड मेल्टन।
2: चलदी दा नाम गड्डी, हां ते सुनिया ही होना, ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स, जिना को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1 19-25 सुमर्टन रोड कैंपलफील्ड, कॉल 03908 6655 और विजिट tireforce.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੋਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਆਸ ਕਰਦੇ ਹਾਂ ਕਿ ਹੁਣ ਤੱਕ ਸਵੇਰੇ ਸਵੇਰੇ ਦਾ ਤੁਹਾਡਾ ਨੇਮ ਬਣ ਚੁੱਕਾ ਹੋਊਗਾ। ਸਵੇਰੇ ਸਵੇਰੇ ਉੱਠ ਕੇ ਇੱਕ ਵਾਰੀ ਖੁਸ਼ ਜ਼ਰੂਰ ਹੋ ਲੈਂਦੇ ਹੋਗੇ, ਮੁਸਕਰਾ ਜ਼ਰੂਰ ਲੈਂਦੇ ਹੋਗੇ। ਹਰ ਰੋਜ਼ ਜੋ ਵੀ ਮਨ ਦੇ ਉੱਤੇ ਬੋਝ ਹੋਇਆ ਬੀਤਿਆ ਕੱਲ੍ਹ ਦੇ ਦਿਨ ਦਾ, ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਨਵਿਆਂ ਸਿਰ ਨਵੀਂ ਦਿਨ ਦੀ ਨਵੀਂ ਸ਼ੁਰੂਆਤ ਹੱਸ ਖੇਡ ਕੇ ਇਹ ਜ਼ਰੂਰ ਆਪਣੀ ਰੂਟੀਨ ਬਣਾ ਲਿਆ। ਭਾਵੇਂ ਤੁਸੀਂ ਸਵੇਰੇ ਸਵੇਰੇ ਕਹਾਣੀ ਸੁਣ ਰਹੇ ਹੋ ਚਾਹੇ ਨਾ ਸੁਣ ਰਹੇ ਹੋ, ਰੇਡੀਓ ਸੁਣ ਰਹੇ ਹੋ ਚਾਹੇ ਨਾ ਸੁਣ ਰਹੇ ਹੋ, ਜੋ ਵੀ ਸੁਣ ਰਹੇ ਹੋ ਜੋ ਵੀ ਕਰ ਰਹੇ ਹੋ, ਇਹ ਨਿਯਮ ਜ਼ਰੂਰ ਤੁਸੀਂ ਬਰਕਰਾਰ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਕਹਾਣੀ ਜਪਾਨ ਦੇ ਇੱਕ ਆਸ਼ਰਮ ਦੀ ਹੈ। ਕਹਿੰਦੇ ਨੇ ਉੱਥੇ ਇੱਕ ਗੁਰੂ ਦੇ ਵੱਲੋਂ ਹਰ ਸਾਲ ਇੱਕ ਸਾਲਾਨਾ ਸਮਾਗਮ ਕਰਾਇਆ ਜਾਂਦਾ ਹੈ, ਜਿੱਥੇ ਦੁਨੀਆ ਦੇ ਵਿੱਚੋਂ ਜਾਂ ਫਿਰ ਆਸ ਪਾਸ ਤੋਂ ਸਾਰੇ ਉਹਨਾਂ ਦੇ ਸ਼ਰਧਾਲੂ ਪਹੁੰਚਦੇ ਅਤੇ ਹਰ ਕੋਈ ਜਿਹੜਾ ਦਾਅਵਾ ਕਰਦਾ ਸੀ ਕਿ ਉਹ ਰੱਬ ਦੇ ਰਾਹ ਦੇ ਉੱਤੇ ਚੱਲਿਆ, ਉਹ ਟਿਕ ਕੇ ਬਹਿ ਸਕਦਾ, ਉਹ ਆਪਣਾ ਅਧਿਆਤਮਿਕ ਸਫ਼ਰ ਥੋੜ੍ਹਾ ਅੱਗੇ ਲੈ ਕੇ ਜਾਣਾ ਚਾਹੁੰਦਾ, ਉਹ ਪੁੱਜ ਕੇ ਇਸ ਸਮਾਗਮ ਦੇ ਵਿੱਚ ਪੁੱਜਦਾ। ਸੌਆਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਸ ਪਾਸ ਤੋਂ ਆਉਂਦੇ, ਕੁਛ ਉਹਨਾਂ ਦੇ ਆਪਣੇ ਸ਼ੇਸ਼ ਹੁੰਦੇ, ਬਾਕੀ ਤਾਂ ਸਾਰਾ ਕੁਛ ਸਮਾਗਮ ਦੇ ਵਿੱਚ ਹੁੰਦਾ ਹੀ, ਪਰ ਕੁਛ ਇੱਕ ਬੇਸਿਕ ਸ਼ਰਤਾਂ ਸੀ। ਸ਼ਰਤਾਂ ਇਹ ਕਿ ਤੁਸੀਂ ਵੇਲੇ ਸਿਰ ਉੱਠੋਗੇ, ਅੰਮ੍ਰਿਤ ਵੇਲੇ ਉੱਠੋਗੇ, ਉੱਠ ਕੇ ਰੱਬ ਦਾ ਨਾਂ ਜਪੋਗੇ, ਵੇਲੇ ਸਿਰ ਸੌਵੋਗੇ, ਕੋਈ ਐਵੇਂ ਨਜਾਇਜ਼ ਅਜਾਈ ਗੱਲ ਨਹੀਂ ਕਰੋਗੇ, ਵੱਧ ਤੋਂ ਵੱਧ ਮੌਨ ਰੱਖੋਗੇ, ਆਪਣੇ ਗਿਆਨ ਨੂੰ ਆਪਣੇ ਦਿਮਾਗ ਦੇ ਉੱਤੇ ਹਾਵੀ ਨਹੀਂ ਹੋਣ ਦਿਓਗੇ, ਕਿਸੇ ਦੇ ਨਾਲ ਬਹਿਸ ਬਸਈਆ ਨਹੀਂ ਕਰੋਗੇ, ਹੋਰ ਤੇ ਹੋਰ ਖਾਣਾ ਵੀ ਤੁਹਾਨੂੰ ਬਿਲਕੁਲ ਸਾਦਾ ਮਿਲੂਗਾ ਅਤੇ ਉਬਲਿਆ ਹੋਇਆ ਖਾਣਾ ਮਿਲੂਗਾ, ਕੋਈ ਕਿਸੇ ਕਿਸਮ ਦਾ ਕੋਈ ਸਵਾਦ ਨਹੀਂ, ਕੋਈ ਚਿਟਕਾਰੇ ਨਹੀਂ। ਅਤੇ ਇਸੇ ਤਰੀਕੇ ਦੇ ਨਾਲ ਤੁਹਾਨੂੰ ਲਗਭਗ 40 ਦਿਨ ਉੱਥੇ ਰਹਿਣਾ ਪੈਣਾ। ਸੋ ਇਸ ਵਾਰੀ ਜਦੋਂ ਸਾਲ ਦਾ ਸਮਾਗਮ ਸ਼ੁਰੂ ਹੋਇਆ ਤਾਂ ਕਹਿੰਦੇ ਨੇ ਕਿ ਬਹੁਤ ਸਾਰੇ ਆਸ ਪਾਸ ਤੋਂ ਲੋਕ ਪਹੁੰਚੇ, ਪਰ ਉਹਨਾਂ ਦੇ ਵਿੱਚ ਇੱਕ ਚੋਰ ਜਿਹੜਾ ਕਿ ਪੁਲਿਸ ਦੇ ਡਰ ਤੋਂ ਉੱਥੇ ਪਹੁੰਚ ਗਿਆ। ਸ਼ਾਇਦ ਉਹਨੂੰ ਲੱਗਦਾ ਸੀ ਕਿ ਜੇਕਰ ਮੈਂ ਬਾਹਰ ਰਿਹਾ ਤਾਂ ਪੁਲਿਸ ਨੇ ਮੈਨੂੰ ਲੱਭ ਲੈਣਾ। ਸੋ ਇੱਕ ਸੋਹਣਾ ਥਾਂ ਸੀ ਲੁਕਣ ਦੇ ਲਈ। ਸੋ ਚੋਰ ਵੀ ਆ ਕੇ ਉਹਨਾਂ ਭਿਕਸ਼ੂਆਂ ਦੇ ਵਾਂਗੂ ਸਾਰਾ ਕੁਛ ਕਾਪੀ ਕਰਦਾ, ਜਿੱਦਾਂ ਉਹ ਬਹਿੰਦੇ ਉੱਦਾਂ ਹੀ ਬੈਠਾ ਰਹਿੰਦਾ। ਜਿੰਨੇ ਕੁ ਵਜੇ ਉਹ ਉੱਠਦੇ ਨਾਲ ਉਹਨੂੰ ਉੱਠਣਾ ਹੀ ਪੈਂਦਾ। ਆਨੰਦ ਤਾਂ ਉਹਨੂੰ ਆ ਰਿਹਾ ਸੀ ਪਰ ਉਹਦੇ ਅੰਦਰੋਂ ਚੋਰੀ ਦੀ ਆਦਤ ਨਾ ਜਾਵੇ, ਵਾਰ ਵਾਰ ਉਹਨੂੰ ਤੰਗ ਕਰੇ। ਸੋ ਇਹ ਸਭ ਕੁਛ ਦੇ ਦਰਮਿਆਨ ਆਖਿਰਕਾਰ ਇੱਕ ਦਿਨ ਉਹ ਆਪਣੇ ਉੱਤੇ ਕਾਬੂ ਨਾ ਰੱਖ ਪਾਇਆ, ਚਾਹੇ ਕਿ ਉਹਦੀ ਜ਼ਰੂਰਤ ਨਹੀਂ ਸੀ ਪਰ ਫਿਰ ਵੀ ਉਹਨੇ ਕਿਸੇ ਦੂਸਰੇ ਭਿਕਸ਼ੂ ਦਾ ਦਾਨ ਪਾਤਰ ਚੁਰਾ ਲਿਆ। ਸੋ ਇਹ ਚੋਰੀ ਕਰਨ ਦੇ ਉੱਤੇ ਸਵੇਰ ਨੂੰ ਚਾਰ ਚੁਫੇਰੇ ਰੌਲਾ ਪੈ ਗਿਆ, ਕਿੱਥੇ ਗਿਆ, ਕਿਹਨੇ ਰੱਖਿਆ। ਚਲੋ ਥੋੜ੍ਹੇ ਚਿਰ ਦਾ ਰੌਲਾ ਰੱਪਾ ਪੈ ਕੇ ਉਹ ਗੱਲ ਸਮਾਪਤ ਹੋਈ, ਪਰ ਉਹਦਾ ਉਹ ਸੁਭਾਅ ਫੇਰ ਨਾ ਗਿਆ। ਦੋ ਕੁ ਦਿਨ ਬੀਤੇ, ਉਹਨੇ ਫਿਰ ਦੁਬਾਰਾ ਤੋਂ ਜੋ ਕਿਸੇ ਦਾ ਲੱਭਿਆ ਉਹ ਚੁਰਾ ਕੇ ਆਪਣੇ ਕੋਲ ਰੱਖ ਲਿਆ ਅਤੇ ਅੱਗੇ ਦੇ ਨਾਲੋਂ ਵੀ ਥੋੜ੍ਹਾ ਜਿਹਾ ਵੱਧ ਰੌਲਾ ਪਿਆ। ਗੱਲ ਕਾਹਦੀ ਕਿ ਆਸ਼ਰਮ ਦਾ ਹੁਣ ਜਿਹੜਾ ਪਹਿਲਾਂ ਵਾਲਾ ਮਾਹੌਲ ਸੀ, ਮੌਨ ਸੀ, ਚੁੱਪ ਸੀ, ਹੌਲੀ ਹੌਲੀ ਹੁਣ ਖਿੱਲਰਦੀ ਜਾਪੇ, ਚੀਕ ਝਾੜਾ ਜਿਹਾ ਵਧਣ ਲੱਗ ਪਿਆ। ਸਵੇਰ ਦੇ ਸਮੇਂ ਤਾਂ ਚਲੋ ਸਾਰੇ ਜਣੇ ਆਪਣੀ ਸਮਾਧੀ ਕਰਦੇ ਅਤੇ ਉਸ ਤੋਂ ਬਾਅਦ ਹੁਣ ਗੱਲਾਂ ਬਾਤਾਂ ਦਾ ਵਿਸ਼ਾ ਇਹ ਵੀ ਰਹਿਣ ਲੱਗ ਪਿਆ ਕਿ ਆਖਿਰਕਾਰ ਚੀਜ਼ਾਂ ਜਾਂਦੀਆਂ ਕਿੱਥੇ ਨੇ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਇੱਕ ਦਿਨ ਉਹਨਾਂ ਨੇ ਵੇਖਿਆ ਕਿ ਸਾਰੇ ਸਮਾਧੀ ਦੇ ਵਿੱਚ ਨੇ, ਸਾਰੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੀਨ ਨੇ ਅਤੇ ਉਹਨੇ ਵੱਡਾ ਹੱਥ ਮਾਰਿਆ ਚੰਗੀ ਤਰ੍ਹਾਂ ਦੇ ਨਾਲ, ਤਸੱਲੀ ਦੇ ਨਾਲ, ਜੋ ਜੋ ਵੀ ਕਿਸੇ ਦੇ ਕੋਲ ਸੀ, ਕਿਸੇ ਕੋਲ ਕੋਈ
ਪੈਸਾ ਧੇਲਾ ਸੀ, ਕੋਈ ਮਹਿੰਗੀ ਵਸਤੂ ਸੀ, ਕੋਈ ਮਹਿੰਗਾ ਲੀੜਾ ਲੱਤਾ ਸੀ, ਉਹ ਸਾਰਾ ਕੁਛ ਚੁੱਕ ਕੇ ਥੋੜ੍ਹਾ ਹਟਵਾਂ ਝਾੜੀਆਂ ਜੰਗਲਾਂ ਦੇ ਵਿੱਚ ਲਗਾ ਆਇਆ। ਸੋਚਦਾ ਜਿੱਦਣ ਮੈਂ ਇੱਥੋਂ ਜਾਊਂਗਾ ਉਦਣ ਨਾਲ ਲੈ ਜਾਊਂਗਾ। ਬਸ ਫਿਰ ਕੀ ਸੀ, ਅਗਲੇ ਦਿਨ ਆਸ਼ਰਮ ਦੇ ਵਿੱਚ ਲਾਲਾ ਲਾਲਾ ਹੋ ਗਈ। ਸਵੇਰ ਦਾ ਸਮਾਂ ਜਿੱਥੇ ਪਾਠ ਪੂਜਾ ਭਗਤੀ ਦੇ ਲਈ ਰੱਬ ਦੇ ਵਿੱਚ ਲੀਨ ਹੋਣ ਦੇ ਲਈ ਰੱਖਿਆ ਸੀ, ਉੱਥੇ ਹੁਣ ਸਵੇਰ ਦੇ ਸਮੇਂ ਚੀਕ ਚਾੜਾ ਪੈ ਗਿਆ। ਗੁਰੂ ਦੇ ਕੋਲ ਸਾਰੇ ਸ਼ਿਕਾਇਤ ਲੈ ਕੇ ਪਹੁੰਚੇ। ਗੁਰੂ ਨੇ ਬਥੇਰਾ ਕਿਹਾ ਕਿ ਇਹ ਸਮਾਂ ਸਾਡਾ ਸਮਾਧੀ ਦਾ, ਪਰ ਕੌਣ ਮੰਨੇ, ਉਹਨਾਂ ਦੀਆਂ ਕੀਮਤੀ ਵਸਤਾਂ ਜੋ ਜੰਦ ਕਰ ਗਈਆਂ ਸੀ। ਅਤੇ ਆਖਿਰਕਾਰ ਇੱਕ ਜਣੇ ਨੇ ਸ਼ੱਕ ਜਿਤਾਇਆ, ਕਹਿਣ ਲੱਗਾ ਮੈਂ ਇਹਨੂੰ ਝਾੜੀਆਂ ਵੱਲ ਜਾਂਦੇ ਵੇਖਿਆ ਸੀ, ਹੋਵੇ ਨਾ ਹੋਵੇ ਤਾਂ ਸਾਨੂੰ ਇਹਦੇ ਉੱਤੇ ਸ਼ੱਕ ਹੈ। ਉਹਨੇ ਬਥੇਰਾ ਮਨ੍ਹਾ ਕੀਤਾ, ਪਰ ਜਦੋਂ ਜਾ ਕੇ ਝਾੜੀਆਂ ਫੋਲੀਆਂ ਤਾਂ ਉੱਥੋਂ ਸਾਰਾ ਸਮਾਨ ਲੱਭ ਗਿਆ। ਹੁਣ ਬੰਦਾ ਵੀ ਲੱਭ ਗਿਆ ਸੀ, ਅਤੇ ਸਾਰਿਆਂ ਦਾ ਧਿਆਨ ਇਹੀ ਕਿ ਗੁਰੂ ਇਹਨੂੰ ਕੋਈ ਨਾ ਕੋਈ ਸਜ਼ਾ ਦੇਵੇ, ਇਹਨੂੰ ਆਸ਼ਰਮ ਦੇ ਵਿੱਚੋਂ ਕੱਢੇ। ਤਾਂ ਗੁਰੂ ਨੇ ਬਿਲਕੁਲ ਸ਼ਾਂਤ ਰਹਿ ਕੇ ਇੱਕ ਮੌਕਾ ਹੋਰ ਦੇ ਦਿੱਤਾ, ਭਾਈ ਇੱਥੇ ਤੂੰ ਆਇਆ ਕੁਛ ਸਿੱਖਣ ਦੇ ਲਈ, ਇੱਥੇ ਤੂੰ ਆਇਆ ਕੁਛ ਪਾਉਣ ਦੇ ਲਈ, ਵੇਖੀ ਗਵਾ ਕੇ ਨਾ ਚਲੇ ਜਾਈ। ਇੰਨਾ ਕਹਿ ਕੇ ਮੁਸਕਰਾ ਕੇ ਫਿਰ ਆਪਣੀ ਸਮਾਧੀ ਦੇ ਵਿੱਚ ਲੀਨ ਹੋ ਗਿਆ। ਬਾਕੀ ਆਏ ਜੋ ਮਰਜ਼ੀ ਕਰੀ ਜਾਣ, ਪਰ ਗੁਰੂ ਨੇ ਆਪਣਾ ਨੇਮ ਨਾ ਛੱਡਿਆ। ਇਸੇ ਤਰ੍ਹਾਂ ਦੇ ਨਾਲ ਕੁਛ ਦਿਨ ਹੋਰ ਬੀਤੇ, ਪਰ ਉਹਦੇ ਅੰਦਰ ਦਾ ਚੋਰ ਹਾਲੇ ਵੀ ਸ਼ਾਂਤ ਨਹੀਂ ਸੀ ਹੋਇਆ। ਕੁਛ ਇੱਕ ਵਸਤਾਂ ਇੱਦਾਂ ਦੀਆਂ ਸੀ ਜਿਹੜੀਆਂ ਉਹ ਜ਼ਰੂਰ ਚਾਹੁੰਦਾ ਸੀ ਕਿ ਮੈਂ ਨਾਲ ਲੈ ਕੇ ਜਾਵਾਂ, ਅਤੇ ਹੁਣ ਤਾਂ ਉਹਨੂੰ ਪਤਾ ਵੀ ਲੱਗ ਗਿਆ ਸੀ ਕਿ ਇਹਦੇ ਕੋਲ ਕੀ ਆ, ਕਿੰਨਾ ਕਿਆ। ਅਤੇ ਫਿਰ ਦੁਬਾਰਾ ਤੋਂ ਕੁਛ ਜ਼ਰੂਰੀ ਜ਼ਰੂਰੀ ਕੀਮਤੀ ਚੀਜ਼ਾਂ ਜਦੋਂ ਚੋਰੀ ਹੋਈਆਂ, ਅਤੇ ਇਸ ਵਾਰੀ ਰੌਲਾ ਰੱਪਾ ਠੱਲਣ ਵਾਲਾ ਨਹੀਂ, ਇਸ ਵਾਰੀ ਚੰਗਾ ਵੱਡਾ ਹੰਗਾਮਾ ਹੋਇਆ। ਸਾਰਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਿ ਹੁਣ ਗੁਰੂ ਇੱਕ ਪਾਸਾ ਕਰ ਲਏ, ਜਾਂ ਇਹ ਰਹੂਗਾ ਜਾਂ ਫਿਰ ਆਪਾਂ ਰਵਾਂਗੇ। ਹੁਣ ਤਾਂ ਸਾਰਾ ਕੁਛ ਸਾਨੂੰ ਪਤਾ ਵੀ ਆ, ਕਿਹੜਾ ਬੰਦਾ ਤੰਗ ਕਰ ਰਿਹਾ, ਕਿਹੜਾ ਚੋਰੀਆਂ ਕਰ ਰਿਹਾ। ਇਹਦੇ ਬਾਵਜੂਦ ਵੀ ਗੁਰੂ ਚੁੱਪ ਆ, ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਸਾਰਿਆਂ ਨੇ ਏਕਾ ਕੀਤਾ, ਇਕੱਠੇ ਹੋਏ ਗੁਰੂ ਕੋਲ ਗਏ। ਹੁਣ ਦੋ ਹੀ ਆਪਸ਼ਨ, ਜਾਂ ਤਾਂ ਇਹਨੂੰ ਆਸ਼ਰਮ ਦੇ ਵਿੱਚੋਂ ਕੱਢਿਆ ਜਾਵੇ, ਜਾਂ ਫਿਰ ਅਸੀਂ ਸਾਰੇ ਜਣੇ ਜਾ ਰਹੇ ਹਾਂ। ਗੁਰੂ ਕੁਛ ਦੇਰ ਦੇ ਲਈ ਸ਼ਾਂਤ ਰਿਹਾ, ਤਾਂ ਫਿਰ ਗੁਰੂ ਨੇ ਵੀ ਆਪਣਾ ਫੈਸਲਾ ਸੁਣਾਇਆ। ਦੇਖੋ ਤੁਸੀਂ ਬੜੇ ਭਲੇ ਬੰਦੇ ਹੋ, ਤੁਸੀਂ ਬੜੇ ਨੇਕ ਬੰਦੇ ਹੋ, ਰੱਬ ਦੇ ਰਾਹ ਦੇ ਉੱਤੇ ਚੱਲੇ ਹੋ। ਤੁਹਾਡੇ ਵਿੱਚੋਂ ਬਹੁਤੇ ਹਰ ਸਾਲ ਆਉਂਦੇ ਨੇ, ਇੱਥੋਂ ਕੁਛ ਲੈ ਕੇ ਜਾਂਦੇ ਨੇ, ਕੁਛ ਦੇ ਕੇ ਜਾਂਦੇ ਨੇ। ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਜਾ ਕੇ ਰੌਸ਼ਨੀ ਫੈਲਾਉਂਦੇ ਹੋ, ਤੁਸੀਂ ਆਲਰੇਡੀ ਸਿੱਖੇ ਸਿਖਾਇਓ, ਤੁਸੀਂ ਚਲੇ ਵੀ ਜਾਓਗੇ ਕੋਈ ਫਰਕ ਨਹੀਂ ਪੈਂਦਾ। ਪਰ ਇਹ ਵਿਚਾਰਾ ਭਟਕਿਆ, ਇਨਸਾਨੀਅਤ ਦੀ ਰਾਹ ਦੇ ਉੱਤੇ ਚੱਲਦਾ ਚੱਲਦਾ ਪਤਾ ਨਹੀਂ ਕਦੋਂ ਦਾ ਲੀਏ ਲੱਥਾ। ਮੇਰਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਇਹਦਾ ਸਾਥ ਛੱਡਾਂ। ਕੁੱਲ ਮਿਲਾ ਕੇ ਗੁਰੂ ਦਾ ਇਸ਼ਾਰਾ ਇਹ ਸੀ ਕਿ ਤੁਸੀਂ ਸਾਰਿਆਂ ਨੇ ਜਾਣਾ ਤਾਂ ਜਾ ਸਕਦੇ ਹੋ, ਪਰ ਮੈਂ ਇਸ ਇੱਕ ਵਿਅਕਤੀ ਨੂੰ, ਇੱਕ ਚੋਰ ਨੂੰ ਆਪਣੇ ਆਸ਼ਰਮ 'ਚੋਂ ਨਹੀਂ ਜਾਣ ਦੇਣਾ ਜਿੰਨਾ ਚਿਰ ਤੱਕ ਇਹ ਸ਼ਿਵਰ, ਇਹ ਸਮਾਗਮ ਪੂਰਾ ਨਹੀਂ ਹੁੰਦਾ। ਗੁਰੂ ਨੇ ਉਸ ਚੋਰ ਵੱਲ ਵੇਖਿਆ ਤਾਂ ਕਿਹਾ, ਤੁਹਾਨੂੰ ਨਹੀਂ ਲੱਗਦਾ ਜਿਹਨੂੰ ਵਾਪਸ ਮੈਂ ਦੁਨੀਆਂ ਦੇ ਵਿੱਚ ਇੱਦਾਂ ਹੀ ਭੇਜ ਦਿੱਤਾ, ਇਹ ਤਾਂ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਸ਼ਾਤਰ ਬਣ ਕੇ ਜਾਊਗਾ, ਹੁਣ ਤਾਂ ਇਹਨੂੰ ਹੋਰ ਵੀ ਚਾਰ ਗੋਲ ਵਧੇਰੇ ਆ ਗਏ ਨੇ। ਇਹ ਜਿੱਥੇ ਵੀ ਜਾਊਗਾ ਜਾ ਕੇ ਆਪਣਾ ਹੁਨਰ ਦੱਸੂਗਾ, ਚੋਰੀਆਂ ਸਿਖਾਊਗਾ ਲੋਕਾਂ ਨੂੰ, ਸਮਾਜ ਦੇ ਵਿੱਚ ਹੋਰ ਅਰਾਜਕਤਾ ਫੈਲੂਗੀ। ਅਤੇ ਅੱਜ ਜੇ ਤੁਸੀਂ ਸੌਵਾਂ ਚਲੇ ਵੀ ਜਾਂਦੇ ਹੋ ਤਾਂ ਸਮਾਜ ਨੂੰ ਕੁਛ ਨਾ ਕੁਛ ਚੰਗਾ ਹੀ ਦੱਸੋਗੇ, ਵੱਧ ਤੋਂ ਵੱਧ ਮੇਰੇ ਬਾਰੇ ਮਾੜਾ ਕਹਿ ਲਓਗੇ। ਪਰ ਇਸ ਤੋਂ ਇਲਾਵਾ

ਉਹਨਾਂ ਦੀ ਮਰਜ਼ੀ ਆ, ਉਹਨਾਂ ਨੇ ਜਾਣਾ ਜਾਂ ਉਹਨਾਂ ਨੇ ਰਹਿਣਾ, ਪਰ ਫੈਸਲਾ ਸਾਫ਼ ਅਤੇ ਸਪੱਸ਼ਟ ਸੀ। ਇਹ ਫੈਸਲਾ ਲਗਭਗ ਉੱਦਾਂ ਦਾ ਫੈਸਲਾ ਜਿੱਦਾਂ ਦਾ ਆਪਾਂ ਇੱਕ ਗੁਰੂ ਨਾਨਕ ਦੇਵ ਜੀ ਦੀ ਸਾਖੀ ਦੇ ਵਿੱਚ ਸੁਣਦੇ ਆਏ ਹਾਂ, ਵੱਸਦੇ ਰਹੋ ਉੱਜੜ ਜਾਓ ਦਾ ਸੰਦੇਸ਼। ਜਿਹੜੇ ਮਾੜੇ ਲੋਕ ਨੇ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਇਸੇ ਨਗਰ ਦੇ ਵਿੱਚ ਵੱਸਦੇ ਰਹੋ, ਜੇ ਉਹ ਬਾਹਰ ਗਏ ਤਾਂ ਗਲਤ ਚੀਜ਼ਾਂ ਫੈਲਾਉਣਗੇ, ਦੁਨੀਆਂ ਨੂੰ ਕੋਈ ਚੱਜ ਦਾ ਸੰਦੇਸ਼ ਨਹੀਂ ਦੇਣਗੇ। ਜਿਹੜੇ ਚੰਗੇ ਆ ਉਹ ਜਿਹੜੇ ਵੀ ਚੰਗੇ ਆ ਉਹ ਜਿੱਥੇ ਵੀ ਜਾਣਗੇ ਆਪਣੀ ਚੰਗਿਆਈ ਨਾਲ ਲੈ ਕੇ ਜਾਣਗੇ। ਧਰਮ ਕੰਮ ਕੋਈ ਆ, ਜਿੱਥੇ ਵੀ ਕਿਤੇ ਰੱਬ ਨੂੰ ਮਿਲੇ ਇਨਸਾਨ ਨੇ ਪਹੁੰਚੇ ਨੇ, ਉਹਨਾਂ ਦਾ ਦੁਨੀਆਂ ਨੂੰ ਵੇਖਣ ਦਾ ਨਜ਼ਰੀਆ ਅਲੱਗ ਹੁੰਦਾ, ਉਹਨਾਂ ਦੇ ਸੰਦੇਸ਼ ਅਲੱਗ ਹੁੰਦੇ ਨੇ। ਉਹ ਵੱਖਰੀ ਗੱਲ ਕਿ ਆਪਾਂ ਉਹਦੇ ਉੱਤੇ ਬਹੁਤਾ ਚੱਲ ਨਹੀਂ ਪਾਉਂਦੇ। ਕਿਤੇ ਇੱਕ ਬੰਦਾ ਵੀ ਮਾੜਾ ਦੁਨੀਆਂ ਦੇ ਵਿੱਚ ਬਾਹਰ ਜਾ ਕੇ ਵਿਚਰਦਾ ਤਾਂ ਉਹ ਆਪਣੇ ਨਾਲ ਆਪਣੇ ਵਰਗੇ ਸੌਵਾਂ ਤਿਆਰ ਕਰਦਾ। ਜੇ ਇੱਕ ਚੋਰ ਹੈ ਤਾਂ ਉਹਨੇ ਪਤਾ ਨਹੀਂ ਕਿੰਨੇ ਕੁ ਜਾ ਕੇ ਚੋਰ ਤਿਆਰ ਕਰਨੇ। ਜੇ ਸੌਵਾਂ ਚੰਗੇ ਤਾਂ ਹੋ ਸਕਦਾ ਉਨੇ ਚੰਗੇ ਬੰਦੇ ਉਹ ਤਿਆਰ ਨਾ ਕਰ ਸਕਣ, ਪਰ ਬੁਰਾਈ ਉਹ ਤਾਂ ਬੜੀ ਤੇਜ਼ੀ ਦੇ ਨਾਲ ਫੈਲਦੀ ਹੈ, ਕਿਉਂਕਿ ਬੁਰਾਈ ਤਾਂ ਇਹੋ ਹੀ ਕਹਿੰਦੀ ਹੈ ਕਿ ਤੁਸੀਂ ਰਾਤੋ ਰਾਤ ਅਮੀਰ ਹੋ ਜਾਣਾ, ਤੁਹਾਨੂੰ ਲੋੜ ਨਹੀਂ ਹੈ ਮਿਹਨਤ ਕਰਨ ਦੀ, ਤੁਸੀਂ ਕਿਸੇ ਦਾ ਖੋ ਕੇ ਖਾ ਸਕਦੇ ਹੋ, ਕੀ ਲੋੜ ਹੈ ਐਵੇਂ ਮਿੱਠੀਆਂ ਮਿੱਠੀਆਂ ਕਿਸੇ ਦੇ ਨਾਲ ਮਾਰੀਆਂ ਜਾਓ। ਜੋ ਤੁਹਾਡੇ ਅੰਦਰ ਜ਼ਹਿਰ ਆ ਕੱਢੋ ਬਾਹਰ, ਤੁਸੀਂ ਕਿਉਂ ਆਪਣੇ ਅੰਦਰ ਰੱਖਣਾ, ਆਪਣੇ ਆਪ ਨੂੰ ਕਿਉਂ ਤੰਗ ਕਰਨਾ, ਕਿਉਂ ਐਵੇਂ ਚੁੱਪ ਚੁੱਪ ਵੱਟ ਕੇ ਆਪਣੇ ਅੰਦਰ ਜ਼ਹਿਰ ਭਰੀ ਰੱਖਣਾ, ਕੱਢੋ ਬਾਹਰ, ਕੀ ਫਰਕ ਪੈਂਦਾ। ਜੇ ਤੁਸੀਂ ਖੁਸ਼ ਨਹੀਂ ਤਾਂ ਕੋਈ ਵੀ ਕਿਉਂ ਖੁਸ਼ ਰਹੇ। ਯਾਨੀ ਕਿ ਬੰਦਾ ਸਿਰਫ ਆਪਣੇ ਆਪ ਦੇ ਲਈ ਸੋਚਣਾ ਸ਼ੁਰੂ ਕਰ ਦਿੰਦਾ। ਇਸ ਕਰਕੇ ਲੋੜ ਆ ਚੰਗਿਆਂ ਦੀ। ਵੈਸੇ ਚੰਗਿਆਂ ਦੇ ਵਿੱਚ ਵੀ ਵੇਖਿਆ ਜਾਵੇ ਤਾਂ ਚੰਗਿਆਈ ਵੀ ਇੱਕ ਪੱਧਰ ਦੇ ਉੱਤੇ ਜਾ ਕੇ ਬੁਰਾਈ ਬਣ ਜਾਂਦੀ, ਇੱਕ ਪੱਧਰ ਦੇ ਉੱਤੇ ਜਾ ਕੇ ਉਹ ਵੀ ਹੰਕਾਰ ਦਾ ਰੂਪ ਧਾਰਨ ਕਰ ਜਾਂਦੀ ਹੈ। ਗੁਰੂ ਚਾਹੇ ਕਹਿਣ ਨਾ ਪਾਏ, ਚਾਹੇ ਉਹਨੇ ਸਪੱਸ਼ਟ ਸ਼ਬਦਾਂ ਦੇ ਵਿੱਚ ਨਾ ਕਿਹਾ ਹੋਵੇ, ਪਰ ਫਿਰ ਵੀ ਜਿਹੜੇ ਲੋਕ ਧਰਮ ਕਰਮ ਦੇ ਰਾਹ ਦੇ ਉੱਤੇ ਵੀ ਤੁਰਦੇ ਨੇ, ਜਾਂ ਫਿਰ ਇੱਥੇ ਵੀ ਜਿਹੜੇ ਇਸ ਸ਼ਿਵਰ ਇਸ ਸਮਾਗਮ ਦੇ ਵਿੱਚ ਆਏ ਸੀ, ਜੇ ਉਹ ਐਡੇ ਰੱਬ ਦੇ ਰਾਹ ਦੇ ਉੱਤੇ ਤੁਰ ਪਏ ਸੀ ਤਾਂ ਫਿਰ ਉਹਨਾਂ ਨੂੰ ਦੁਨਿਆਵੀ ਵਸਤਾਂ ਦੇ ਨਾਲ ਪਿਆਰ ਹੋਣਾ ਵੀ ਨਹੀਂ ਚਾਹੀਦਾ। ਫਿਰ ਉਹਨਾਂ ਦੀਆਂ ਸਮਾਧੀਆਂ ਭੰਗ ਹੋਣੀਆਂ ਵੀ ਨਹੀਂ ਚਾਹੀਦੀਆਂ। ਦੂਜੇ ਸ਼ਬਦਾਂ ਦੇ ਵਿੱਚ ਇੱਦਾਂ ਵੀ ਕਹਿੰਦੇ ਨੇ ਨਾ ਕਿ ਰੱਬ ਆਪ ਆ ਕੇ ਵਿਘਨ ਪਾਉਂਦਾ ਜਦੋਂ ਤੁਸੀਂ ਕਿਸੇ ਚੰਗੇ ਕੰਮ ਦੇ ਲਈ ਤੁਰਦੇ। ਉਹਨਾਂ ਨੇ ਇਹ ਕਿਉਂ ਨਹੀਂ ਮੰਨਿਆ ਭਲਾ, ਉਹ ਵੀ ਤਾਂ ਆਪਣੇ ਆਪ ਨੂੰ ਦੁਨੀਆਂ ਤੋਂ ਜ਼ਿਆਦਾ ਸਰਵਸ੍ਰੇਸ਼ਟ ਮੰਨ ਕੇ ਬਾਕੀ ਸਾਰਿਆਂ ਨੂੰ ਐਵੇਂ ਨਿਗੁਣਾ ਜਿਹਾ ਹੀ ਮੰਨ ਕੇ ਚੱਲਦੇ ਨੇ। ਗੱਲ ਕਾਹਦੀ ਕਿ ਜਦੋਂ ਆਪਾਂ ਕੋਈ ਕਿਸੇ ਕਿਸਮ ਦਾ ਗਿਆਨ ਕੋਈ ਸਿੱਖਿਆ ਆਪਾਂ ਲੈ ਲੈਂਦੇ ਉਹ ਵੀ ਇੱਕ ਸਮੇਂ ਜਾ ਕੇ ਸਾਡੇ ਮਨ ਦੇ ਉੱਤੇ ਬੋਝ ਬਣ ਜਾਂਦਾ, ਹੰਕਾਰ ਬਣ ਜਾਂਦਾ। ਉਸ ਸਿੱਖਿਆ ਦਾ ਹੰਕਾਰ ਸਾਡੇ ਆਪਣੇ ਆਪ ਦੇ ਲਈ ਮਾੜਾ ਹੁੰਦਾ। ਅਸਲ ਇਨਸਾਨ ਉਹ ਜਿਹੜਾ ਸਿੱਖਿਆ ਲੈ ਕੇ ਵੀ ਆਪਣੇ ਮਨ ਦੇ ਉੱਤੇ ਹੰਕਾਰ ਨਾ ਆਉਣ ਦੇਵੇ। ਸੋ ਜੇ ਤੁਹਾਨੂੰ ਵੀ ਕੁਛ ਆਉਂਦਾ ਜਾਂ ਸਾਨੂੰ ਕੋਈ ਚਾਰ ਅੱਖਰ ਆਉਂਦੇ ਨੇ ਤਾਂ ਇਹ ਵੀ ਅਰਦਾਸ ਉਸ ਰੱਬ ਅੱਗੇ ਰਹੇ ਕਿ ਉਸ ਸਿੱਖਿਆ ਦਾ ਮਨ ਦੇ ਉੱਤੇ ਹੰਕਾਰ ਨਾ ਹੋਵੇ। ਅਤੇ ਜੇ ਆਪਣੇ ਆਸ ਪਾਸ ਕੁਛ ਤੁਸੀਂ ਮਾੜਾ ਵੇਖਦੇ ਹੋ, ਕੋਈ ਮਾੜਾ ਵੇਖਦੇ ਹੋ ਤਾਂ ਆਪਣੇ ਪਰਿਵਾਰ ਦਾ ਜੀ ਸਮਝ ਕੇ ਕੋਸ਼ਿਸ਼ ਕਰੋ ਉਹਨੂੰ ਸੁਧਾਰਨ ਦੀ, ਕਿਉਂਕਿ ਜੇ ਉੱਦਾਂ ਹੀ ਤੁਸੀਂ ਉਹਨੂੰ ਫਿਰ ਲੱਤ ਮਾਰ ਕੇ ਸਮਾਜ ਦੇ ਵਿੱਚ ਛੱਡਤਾ ਤਾਂ ਫਿਰ ਉਹ ਬੁਰਾਈ ਉਸ ਸਮਾਜ ਦੇ ਵਿੱਚ ਵੀ ਫੈਲਾਊਗਾ। ਆਪਣੇ ਆਪਣੇ ਪੱਧਰ ਦੇ ਉੱਤੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਸ਼ਾਇਦ ਇਨਸਾਨ ਦਾ ਇਹੋ ਫਰਜ਼ ਬਣਦਾ ਕੋਈ ਇੱਕ ਦੂਸਰੇ ਦੀ ਮਦਦ ਕਰੇ। ਮਦਦ ਸਿਰਫ ਪੈਸੇ ਧੇਲੇ ਦੀ, ਛੱਤ ਦੀ, ਲੀੜੇ ਕੱਪੜੇ ਦੀ ਨਹੀਂ, ਮਦਦ ਕਈ ਵਾਰੀ ਉਹਨੂੰ ਵਾਪਸ ਲੀਹ ਦੇ ਉੱਤੇ ਲਿਆਉਣ ਦੀ ਵੀ ਹੁੰਦੀ ਹੈ। ਆਸ ਕਰਦੇ ਹਾਂ ਆਪਣੇ ਇਨਸਾਨ ਹੋਣ ਦਾ ਫਰਜ਼ ਤੁਸੀਂ ਬਾਖੂਬੀ ਨਿਭਾ ਰਹੇ ਹੋਵੋਗੇ। ਧੰਨਵਾਦ, ਦਿਨ ਤੁਹਾਡਾ ਵਧੀਆ ਰਹੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਇਹ ਕਹਾਣੀ ਪਸੰਦ ਕੀਤੀ ਹੋਵੇਗੀ।

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
1: ਵਿਕਟੋਰੀਆ ਦਾ ਬਿਗ ਬਿਲਡ ਰੇਲ ਨੈਟਵਰਕ ਨੂੰ ਆਧੁਨਿਕ ਬਣਾ ਕੇ ਅਤੇ ਨਵੇਂ ਦੇ ਸੁਧਰੇ ਸਟੇਸ਼ਨ ਉਸਾਰ ਕੇ ਬਿਹਤਰ ਕਨੈਕਸ਼ਨ ਬਣਾ ਰਿਹਾ ਹੈ ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾ ਕੇ ਵਿਕਟੋਰੀਆ ਭਰ ਵਿੱਚ ਜਨਤਕ ਆਵਾਜਾਈ ਵਿੱਚ ਸੁਧਾਰ ਕਰ ਰਿਹਾ ਹੈ ਮਈ ਦੇ ਅਖੀਰ ਵਿੱਚ ਬੈਲਾਰੈਟ ਅਤੇ ਜਿਲੋਂਗ ਲਾਈਨਾਂ ਤੇ ਵਿਘਨ ਪੈਣਗੇ ਦੇਰੀਆਂ ਤੋਂ ਬਚੋ ਅਤੇ ਯਾਤਰਾ ਕਰਨ ਤੋਂ ਪਹਿਲਾਂ bigbuild.vic.gov.au ਤੇ ਜਾ ਕੇ ਵੇਖ ਲਓ ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
4: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
6: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
7: ਸੂਰਜ ਦੇਵਤਾ
6: ਕੀ ਮਤਲਬ
7: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
6: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
8: ਸੋਨਾ ਚਾਹੀਦਾ
9: ਭਰੋਸਾ ਚਾਹੀਦਾ
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
10: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ
11: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
10: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
8: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
12: 04-7-7-7-3
13: ਯਾਦ ਰੱਖੋ 9077-9733
12: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
13: ਹਰ ਕਦਮ ਤੁਹਾਡੇ ਨਾਲ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਅਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤ ਇੰਦਰ ਗਰੇਵਾਲ।
1: ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਤੇ ਕਾਪੀ ਟੂ ਆਲ। ਬਾਹਰ ਸੌਗੀ ਜਿਹਾ ਮੌਸਮ ਹੋਇਆ ਪਿਆ, ਹਲਕੀ ਹਲਕੀ ਜਿਹੀ ਭੂਰ ਪੈ ਰਹੀ ਆ,
0: ਡ੍ਰਿਜ਼ਲਿੰਗ
1: ਜਿੱਦ ਕਿੱਦਾਂ ਹੀ ਹੈ। ਡਿਊ ਡਰੋਪਸ ਵਰ ਲੁਕਿੰਗ ਲਾਈਕ ਪਰਲਸ। ਅੱਗੇ ਮਾਰਨਿੰਗ ਵਾਕ 'ਚ ਨਹੀਂ ਪੜ੍ਹਦੇ ਹੁੰਦੇ ਛੋਟੇ ਹੁੰਦੇ, ਬੜੇ ਰੱਟੇ ਮਾਰਨੇ ਹੁਣ।
0: ਇਹੋ ਜਿਹਾ ਮੌਸਮ ਹੈ ਨਾ ਵੀ ਕੋਈ ਚੰਗਾ ਕੋਈ ਹੋਵੇ ਕਵੀ ਅਤੇ ਉਹ ਕਵਿਤਾ ਲਿਖਦਾ, ਸਾਡੇ ਵਰਗੇ ਕਹਿੰਦੇ ਆ ਚਿਕੜੀ ਜਿਹੀ ਹੋਈ ਹੈ।
1: ਆ ਮਨਮੋਹਣ ਬਾਰ ਸੁਣਾ ਤਾਂ ਗਾਣਾ ਨਹੀਂ, ਬਾਗਾਂ 'ਚ ਮੋਰ ਬੋਲਦੇ ਹੁਣ ਮਿੰਨੀ ਮਿੰਨੀ ਭੂਰ ਪੈਂਦੀ ਹੋਵੇ, ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਆਹੋ ਬਟ ਜਦ ਸ਼ਰਾਰਤ 'ਚ ਫਿਰ ਚੱਲ ਕੇ ਡਿੱਗਣਾ ਹੁੰਦਾ ਛੋਟੇ ਹੁੰਦੇ, ਚੁੜਕਾ ਦੇ ਗੰਗਾ ਰਾਮ ਚੂਰੀ ਖਾਣੀ ਹੈ, ਤੋਤਾ ਕਹਿੰਦਾ ਕਦੇ ਆਪ ਖਾਧੀ ਨਾਲੇ ਤਿਲ ਕੇ ਡਿੱਗ ਪਿਆ, ਕਿਉਂਕਿ ਮੂੰਹ ਤਾਹਾਂ ਨੂੰ ਚੱਕਿਆ ਹੋਇਆ।
0: ਚਲੋ ਆਓ ਜੀ ਫਿਰ ਇਸ ਵਧੀਆ ਵਧੀਆ ਜੇ ਮੌਸਮ ਦੇ ਵਿੱਚ, ਵਧੀਆ ਕਵਾਂਗੇ ਵਧੀਆ ਹੁੰਦਾ ਵਾ ਹੈ ਨਾ, ਨਾ ਬਹੁਤ ਜ਼ਿਆਦਾ ਮੀਂਹ ਅਤੇ ਨਾ ਘੱਟ, ਪਰ ਗੱਡੀ ਧਿਆਨ ਦੇ ਨਾਲ ਚਲਾਇਆ ਤੁਸੀਂ, ਅਤੇ ਆਪਾਂ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ ਅਤੇ ਇਸ ਮਾਹੌਲ ਨੂੰ ਥੋੜ੍ਹਾ ਜਿਹਾ ਹੋਰ ਵਧੀਆ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਫਤਿਹ, ਉਸ ਤੋਂ ਬਾਅਦ ਅਰਨਵ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਮਾਮਾ ਜੀ ਇਨ ਹਾਊਸ
1: ਵਾਂਸ ਮੋਰ ਡੀਜੇ ਔਨ ਦ ਫਲੋਰ।
0: ਮਾਮਾ ਜੀ ਔਨ ਫਲੋਰ,
1: ਬੱਲੇ ਮਾਮਾ ਜੀ ਆਏ, ਮੈਂ ਮਾਮਾ ਜੀ ਨੂੰ ਕੁਰਸੀ ਦਿੱਤੀ, ਮਾਮਾ ਜੀ ਡਿੱਗ ਪਏ ਥੱਲੇ, ਮਾਮਾ ਜੀ ਆਏ ਬੱਲੇ।
0: ਮੰਨਤ ਮਾਮਾ ਜੀ ਬੜੀਆਂ ਬੋਲੀਆਂ ਪਾ ਕੇ ਆਈ,
1: ਉਸੇ ਮੂਡ 'ਚ ਹੁਣ ਨੇ
0: ਹੈ ਵਿਆਹ ਵੇਖ ਕੇ ਆਏ ਮਾਮਾ ਜੀ, ਤੈਨੂੰ ਨਹੀਂ ਸੱਦਿਆ।
1: ਮਾਮਾ ਜੀ ਨੂੰ ਮਸਾਂ ਸੱਦਿਆ ਅਗਲਿਆਂ
0: ਨਹੀਂ, ਮੰਨਤ ਦਾ ਤਾਂ ਬਣਦਾ ਸੀ ਬਈ,
1: ਇਹਦਾ ਬਣਦਾ ਸੀ ਕਿਉਂਕਿ ਬੋਲੀਆਂ ਦੋਨੋਂ ਪਾਸੇ ਪਾ ਸਕਦੇ, ਇਹਨੂੰ ਨਾਨਕੇ ਵਾਲੇ ਵੀ ਆਉਂਦੀਆਂ, ਦਾਦਕੇ ਵਾਲੇ ਵੀ
0: ਹੈ ਨਾ ਮੰਨਤ।
2: ਹਾਂਜੀ
0: ਹਾਂਜੀ ਹਾਏ ਮੰਨਤ, ਤੂੰ ਸਿਆਣੀ ਨਹੀਂ ਹੋਗੀ ਜ਼ਿਆਦਾ?
2: ਨਹੀਂ
0: ਹਾਂ ਨਹੀਂ, ਮੈਨੂੰ ਤਾਂ ਲੱਗਦਾ ਹੁੰਦਾ ਵੀ ਮੰਨਤ ਬਹੁਤ ਸਿਆਣੀ ਆ।
2: ਮੈਨੂੰ ਨਹੀਂ
0: ਲੱਗਦਾ, ਨਹੀਂ ਲੱਗਦਾ ਹਾਏ, ਅਸੀਂ ਤਾਂ ਤਾਂਹੀਓ ਪ੍ਰਧਾਨ ਬਣਾਇਆ ਹੈ ਤੁਹਾਨੂੰ ਤੇ।
2: ਨੈਪੋਟਿਜ਼ਮ
0: ਨਹੀਂ ਹੋਊਗਾ ਫਿਰ, ਪਰਿਵਾਰਵਾਦ ਨਹੀਂ ਹੋਣਾ ਨਾ। ਵੇਖਿਆ ਵੇਖੋ ਬਾਦਲ ਕੁਰਸੀ ਗਵਾ ਬੈਠੇ ਇਸੇ ਚੱਕਰ ਚ, ਹੈਨਾ,
1: ਆਪਣਿਆਂ ਨੂੰ ਰਿਓੜੀਆਂ ਵੰਡਦੇ,
0: ਹੋਰ ਕੀ, ਗਾਂਧੀ ਪਰਿਵਾਰ ਜਾਂਦਾ ਰਿਹਾ ਇਸੇ ਚੱਕਰ ਚ, ਇੱਦਾਂ ਨਹੀਂ ਇੱਦਾਂ ਨਹੀਂ। ਹਾਂ ਇੱਕ ਇੱਕ ਇੱਕ ਪਰਿਵਾਰ ਦੇ ਵਿੱਚ ਇੱਕ ਉਹਦਾ ਮਿਲਣਾ ਵਾ,
1: ਚਲੋ ਫਿਰ ਕਿਆ ਮੰਨ ਲੈਂਦੇ ਹਾਂ ਕਿ ਮੈਨੂੰ ਹੀ ਦੇ ਦਿਓ, ਛੱਡੋ ਫਤਿਹ ਨੂੰ,
0: ਜਾਂ ਇਹ ਹੋ ਸਕਦਾ ਪ੍ਰਧਾਨ ਆਪਾਂ ਕਿਸੇ ਹੋਰ ਨੂੰ ਬਣਾ ਦਿੰਦੇ ਹਾਂ ਅਤੇ ਵਾਈਸ ਪ੍ਰਧਾਨ ਆਪਾਂ ਫਤਿਹ ਨੂੰ ਬਣਾ ਦਾਂਗੇ।
1: ਮਾਰਗਰੇਟ ਥੈਚਰ ਤਾਂ ਇੱਧਰੋਂ ਹੀ ਬਣੂ,
0: ਹੈਂ ਨਹੀਂ ਨਹੀਂ, ਪਰ ਫਿਰ ਵੀ ਦੋ ਵੀ ਦੋ ਵੀ ਬਣਨਗੇ ਨਾ ਅਤੇ ਉਹ ਵੀ ਫਿਰ ਇੱਕੋ ਫੈਮਿਲੀ 'ਚੋਂ ਨਹੀਂ ਨਾ ਬਣਨੇ, ਜਿਹੜੀ ਫੈਮਿਲੀ 'ਚੋਂ ਪ੍ਰਧਾਨ ਬਣੂਗਾ ਉਹ 'ਚ ਵਾਈਸ ਨਹੀਂ ਬਣ ਸਕਦਾ।
2: ਓਕੇ
0: ਹੈਂ, ਇਹ ਮਸਲਾ ਪੈ ਗਿਆ ਕਿਤੇ, ਇਹ ਡੀਲ ਤਾਂ ਨਹੀਂ ਹੋਈ ਕਿਤੇ ਵੀਰ ਨਾਲ, ਪਲੰਬ ਮੁੱਕਰ ਜੇ ਫਿਰ ਅੱਜ ਬੰਦਾ ਤੇ ਘੈਂਟ ਆ, ਹੋ ਸਕਦਾ ਇਨਫਿਨਿਟੀ ਲੀਡਰ ਬਣਾ ਦਾਂਗੇ ਆਪਾਂ ਨੂੰ, ਨਹੀਂ ਆਪਾਂ ਇੱਦਾਂ ਕਰਾਂਗੇ ਆਪਾਂ ਨੂੰ ਨਾ, ਆਪਾਂ ਨੂੰ ਇੱਦਾਂ ਕਰਾਂਗੇ ਆਪਾਂ ਟ੍ਰੇਅਰ ਬਣਾ ਦਾਂਗੇ ਉਹਨੂੰ,
1: ਖਜ਼ਾਨਾ ਲੈ ਕੇ ਪਾਕਿਸਤਾਨ ਭਾਜੇ,
0: ਕਿਉਂਕਿ ਇਹਨੂੰ ਮੈਥ ਬੜਾ ਵਧੀਆ ਨਾ ਇਹਦਾ, ਅਤੇ ਇਹਨੂੰ ਆਪਾਂ ਇੱਦਾਂ ਕਰਾਂਗੇ ਵੀ ਆਪਾਂ ਸਾਰਾ ਹਿਸਾਬ ਕਿਤਾਬ ਅਕਾਊਂਟਸ ਦਾ ਦੇ ਦਾਂਗੇ, ਉਹਦਾ ਪ੍ਰਧਾਨ ਬਣਾ ਦਾਂਗੇ, ਨਾਲੇ ਪੈਸੇ ਸਾਰੇ
2: ਰੱਖਾਂਗੇ। ਉਹਨੂੰ ਸਿਖਾਉਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਮੰਨਦਾ ਨਹੀਂ ਹੈਗਾ ਸਿੱਖਣ ਦੇ ਲਈ,
0: ਉਹ ਨਹੀਂ
2: ਉਹ ਭੱਜ ਜਾਂਦਾ। ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹੁੰਦੀ ਆ, ਮੈਂ ਉਹ ਪ੍ਰਿੰਟ ਆਊਟਸ ਵੀ ਉਹਨੂੰ ਦੇਣੀ ਹੁੰਦੀ ਆ ਪਰ ਉਹ ਕਦੇ ਨਹੀਂ ਕਰਦਾ।
0: ਚੱਲ ਕੋਈ ਨਹੀਂ, ਜਿੰਨੀ ਕੁ ਆਪਾਂ ਨੂੰ ਲੋੜ ਹੈ ਉਨੇ ਕੁ ਆਉਂਦੀ ਆ ਉਹਨੂੰ, ਦੋ ਦੋ ਚਾਰ ਤੇ ਪਤਾ ਹੀ ਹੈ ਨਾ, ਦੋ ਤੇ ਦੋ ਚਾਰ ਹੁੰਦੇ ਇਹ ਪਤਾ ਉਹਨਾਂ ਨੂੰ,
1: ਇੰਨਾ ਕੀ ਚਾਹੀਦਾ,
0: ਇਹ ਤੋਂ ਵੱਧ ਅਸੀਂ ਕਰਨਾ ਹੀ ਨੀ, ਅਸੀਂ ਫੇਰ ਚਾਰ ਚਾਰ ਕਰਕੇ ਕਰ ਲਿਆ ਕਰਨਾ ਹੈ। ਕੀ ਸੁਣਾਓਗੇ
2: ਅੱਜ? ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ
2: ਮੰਮੀ, ਤੂੰ ਤੇ ਬਾਲ ਕਿਉਂ ਨੀ ਕਟਵਾਉਂਦਾ, ਇੰਨੇ ਲੰਬੇ ਹੋਏ ਪਏ ਆ। ਪੱਪੂ, ਮੰਮੀ ਜੀ ਇਹ ਫੈਸ਼ਨ ਆ। ਮੰਮੀ ਨਲੇਕਾ, ਤੇਰੀ ਵੱਡੀ ਭੈਣ ਨੂੰ ਦੇਖਣ ਆਏ ਸੀ, ਤੈਨੂੰ ਪਸੰਦ ਕਰ ਗਏ।
0: ਵੱਡਾ ਰਾਧੇ ਬਣਿਆ ਤੂੰ,
1: ਆ ਗਿਆ ਵੱਡਾ ਸ਼ਿਲਪੀ।
0: ਥੈਂਕ ਯੂ
2: ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ
1: ਤੇਰਾ ਬਣਦਾ ਵੀ ਹੈ ਕਿਉਂਕਿ ਤੈਨੂੰ ਪਸੰਦ ਕਰ ਗਏ
2: ਸਾਰੇ ਚਾਕੇ ਤੇ ਸਾਰੇ ਚਾਕੇ ਆਂਟੀਆਂ ਨੂੰ ਰਣਜੋਧ ਅੰਕਲ ਨੂੰ ਪੈ ਗਏ।
0: ਪਰ ਕਾਹਦੇ ਲਈ, ਮੈਂ ਕੀ ਕਿਹਾ ਭਰਾ, ਮੈਂ ਤੇ ਸਗੋਂ ਫਾਇਦਾ ਕੀਤਾ
2: ਤੇਰਾ, ਮੈਂ ਨਾਲ ਹੀ ਬੈਠਿਆ ਸੁਣਦਾ
0: ਤੇ ਮੈਂ ਗਲਤ ਗੱਲ ਕੀ ਕਹੀ ਦੱਸ। ਕਿਹੜੀ ਗੱਲ ਤੋਂ? ਮੈਨੂੰ ਪਤਾ ਤੇ ਲੱਗੇ, ਜਿਹੜਾ ਉਹ ਤੁਹਾਨੂੰ ਮੈਂ ਪ੍ਰਧਾਨ ਬਣਾਇਆ, ਖਜ਼ਾਨੇ ਦਾ ਜਿਹੜਾ ਪ੍ਰਧਾਨ ਬਣਾਇਆ ਉਹ,
2: ਨਹੀਂ ਤੁਹਾਨੂੰ ਆਪ ਨੂੰ ਪਤਾ,
0: ਜਿਹੜਾ ਵਾਈਸ ਪ੍ਰਧਾਨ ਨੇ ਬਣਾਇਆ ਉਹ। ਪਰ ਉਹ ਰਿਟਨ ਉਹ ਰੂਲ ਹੈ ਨਾ, ਆਸਟ੍ਰੇਲੀਆ ਦਾ ਰੂਲ ਆ, ਉਹ ਆਸਟ੍ਰੇਲੀਆ ਦਾ ਰੂਲ ਆ ਭਰਾ, ਇੱਕੋ ਘਰ ਚੋਂ ਦੋ।
2: ਜਿਵੇਂ ਗਵਰਨਮੈਂਟ ਨੂੰ ਪੁੱਛ ਕੇ ਆ ਗਿਆ ਫਿਰ,
0: ਹਾਂ ਜੇ ਤੁਸੀਂ ਗਵਰਨਮੈਂਟ ਨੂੰ ਪੁੱਛ ਕੇ ਆ ਜਾਓਗੇ ਫਿਰ ਬਣ ਜਾਓਗੇ ਤੁਸੀਂ ਪ੍ਰਧਾਨ।
2: ਨਹੀਂ ਹੁੰਦਾ ਇਹ ਤਾਂ, ਤੁਸੀਂ ਗਵਰਨਮੈਂਟ ਨਹੀਂ ਗਏ,
0: ਮੈਂ ਥੋੜੀ ਗਵਰਨਮੈਂਟ ਆ, ਗਵਰਨਮੈਂਟ ਦਾ ਰੂਲ ਆ ਭਰਾ,
2: ਤੁਹਾਨੂੰ ਸਾਰੇ ਕੁਝ ਨਹੀਂ ਪਤਾ।
0: ਉਹ ਮੈਂ ਪੁੱਛਿਆ ਸੀ ਅਕਾਊਂਟੈਂਟ ਨੂੰ, ਉਹ ਕਹਿੰਦਾ ਨਹੀਂ ਦੋ ਨਹੀਂ ਉਹਦੇ ਮਿਲਣੇ ਇੱਕ ਘਰ ਚ।
2: ਆਈ ਹੋ ਸਕਦਾ ਝੂਠ ਬੋਲ ਰਹੇ
0: ਹੋ? ਉਹ ਨਹੀਂ ਯਾਰ, ਮੈਨੂੰ ਕੀ ਲੋੜ ਹੈ ਝੂਠ ਬੋਲਣ ਦੀ, ਦੱਸ
2: ਮੈਨੂੰ ਪਤਾ ਤੁਸੀਂ ਝੂਠ ਬੋਲ ਰਹੇ
0: ਹੋ। ਓਲੇ ਇਸ ਚੱਕਰ ਚ ਉਹ ਨਾ ਹੋਵੇ ਮੁੜ ਕੇ ਆਪਣੀ ਪ੍ਰਧਾਨਗੀ ਵੀ ਚੱਲ ਜੇ। ਨੈਕਸਟ ਟਾਈਮ ਜਦੋਂ ਅਗਲੀ ਵਾਰੀ ਬਣੂਗਾ ਉਦੋਂ ਤੁਸੀਂ, ਉਦੋਂ ਤੁਸੀਂ ਬਣ ਜਾਓ।
2: ਨਹੀਂ ਹੁਣ ਤਾਂ ਟੂ ਲੇਟ ਆ।
0: ਕਿਉਂ
2: ਹੁਣ ਟੂ ਲੇਟ ਆ?
0: ਅੱਛਾ ਟੂ ਲੇਟ ਆ, ਚੱਲ ਕੋਈ ਨਹੀਂ, ਵੇਨੇ ਫਿਰ ਦੁਬਾਰਾ ਕਰਦੇ ਆ ਗੱਲਬਾਤ, ਈਮੇਲ ਕਰਦਾ ਮੈਂ ਅੱਜ।
2: ਪ੍ਰੀਤਿੰਦਰ ਅੰਕਲ ਨੂੰ ਮਿਲ ਜੂਗੀ, ਤੁਹਾਨੂੰ ਨੀ ਮਿਲਣੀ।
0: ਪ੍ਰੀਤਿੰਦਰ ਅੰਕਲ ਥੋੜੀ ਆ, ਮਾਮਾ ਜੀ ਆ।
1: ਚਲੋ ਮਾਮਾ ਜੀ ਹੋਏ, ਮਿਲਣੀ ਤਾਂ ਸੇਮ ਹੀ ਆ, ਵਰਕੇ ਜੀ ਹੋਈ ਆ।
0: ਚੱਲ ਠੀਕ ਹੈ ਭਰਾ, ਕੋਈ ਨਹੀਂ, ਆਪਾਂ ਜਿੱਦਣ ਮੀਟਿੰਗ ਕਰਾਂਗੇ ਨਾ ਫਿਰ ਉਦਣ ਕਰਾਂਗੇ ਵਿਚਾਰ। ਇਹ ਦੱਸ ਸਿੱਖ ਖੇਡਾਂ ਵਾਲੀ ਕਮੇਟੀ ਨਾਲੋਂ ਘੱਟ ਹੀ ਬੰਦਾ,
1: ਕੋਈ ਮੀਟਿੰਗ ਮੂਟਿੰਗ ਤੇ ਨਹੀਂ ਆਉਣਾ ਕਿਸੇ ਨੇ?
0: ਨਹੀਂ ਯਾਰ ਕਮੇਟੀ ਆਉਣਾ ਆਉਣਾ ਵਾ, ਮੀਟਿੰਗ ਤੇ ਆਉਣਾ ਕਿਉਂ ਨਹੀਂ ਆ? ਤੁਸੀਂ ਤੇ ਆਪਾਂ ਏਦਾਂ ਕਰਾਂਗੇ, ਤੁਹਾਨੂੰ ਸਰਪ੍ਰਸਤ ਬਣਾ ਦਿੰਦੇ ਹਾਂ, ਉਹ ਉਹ ਪ੍ਰਧਾਨ ਨਾਲੋਂ ਵੀ ਵੱਡਾ ਹੁੰਦਾ ਵਾ,
1: ਉਹਦੇ ਨਾਲ ਵੀ ਭੈੜਾ ਹੁੰਦਾ ਗਿਆ,
0: ਸਭ ਤੋਂ ਵੱਡਾ ਹੁੰਦਾ ਵਾ ਉਹ।
2: ਜਿੱਦਾਂ ਮੈਨੂੰ ਪਤਾ ਕੀ ਹੁੰਦਾ,
0: ਮੇਰੀ ਗੱਲ ਸੁਣ, ਜਿੱਦਾਂ ਇੱਕ ਪ੍ਰਾਈਮ ਮਿਨਿਸਟਰ ਹੁੰਦਾ ਤੇ ਇੱਕ ਇੱਕ ਪ੍ਰੈਜ਼ੀਡੈਂਟ ਹੁੰਦਾ ਵਾ, ਉਹ ਪ੍ਰੈਜ਼ੀਡੈਂਟ ਬਣਾ ਦੇਣੇ ਤੈਨੂੰ?
2: ਨਹੀਂ ਉਹ ਹੁੰਦਾ ਨਹੀਂ।
0: ਹੈਂ ਹੁੰਦਾ ਆ? ਹੁੰਦਾ ਕਿਉਂ ਨਹੀਂ ਲੈਦਾ?
2: ਹੁੰਦਾ ਵਾ ਅਸਲੀ ਕੰਟਰੀਆਂ ਚੁੰਦਨ ਆ ਕੇ ਰੇਡੀਓ ਤੇ।
0: ਨਹੀਂ ਹੁੰਦਾ ਵਾ, ਆਪਾਂ ਜਦੋਂ ਆਓਗੇ ਨਾ ਉਦੋਂ ਆਪਾਂ ਡਿਸਕਸ ਕਰਾਂਗੇ ਯਾਰ, ਕੋਈ ਨਹੀਂ ਅੱਜ ਲੇਟ ਹੋ
2: ਗਿਆ। ਮੈਂ ਗੂਗਲ ਤੇ ਸਰਚ ਕਰ ਲਿਆ ਅੱਜ।
0: ਹਾਂ ਗੂਗਲ ਤੇ ਸਰਚ ਕਰ ਲਿਓ। ਚਲੋ
2: ਸੁਣਾਓ
0: ਫਿਰ, ਬਾਕੀ ਵੇਟ ਕਰਨ ਡੇ ਯਾਰ ਤਰੋ,
2: ਓਦਾਂ ਡਰਾਈ ਫਰੂਟ ਮਿਲ ਜਾਣਗੇ ਪਿੰਨੀਆਂ
0: ਯਾਰ, ਤੇਰੀ ਮੈਂਬਰਸ਼ਿਪ ਕੈਂਸਲ ਹੋ ਜਾਣੀ ਜੇ ਇੰਨਾ ਤੇ ਵੇਟ ਕਰਾਈ ਤੇ।
2: ਹਾਂਜੀ ਇੱਕ ਵਾਰੀ ਇੱਕ ਕੁੜੀ ਕਹਿੰਦੀ ਵੀ ਮੈਨੂੰ 100 ਰੁਪਏ ਲਈ ਤੇਲ ਭਰ ਦੇ, ਤੇ ਫਿਰ ਉਹ ਪੈਟਰੋਲ ਵਾਲਾ ਭਾਈ ਕਹਿੰਦਾ ਮੈਂ ਭਰਤਾ, ਤੇ ਫਿਰ ਕੁੜੀ ਕਹਿੰਦੀ ਕਿੰਨੇ ਕੁ ਪੈਸੇ ਬਣੇ, ਤੇ ਫਿਰ ਉਹ ਕਹਿੰਦਾ 200 ਰੁਪਏ ਬਣੇ, ਉਹ ਤੁਸੀਂ 150 ਰੁਪਏ ਦੇ ਦੋ ਕੁੜੀ, ਤੇ ਫਿਰ ਕੁੜੀ ਬੇਹੋਸ਼।
0: ਵਧੀਆ, ਉਹਨੂੰ ਤੇਲ ਤੇ ਵੀ ਡਿਸਕਾਊਂਟ ਮਿਲ ਗਿਆ। ਥੈਂਕ ਯੂ ਫਤਿਹ,
2: ਥੈਂਕ ਯੂ।
0: ਤੇ ਨੈਕਸਟ ਸਾਡੇ ਨਾਲ ਅਰਨਵ, ਅਰਨਵ ਤੁਸੀਂ ਆਉਂਦੇ ਰਹੋ ਤੇ ਉਸ ਤੋਂ ਬਾਅਦ ਰੈਡੀ ਰਹੋ ਤੁਸੀਂ। ਸਤਿ ਸ਼੍ਰੀ ਅਕਾਲ ਅਰਨਵ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।
2: ਹੋਰ ਸੁਣਾਓ ਕੀ ਹਾਲ ਹੈ
0: ਤੁਹਾਡਾ? ਹਾਂ ਸਾਡਾ ਠੀਕ ਹੈ ਪੁੱਤ, ਤੁਸੀਂ ਠੀਕ ਹੋ
3: ਜੀ?
0: ਨਿਕਲ ਪਏ ਹੋ ਘਰੋਂ?
2: ਹਾਂਜੀ, ਬਸ ਜਾਣ ਹੀ ਵਾਲਾ ਮੈਂ।
0: ਯਾਰ ਜਦੋਂ ਇਦਾਂ ਦਾ ਮੀਂਹ ਪੈਂਦਾ ਨਾ, ਉਦੋਂ ਛੁੱਟੀ ਹੋਣੀ ਚਾਹੀਦੀ ਸਕੂਲੋਂ।
2: ਹਾਂਜੀ,
0: ਹੈ ਨਾ, ਮੈਂ ਤਾਂ ਕਰ ਲੈਂਦਾ ਹੁੰਦਾ ਹਾਂ ਜਦੋਂ ਇੱਦਾਂ ਦਾ ਮੀਂਹ ਪੈਂਦਾ ਸੀ ਨਾ, ਮੈਂ ਨਹੀਂ ਜਾਂਦਾ ਹੁੰਦਾ। ਇੱਥੇ ਵੀ ਚਾਹੀਦਾ ਕੁਛ ਹੈ ਨਾ ਇੱਦਾਂ ਦਾ, ਹੈਂ, ਜਦੋਂ ਮੀਂਹ ਹੋਵੇ ਉਦੋਂ ਸਾਰੇ ਜਣੇ, ਹੈਂ, ਸਾਰੇ ਜਣੇ ਇਕੱਠੇ ਹੋ ਕੇ ਖੇਡਣ, ਤੇ ਜਦੋਂ ਗਰਾਊਂਡ ਜਾਈਏ ਉਦੋਂ ਫਿਰ ਧੁੱਪ ਲੱਗ ਜੇ, ਹੈ ਨਾ।
2: ਧੁੱਪ ਲੱਗਦੀ ਨਹੀਂ?
0: ਨਹੀਂ ਲੱਗ ਜੇ ਕਿ ਆਪਾਂ ਮੈਜ਼ੀ ਨਹੀਂ ਕਰਨਾ।
1: ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਉਦਾਂ ਦੇ ਅੱਜ ਕੰਮ ਹੋਣ ਲੱਗ ਜਾਂਦੇ ਆ।
0: ਗੁੱਡ ਹੋ ਜੂਗਾ ਨਾ ਫਿਰ, ਵੀ ਸਵੇਰੇ ਸਵੇਰੇ ਮੀਂਹ ਪੈਣ ਡਿਆ, ਛੁੱਟੀ ਹੋ ਜਾਏ, ਤੇ ਜਦੋਂ ਆਪਾਂ ਰੋਟੀ ਰਾਟੀ ਖਾ ਕੇ ਗਰਾਊਂਡ ਜਾਈਏ ਤੇ ਫਿਰ ਧੁੱਪ ਲੱਗ ਜਾਏ, ਹੈ ਨਾ।
1: ਮਹਾਰਾਜ ਵੱਲੋਂ ਸੂਤ ਆ ਜੇ।
0: ਹਾਂ ਚੱਲ ਕਰਦੇ ਹਾਂ ਕੁਛ ਆਪਾਂ, ਨਾ ਇਹ ਵੀ ਕਰਦੇ ਹਾਂ। ਚਲੋ ਕੀ ਸੁਣਾਓਗੇ?
2: ਹਾਂਜੀ ਅੱਜ ਸੁਣਾਉਂਗੇ ਇੱਕ ਬਜ਼ਾਰਤ।
0: ਹਾਂਜੀ,
2: ਉਹ ਕਿਹੜੀ ਚੀਜ਼ ਹੈ ਜਿਹੜੀ ਲੱਗਦੀ ਹਰੀ ਹੈ ਪਰ ਨਿਕਲਦੀ ਲਾਲ?
0: ਹੈ, ਲੱਗਦੀ ਹੈਗੀ ਆ,
2: ਹਰੀ ਆ, ਹਰੀ।
0: ਅੱਛਾ, ਲੱਗਦੀ
2: ਨਿਕਲਦੀ ਲਾਲ ਆ।
0: ਅੱਛਾ, ਲੱਗਦੀ ਹਰੀ ਆ।
2: ਹਾਂਜੀ, ਨਿਕਲਦੀ ਲਾਲ ਆ
0: ਪਰ ਨਿਕਲਦੀ ਲਾਲ ਆ, ਅੰਦਰੋਂ ਲਾਲ ਨਿਕਲਦੀ ਆ।
2: ਹਾਂਜੀ,
0: ਉਹ ਤੇ ਸਾਡੀਆਂ ਬੱਤੀਆਂ ਜੀਆਂ ਵੀ ਆ, ਪਹਿਲਾਂ ਹਰੀਆਂ ਹੁੰਦੀਆਂ, ਬਾਅਦ ਚ ਲਾਲ ਹੋ ਜਾਂਦੀਆਂ।
1: ਕਿਤੇ ਲਾਲ ਤਾਂ ਨਹੀਂ ਕਹਿੰਦਾ?
0: ਕਿਤੇ ਲਾਲ ਅੰਕਲ ਤੇ ਨਹੀਂ ਕਿਤੇ?
2: ਨਹੀਂ।
0: ਹਾਂ, ਹੋਰ ਕੀ ਆ ਫਿਰ ਯਾਰ,
1: ਔਖਾ ਜਿਹਾ ਕੰਮ ਆ ਕੋਈ। ਹੈਲਪ ਲੈਣੀ ਪੈਣੀ ਮੈਨੂੰ।
0: ਹੈਂ, ਹੈਲਪ ਲੈ ਲਈਏ?
2: ਹਾਂਜੀ ਲੈ ਲਓ।
0: ਹਾਂ, ਇਹ ਮੁੰਡਾ ਬੀਬਾ ਵੇਖ ਲਓ, ਇਹ ਹੈਲਪ ਤੋਂ ਨਹੀਂ ਰੋਕਦਾ ਸਾਨੂੰ, ਹੈ ਨਾ। ਕਈ ਤਾਂ ਹੈਲਪ ਲੈਣ ਦੇ ਉੱਤੇ ਵੀ ਫਾਈਨ ਕਰ ਦਿੰਦੇ ਆ,
1: ਜਿਲੀਅਨ ਟ੍ਰਿਲੀਅਨ 'ਚ ਜਾਂਦਾ ਜੀ ਫਾਈਨ ਵੀ, ਜਾਂ ਫਿਰ ਉਹ ਬਾਲੀ ਵਾਲੀ ਕਰੰਸੀ ਹੋਣੀ,
0: ਵਾਟਰਮੈਲਨ। ਅੱਛਾ ਜਤਿੰਦਰ ਅੰਕਲ, ਤੁਸੀਂ ਫੇਲ ਹੋ ਗਏ ਜੇ। ਚੱਲ ਹਾਰ ਗਏ ਯਾਰ ਆਪਾਂ,
1: ਲੈ ਜੇ ਸਹੀ ਹੁੰਦਾ ਫਿਰ ਨਾ ਨਹੀਂ ਸੀ ਲੈਣਾ, ਹੁਣ ਜਦ ਗਲਤ ਹੋ ਗਿਆ ਜਤਿੰਦਰ ਅੰਕਲ ਤੁਸੀਂ ਫੇਲ ਹੋ ਗਏ ਜੇ। ਕੁਛ ਨਹੀਂ ਯਾਰ, ਮੈਂ ਦੇਖ ਲਿਆ ਲਾਇਆ ਸਾਹਿਬ, ਫਤਿਹ ਸਹੀ ਹੋਈ ਰੁੱਸਿਆ,
0: ਫਤਿਹ ਮੇਰੇ ਨਾਲ ਨਹੀਂ ਰੁੱਸਦਾ,
1: ਉਹਨੇ ਤਾਂ ਬੀਟਿੰਗ ਦੇ ਵੀ ਨਹੀਂ ਆਉਣਾ,
0: ਫਤਿਹ ਸਭ ਤੋਂ ਪਹਿਲਾਂ ਆਊਗਾ ਵੇਖੀ। ਹਾਂ, ਫਿਰ ਕੀ ਹਾਰ ਗਏ ਯਾਰ?
2: ਮਹਿੰਦੀ,
1: ਮਹਿੰਦੀ।
0: ਅੱਛਾ, ਮਹਿੰਦੀ ਪਹਿਲਾਂ ਹਰੀ ਹੁੰਦੀ ਆ ਤੇ ਬਾਅਦ ਚ ਲਾਲ ਨਿਕਲ ਆਉਂਦੀ ਆ, ਹੈ। ਦੱਸੋ ਤੁਸੀਂ ਤਾਂ ਨਵੀਂ ਨਵੀਂ ਵੇਖੀ ਹੋਣੀ ਆ,
1: ਚਪੇੜ ਤੇਰੀ ਹੁੰਦੀ ਜਿਵੇਂ ਲਾਲ ਲਾਲ ਜੀ।
0: ਹਾਂ ਇਹ ਠੀਕ ਆ ਭਾਈ,
1: ਕਹਿੰਦਾ ਮੇਰੀ ਵੀ ਚਪੇੜ ਤੇ ਕਹਿੰਦਾ ਮਹਿੰਦੀ ਲਵਾ ਦਿਓ, ਕਹਿੰਦਾ ਭਰਾਵਾ ਹੱਥ ਹੁੰਦੇ, ਬੀਬੀ ਦੀ ਤਾਂ ਚਪੇੜ ਹੀ ਹੁੰਦੀ।
0: ਨੈਕਸਟ ਸਾਡੇ ਨਾਲ ਤੇਗ, ਉਸ ਤੋਂ ਬਾਅਦ ਤਵਨੀਤ, ਤੁਹਾਡੀ ਵਾਰੀ, ਸਤਿ ਸ਼੍ਰੀ ਅਕਾਲ ਤੇਗ।
2: ਤਿਆਰ
0: ਹੋ ਗਏ?
2: ਆਪਾਂ ਸਕੂਲ ਦਰਸਤੀ ਵਿੱਚ ਆ।
0: ਅੱਛਾ, ਅੱਜ ਫਿਰ ਤੁਰ ਕੇ ਜਾ ਰਹੇ ਹੋ ਕਿ ਗੱਡੀ ਤੇ?
2: ਤੁਰ
0: ਕੇ। ਤੇ ਅੱਜ ਮੀਂਹ ਨਹੀਂ ਪੈਂਦਾ
2: ਤੁਹਾਡੇ? ਹਾਂਜੀ, ਬ੍ਰੈਡ ਕੋਟ ਪਾ ਕੇ ਪੜੇ ਤੇ ਆਪਾਂ ਬ੍ਰੈਡ ਲਾ ਵੀ ਲਾ ਕੇ ਗਏ ਸੀ।
0: ਵੈਰੀ ਗੁੱਡ, ਵੈਰੀ ਗੁੱਡ,
1: ਗੁੱਡ ਜੋਬ।
0: ਜਦੋਂ ਮੀਂਹ 'ਚ ਵੀ ਤੁਸੀਂ ਤੁਰ ਕੇ ਜਾਂਦੇ ਹੋ ਨਾ, ਤੇ ਫਿਰ ਬਹੁਤ ਵਧੀਆ, ਫਿਰ ਐਕਸਰਸਾਈਜ਼ ਹੋ ਜਾਂਦੀ ਹੈ।
2: ਹਾਂਜੀ,
0: ਕੀ ਸੁਣਾਓਗੇ ਫਿਰ?
2: ਬਾਤ।
0: ਹਾਂਜੀ ਸੁਣਾਓ।
2: ਤੂੰ ਚੱਲ ਮੈਂ ਆਇਆ,
0: ਤੂੰ ਚੱਲ ਮੈਂ ਆਇਆ, ਇਹ
2: ਮਮੂ
0: ਚੱਲ ਮੈਂ ਆਇਆ। ਸਕੂਲ
2: ਨਹੀਂ,
0: ਕਿੱਥੇ? ਇਹ ਪਾਪਾ ਕਹਿੰਦੇ ਹੋਣੇ ਆ ਨਾ ਵੀ ਤੁਸੀਂ ਚੱਲੋ ਤੇ ਮੈਂ ਆਉਣਾ ਵਾ।
1: ਸਾਡੇ ਹੁੰਦਾ ਤੂੰ ਚੱਲ ਚਿੜੀਏ ਮੈਂ ਲਾਲ ਮੋਜੇ ਪਾ ਕੇ ਆਇਆ
0: ਆਹੋ
1: ਉਹਦਾ ਆਂਸਰ ਹੁੰਦਾ ਬ੍ਰੈਨ ਲਾਰਾ ਲਾਰਾ ਲਾ ਦਿੰਦਾ
0: ਤੂੰ ਚੱਲ ਤੇ ਮੈਂ ਆਇਆ ਇਹ ਕੌਣ ਆ ਸਕੂਲ ਜਾਣ ਵਾਲੀ ਚੀਜ਼ ਆ
1: ਕਿਤੇ ਤੂੰ ਧੂੰਆਂ ਜਿਹਾ ਤਾਂ ਨੀ ਨਿਕਲਦਾ ਕਿਤੋਂ
0: ਜਵਾਬ
1: ਸੌਖਾ
0: ਸਾਰਿਆਂ ਦੇ ਘਰ ਹੈਗਾ ਇੱਕ ਹੁੰਦਾ ਕਿ ਵਾਹਵਾ ਹੀ ਹੁੰਦੇ ਭਲਾ ਬਹੁਤ ਹੁੰਦੇ ਆ ਓਹੋ ਚੱਲ ਫਿਰ ਹਾਰ ਗਏ ਆਪਾਂ
1: ਖਿੜਕੀ ਵੀ ਹੋ ਸਕਦਾ ਸਾਰੇ ਘਰਾਂ ਚ
0: ਅੱਛਾ ਹਿੰਟ ਤੇ ਦਿੱਤੀ ਸੀ ਪਰ ਘਰਾਂ ਚ ਤੇ ਬੜਾ ਕੁਛ ਹੁੰਦਾ ਨਾ
1: ਤੁਸੀਂ ਵੀ ਸਕੂਲ ਛੱਡਣ ਜਾ ਰਹੇ
2: ਹਾਂਜੀ
0: ਨਹੀਂ ਉਹਦਾ ਵੀ ਕਿੰਡਰ ਹੈ ਅੱਜ
1: ਅੱਛਾ ਓਕੇ
0: ਸਾਡੇ ਪਾਰਟ ਟਾਈਮ ਮੈਂਬਰ ਨੇ
1: ਥ੍ਰੀ ਡੇਜ਼ ਹੁੰਦਾ ਨਾ ਕਿੰਡਰ
0: ਟੂ ਡੇਜ਼ ਜਾਂਦੀ ਆ
1: ਅੱਛਾ ਠੀਕ
0: ਟੂ ਡੇਜ਼ ਜਾਂਦੀ ਆ ਤੇ ਤੁਹਾਡੇ ਕੋਲ ਆਪਣੀ ਵੱਖਰੀ ਛਤਰੀ ਹੈਗੀ ਆ ਮਰੇਲਾ ਵੱਖਰਾ ਹੈਗਾ ਤੁਹਾਡਾ
2: ਹਾਂਜੀ
0: ਉਹ ਕਿਹੜੇ ਰੰਗ ਦਾ
1: ਤਿੱਤਲੀ ਕਲਰ
0: ਗ੍ਰੀਨ ਓ ਫਿਰ ਤੇ ਤੁਸੀਂ ਬੜੇ ਸੋਹਣੇ ਲੱਗਦੇ ਹੋਣੇ ਤੁਰੇ ਜਾਂਦੇ
1: ਮਜ਼ਾ
0: ਆਉਂਦਾ ਫਿਰ ਨਾ
1: ਨੇਚਰ ਦਾ ਕਿੰਨਾ ਸੋਹਣਾ ਮਿਊਜ਼ਿਕ ਹੈ ਨਾ
0: ਤੁਹਾਨੂੰ ਤੇ ਅੱਜ ਫਿਰ ਬੜਾ ਮਜ਼ਾ ਆਉਣ ਡਿਆ ਹੋਣਾ ਵਾ ਮੰਮਾ ਨਾਲ ਤੇ ਭੈਣ ਦੇ ਨਾਲ ਤੁਰੇ ਜਾਂਦੇ
1: ਗੀਤ
0: ਓਏ ਤੁਸੀਂ ਗਾ ਲੈਂਦੇ ਹੋ
2: ਹਾਂਜੀ
0: ਵਾਹ ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਕਿਹੜਾ ਗੀਤ ਸੁਣਾਓਗੇ
1: ਫਿਨਿਸ਼
0: ਹੋ ਗਿਆ ਥੈਂਕ ਯੂ ਪੁੱਤੋ ਆ ਤੇ ਬਹੁਤ ਸੋਹਣਾ ਸੀ ਤਵਨੀਤ ਸਿਬਲਿੰਗਸ ਸਤਿ ਸ੍ਰੀ ਅਕਾਲ ਤਵਨੀਤ ਕੀ ਹਾਲ ਹੈ
3: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
0: ਸਤਿ ਸ੍ਰੀ ਅਕਾਲ ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ ਕੀ ਹਾਲ ਹੈ ਪੁੱਤੋ
3: ਮੇਰਾ ਠੀਕ ਆ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ ਆ ਤੁਹਾਡੀ ਸਿਹਤ ਠੀਕ ਹੈ ਹੁਣ
3: ਹਾਂਜੀ ਥੋੜੀ ਜੀ
0: ਥੋੜੀ ਜੀ ਠੀਕ ਆ ਕਿ ਥੋੜੀ ਜੀ ਗਲਤ ਆ
3: ਥੋੜੀ ਜੀ ਠੀਕ ਆ
0: ਥੋੜੀ ਜੀ ਠੀਕ ਆ ਓਕੇ ਮੈਨੂੰ ਤਾਂ ਵਾਵਾ ਜੀ ਠੀਕ ਲੱਗਣ ਡਈ ਆ
3: ਨਹੀਂ ਪਰ ਮੈਂ ਖਾਂਸੀ ਕਰਦੇ
0: ਓਏ ਹੋਏ ਕਿੱਦਾਂ ਕਿੱਦਾਂ ਕਿੱਦਾਂ ਕਿੱਦਾਂ ਸ਼ੋ ਮੀ ਕਿੱਦਾਂ ਬੜੀ ਨਾਈਸ ਖਾਂਸੀ ਆ ਤੁਹਾਡੀ ਤੇ ਓਹੋ ਹੈ
3: ਨਹੀਂ
0: ਹਾਂ ਵਾਹ ਜੀ ਬੜੀ ਵਧੀਆ ਯਾਦ ਆ।
1: ਰਣਜੋਤ ਅੰਕਲ ਤਾਂ ਸਾਰਾ ਘਰ ਜਗਾ ਦਿੰਦੇ ਖਾਂਸੀ ਨਾ,
0: ਹੋਰ
1: ਤੁਹਾਡੀ ਤਾਂ ਆਪਣੇ ਆਪ ਨੂੰ ਨਹੀਂ ਪਤਾ ਲੱਗਦੀ
0: ਹੈ। ਬਾਕੀ ਸਾਰੇ ਠੀਕ ਨੇ ਹੁਣ?
3: ਹਾਂਜੀ।
0: ਅੱਛਾ ਤੁਹਾਡੀ ਨਹੀਂ ਹਲੇ ਹੋਈ? ਠੀਕ ਹੈ
3: ਵਾਟਰਮੈਲਨ
1: ਫਲੇਵਰ ਆ
3: ਸਟ੍ਰਾਬੇਰੀ
1: ਸਟ੍ਰਾਬੇਰੀ ਹੁੰਦਾ
3: ਵਿਆਹ
1: ਦੇਖਣ ਗਿਆ ਸੀ। ਹਾਂਜੀ ਮੈਂ
3: ਕਹਿੰਦੇ
0: ਕੱਲੇ ਕਿਉਂ ਗਏ ਸੀ? ਸਾਨੂੰ ਕਦੀ ਲੈ ਕੇ ਗਏ?
1: ਅਗਲੀ ਵਾਰ ਨੂੰ ਪੁੱਤੂ ਬੱਸ ਕਰਕੇ ਚੱਲਾਂਗੇ ਆਪਾਂ। ਸਿਡਨੀ ਸੀਗਾ ਨਾ, ਥੋੜਾ ਦੂਰ ਸੀਗਾ,
0: ਤੁਸੀਂ ਠੀਕ ਨਹੀਂ ਨਾ ਤਾਂ ਕਰਕੇ ਨਹੀਂ ਤੁਹਾਨੂੰ ਲੈ ਕੇ ਗਏ।
1: ਫਿਰ ਉੱਥੇ 12 ਆਵਰ ਲੱਗ ਜਾਂਦੇ।
3: ਅੱਛਾ ਉਦੋਂ ਕਾਲੀ ਬਿਖਾ ਚੜਿਆ।
1: ਓਹੋ
0: ਉਦੋਂ ਕਹਿੰਦੇ ਮੈਂ ਠੀਕ।
1: ਆਮ ਸੋ ਸੌਰੀ ਪੁੱਤੂ, ਨੈਕਸਟ ਟਾਈਮ ਮੈਂ ਧਿਆਨ ਰੱਖੂਗਾ। ਮੈਨੂੰ ਲੱਗਿਆ ਕਿਤੇ ਜ਼ਿਆਦਾ ਦੂਰ ਆ, 12 ਆਵਰਸ ਲੱਗ ਜਾਣੇ ਆ ਵੀ ਕਿਤੇ ਫਿਰ ਥੱਕ ਨਾ ਜਾਵੇ।
3: ਨਹੀਂ ਡੈਡਾ ਵੀ ਜਾਂਦੇ।
0: ਹਾਂ ਉਹ ਵੀ ਜਾਂਦੇ ਆ।
1: ਫਿਰ ਠੀਕ ਆ,
0: ਉਹ ਵੀ ਨਹੀਂ ਲੈ ਕੇ ਜਾਂਦੇ?
3: ਨਹੀਂ।
1: ਇਹ ਜ਼ਰੂਰੀ ਆ।
3: ਮੰਮਾ ਦੀ ਕੀਤੀ।
0: ਅੱਛਾ ਮੰਮਾ ਜੀ ਜੇ ਕੀਤੀ ਤੁਹਾਡੀ ਵੀ ਕਰਨੀ ਹੈ।
3: ਹਾਂਜੀ
1: ਇਹਨਾਂ ਦੀ ਵਾਰੀ ਆ ਹੁਣ ਬੱਚਿਆਂ
0: ਦੀ। ਚਲੋ ਠੀਕ ਹੈ ਠੀਕ ਹੈ।
3: ਮੈਂ YouTube 'ਚ ਨਹੀਂ ਪਾਣੀ।
0: ਅੱਛਾ YouTube 'ਚ ਨਹੀਂ ਪਾਣੀ, ਕਿੱਥੇ ਪਾਉਣੀ ਹੈ? ਜੇਬ 'ਚ ਪਾ ਲਾਂਗੇ ਘਰ।
1: ਰੇਡੀਓ ਤੇ ਪਾ ਦੇਣਾ।
0: ਜੇਬ 'ਚ ਪਾ ਲਾਂਗੇ। ਹਾਂਜੀ ਜੇਬ 'ਚ ਪਾ ਲਾਂਗੇ।
3: ਹਾਂਜੀ ਨਹੀਂ ਫਿੱਟ ਨਹੀਂ ਹੋ ਸਕਦੀ।
0: ਅੱਛਾ ਕਿੱਥੇ ਪਾਈਏ ਫਿਰ?
1: ਆਲੂ ਲੈ

0: ਮਾਮੇ
1: ਮਾਮੇ ਨੇ
0: ਕੁੱਟ
1: ਖਾਦੀ
0: ਮਾਮੀ ਅੱਗੇ
1: ਮੰਮੀ ਅੱਗੇ ਬੋਲ ਕੇ
0: ਹਾਏ
2: ਹੋਰ ਮਾਰ ਹੋਰ ਮਾਰ ਹੋਰ ਮਾਰ ਹੋਰ ਮਾਰ ਹੋਰ ਮਾਰ
3: ਸਹੀ ਆ ਮਾਮੀ ਮਾਮੀ ਦੇ ਦੋ ਰੰਗ ਵੇ ਲੋਕਾਂ ਨਾਲ ਹੱਸ ਹੱਸ ਗੱਲਾਂ ਮਾਮੇ ਨਾ ਚੱਲਦੀ ਜੰਗ ਵੇ
2: ਮਾਮੀ ਦੇ ਦੋ ਰੰਗ ਵੇ ਹੈ ਆ ਵੀ ਹੈਗੀ ਉਹ ਇੱਕ
3: ਮਾਮੀ ਨੂੰ ਪਜਾਮਾ ਕਿੱਦਾਂ ਪਾਈਦਾ
2: ਆਹੋ
3: ਕਹਿੰਦੀ ਪੁੱਠਾ ਕਰਕੇ ਪਾਈਦਾ ਤੇ ਨਾਲਾ ਪਿੱਛੇ ਨੂੰ ਲਮਕਾਈਦਾ
2: ਆਹੋ ਆ ਵੀ ਹੈਗੀ ਉਹ
3: ਨਾਨਕੇ ਦਦਕਿਆਂ ਦੇ ਮੁਕਾਬਲੇ ਚ ਆਏ ਆ ਨਾ
2: ਮਾਮੀ ਤੇ ਪੜਾਸ ਕੱਢਣ ਦੇ ਤੇ ਬਹੁਤ ਤਰੀਕੇ ਨੇ
3: ਕੋਈ ਸ਼ੱਕ ਨਹੀਂ ਮਾਮੀਆਂ ਵੈਸੇ ਵੀ ਕਾਬੂ ਆ ਜਾਂਦੀਆਂ ਉਹੀ ਮੋਢੇ ਮਾਰਦੀਆਂ ਫਿਰੀ ਜਾਂਦੀਆਂ ਹੁੰਦੀਆਂ
2: ਆਹ ਪਤਾ ਲੱਗ ਹੀ ਜਾਂਦਾ ਵਾ
3: ਵੀ ਕੌਣ ਮਾਮੀ ਆ
2: ਨੈਕਸਟ ਕਿਹਦੀ ਵਾਰੀ ਆ
1: ਐਸ਼ਲਿਨ
2: ਹਾਂਜੀ
1: ਸਤਿ ਸ਼੍ਰੀ ਅਕਾਲ
3: ਐਸ਼ਲਿਨ
2: ਤੁਸੀਂ ਠੀਕ ਹੋ
1: ਹਾਂ ਜੀ
2: ਓਕੇ ਗੁੱਡ ਗੁੱਡ ਗੁੱਡ ਗੁੱਡ ਤੁਸੀਂ ਪਰ ਸਟਰੋਂਗ ਹੋ ਤੁਸੀਂ ਹੈ ਨਾ
1: ਹਾਂ ਜੀ
2: ਓਕੇ ਗੁੱਡ ਤੇ ਕੀ ਸੁਣਾਓਗੇ ਫਿਰ
1: ਇੱਕ ਬੋਲੀ
2: ਓਕੇ ਮੰਮੀ ਵਾਲੀ
3: ਨਹੀਂ ਮੰਮੀ ਵਾਲੀ
2: ਹੈ ਜੀਜੇ ਵਾਲੀ ਅੱਛਾ ਹਾਂ ਜੀ ਅੱਜ ਜੀਜੇ ਵਾਲੀ ਤੁਹਾਡੇ ਹੱਥ ਆ ਗਈ ਆ
1: ਹਾਂ ਜੀ
2: ਹਾਂ ਜੀ ਸੁਣਾਓ ਫਿਰ
3: ਟੀਚਰ ਆਪ ਚਲਾਵੇ ਆ
1: ਲੱਕਾਂ ਦੇ ਜੀਜੇ ਲਾਮਸ ਲਾਂਦੇ ਲੱਕਾਂ ਦੇ ਜੀਜੇ ਲਾਮਸ ਲਾਂਦੇ ਵੇਲਾ ਜੀਜਾ ਕਦੂ ਜੀਆ ਵੇਲਾ ਜੀਜਾ ਕਦੂ ਜੀਆ ਜਬ ਮੋਤੀ ਚੂਰ ਦਾ
2: ਲੱਡੂ ਜੀਆ ਜਬ ਮੋਤੀ ਚੂਰ ਦਾ ਲੱਡੂ ਜੀਆ ਬਲ ਬਲ ਬਲ ਬਲ ਬਲੇ ਬਲੇ ਬਲੇ ਬਲੇ ਬਲੇ
3: ਇੱਕ ਉਹ ਵੀ ਹੁੰਦੀ ਜਿਵੇਂ ਸੜਕਾਂ ਤੇ ਚੱਲਦਾ ਫਿੱਟ ਫਿੱਟੀਆ ਹਨਾ
2: ਆਹੋ
3: ਕਈ ਹੁੰਦੀਆਂ ਜੀਜੇ ਤੇ
2: ਮੇਰਾ ਜੀਜਾ ਗੇਠ ਮਿੱਠੀਆ ਜਦ ਸੜਕ ਤੇ ਜਾਂਦਾ ਫਿੱਟ ਫਿੱਟੀਆ ਇਹ ਵੀ ਹੈਗੀ ਆ
3: ਹੋਰਾਂ ਦੇ ਮਾਈਏ ਲਾਮਸ ਲੰਮੇ
2: ਸਾਡਾ ਜੀਜਾ ਗੇਠ ਮਿੱਠੀਆ
3: ਕਿਉਂ ਕੱਲ ਨੂੰ ਯਾਦ ਕਰਕੇ ਆਉਂ ਇਹ ਕਿਉਂ ਐਸ਼ਲਿਨ
2: ਹਾਂ ਪਹਿਲਾਂ ਤਾਂ ਗੇਠ ਮਿੱਠੀਆ ਯਾਦ ਕਰਨਾ ਪੈਣਾ ਹਾਂ ਥੈਂਕ ਯੂ ਐਸ਼ਲਿਨ ਤੇ ਵੀਰ ਜੀ
1: ਵੀਰ ਜੀ ਨਾਲ ਗੱਲ ਕਰ ਲਓ
2: ਹਾਂ ਜੀ ਸਤਿ ਸ਼੍ਰੀ ਅਕਾਲ ਮੈਨੂੰ ਲੱਗਦਾ ਸੁੱਤਾ ਵਾ ਹਲੇ ਮੁੰਡਾ ਹਾਂ ਸੁਸਤੀ ਜੀ ਆਵਾਜ਼ ਆਉਣ ਡਈ ਅੱਜ ਤੇ
3: ਅਜੇ ਚਾਹ ਨਹੀਂ ਪੀਤੀ
2: ਉੱਠੇ ਹੋਏ ਆ ਪਰ ਲੇਜ਼ੀ ਲੇਜ਼ੀ ਜੀ ਆਵਾਜ਼ ਕਿਉਂ ਆਉਂਦੀ ਆ ਫਿਰ ਹਾਂ ਅੱਛਾ ਅਸੀਂ ਲੇਜ਼ੀ ਹਾਂ ਹੈਗੇ ਤੇ ਆਏ ਹੈਗੇ ਤੇ ਆਪਾਂ ਹੀ ਆ ਸਕੂਲ ਜਾਣਾ ਕਿ ਨਹੀਂ ਅੱਜ
1: ਜਾਣਾ
2: ਅੱਛਾ ਜਾਣਾ ਓਕੇ ਓਕੇ ਤੇ ਠੀਕ ਹੋ ਗਏ ਦਵਾਈ
1: ਕਿੰਨੀ ਕੀ ਖਾਦਾ ਕਸਟਰ ਹੈਗਾ ਵੀਰ ਬਿਕਸ ਦਲੀਆ ਅੰਡਾ ਤੇ ਬਸ
3: ਤੇਰਾ
2: ਇੰਨਾ ਕੁਛ ਹੈ
3: ਇੰਨਾ ਕੁਛ
2: ਵੈਰੀ ਨਾਈਸ ਤੇ ਦਵਾਈ ਕਿਹਨੇ ਖਾਧੀ ਹੈ
1: ਕਿਸੇ ਦੀ
2: ਸਾਨੂੰ ਪਤਾ ਲੱਗਾ ਦਵਾਈ ਵੀ ਖਾਧੀ ਕਿਸੇ ਨੇ ਸਟ੍ਰੋਬਰੀ ਫਲੇਵਰ ਵਾਲੀ ਉਹ ਕਿਹਨੇ ਖਾਧੀ ਹੈ
3: ਚੰਗਾ ਇਹਦੀ ਕਦਰ
1: ਦੀਦੀ ਦੀ ਬਿੰਦੂ ਫੈਟ ਬੁੱਠਾ ਮੂੰਹ ਬੁਲਾ ਲੇ
2: ਅੱਛਾ ਹੋ ਹੋ
1: ਹਾਂ ਵੱਡੀ ਹੋਰ ਬੁਲਾ ਲੇ
2: ਆਹਾਂ ਇਦਾਂ ਕਿਉਂ ਛੋਟੀ ਦੀਦੀ ਵਾਲ ਪੁੱਟਦੀ ਆ ਓਏ ਹੋ ਚੱਲ ਕੋਈ ਗੱਲ ਨੀ ਤੁਸੀਂ ਸਟਰੋਂਗ ਹੋ ਨਾ ਉਹ ਚੈੱਕ ਕਰਦੀਆਂ ਵਾ
3: ਨਹੀਂ ਚੈੱਕ ਨਹੀਂ ਵਾਲ ਸਟਰੋਂਗ
2: ਹਾਂ ਉਹ ਚੈੱਕ ਕਰਦੀਆਂ ਨੇ ਵੀ ਸ਼ੈਂਪੂ ਕੰਮ ਕਰ ਰਿਹਾ
3: ਹੈਡ ਐਂਡ ਸ਼ੋਲਡਰਸ
2: ਸ਼ੋਲਡਰ
3: ਸ਼ੈਂਪੂ ਹੁੰਦਾ ਪੁੱਤ ਸ਼ੋਲਡਰ ਤੇ ਲਾਉਣਾ ਹੁੰਦਾ ਜਾਂ ਹੈਡ ਤੇ
2: ਹੋਗੀ ਫਿਰ ਜਿਹੜੀ ਆਪਾਂ ਹੁਣੇ ਦੱਸਣ ਡੇ ਹਾਂ
1: ਕੀ ਹੈਗਾ
2: ਜੂਆ
1: ਹੈ
2: ਜੂਆ
1: ਲੱਕੜ
2: ਦੀ ਬਣਾ ਕੇ ਲਿਆਓ ਹਾਂਜੀ
1: ਤੇ ਅਸੀਂ ਅੱਜ ਵੈਟ ਟੇਬਲ ਹੈ ਮੈਂ ਆਈਪੈਡ ਮੋਨੀਟਰ ਹੈਗੇ
2: ਅੱਛਾ ਅੱਛਾ ਅੱਛਾ ਗੁੱਡ ਲੱਗੀ ਸਮਝ ਕੀ ਗਿਆ
3: ਚਾਰਜ ਕਰ ਲਓ
2: ਚਾਰਜ ਕਰ ਲਈਏ ਓਕੇ ਓਕੇ ਓਕੇ ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਤੁਹਾਡਾ ਦਿਨ ਵਧੀਆ ਰਹੇ ਸਤਿ ਸ਼੍ਰੀ ਅਕਾਲ ਅਸੀਸ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਤੁਹਾਡੇ ਠੀਕ ਠਾਕ ਹੋ ਹਾਂਜੀ ਅਸੀਸ ਜੀ
1: ਤੁਸੀਂ ਕਿਵੇਂ ਹੋ
2: ਹਾਂ ਅਸੀਂ ਠੀਕ ਹਾਂ
3: ਗਵਾਂਢੀ ਹੋ ਜਾਗ ਦੇ ਕੇ ਸੁੱਤੇ
1: ਮੈਨੂੰ ਸੀਸੀ ਕਹਤਾ
2: ਹੈ
1: ਅੱਜ ਕਿਵੇਂ ਮੈਨੂੰ ਸੀਸੀ ਕਹਤਾ
2: ਸੀਸੀ ਕਹਤਾ
3: ਨਹੀਂ ਸੀਸੀ ਕਿਹਾ ਸੀਸੀ ਬਣ ਗਿਆ ਨਾ ਸੀਸੀ
2: ਸੀਸੀ ਬਣ ਗਿਆ ਓਹੋ ਇਹ ਕਿਦਾਂ ਬਣ ਗਿਆ ਸੀਸੀ
3: ਤੁਸੀਂ ਕਿਹਾ ਸੀਸੀ ਤੁਹਾਡੇ ਫੋਨ ਚ ਮੈਨੂੰ ਲੱਗਦਾ ਕੋਈ
2: ਪ੍ਰੋਬਲਮ ਨਾ ਹੋਵੇ ਕਿਤੇ ਅਸੀਸ ਜੀ ਕੀ ਹਾਲ ਹੈ ਤੁਹਾਡੇ
3: ਅਸੀਸ ਜੀ ਦਾ ਫਿਰ ਅਸੀਸੀ ਬਣ ਗਿਆ ਹੋਵੇ
2: ਹਾਂ ਨਾਲ ਜੀ ਕਹੀਏ ਫਿਰ ਠੀਕ ਹੁੰਦਾ ਹੈ ਜੀ ਕਹਿ ਦਿਆ ਕਰੀਏ ਨਾਲ ਫਿਰ ਠੀਕ ਆ ਅਸੀਸ ਜੀ ਹੈ ਨਾ ਅਸੀਸ ਜੀ ਤੁਹਾਡੀ ਸਿਹਤ ਠੀਕ ਹੈ ਹੁਣ ਕਮਾਲ ਹੋ ਗਈ ਯਾਰ ਸਾਰੇ ਬਿਮਾਰ ਹੋਈ ਜਾਂਦੇ ਹੈ ਅਸੀਸ
1: ਕਿਵੇਂ
2: ਸਾਰਿਆਂ ਨੂੰ ਖੰਘ ਆਈ ਜਾਂਦੀ ਆ
3: ਜ਼ੁਕਾਮ ਹੋਈ ਜਾਂਦਾ
2: ਸਾਰੇ ਅਸੀਸ ਦੀ ਰੀਸ ਹੀ ਕਰਦੇ ਸਾਰੇ ਕਹਿੰਦੇ ਅਸੀਸ ਨੇ ਖੰਘ ਕੇ ਵਿਖਾਇਆ ਤੇ ਅਸੀਂ ਸਾਰਿਆਂ ਨੇ ਖੰਘਣਾ ਹੁਣ
1: ਉਹਨਾਂ ਨੂੰ ਲੱਗਿਆ ਨੀ ਜ਼ੁਕਾਮ ਉਹਨਾਂ ਮੈਨੂੰ ਕਾਪੀ ਕਰਕੇ ਐਕਟਿੰਗ ਕਰ ਰਹੇ ਆ
2: ਤਾਂਹੀਓ ਫਿਰ ਮੈਂ ਕਿਹਾ ਏਦਾਂ ਦੀ ਖੰਘ ਤੇ ਅਸੀਸ ਦੀ ਆ ਇਹ ਭਲਾ ਕਿੱਥੋਂ ਆ ਗਈ ਹੋਰ ਹੈ ਐਕਟਿੰਗ ਕਰਦੇ ਆ ਹਾਂ ਮੈਨੂੰ ਅੱਗੇ ਲੱਗਦਾ ਸੀ ਵੀ ਐਕਟਿੰਗ ਹੀ ਕਰਦੇ ਆ
1: ਤੁਸੀਂ ਸਹੀ ਸੀ ਉਹ ਐਕਟਿੰਗ ਹੀ ਕਰ ਰਹੇ ਹੁੰਦੇ ਆ
2: ਹਾਂ ਐਕਟਿੰਗ ਹੀ ਕਰ ਰਹੇ ਫਿਰ ਤੇ ਬੜੇ ਸੋਹਣੇ ਐਕਟਰ ਆ ਸੁਣਾਓਗੇ ਫਿਰ
1: ਅੱਜ ਮੈਂ ਸੁਣਾਉਂਗੀ ਸਾਨੂੰ ਪਤਾ ਸੀ ਹੁਣ ਵੀਰੇ ਨੂੰ ਛੱਡਣ ਆਏ ਸੀ ਤੇ ਹੁਣ ਦੀਦਰਾ ਭੱਜ ਰਿਹਾ
2: ਓਏ ਮੀਂਹ ਪੈਂਦਾ ਨਾ ਤਾਂ ਕਰਕੇ ਭੱਜ ਰਿਹਾ ਹਾਂਜੀ ਲਿਆਓ ਫਿਰ ਕੀ ਲਿਆਇਓ
1: ਮੈਂ ਅੱਜ ਲਿਆਈ ਆ
2: ਪਰੌਂਠਾ
1: ਬੋਲੀ
2: ਅੱਛਾ ਬੋਲੀ ਓਕੇ
1: ਨੱਚ ਲੋ ਨੀ ਕੁੜੀਓ ਖੇਡ ਲੋ ਨੀ ਕੁੜੀਓ ਨੱਚ ਲੋ ਨੀ ਕੁੜੀਓ ਖੇਡ ਲੋ ਨੀ ਕੁੜੀਓ ਨੱਚਣਾ ਟੱਪਣਾ ਲੈ ਜਾਊਗਾ ਨੀ ਕੋਈ ਨੀ ਕੋਈ ਬੂਜੜ ਜਾ ਜੱਟ
2: ਲੈ ਜਾਊਗਾ ਨੀ ਕੋਈ ਬੂਜੜ ਜਾ ਜੱਟ ਲੈ ਜਾਊਗਾ ਨੀ
1: ਕੋਈ ਬੂਜੜ ਜਾ ਜੱਟ
2: ਲੈ ਜਾਊਗਾ ਬਲ ਬਲ ਬਲ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ
3: ਸਾਡੇ ਨਾਲ
2: ਨਾਰੇ ਨਾਰੇ ਨਾਰੇ ਨਾ ਨਾ ਸਾਡੇ ਨਾਲ ਨਾ ਨਾ ਨਾ ਨਾ ਸਾਡੇ ਸਾਡੇ ਸਾਡੇ ਸਾਡੇ ਹੋ ਹੋ ਹੋ ਹੋ ਹੋ ਹੋ ਸੀ ਸ ਸੀ ਸ ਸੀ ਸ
3: ਵਾਹ
2: ਇਹ ਪਤਾ ਕਿੱਡਾ ਸੋਹਣਾ ਗਿੱਧਾ ਪਾਉਂਦੀ ਕੁੜੀ ਹੈ
3: ਇਹਨੂੰ ਮੈਂ ਮਿਸ ਕੀਤਾ ਉੱਥੇ ਵਿਆਹ ਤੇ ਨੈਕਸਟ ਟਾਈਮ ਅਸੀਸ ਦੀ ਮਿਹਨਤ ਮੁਹਨਤ ਕਰਕੇ ਨਾਲ ਲੈ ਜਾ ਕਰਨਾ
2: ਹੋਰ ਕਿਉਂ ਅਸੀਸ ਨੇ
3: ਬੋਲਿੰਗ ਵਾਲੀ ਚੱਕ ਦੇਣੇ ਸੀ ਫੱਟੇ ਉੱਥੇ
2: ਹੈ ਜਾਏਂਗੇ ਅਸੀਸ
3: ਮੈਂ ਇਕੱਲੀ ਨੇ ਮਾਈਆ ਲਾਤਾ ਗਿੱਧਾ ਖੂੰਜੇ
2: ਹੈ ਉਹ ਮੰਮੀ ਤੋਂ ਬਗੈਰ ਨਹੀਂ ਜਾਂਦੀ ਉਹ
3: ਠੀਕ ਆ ਆਪਾਂ ਸੈੱਟ ਹੀ ਚੱਕਾਂਗੇ ਪੂਰਾ
2: ਹਾਂ ਮੰਮੀ ਤੋਂ ਬਗੈਰ ਨਹੀਂ ਨਾ ਜਾਂਦੀ ਹਾਂਜੀ ਤੁਸੀਂ ਦੱਸੋ ਨਾ
3: ਮੰਮਾ ਨਾ ਤੁਸੀਂ ਜਾਗੋ ਜਾਗੋ ਗਰੁੱਪ ਬਣਾਇਆ ਹੋਇਆ ਕਿ ਆਪਾਂ
2: ਜੀ ਨਹੀਂ ਲੱਗਦਾ ਮੰਮਾ ਹੈ
1: ਮੰਮਾ ਦਾ ਮੇਰੇ ਤੋਂ ਵੀ ਨਹੀਂ ਜੀ ਲੱਗਦਾ
2: ਤੇ ਤੁਹਾਡਾ ਲੱਗ ਜਾਂਦਾ
1: ਹਾਂਜੀ
2: ਅੱਛਾ ਤੁਹਾਡਾ ਹੋਏ ਮੈਨੂੰ ਲੱਗਦਾ ਤੁਹਾਡਾ ਵੀ ਨਹੀਂ ਲੱਗਦਾ
1: ਨਹੀਂ ਲੱਗਦਾ
2: ਨਹੀਂ ਲੱਗਦਾ
1: ਜਿਹੜਾ
2: ਕੰਮ ਕਰਦੇ
1: ਜੋਬ ਕਰਦੇ ਹੋ ਤੁਸੀਂ ਲਾਈਕ ਜੋਬ ਦੇ ਟੀਚਰ ਬਣ ਸਕਦੇ ਹੋ ਬੇਕਰੀ ਚ ਵਰਕ ਕਰ ਸਕਦੇ ਹੋ ਪੁਲਿਸ ਬਣ ਸਕਦੇ ਹੋ ਫਾਇਰ ਫਾਈਟਰ ਬਣ ਸਕਦੇ ਹੋ ਨਰਸ ਬਣ ਸਕਦੇ ਹੋ ਡਾਕਟਰ ਬਣ ਸਕਦੇ ਹੋ ਇੰਨੇ ਚੀਜ਼ਾਂ ਹੈਗੀਆਂ
2: ਵਾਹ ਕੁੜੀਏ ਤੂੰ ਤੇ ਕਮਾਲ ਹੀ
1: ਕਰੀ ਜਾਣੀ ਮੈਂ ਤਾਂ ਟੀਚਰ ਬਣਨਾ
2: ਅੱਛਾ ਟੀਚਰ ਬਣਨਾ ਹਾਂ ਤੁਸੀਂ ਤਾਂ ਆਲਰੇਡੀ ਟੀਚਰ ਹੋ ਤੇ
1: ਨਹੀਂ ਤੁਹਾਨੂੰ ਮੇਰੇ ਕੋਲ ਬਹੁਤ ਬੱਚੇ ਹੋਣ
2: ਅੱਛਾ ਅੱਛਾ ਓਕੇ ਤੁਹਾਡੇ ਤੇ ਪਹਿਲੇ ਵੀ ਬੱਚੇ ਭੱਜ ਗਏ ਤੇ
1: ਹੁਣ
2: ਕੱਚੇ ਪੈਰੀ ਨੀ ਬਣਨਾ ਹਨਾ
1: ਹੁਣ ਮੈਂ ਕਿਸੇ ਨੂੰ ਨੀ ਮੈਂ ਕਹਿਣਾ ਸਟੂਡੈਂਟ ਨਹੀਂ ਕਹਿਣਾ
2: ਹਾਂ ਤੁਹਾਡੇ ਸਟੂਡੈਂਟਾਂ ਦੀਆਂ ਤੇ ਅੱਖਾਂ ਹੀ ਖਰਾਬ ਹੋਈ ਜਾਂਦੀਆਂ ਪਤਾ ਨੀ ਕੀ ਹੋਇਆ ਪਤਾ ਨੀ ਤੁਹਾਨੂੰ ਪਤਾ ਹੋਊਗਾ ਤੁਹਾਡੀ ਕਲਾਸ ਆ
1: ਪਤਾ
2: ਕਰਾਂਗੇ ਥੈਂਕ ਯੂ ਪੁੱਤੋ ਥੈਂਕ ਯੂ
1: ਬਾਏ
2: ਬਾਏ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਬਿਰਖ ਸਾਹਿਬ ਤੁਸੀਂ ਆਉਂਦੇ ਹੋ ਕੀ ਹਾਲ ਚਾਲ ਆ
4: ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਅੰਕਲ ਜੀ
2: ਸਤਿ ਸ੍ਰੀ ਅਕਾਲ
3: ਕੀ ਹਾਲ ਨੇ ਜੀ
2: ਠੀਕ ਠਾਕ ਹੋ
4: ਹਾਂਜੀ ਠੀਕ ਆ
2: ਓਕੇ ਹੋ ਗਈ ਤਿਆਰੀ
4: ਹਾਂਜੀ ਹੋ ਗਈ ਤਿਆਰੀ
2: ਤੁਹਾਡੇ ਮੀਂਹ ਪਈ ਜਾਂਦਾ ਕਿ ਨਹੀਂ
4: ਹਾਂਜੀ ਬਹੁਤ ਜ਼ਿਆਦਾ ਪਈ ਜਾਂਦਾ ਲੱਗਦਾ ਜਿਦਾ ਧੁੰਦ ਪੈਂਦੀ
2: ਆਹਾਂ
3: ਥੋੜਾ ਮਿਸਟਿਕ ਜਿਹਾ ਹੋਇਆ ਹੋਇਆ ਪਹਾੜਾਂ ਵਾਲਾ ਕੰਮ
2: ਕਿੰਨੇ ਕਿੰਨੇ ਕੁ ਪੈਸਿਆਂ ਦਾ ਪਿਆ ਮੀਂਹ ਕਿੰਨੇ ਪੈਸਿਆਂ ਦਾ ਮੀਂਹ ਪੈਣ ਡਿਆ
3: ਰੁਪਈਏ ਚੋ ਕਿੰਨਾ
2: ਕਿੰਨੇ ਰੁਪਈਆਂ ਦਾ ਸੌ ਰੁਪਈਏ ਦਾ ਪੰਜਾਹ ਰੁਪਈਆਂ ਦਾ ਵੀਹਾਂ ਰੁਪਈਆਂ ਦਾ
3: ਚਲੋ ਐ ਦੱਸ ਦੋ ਕਿੰਨੇ ਰੁਪਏ ਕਿਲੋ ਪੈ ਗਿਆ
2: ਨਹੀਂ ਨਹੀਂ ਪੈਸੇ ਨੀ ਥੱਲੇ ਡਿੱਗਦੇ ਪੈਸੇ ਦੇ ਕੇ ਪਵਾਈਦਾ ਨਾ ਵੀ ਅੱਜ ਯਾਰ ਰੱਬ ਨੂੰ ਕਹੀਦਾ ਵੀਹਾਂ ਕਦਾ ਮੀਂਹ ਪਾ ਦੇ
3: ਮੱਥਾ ਟੇਕ ਕੇ ਕਈ ਵਾਰ ਨਹੀਂ ਪੈਂਦਾ ਜਿਵੇਂ
2: ਇੱਦਾਂ ਕਹੀਦਾ ਵੀ
3: ਸੌਖਾ ਪਿਆ ਹੁੰਦਾ
2: ਪੰਜਾਹਾਂ ਕਦਾ ਮੀਂਹ ਪਾ ਦੇ ਰੱਬਾ ਹੈਨਾ
3: ਫਿਰ
2: ਏਦਾਂ ਹੋਇਆ ਨਾ ਵੀ ਪੰਜ ਸੌ ਦੇ ਵਿਚ ਨਾਲ ਧੁੰਦ ਵੀ ਪਾਤੀ ਫਿਰ
3: ਧੁੰਦ ਮੈਨੂੰ ਤਾਂ ਪਾਤੀ ਇਹਨਾਂ ਨੂੰ ਪਤਾ ਨੀ ਲੱਗੇ ਕਿੰਨੇ ਦਾ ਪੈ ਰਿਹਾ
2: ਆਹੋ ਕਿੰਨੇ ਦਿਨ ਪਵਾਓਗੇ
4: ਵੈਦਰ ਚ ਦੇਖਿਆ ਵੀ ਹੁਣ ਸਾਰੇ ਦਿਨ ਰੇਨੀ ਰੇਨੀ ਹੋਣੀ ਆ
2: ਯਾਰ ਤੁਸੀਂ ਨਾ ਥੋੜੇ ਥੋੜੇ ਪੈਸਿਆਂ ਦਾ ਪਵਾਇਆ ਕਰੋ ਫਿਰ ਇੰਨੇ ਦਿਨ ਕੀ ਕਰਨਾ
3: ਚਾਸ਼ਣੀ ਕਰਨੀ ਉਹ ਕੈਸੀ ਵੀ ਨੀ ਜਾਣ ਦਿੰਦੇ ਗੱਲੀਬਾਤੀ ਮੀਂਹ ਕਰਨਾ ਧੁੰਦ ਕਰਨੀ ਉਹ ਅਸੀਂ ਵੀ ਨੀ ਜਾਣ ਦਿੰਦੇ
2: ਵਿਰਕ ਸਾਹਿਬ ਤੁਸੀਂ ਬੰਦੇ ਕਮਾਲ ਦਿਓ ਕੀ ਸੁਣਾਓਗੇ ਫਿਰ
4: ਅੱਜ ਚੁਟਕਲਾ
2: ਹਾਂਜੀ
4: ਇੱਕ ਵਾਰ ਨਾ ਇੱਕ ਬੋਲਾ ਹੁੰਦਾ ਵਾ ਉਹ ਤੁਰਿਆ ਜਾਂਦਾ ਹੁੰਦਾ ਵਾ ਤੇ ਉਹਨੂੰ ਨਾ ਇੱਕ ਹੋਰ ਬੋਲਾ ਮਿਲ ਜਾਂਦਾ ਵਾ
2: ਅੱਛਾ
4: ਤੇ ਫਿਰ ਬੋਲੇ ਬੋਲੇ ਹੁੰਦੇ ਆ ਮਤਲਬ ਵੀ ਉਹਨਾਂ ਨੂੰ ਸੁਣਨਾ ਨੀ ਹੁੰਦਾ ਤੇ ਫਿਰ ਪਹਿਲਾ ਬੋਲਾ ਦੂਜੀ ਨੂੰ ਕਹਿੰਦਾ ਬੋਲੇ ਨੂੰ ਵੀ ਤੂੰ ਵੇਖਿਆ ਵਾ
2: ਤੇ
4: ਫਿਰ ਦੂਜਾ ਕਹਿੰਦਾ ਵਾ
3: ਅੱਗੇ ਜੋੜਾ ਕਹਿੰਦਾ ਹੈ ਮੈਂ ਕਿਹਾ ਇੱਕ ਬੋਲਾ ਹੋਰ ਰਲ ਗਿਆ ਅੱਛਾ ਅੱਗੇ ਸੁਣੋ ਅੱਗੇ
2: ਇਹੋ ਹੀ ਆ ਗਏ ਉਹਨਾਂ ਨੂੰ ਪਤਾ ਨੀ ਲੱਗਾ ਇੱਕ ਦੂਜੇ ਦਾ ਨਾਨੀ ਨੇ ਸਿਖਾਇਆ ਤੇ ਬੜਾ ਸੋਹਣਾ ਸਿਖਾਇਆ
3: ਕਰਤੀ ਯਾਰ ਅੱਛਾ ਹਵੇਲੀ ਆਇਆ
2: ਅੱਛਾ ਫਿਰ ਮੈਨੂੰ ਲੱਗਾ ਤੂੰ ਹਵੇਲੀ ਆਇਆ ਥੈਂਕ ਯੂ ਠੀਕ ਆ ਫਿਰ ਓਕੇ ਫਿਰ ਹਾਂਜੀ ਸਤਿ ਸ਼੍ਰੀ ਅਕਾਲ ਸੁਖਨ ਤੁਸੀਂ ਆਉਂਦੇ ਰਹੋ ਦਡਵਾਲ ਸਾਹਿਬ ਹੈਲੋ
3: ਉਹ ਵੀ ਕਿਤੇ ਹਵੇਲੀਆਂ ਤਾਂ ਨੀ ਆਏ
2: ਹੈਲੋ ਨਿੱਕੇ ਡਰਵਾਲ ਸਾਹਿਬ ਕੇ ਵੱਡੇ ਸਤਿ ਸ਼੍ਰੀ ਅਕਾਲ ਇਹ ਸਾਹਿਬ ਆ ਕੇ ਸੁਖਨ ਆ ਸੁਖਨ ਤੇ ਸਾਹਿਬ ਅੱਛਾ
4: ਅੱਛਾ
2: ਕਲੂਗਰ ਵਾਲੇ ਚ ਅੱਛਾ ਤੇ ਤੁਸੀਂ ਕਿਹੜੀ ਗੱਡੀ ਚ ਹੋ
4: ਉਹਦਾ ਨਾਮ ਹੀ ਆ ਕਲੂਗਰ
2: ਅੱਛਾ ਉਹਦਾ ਨਾਂ ਤੇ ਤੁਹਾਡੀ ਗੱਡੀ ਦਾ ਕੀ ਨਾਂ ਹੈ
3: ਕਲੂਗਰ
2: ਅੱਛਾ
3: ਹਵੇਲੀ ਹੋਇਆ ਜੇ ਉਹਦਾ ਅੰਕਲ ਵੀ ਨਾ ਬਸ
2: ਅੱਛਾ ਮੈਨੂੰ ਲੱਗਾ
3: ਨਾਂ ਵੀ ਪਰਸ਼ੀਅਨ ਨੇ ਸਾਹਿਬ ਸੁਖਨ ਹੈ ਨਾ
2: ਹਾਂ ਮੈਨੂੰ ਲੱਗਾ ਵੀ ਸਾਹਿਬ ਵੱਖਰੀ ਗੱਡੀ ਚ ਜਾਣ ਡਿਆ ਤੇ ਸੁਖਨ ਵੱਖਰੀ ਗੱਡੀ ਚ ਜਾ ਰਿਹਾ
3: ਉਹ ਕਲੂਗਰ ਜਾ ਰਿਹਾ ਇਹ ਕਲੂਗਰ ਜਾ ਰਿਹਾ
2: ਹੈ ਸੁਖਨ ਦੋ ਕਲੂਗਰ ਆ ਇੱਕ ਕਰੋਲਾ ਵਾ ਹਾਂ ਉਹ ਮੈਂ ਪੁੱਛਦਾ ਨਾ ਤੇ ਤੁਸੀਂ ਕਿਹ ਚ ਜਾ ਰਹੇ ਹੋ
3: ਚਿੱਟੀਆਂ ਤਾਂ ਬਾਪੂ ਦੀਆਂ ਨੇ ਪਰ ਕਾਲੀਆਂ ਕਿਹਦੀਆਂ ਨੇ
2: ਤੁਸੀਂ ਕਲੂਗਰ ਚ ਜਾ ਰਹੇ ਹੋ ਕਿ ਕਰੋਲਾ ਚ ਜਾ ਰਹੇ ਹੋ ਕਲੂਗਰ ਚ ਓਏ ਤੁਸੀਂ ਫਿਰ ਵੱਡੀ ਗੱਡੀ ਚ ਜਾ ਰਹੇ ਹੋ ਤੁਸੀਂ ਫਿਰ
3: ਗਾਣੇ ਲੱਗ ਜਾਂਦੇ
2: ਕਿਹੜਾ ਗਾਣਾ ਤੁਸੀਂ ਕਿਹੜਾ ਗਾਣਾ ਪਸੰਦ ਕਰਦੇ ਹੋ ਭਾਰੇ ਭਾਰੇ ਬਸਤੇ
3: ਅੱਛਾ
2: ਸੁਣਾਓ ਹਾਂ ਸੁਣਾਓ ਹਾਂ ਭਲਾ ਕਿੱਦਾਂ
3: ਲੱਡੂ ਪੇੜੇ
4: ਸਸਤੇ ਭਾਰੇ ਬਸਤੇ ਲੰਬੇ ਲੰਬੇ ਰਸਤੇ ਗੋਡੇ ਵੀ ਦੁਖਦੇ ਮੋਢੇ ਵੀ ਦੁਖਦੇ ਮਸਤ ਜੀ ਆਉਣਗੇ ਮੋਟਾਬਾ
2: ਇਹ ਤਾਂ
4: ਕੇ ਸਾਬਾ ਕੱਲੋ ਉੱਚੀ ਬੋਲ ਅਸੀਂ ਬੋਲਦੇ ਕੇ ਆ ਗਿਆ
2: ਤੁਹਾਡੇ ਨਾ ਆਵਾਜ਼ ਜਿਹੜੀ ਆ ਉਹ ਸਾਨੂੰ ਨਾ ਡਬਲ ਸੁਣਦੀ ਆ
3: ਕਲੂਗਰ ਚੋਂ ਆ ਰਹੀ
2: ਕਲੂਗਰ ਹਾਂ ਉਹਦੀ ਆਵਾਜ਼ ਬੰਦ ਕਰਿਓ ਤੁਸੀਂ ਨਾ
3: ਕਲੂਗਰ ਨਾ ਬੰਦ ਕਰਿਓ
2: ਜਿਹੜਾ ਤੁਸੀਂ ਰੇਡੀਓ ਸੁਣ ਰਹੇ ਹੋ ਨਾ ਉਹ ਆਵਾਜ਼ ਬੰਦ ਕਰ ਲਓ
3: ਪਾਰੇ ਪਾਰੇ ਬਸਤੇ ਲੱਡੂ ਪੇੜੇ ਸਸਤੇ ਖਾਣੇ ਆ ਤਖਾ ਨਹੀਂ ਪੈ ਰਸਤੇ
2: ਥੋੜਾ ਇੱਕ ਮਿੰਟ ਪੁੱਤ ਥੋੜ੍ਹਾ ਜਿਹਾ ਨਾ ਫੋਨ ਤੁਸੀਂ ਆਪਣੇ ਮੂੰਹ ਲਾਗੋ ਥੋੜ੍ਹਾ ਜਿਹਾ ਦੂਰ ਰੱਖੋ ਤੁਸੀਂ ਬਹੁਤ ਕਲੋਜ਼ ਹੋ ਕੇ ਬੋਲਦੇ ਹੋ ਕਿਉਂਕਿ ਤੁਹਾਡੀ ਆਵਾਜ਼ ਬੜੀ ਵੱਡੀ ਆ ਨਾ, ਤੇ ਉਹ ਫਿਰ ਹੋਰ ਉੱਚੀ ਹੋ ਜਾਂਦੀ ਆ
3: ਬਸਤੇ ਵਾਂਗੂ।
2: ਹੈ
1: ਠੀਕ ਆ।
2: ਹਾਂ ਇੱਥੇ ਕਿਜੇ ਰੱਖੋ ਜਿੱਥੇ ਹੁਣ ਹੀ
3: ਸੁਣਾਓ। ਹੁਣ ਭਾਰੇ
2: ਹੁਣ ਸੁਣਾਓ, ਹੁਣ ਸੁਣਾਓ ਭਾਰੇ ਭਾਰੇ ਬਸਤੇ। ਚਲੋ
1: ਭਾਰੇ ਭਾਰੇ ਬਸਤੇ ਲੰਬੇ ਲੰਬੇ ਰਸਤੇ ਮਸਤੀ ਆਉਣਗੇ ਹੁਕਮ ਚਲਾਉਣਗੇ ਸਾਬਾ ਫੁੱਲੋ ਉੱਚੀ ਉੱਚੀ ਬੋਲੋ ਅਸੀਂ ਬੋਲਦੇ ਕੇ ਹੈਗੇ ਆ ਅਸੀਂ ਕੋਈ ਖੁੱਤੇ ਆ।
2: ਹਾਂ
3: ਬਹੁਤ ਵਧੀਆ, ਵੈਲ ਡਨ,
2: ਵੈਰੀ ਨਾਈਸ ਡਡਵਾਲ ਸਾਹਿਬ। ਤੁਸੀਂ ਨਾ ਗਾਣੇ ਬੜੇ ਸੋਹਣੇ ਯਾਦ ਕੀਤੇ ਸਾਰੇ,
3: ਕਮਾਲ ਹੀ ਕਰਤੀ। ਆ ਪਹਿਲੀ ਵਾਰ ਸੁਣਿਆ।
1: ਮਾਮੀ ਨੇ ਸਿਖਾਇਆ।
2: ਅੱਛਾ ਮਾਮੀ ਨੇ ਸਿਖਾਇਆ ਤੇ ਉਹਨਾਂ ਦਾ ਥੈਂਕ ਯੂ,
1: ਦਾਦੀ ਨੇ
2: ਤੇ ਉਹਨਾਂ ਦਾ
3: ਥੈਂਕ ਯੂ ਨੇ ਰਟਾਇਆ।
2: ਹਾਂ ਥੈਂਕ ਯੂ ਕਰਿਓ, ਤੇ ਬਹੁਤ ਸੋਹਣਾ ਸਿਖਾਇਆ ਨਾ।
1: ਮੈਨੂੰ ਚੇਤਾ ਸੀ ਹੈਲੋ ਮਿਸਟਰ ਜੌਨੀ ਨੂੰ ਕਸ਼ਾ ਫਟ ਗਿਆ।
2: ਓਏ ਅੰਕਲ ਨੂੰ ਨਹੀਂ ਪਤਾ ਉਹ
3: ਹਜੇ ਤੱਕ ਕਹਿੰਦਾ ਮੈਂ ਥਰਸਟੀ ਕਰੋ ਨਹੀਂ ਸੁਣਾਇਆ।
2: ਹਾਂ ਇੱਕ ਮਿਸਟਰ ਜੌਨੀ ਸੀ ਨਾ ਤੇ ਉਹਦਾ ਕੱਛਾ ਪਾੜ ਗਿਆ ਇਹ,
3: ਉਪਸ ਹੋ ਗਿਆ।
2: ਉਹ ਫਿਰ ਤੇ ਨਾਲੇ ਹੁਣ ਮੀਂਹ ਪੈਣ ਲੱਗ ਪਿਆ ਤੇ ਉਹ ਤੇ ਨਵਾਂ ਵੀ ਨਹੀਂ ਲੈਣ ਜਾ ਸਕਿਆ।
3: ਤਾਂ ਹੀ ਸੀ ਉਹ ਕਹਿੰਦੇ ਸੀ ਪੌੜੀਆਂ ਚੜਦਾ ਸੀ ਵੀ ਕਿਤੇ ਚੱਪਲਾਂ ਨਾ ਘਸ ਜਾਣ, ਦੋ ਦੋ ਡੰਡੇ ਚੜਨ ਲੱਗ ਗਏ।
1: ਗੰਡੇ ਵੱਜ ਗਏ, ਗੰਡੇ
2: ਹੈ,
1: ਗੰਡੇ ਵੱਜ ਗਏ।
2: ਅੱਛਾ ਕੰਡੇ ਵੱਜ ਗਏ। ਓ ਤੇ ਹੁਣ ਉਹ ਕੱਲ ਗਿਆ ਤਾਂ ਹੈਗਾ ਸੀ ਕੱਛਾ ਲੈਣ, ਮਿਲਿਆ ਕਿ ਨਹੀਂ ਉਹਨੂੰ?
1: ਨਹੀਂ।
2: ਓਹੋ ਫੇਰ ਹੁਣ
1: ਉਹਨੂੰ ਡੌਗੀ ਵਾਲੇ ਪੈਰ ਚਾਹੀਦੇ।
2: ਓ ਮੈਨੂੰ ਲੱਗਦਾ ਉਹਦੀ ਨਾ ਹਲੇ ਛੇਮ ਛੇਮ ਹੀ ਹੋਈ ਜਾਂਦੀ ਆ।
1: ਤੇ ਉਹਦਾ ਮੂੰਹ ਡੌਗੀ ਦਾ ਚਾਹੀਦਾ।
2: ਚੰਗੀ ਜੌਨੀ ਨਾਲ ਹੋਣ ਡਈ ਹੈ, ਜੌਨੀ ਦੀ ਤੇ ਚੰਗੀ ਛੇਮ ਛੇਮ ਹੋਈ ਜਾਂਦੀ ਆ।
3: ਉਧਰ ਕੋਈ ਜੌਨੀ ਨਾਲ ਦਾ ਬੰਦਾ ਵਿਚਾਰਾ।
2: ਹਾਂਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ।
3: ਉਧਰ ਕੀ ਹਾਲ ਚਾਲ?
1: ਵਧੀਆ।
2: ਤੁਸੀਂ ਗਏ ਨਹੀਂ ਹਲੇ ਸਕੂਲ? ਅੱਛਾ ਰੋਕੇ ਓਕੇ ਤੇ ਕੀ ਸੁਣਾਓਗੇ ਤੁਸੀਂ?
1: ਬੁਝਾਰਤ।
2: ਓਕੇ
1: ਜੇ ਹਾਥੀ ਪੂਲ ਚ ਡਿੱਗ ਗਿਆ ਤੇ ਉਹ ਕਿੱਦਾਂ ਨਿਕਲੂਗਾ?
2: ਜੇ ਹਾਥੀ ਪੂਲ ਚ ਡਿੱਗ ਪਿਆ ਕਿੱਦਾਂ ਨਿਕਲੂਗਾ? ਆਪਾਂ ਸੁਖਨ ਦੀ ਹੈਲਪ ਲੈ ਲੈਣੇ ਆਪਾਂ ਲੈ ਲੈਣੇ ਯਾਰ ਲੈ ਲੈਣੇ ਆਪਾਂ ਲੈ ਲੈਣੇ
3: ਜਿਹਨੂੰ ਪਤਾ ਹੋਵੇ ਉਹਨੇ ਪੁੱਛੀਦਾ
2: ਮੈਨੂੰ। ਮੈਂ ਸੁਖਨ ਮੈਨੂੰ ਜਾਣ ਉਹ ਮੈਨੂੰ ਜਾਣਦਾ ਵਾ, ਸੁਖਨ ਮੇਰਾ ਫਰੈਂਡ ਆ। ਉਹੀ ਗਏ ਹਾਂ ਜੌਨੀ ਦਾ ਕੱਛਾ ਲੈਣ, ਉਦੋਂ ਮਿਲਿਆ ਸੀ ਮੈਨੂੰ ਉਹ। ਹੈਂ
3: ਉਹ ਹਾਥੀ ਦੇ ਨਾਲ ਹੀ ਖੜਾ ਸੀ ਨਾ ਸਵਿਮਿੰਗ ਪੂਲ ਕੋਲ, ਕਹਿੰਦਾ ਮੈਂ ਕੱਛਾ ਪਾ ਕੇ ਨਹਾਉਣਾ
2: ਹੈ ਨਾ। ਉਹਨੇ ਹਾਥੀ ਨੂੰ ਗਿੱਲਿਆਂ ਕਰਤਾ ਸੀ ਉਹਨੇ ਨਾ।
3: ਜਿਹੜੀਆਂ ਇੱਧਰ ਉੱਧਰ ਮਾਰਦੀਆਂ ਲੱਗਦਾ ਐਂਸਰ ਪਤਾ ਨਹੀਂ ਤੁਹਾਨੂੰ।

0: ਜਾਂ ਉੱਤਰ ਇੱਕ ਦਿਸ਼ਾ ਹੈ।
1: ਥੈਂਕ ਯੂ ਡਡਵਾਲ ਬ੍ਰਦਰਸ। ਅਤੇ ਸਤਿ ਸ਼੍ਰੀ ਅਕਾਲ ਜੀ, ਕਰਮ ਜੀ ਕਹਿੰਦੇ ਕਿ ਸਾਡਾ ਡਿਨਰ ਸੀ ਮੈਰੀਨੇਟਿਡ ਚਿਕਨ ਵਿਦ ਵੈਜੀਜ ਅਤੇ ਰਾਈਸ ਰੈਪ, ਵਾਹ ਯਮ ਯਮ। ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਾਹਿਗੁਰੂ
0: ਜੀ, ਗੁਲਾਬ ਜਾਮਣ।
1: ਹਾਂ, ਘਰੇ ਸਾਰਿਆਂ ਦੇ ਉੱਤੇ ਜਤਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਮਨਜੀਤ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ, ਅਤੇ ਸ਼ਾਨੂੰ ਜੀ ਕਹਿੰਦੇ ਕਿ ਭਾਅ ਜੀ ਸਤਿ ਸ਼੍ਰੀ ਅਕਾਲ, ਇਨਫਿਨਿਟੀ ਵਾਲੀ ਵੀ ਕਹਿੰਦੇ ਕਿ ਏ ਆਈ ਬਣਾਓ। ਹਾਂ, ਇਹ ਵੀ ਗੱਲ ਸਹੀ ਹੋ ਤੁਹਾਡੀ। ਅਤੇ ਧੰਨਵਾਦ। ਅਜੀਤ ਪੁੱਟਰ ਜੀ ਕਹਿੰਦੇ ਨੇ ਵੀ ਵੀਰ ਦੇ ਸਟੈਟੋਸਕੋਪ ਲਾ ਕੇ ਵੇਖੋ ਅਤੇ ਲੱਡੂ ਸ਼ੱਕਰ ਪਾਰੇ ਭੁੜਕਦੇ ਹੋਣੇ ਆ।
0: ਵਾਹ ਜੀ ਵਾਹ,
1: ਕਹਿੰਦੇ ਵਿਆਹ ਖਾ ਕੇ ਆਏ, ਇਹਨਾਂ ਦੀ ਢਿੱਡੀ ਚੈੱਕ ਕਰੋ।
0: ਨਾ ਨਾ, ਡੱਬਾ ਆਪਾਂ ਇੱਥੇ ਵੀ ਲਿਆਂਦਾ, ਢਿੱਡ ਪਾੜ ਕੇ
1: ਤੁਸੀਂ ਲੱਗਣ ਦੇਣੀਆਂ। ਸਤਿ ਸ਼੍ਰੀ ਅਕਾਲ ਨਵੀਂ ਕਮੋ ਜੀ, ਕਹਿੰਦੇ ਕਿ ਵਾਈਫ ਚੰਗੀ ਜੀ, ਚੰਗਾ ਜੀ ਮੈਂ ਬਾਜ਼ਾਰ ਹੋ ਆਈ। ਹਸਬੈਂਡ ਠੀਕ ਆ ਪਰ ਧਿਆਨ ਦੇ ਨਾਲ ਚਲਾਈ ਵਾਈਫ, ਮੈਂ ਕਿਹੜਾ ਗੱਡੀ ਲੈ ਕੇ ਚੱਲੀ ਹਾਂ। ਹਸਬੈਂਡ ਮੈਂ ਜ਼ੁਬਾਨ ਦੀ ਗੱਲ ਕਰਦਾ, ਘਰੇ ਤਾਂ ਮੈਂ ਸੁਣ ਲੈਂਦਾ, ਬਾਹਰ ਨਹੀਂ ਕਿਸੇ ਨੇ ਸੁਣਨੀ, ਐਵੇਂ ਕਿਸੇ ਕੋਲੋਂ ਟੰਬੇ ਨਾ ਖਾਏ। ਅੱਛਾ, ਧੰਨਵਾਦ ਜੀ ਤੁਹਾਡਾ,
0: ਅਤੇ ਨੈਕਸਟ ਲੈਵਲ ਦਾ ਚੁਟਕਲਾ ਹੈ, ਆਮ ਤੌਰ 'ਤੇ ਪੋਲਾ ਪੋਲਾ ਜਿਹਾ ਹੁੰਦਾ ਨਾ, ਟੰਬਾ ਰੰਬਾ ਲੈਵਲ ਆ।
1: ਅਤੇ ਨਵਪ੍ਰੀਤ ਜੀ ਦਿੱਲੀ ਜੂਲਰ ਵਾਲੇ ਕਹਿੰਦੇ ਕਿ 22 ਕੈਰਟ ਦਾ $193 ਰੇਟ ਰਹੇਗਾ, ਸਿਰਫ 22 ਕੈਰਟ ਦਾ, ਸਿਰਫ 193।
0: ਆਪਣੇ ਵੀ ਘਰੋਂ ਟੰਬੇ ਪੈਣ ਵਾਲਾ ਕੰਮ ਹੀ ਆ, ਵੀ ਇੰਨਾ ਸਸਤਾ ਹੋ ਗਿਆ ਉਹਦੇ ਬਾਵਜੂਦ ਵੀ ਤੁਸੀਂ, ਹੈ ਨਾ,
1: ਉਹਦੇ ਬਾਵਜੂਦ ਵੀ ਨਹੀਂ। ਆਕਾਸ਼, ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, ਕਹਿੰਦੇ ਨੇ ਕਿ ਰੱਬ ਅੱਗੇ ਅਰਦਾਸ ਕਰਦੇ ਹਾਂ ਸਭ ਚੜ੍ਹਦੀ ਕਲਾ ਦੇ ਵਿੱਚ।
0: ਕਹਿਣ ਲੱਗਾ ਜੀ ਆਕਾਸ਼, ਆਕਾਸ਼ ਮੇਰੀ ਲਿਮਿਟ ਹੁੰਦੀ।
1: ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਸਾਰੇ ਹਫ਼ਤੇ ਹੀ ਮੈਲਬਨ ਸ਼ਹਿਰ ਵਿੱਚ ਪੈਂਦੀ ਰਹਿਣੀ ਹੈ ਬਰਸਾਤ, ਡਰਾਈਵਿੰਗ ਕਰਦਿਆਂ ਜਾਂ ਗੱਲਬਾਤ ਕਰਦਿਆਂ ਤੁਸੀਂ ਆਪਣੇ ਮਨ ਨੂੰ ਰੱਖਣਾ ਥੋੜ੍ਹਾ ਸ਼ਾਂਤ, ਆਪਣੇ ਕੰਮ ਦੇ ਨਾਲ ਰੱਖੋ ਮਤਲਬ ਅਤੇ ਬਾਹਲੀ ਨਹੀਂ ਰੱਖੋ ਕਿਸੇ ਵੱਲ ਵੀ ਝਾਤ, ਡਰਾਈਵਿੰਗ ਕਰਦਿਆਂ ਫੋਨ ਨੂੰ ਰੱਖਣਾ ਥੋੜ੍ਹਾ ਪਰੇ, ਕਿਤੇ ਪੁਲਸੀਏ ਨਾ ਫੜੇ ਜਾਣ ਤੁਹਾਨੂੰ ਕੋਈ, ਫੜਾ ਨਾ ਜਾਣ ਤੁਹਾਨੂੰ ਕੋਈ ਸੁਗਾਤ, ਕਿਉਂਕਿ ਮੈਲਬਨ ਸ਼ਹਿਰ ਵਿੱਚ ਪੈਂਦੀ ਰਹਿਣੀ ਹੈ ਸਾਰਾ ਹਫ਼ਤਾ ਬਰਸਾਤ। ਜੇਕਰ ਬਣਾਉਣੀ ਹੋਵੇ ਪੂਰੀ ਗੱਲਬਾਤ, ਫਿਰ ਬਰਸਾਤੀ ਮੌਸਮ ਦੇ ਵਿੱਚ ਸ਼ਾਮ ਨੂੰ ਚਾਹ ਜਾਂ ਚੂਹ ਨਾਲ ਕੱਢ ਲਓ ਪਕੌੜਿਆਂ ਦੀ ਭਰ ਕੇ ਪਰਾਤ, ਕਹਿੰਦਾ ਘੁੰਮਣ ਆਪ ਸਭਨਾਂ ਦੀ ਸੋਹਣੀ ਲੰਘੇ ਦਿਨ ਅਤੇ ਰਾਤ।
0: ਇੰਨੀ ਮੇਰੀ ਬਾਤ ਉੱਤੋਂ ਪੈ ਗਈ ਪ੍ਰਭਾਤ।
1: ਅਤੇ ਜਤਿੰਦਰ ਜੀ ਕਹਿੰਦੇ ਕਿ ਪਿੰਡ ਟਾਰਨੇਟ ਤੋਂ ਸਤਿ ਸ਼੍ਰੀ ਅਕਾਲ, ਹਰ ਰੋਜ਼ ਤਰ੍ਹਾਂ ਈਟ ਹੈਲਦੀ ਅਤੇ ਲਿਵ ਬੈਟਰ ਤੇ ਅੱਜ ਦੀ ਕਹਾਣੀ, ਕਹਿੰਦੇ ਕਿ ਵਧੀਆ ਲੱਗੀ। ਅਤੇ ਸੰਜੇ ਪੂਜਾ ਜੀ ਕਹਿੰਦੇ ਰਾਧੇ ਰਾਧੇ। ਸੁਖਵਿੰਦਰ ਭੈਣ ਜੀ ਕਹਿੰਦੇ ਕਿ ਸੇਮ ਵੇ ਹੀ ਗੋਨ ਇਨ ਪੂਲ। ਅੱਛਾ, ਕਹਿੰਦੇ ਜਦੋਂ ਦੀ ਵੜਿਆ ਉਧਰੋਂ ਦੀ ਨਿਕਲੂ। ਸਤਿ ਸ਼੍ਰੀ ਅਕਾਲ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ, ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੰਦਰੁਸਤੀ ਬਖਸ਼ਣ। ਅਤੇ ਅਮਰਿੰਦਰ ਸਿੰਘ ਸੰਧੂ ਜੀ ਕਹਿੰਦੇ ਨੇ ਕਿ ਗ੍ਰੇਟ ਜੋਬ ਤੇਗ ਐਂਡ ਐਂਬਰ, ਪ੍ਰਾਊਡ ਆਫ ਯੂ। ਥੈਂਕ ਯੂ ਜੀ, ਸਾਰੇ ਬੱਚਿਆਂ ਦਾ ਧੰਨਵਾਦ, ਸਾਰੇ ਮਾਪਿਆਂ ਦਾ ਧੰਨਵਾਦ, ਸਵੇਰੇ ਸਵੇਰੇ ਦੇ ਸਮੇਂ ਸਾਥ ਦੇਣ ਦੇ ਲਈ, ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਾਉਣ ਦੇ ਲਈ, ਅਤੇ ਸਾਡੀਆਂ ਕਮਲੀਆਂ ਰਮਲੀਆਂ ਬਰਦਾਸ਼ਤ ਕਰਨ ਦੇ ਲਈ ਤੁਹਾਡਾ ਸੁਣਨ ਵਾਲਿਆਂ ਸਾਰਿਆਂ ਦਾ ਧੰਨਵਾਦ। ਰਜਿੰਦਰ ਬਾਬਾ ਜੀ ਕਹਿੰਦੇ ਬੁੱਧਵਾਰ ਦੇ ਦਿਨ ਦੀਆਂ ਸਭ ਨੂੰ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੰਦੀਪ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਾਮਾ ਜੀ ਦੇ ਲਈ, ਕਹਿੰਦੇ ਤੁਹਾਡੀ ਆਵਾਜ਼ ਸੁਣ ਕੇ ਵਧੀਆ ਲੱਗਾ, ਤੁਹਾਡੇ ਦੋਵਾਂ ਦਾ ਦਿਨ ਵਧੀਆ ਵਧੀਆ ਰਹੇ
0: ਜੀ। ਸਾਡਾ ਵੀ ਦਿਲ ਗਾਰਡਨ ਗਾਰਡਨ ਹੋ ਗਿਆ ਜੀ,
1: ਧੰਨਵਾਦ ਜੀ। ਅਤੇ ਹਰੀ ਨਰਾਇਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਨੇ ਕਿ ਮੰਨਤ ਐਂਡ ਫਤਿਹ, ਇੱਕ ਘਰ 'ਚ ਇੱਕ ਹੀ ਅਹੁਦਾ ਚਾਹੀਦਾ, ਨਹੀਂ ਤਾਂ ਕਹਿੰਦੇ ਕਿ ਕੱਲ੍ਹ ਨੂੰ ਇਹ ਐਲ ਡੀ ਪਏ ਤਾਂ ਇਹਨਾਂ ਨੇ ਰੇਡੀਓ 'ਤੇ ਆ ਕੇ ਦੱਸ ਦੇਣਾ, ਲੜ ਪਏ ਤਾਂ ਇਹਨਾਂ ਨੇ ਰੇਡੀਓ 'ਤੇ ਆ ਕੇ ਦੱਸ ਦੇਣਾ ਕਿ ਕੱਲ੍ਹ ਪ੍ਰਧਾਨ ਜੀ ਨੇ ਵਾਈਸ ਪ੍ਰਧਾਨ ਨੂੰ ਕੁੱਟਿਆ ਆ। ਸੋ ਫਤਿਹ ਦਾ ਵਾਈਸ ਪ੍ਰਧਾਨ ਕੈਂਸਲ ਆ, ਵੇਖ ਲਓ ਤੁਹਾਨੂੰ ਵੀ। ਹਰੀ ਜੀ ਫਿਰ ਤੁਸੀਂ ਤਾਂ ਚਲੋ ਅਕਾਊਂਟੈਂਟ ਹੋ, ਤੁਹਾਨੂੰ ਤਾਂ ਗਜਿਲੀਅਨ ਫਿਰ ਵਾਰਾ ਵੀ ਖਾ ਜਾਣਾ, ਤੁਸੀਂ ਤਾਂ ਕਰ ਲੈਣਾ ਐਡਜਸਟ, ਤੁਹਾਡੀ ਕਿਹੜੀ ਗੱਲ
0: ਕਿਸੇ ਕੰਪਨੀ ਦੇ ਹਿਸਾਬ ਨਾਲ।
1: ਅਤੇ ਹਰਵਿੰਦਰ ਸੋਢੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਅਤੇ ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਹਿੰਦੀ ਦਾ ਚੁਟਕਲਾ, ਇਹ ਪੜ੍ਹਨ 'ਚ ਬਹੁਤ ਟਾਈਮ ਲੱਗਦਾ ਨਾ, ਹਿੰਦੀ ਵਾਲਾ ਚੁਟਕਲਾ ਬਹੁਤ।
0: ਇਹਦਾ ਹਿੰਦੀ ਮੁਝੇ ਆਤੀ ਤੋਂ ਹੈ ਪਰ ਮੇਰਾ ਜ਼ੋਰ ਸਾ ਲੱਗ ਜਾਂਦਾ।
1: ਹਾਂ, ਸੋ ਜ਼ੋਰ ਸਾ ਹਮਨੇ ਲਗਾਉਣਾ ਨਹੀਂ ਹੈ ਕਿਉਂਕਿ ਨਲੀ ਨਿਕਲ ਜਾਂਦੀ ਹੈ। ਅਤੇ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ

0: 8584596 garhiwalvisasolutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਵਿੱਚ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ Ford.
1: Sona chahida.
2: Parosa chahida.
0: Quality te buyback vi chahida. Chale aao. Delhi Jewelers. Stockland Point Cook Vikhe. Jithe buy carat gold, classy silver, dazzling diamonds, ate gemstones. Custom jewelry thwade order te ready. Purana sona buyback and exchange turant. Cash chahida. Gold loan easy and safe. Repair, bullion buying, selling, sab ek hi jaga. Te ovi wajab rate te. Delhi Jewelers. 310/2 Main Street, Point Cook. Call 0493-536-042.
3: यार तू इतने इनी चेती आके पक्का भी हो गया की जुगाड़ लाया है
4: जुगाड़ नहीं ये है 8 साल तो भी वद्दा तजुर्बा बंसल इमीग्रेशन दा जिन्होंने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
3: नंबर दा दे बंसल इमीग्रेशन वालियां दा
4: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ fuelplan.gov.au/punjabi ਤੇ ਜਾਓ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ ਅੱਜ 27 ਤਰੀਕ ਹੈ ਮਈ ਦਾ ਮਹੀਨਾ ਅੱਜ ਦਿਨ ਬੁੱਧਵਾਰ ਦਾ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਹਾਂਜੀ ਗੌਤਮ ਜੀ ਤੁਸੀਂ ਆਉਣੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਵਿੱਚ ਸਾਊਦੀ ਅਰਬ ਦੇ ਨਾਲ ਜੁੜੀ ਹੋਈ ਖਬਰ ਇਤਿਹਾਸ ਦੇ ਵਿੱਚ ਬਹੁਤ ਸਾਰੇ ਸ਼ਾਸਕ ਐਸੇ ਐਸੇ ਆਏ ਨੇ ਦੁਨੀਆ ਭਰ ਦੇ ਅੰਦਰ ਜਿਨ੍ਹਾਂ ਨੇ ਵੱਡੇ ਵੱਡੇ ਪ੍ਰੋਜੈਕਟ ਬਣਵਾਏ ਨੇ ਪਰ ਜਿਨ੍ਹਾਂ ਦੇ ਖੰਡਹਰ ਅੱਜ ਵੀ ਉਹਨਾਂ ਦੀਆਂ ਮਹਿਮਾ ਦੀਆਂ ਉਹਨਾਂ ਦੀਆਂ ਉਸਤਤ ਦੀਆਂ ਕਹਾਣੀਆਂ ਬਿਆਨ ਕਰਦੇ ਨੇ ਇਸ ਦੇ ਨਿਸ਼ਾਨ ਮੱਧ ਪੂਰਬ ਦੇ ਮੈਦਾਨਾਂ ਦੇ ਵਿੱਚ ਵੀ ਦਿਖਦੇ ਨੇ ਉੱਥੋਂ ਦੇ ਰੇਤੀਲੇ ਇਲਾਕਿਆਂ 'ਚ ਵੀ ਦਿਖਦੇ ਨੇ ਪਰ ਮੌਜੂਦਾ ਦੌਰ ਦਾ ਇੱਕ ਸ਼ਾਸਕ ਆਪਣੀਆਂ ਸਭ ਤੋਂ ਵੱਡੀਆਂ ਯੋਜਨਾਵਾਂ ਨੂੰ ਪਿੱਛੇ ਛੱਡ ਕੇ ਸਿਰਫ ਡਿਜੀਟਲ ਫੁੱਟਪ੍ਰਿੰਟ ਛੱਡ ਦੇਗਾ ਕਰੀਬ ਇੱਕ ਦਹਾਕੇ ਪਹਿਲਾਂ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਦੇਸ਼ ਦੇ ਵਿੱਚ ਵੱਡੇ ਸੁਧਾਰਾਂ ਦੀ ਯੋਜਨਾ ਸ਼ੁਰੂ ਕੀਤੀ ਸੀ ਇਸ ਨੂੰ ਵਿਜ਼ਨ 2030 ਦਾ ਨਾਮ ਵੀ ਦਿੱਤਾ ਗਿਆ ਸੀ ਇਸ ਯੋਜਨਾ ਦੇ ਤਹਿਤ ਬਣਨ ਵਾਲੀਆਂ ਇਮਾਰਤਾਂ ਨੂੰ ਸਿਰਫ ਸਾਊਦੀ ਅਰਬ ਹੀ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਇੱਕ ਤਕਨੀਕੀ ਚਮਤਕਾਰ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਸੀ ਔਰ ਇਸ ਦਾ ਪ੍ਰਚਾਰ ਜ਼ੋਰਦਾਰ PR ਕੰਟੈਂਟ ਦੇ ਤੌਰ ਦੇ ਉੱਤੇ ਵੀ ਕੀਤਾ ਗਿਆ ਦੁਨੀਆ ਭਰ ਦੇ ਵੱਡੇ ਵੱਡੇ ਨਿਵੇਸ਼ਕਾਂ ਨੇ ਸਾਊਦੀ ਅਰਬ ਦੇ ਵਿੱਚ ਨਿਵੇਸ਼ ਕਰਨਾ ਵੀ ਸ਼ੁਰੂ ਕੀਤਾ ਹੁਣ ਤੁਸੀਂ ਸੋਚੋਗੇ ਕਿ ਪਹਿਲੀ ਖਬਰ ਦੇ ਵਿੱਚ ਅਸਲ ਦੇ ਵਿੱਚ ਕੀ ਕਿਹਾ ਜਾ ਰਿਹਾ ਸਾਊਦੀ ਅਰਬ ਜਿਹੜਾ ਦੇਸ਼ ਮੁੱਖ ਤੌਰ ਦੇ ਉੱਤੇ ਤੇਲ ਦੇ ਉੱਤੇ ਨਿਰਭਰ ਹੈ ਵਿਜ਼ਨ 2030 ਅਸਲ ਦੇ ਵਿੱਚ ਬਗੈਰ ਤੇਲ ਦੇ ਇੱਕ ਸੁਪਨੇ ਦਾ ਨਾਮ ਸੀ ਸਾਲ 2030 ਤੋਂ 4 ਸਾਲ ਪਹਿਲਾਂ ਹੀ ਉਹਨਾਂ ਯੋਜਨਾਵਾਂ ਦੇ ਉੱਤੇ ਹੁਣ ਸ਼ਾਇਦ ਅਸਰ ਪੈ ਸਕਦਾ ਕਿਉਂਕਿ ਜੰਗ ਨੇ ਬਹੁਤ ਸਾਰੇ ਪਰਦੇ ਚੁੱਕ ਕੇ ਰੱਖ ਦਿੱਤੇ ਨੇ ਦੁਨੀਆ ਭਰ ਦੇ ਵੱਡੇ ਇਨਵੈਸਟਰ ਜਿਹੜੇ ਦੁਬਈ ਯਾਨੀ UAE ਦੇ ਅਲੱਗ ਅਲੱਗ ਐਮੀਰੇਟਸ ਜਾਂ ਸਾਊਦੀ ਅਰਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਸੀ ਹੁਣ ਪਤਾ ਚੱਲ ਚੁੱਕਿਆ ਹੈ ਕਿ ਇਜ਼ਰਾਈਲ ਦੇ ਨੇੜੇ ਬੈਠਿਆਂ ਔਰ ਇਰਾਨ ਦੇ ਗੁਆਂਢ ਦੇ ਵਿੱਚ ਹੁੰਦਿਆਂ ਘੱਟੋ ਘੱਟ ਇਹਨਾਂ ਦੇਸ਼ਾਂ ਦੇ ਵਿੱਚ ਨਿਵੇਸ਼ ਕਰਨਾ ਕੋਈ ਚੰਗੀ ਗੱਲ ਜਾਂ ਸਿਆਣੀ ਗੱਲ ਨਹੀਂ ਹੈ ਇਸੇ ਕਰਕੇ ਹੁਣ ਸਾਊਦੀ ਅਰਬ ਨੇ ਵੀ ਫਿਲਹਾਲ ਆਪਣੀ ਵਿਜ਼ਨ 2030 ਦੀ ਯੋਜਨਾ ਨੂੰ ਰੋਕ ਦਿੱਤਾ ਹੈ ਦੱਸ ਦਈਏ ਕਿ ਲਗਭਗ $500 billion ਦੇ ਮੈਗਾ ਪ੍ਰੋਜੈਕਟਸ ਨੇ ਇਸ ਦੇ ਵਿੱਚ ਦੀ ਲਾਈਨ ਵਰਗਾ ਪ੍ਰੋਜੈਕਟ ਵੀ ਹੈ ਜੇਕਰ ਤੁਹਾਨੂੰ ਪਤਾ ਨਾ ਹੋਵੇ ਤਾਂ ਸਾਊਦੀ ਅਰਬ ਦੇ ਉੱਤਰ ਪੱਛਮ ਦੇ ਵਿੱਚ 161 kilometers ਤੋਂ ਵੀ ਜ਼ਿਆਦਾ ਪਈ ਖਾਲੀ ਜ਼ਮੀਨ ਦੇ ਉੱਤੇ ਇੱਕ ਸਿੱਧਾ ਸ਼ਹਿਰ ਉਸਾਰਿਆ ਜਾ ਰਿਹਾ ਸੀ ਜਿਸ ਨੂੰ ਦੀ ਲਾਈਨ ਦਾ ਨਾਮ ਦਿੱਤਾ ਗਿਆ ਸੀ ਉੱਤਰ ਪੱਛਮ ਦੇ ਪਹਾੜਾਂ ਦੇ ਵਿੱਚ ਸਥਿਤ ਇੱਕ ਵੱਡਾ ਰਿਜ਼ੋਰਟ ਬਣਾਉਣ ਦੀ ਯੋਜਨਾ ਸੀ ਔਰ ਬਹੁਤ ਸਾਰੀਆਂ ਐਸੀਆਂ ਇਮਾਰਤਾਂ ਜਿਹੜੀਆਂ ਕਿ ਅੰਬਰਾਂ ਦੇ ਨਾਲ ਗੱਲ ਕਰਦੀਆਂ ਸੀ ਹਾਲਾਂਕਿ ਇਹਨਾਂ ਸਭ ਤੋਂ ਇਲਾਵਾ ਜਿਹੜੇ ਹੋਰ ਵੱਡੇ ਪ੍ਰੋਜੈਕਟ ਨੇ ਖਾਸ ਤੌਰ ਦੇ ਉੱਤੇ ਏਸ਼ੀਆਈ ਖੇਡਾਂ ਨੂੰ ਲੈ ਕੇ ਦੀ ਕਿਊਬ ਨਾਮ ਦਾ ਪ੍ਰੋਜੈਕਟ ਉਹ ਵੀ ਫਿਲਹਾਲ ਖੁੱਡੇ ਲਾਈਨ ਲੱਗ ਚੁੱਕਿਆ ਔਰ ਦੁਨੀਆ ਭਰ ਦੇ ਵਿੱਚ ਜਿਹੜੇ ਮਸ਼ਹੂਰ ਹੋਏ ਜਿਹੜੇ ਸਾਊਦੀ ਅਰਬ ਦੇ ਪ੍ਰੋਜੈਕਟ ਨੇ ਖਾਸ ਤੌਰ ਦੇ ਉੱਤੇ ਸਕਾਈ ਸਕ੍ਰੈਪਰਸ ਯਾਨੀ ਕਿ ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਉਹਨਾਂ ਦੇ ਉੱਤੇ ਵੀ ਫਿਲਹਾਲ 705 ਬਣੀ ਹੋਈ ਹੈ ਸਾਊਦੀ ਅਰਬ ਦੀ ਤਰਫ ਤੋਂ ਕਿਹਾ ਗਿਆ ਕਿ ਅਸਲ 'ਚ ਵਿਜ਼ਨ 2030 ਦੀ ਜਗ੍ਹਾ ਹੁਣ ਵਿਜ਼ਨ ਸੇਵਿੰਗ 2030 ਨਾਮ ਦਾ ਇੱਕ ਪ੍ਰੋਜੈਕਟ ਚਲਾਇਆ ਗਿਆ ਯਾਨੀ ਕਿ ਵੱਡੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਦੀ ਥਾਂ ਦੇ ਉੱਤੇ ਛੋਟੇ ਛੋਟੇ ਪ੍ਰੋਜੈਕਟ ਜਿਹੜੇ ਚਲਾਏ ਜਾਣਗੇ ਖੈਰ ਇਹਨਾਂ ਖਬਰਾਂ ਤੋਂ ਅੱਗੇ ਦੀ ਵੀ ਗੱਲ ਕਰੀਏ ਹੁਣ ਇਰਾਨ ਤੋਂ ਅਗਲੀ ਖਬਰ ਜਿੱਥੇ ਅਦਾਰੇ BBC ਦੀ ਖਬਰ ਦੇ ਮੁਤਾਬਕ ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਸ ਕੋਰ ਯਾਨੀ IRGC ਨੇ ਪਬਲਿਕ ਰਿਲੇਸ਼ਨ ਮਹਿਕਮਾ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਅਮਰੀਕੀ ਫੌਜ ਦੀ ਤਰਫ ਤੋਂ ਜੰਗਬੰਦੀ ਦੇ ਸਮਝੌਤੇ ਦੀ ਕਿਸੇ ਵੀ ਉਲੰਘਣਾ ਦੇ ਖਿਲਾਫ਼ ਜਵਾਬੀ ਕਾਰਵਾਈ ਕਰਨ ਨੂੰ ਉਹ ਬਿਲਕੁਲ ਵੀ ਗੈਰਵਾਜਬ ਨਹੀਂ ਮੰਨਦੇ ਅਸਲ ਦੇ ਵਿੱਚ IRGC ਨੇ ਇੱਕ ਕਿਸਮ ਦੀ ਚੇਤਾਵਨੀ ਹੀ ਦਿੱਤੀ ਹੈ ਚੇਤਾਵਨੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕੋਮ ਨੇ ਕਿਹਾ ਸੀ ਕਿ ਸੋਮਵਾਰ ਦੀ ਰਾਤ ਦੱਖਣੀ ਇਰਾਨ ਦੇ ਉੱਤੇ ਆਤਮ ਰੱਖਿਆ ਦੇ ਲਈ ਹਮਲੇ ਕੀਤੇ ਗਏ ਸੀ ਹਾਲਾਂਕਿ ਇਰਾਨ ਨੇ ਇਸ ਤੋਂ ਪਹਿਲਾਂ ਕੋਈ ਹਮਲਾ ਨਹੀਂ ਸੀ ਕੀਤਾ ਇਸ ਕਰਕੇ ਅਮਰੀਕਾ ਨੂੰ ਇਹ ਵੀ ਜਵਾਬ ਦੇਣਾ ਹੋਏਗਾ ਕਿ ਆਤਮ ਰੱਖਿਆ ਆਖਰਕਾਰ ਕਿਸ ਗੱਲ ਤੋਂ IRGC ਨੇ ਬਿਆਨ 'ਚ ਕਿਹਾ ਹੈ ਕਿ ਅਮਰੀਕੀ ਹਮਲਿਆਂ ਦਾ ਸਿੱਧੇ ਤੌਰ ਦੇ ਉੱਤੇ ਹਾਲਾਂਕਿ ਉਹਨਾਂ ਨੇ ਸਿੱਧੇ ਤੌਰ 'ਤੇ ਕੋਈ ਜ਼ਿਕਰ ਨਹੀਂ ਕੀਤਾ ਪਰ ਕਿਹਾ ਹੈ ਕਿ ਅਮਰੀਕੀ ਫੌਜ ਨੇ ਫਾਰਸ ਦੀ ਖਾੜੀ ਦੇ ਵਿੱਚ ਇਰਾਨੀ ਹਵਾਈ ਖੇਤਰ ਦੇ ਅੰਦਰ ਦਖਲਅੰਦਾਜ਼ੀ ਕੀਤੀ ਹੈ IRGC ਦੀ ਰੱਖਿਆ ਇਕਾਈਆਂ ਨੇ ਇਰਾਨ ਦੀ ਖੇਤਰੀ ਅਖੰਡਤਾ ਦੇ ਲਈ ਖੁਫੀਆ ਨਿਗਰਾਨੀ ਤੋਂ ਬਾਅਦ MQ-9 ਡਰੋਨ ਦੀ ਪਛਾਣ ਕਰਕੇ ਉਸ ਨੂੰ ਮਾਰ ਸੁੱਟਿਆ। IRGC ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ RQ-4 ਡਰੋਨ ਅਤੇ ਇੱਕ F-35 ਲੜਾਕੂ ਜਹਾਜ਼ ਦੇ ਉੱਤੇ ਵੀ ਗੋਲੀਬਾਰੀ ਕੀਤੀ ਹੈ, ਜਿਸ ਕਰਕੇ ਉਹ ਇਸ ਜਲ ਖੇਤਰ ਨੂੰ ਛੱਡ ਕੇ ਭੱਜਣ ਦੇ ਲਈ ਮਜਬੂਰ ਹੋਏ। ਹਾਲਾਂਕਿ ਅਮਰੀਕਾ ਨੇ ਇਹਨਾਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ। ਅਮਰੀਕਾ ਨੇ ਨਹੀਂ ਮੰਨਿਆ ਕਿ ਇਰਾਨ ਦੀ ਤਰਫ ਤੋਂ ਉਹਨਾਂ ਦੇ ਡਰੋਨਸ ਔਰ ਜਹਾਜ਼ਾਂ ਦੇ ਉੱਤੇ ਕੋਈ ਹਮਲੇ ਕੀਤੇ ਗਏ ਹੋਣ। ਉੱਥੇ ਬੈਲਜੀਅਮ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੈਲਜੀਅਮ ਦੇ ਵਿੱਚ ਇੱਕ ਟ੍ਰੇਨ ਅਤੇ ਸਕੂਲ ਬੱਸ ਦੇ ਦਰਮਿਆਨ ਟੱਕਰ ਹੋਈ ਹੈ। ਹਾਦਸੇ ਦੇ ਵਿੱਚ ਬੱਸ ਸਵਾਰ ਸਟਾਫ ਬੱਚਿਆਂ ਦੇ ਵਿੱਚੋਂ ਕਈਆਂ ਦੀ ਜਾਨਾਂ ਜਾਣ ਦੀ ਸ਼ੰਕਾ ਜਤਾਈ ਗਈ ਹੈ। ਦਰਅਸਲ ਜਦੋਂ ਟ੍ਰੇਨ ਗੁਜ਼ਰ ਰਹੀ ਸੀ ਤਾਂ ਫਾਟਕ ਬੰਦ ਸੀ, ਲਾਲ ਬੱਤੀ ਜਲ ਰਹੀ ਸੀ। ਟ੍ਰੇਨ ਦੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਐਮਰਜੈਂਸੀ ਸਰਵਿਸਿਜ਼ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਦੇ ਦਿਨ ਉੱਤਰੀ ਬੈਲਜੀਅਮ ਦੇ ਵਿੱਚ 7 ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਦੀ ਮਿਨੀ ਬੱਸ ਨੇ ਟ੍ਰੇਨ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਫਿਲਹਾਲ ਇਸ ਦੀ ਇੱਕ ਸਪਸ਼ਟ ਗਿਣਤੀ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਸਾਡੇ ਕੋਲ ਨਹੀਂ ਸੀ ਆਈ। ਉੱਥੇ ਕੁਐਡ ਬੈਠਕ ਹੋ ਰਹੀ ਹੈ ਭਾਰਤ ਦੇ ਵਿੱਚ, ਇਸ ਦੇ ਨਾਲ ਜੁੜੀਆਂ ਭਾਰਤ ਦੀਆਂ ਖਬਰਾਂ ਆਸਟ੍ਰੇਲੀਆ ਦੇ ਨਾਲ ਵੀ ਜੁੜੀ ਇੱਕ ਖਬਰ ਅੱਗੇ ਚੱਲ ਕੇ ਸਾਂਝੀ ਕਰਾਂਗੇ। ਪਰ ਪਹਿਲਾਂ ਕੌਮਾਂਤਰੀ ਖਿੱਤੇ ਤੋਂ ਖਬਰ, ਜਿੱਥੇ ਚੀਨ ਨੇ ਨਵੀਂ ਦਿੱਲੀ ਦੇ ਵਿੱਚ ਕੁਐਡ ਦੇਸ਼ਾਂ ਦੀ ਹੋ ਰਹੀ ਬੈਠਕ ਦਾ ਵਿਰੋਧ ਕੀਤਾ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਓ ਨਿੰਗ ਨੇ ਮੰਗਲਵਾਰ ਦੇ ਦਿਨ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਚੀਨ ਅਜਿਹੇ ਛੋਟੇ ਸਮੂਹਾਂ ਦੀ ਹਮਾਇਤ ਨਹੀਂ ਕਰਦਾ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਸ ਦੇ ਮੁਤਾਬਕ ਮਾਓ ਨੇ ਕਿਹਾ ਕਿ ਅਸੀਂ ਹਮੇਸ਼ਾ ਮੰਨਦੇ ਰਹੇ ਹਾਂ ਕਿ ਦੋ ਦੇਸ਼ਾਂ ਦੇ ਦਰਮਿਆਨ ਸਹਿਯੋਗ ਖੇਤਰੀ ਸ਼ਾਂਤੀ ਔਰ ਸਥਿਰਤਾ ਦੇ ਲਈ ਹੋਣਾ ਚਾਹੀਦਾ। ਉਹਨਾਂ ਦਾ ਨਿਸ਼ਾਨਾ ਕਿਸੇ ਤੀਸਰੀ ਧਿਰ ਦੇ ਲਈ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਅਸੀਂ ਖਾਸ ਤੌਰ ਦੇ ਉੱਤੇ ਛੋਟੇ ਸਮੂਹਾਂ ਜਾਂ ਐਸੇ ਟਕਰਾਅ ਦਾ ਬਿਲਕੁਲ ਵੀ ਹਮਾਇਤ ਨਹੀਂ ਕਰਦੇ, ਸਮਰਥਨ ਨਹੀਂ ਕਰਦੇ ਜੋ ਕਿ ਖੇਤਰੀ ਸਹਿਯੋਗ ਨੂੰ ਪ੍ਰਭਾਵਿਤ ਕਰ ਰਹੇ ਹੋਣ। ਹੁਣ ਕੁਐਡ ਦੇਸ਼ ਯਾਨੀ ਕਿ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ, ਇਹਨਾਂ ਦੀ ਬੈਠਕ ਹੋਈ ਹੈ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਦੇ ਵਿੱਚ। ਅਸਲ ਦੇ ਵਿੱਚ ਇਹਨਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ ਹੈ। ਭਾਰਤ ਦੀ ਤਰਫ ਤੋਂ ਐਸ ਜੈਸ਼ੰਕਰ, ਅਮਰੀਕਾ ਦੀ ਤਰਫ ਤੋਂ ਮਾਰਕੋ ਰੂਬੀਓ, ਜਾਪਾਨ ਦੀ ਤਰਫ ਤੋਂ ਤੋਸ਼ੀਮਿਤਸੂ ਮੋਤੇਗੀ ਅਤੇ ਆਸਟ੍ਰੇਲੀਆ ਦੀ ਤਰਫ ਤੋਂ ਪੈਨੀ ਵੋਂਗ ਨੇ ਇਸ ਬੈਠਕ 'ਚ ਹਿੱਸਾ ਲਿਆ। ਇਹ ਬੈਠਕ ਇੰਡੋ ਪੈਸੀਫਿਕ ਖੇਤਰ ਦੇ ਕਈ ਮੁੱਦਿਆਂ ਦੇ ਉੱਤੇ ਕੇਂਦਰਿਤ ਸੀ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਮੁਤਾਬਕ ਬੈਠਕ ਦੇ ਵਿੱਚ ਇੰਡੋ ਪੈਸੀਫਿਕ ਖੇਤਰ ਦੇ ਅੰਦਰ ਸਮੁੰਦਰੀ ਨਿਗਰਾਨੀ ਨੂੰ ਹੋਰ ਤਿੱਖਾ ਕਰਨ ਦੇ ਲਈ ਗੱਲਾਂਬਾਤਾਂ ਕੀਤੀਆਂ ਗਈਆਂ ਨੇ। ਅੱਗੇ ਚੱਲ ਕੇ ਇੱਕ ਹੋਰ ਖਬਰ ਦੀ ਸਾਂਝ ਜਿਹੜੀ ਉਹ ਆਸਟ੍ਰੇਲੀਆ ਦੇ ਹਵਾਲੇ ਦੇ ਨਾਲ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਇੱਧਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਦੇ ਵਿੱਚ ਜੰਮੂ ਕਸ਼ਮੀਰ ਦਾ ਜ਼ਿਕਰ ਕਰਨ ਨੂੰ ਗੈਰ ਵਾਜਬ ਦੱਸਦਿਆਂ ਹੋਇਆਂ ਇਸ ਨੂੰ ਸਪਸ਼ਟ ਰੂਪ ਤੋਂ ਖਾਰਜ ਕਰ ਦਿੱਤਾ। ਜਾਰੀ ਬਿਆਨ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਕਿ ਇਸ ਮੁੱਦੇ ਦੇ ਉੱਤੇ ਭਾਰਤ ਦਾ ਰੁੱਖ ਇੱਕੋ ਹੀ ਹੈ, ਸੰਬੰਧਿਤ ਪੱਖ ਇਸ ਤੋਂ ਚੰਗੀ ਤਰ੍ਹਾਂ ਦੇ ਨਾਲ ਵਾਕਫ ਹੈ। ਜੰਮੂ ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦੇ ਹਿੱਸੇ ਨੇ ਔਰ ਪਹਿਲਾਂ ਤੋਂ ਸੀ, ਅੱਗੇ ਵੀ ਰਹਿਣਗੇ। ਕਿਸੇ ਦੂਸਰੇ ਦੇਸ਼ ਨੂੰ ਇਸ ਦੇ ਉੱਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਹੈ ਹੀ ਨਹੀਂ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਯਾਨੀ CPEC ਯੋਜਨਾ ਦਾ ਵਿਰੋਧ ਕਰਦਿਆਂ ਹੋਇਆਂ ਉਸ ਨੂੰ ਗੈਰ ਕਾਨੂੰਨੀ ਅਤੇ ਭਾਰਤ ਦੀ ਖੇਤਰੀ ਅਖੰਡਤਾ ਦੇ ਲਈ ਇੱਕ ਖਤਰਾ ਦੱਸਿਆ ਸੀ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਚੀਨ ਅਤੇ ਪਾਕਿਸਤਾਨ ਦੇ ਦਰਮਿਆਨ ਸਰਹੱਦ ਪਾਰ ਜਲ ਸਮਝੌਤੇ ਦੇ ਮੁੱਦੇ ਦੇ ਉੱਤੇ ਵੀ ਟਿੱਪਣੀ ਕੀਤੀ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਭਾਰਤ ਨੇ 1963 ਦੇ ਵਿੱਚ ਵੀ ਪਾਕਿਸਤਾਨ ਅਤੇ ਚੀਨ ਦੇ ਦਰਮਿਆਨ ਹੋਏ ਅਜਿਹੇ ਹੀ ਕਥਿਤ ਸਮਝੌਤਿਆਂ ਨੂੰ ਪਹਿਲਾਂ ਵੀ ਮਾਨਤਾ ਨਹੀਂ ਸੀ ਦਿੱਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਚੀਨ ਦੌਰੇ 'ਤੇ ਸੀ ਜਦੋਂ ਮੰਗਲਵਾਰ ਦੇ ਦਿਨ ਚੀਨ ਅਤੇ ਪਾਕਿਸਤਾਨ ਨੇ ਸਾਂਝਾ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਜੰਮੂ ਕਸ਼ਮੀਰ ਦਾ ਜ਼ਿਕਰ ਸੀ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਪਾਈਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਕੱਲ੍ਹ ਦਾ ਦਿਨ ਬੇਹੱਦ ਖਾਸ ਸੀ। 26 ਮਈ ਦਾ ਦਿਨ ਸੀ। 26 ਮਈ 2026 ਦੇ ਦਿਨ ਠੀਕ 12 ਸਾਲ ਪਹਿਲਾਂ ਜਦੋਂ 2014 ਦੇ ਵਿੱਚ ਨਰਿੰਦਰ ਮੋਦੀ ਨੇ ਸਹੁੰ ਚੁੱਕੀ ਸੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ। ਉਸ ਪਲ ਨੂੰ ਇਤਿਹਾਸਕ ਤੌਰ ਦੇ ਉੱਤੇ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਗਿਆ। 2014 'ਚ ਹੋਈਆਂ ਲੋਕ ਸਭਾ ਚੋਣਾਂ 'ਚ ਭਾਰੀ ਬਹੁਮਤ ਹਾਸਲ ਕਰਨ ਤੋਂ ਬਾਅਦ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ 'ਚ ਇੱਕ ਸ਼ਾਨਦਾਰ ਸਮਾਗਮ ਦੇ ਦਰਮਿਆਨ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਸ ਸਮੇਂ ਇਸ ਸਮਾਗਮ ਦੇ ਵਿੱਚ ਸਿਖਰਲੇ ਦਿੱਗਜ ਆਗੂ ਸਗੋਂ ਸਾਰਕ ਦੇਸ਼ਾਂ ਦੇ ਮੁਖੀ ਵੀ ਸ਼ਾਮਲ ਹੋਏ ਸੀ। ਹੁਣ ਜਦੋਂ ਭਾਰਤ ਕੁਐਡ ਦੀ ਮੀਟਿੰਗ ਕਰ ਰਿਹਾ, ਸਾਰਕ ਦੇਸ਼ਾਂ ਦਾ ਤਾਂ ਵਜੂਦ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕਿਆ ਇਹਨਾਂ 12 ਸਾਲਾਂ 'ਚ। ਪਰ ਫੇਸਬੁੱਕ ਔਰ ਇੰਸਟਾਗ੍ਰਾਮ ਦੇ ਉੱਤੇ, ਐਕਸ ਦੇ ਉੱਤੇ #12 years ਔਫ PM ਮੋਦੀ, #ModiGovernment ਐਸੇ ਟਰੈਂਡ ਜਿਹੜੇ ਨੇ ਹੈਸ਼ਟੈਗ ਕਰ ਰਹੇ ਨੇ। 12 ਸਾਲਾਂ ਦਾ ਸਫ਼ਰਨਾਮਾ ਯਾਦ ਕਰਦੇ ਹਾਂ। ਮੋਦੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਧਾਰਾ 370 ਖਤਮ ਕੀਤੀ ਗਈ, ਰਾਮ ਮੰਦਰ ਦਾ ਨਿਰਮਾਣ ਕੀਤਾ ਗਿਆ, ਵਿਸ਼ਵ ਪੱਧਰ 'ਤੇ ਭਾਰਤ ਨੂੰ ਪਛਾਣ ਦਿੱਤੀ। ਹਾਲਾਂਕਿ ਇਹਨਾਂ ਦੇ ਵਿੱਚੋਂ ਤੁਹਾਡੇ ਫੇਵਰੇਟ ਮਸਲੇ ਕਿਹੜੇ ਨੇ ਜਾਂ ਮੁੱਦੇ ਕਿਹੜੇ ਨੇ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੋਵੇ, ਤੁਸੀਂ ਮਗਰੋਂ ਸੋਚ ਸਕਦੇ ਹੋ। ਪਰ ਜਦੋਂ ਪ੍ਰਧਾਨ ਮੰਤਰੀ ਦੀ ਗੱਲ ਹੁੰਦੀ ਹੈ ਤਾਂ ਅੰਬਾਂ ਦੀ ਗੱਲ ਨਾ ਹੋਵੇ, ਇਹ ਕਿਵੇਂ ਹੋ ਸਕਦਾ? ਭਾਰਤੀ ਅੰਬਾਂ ਨੂੰ ਲੈ ਕੇ ਖਾੜੀ ਦੇਸ਼ਾਂ ਤੋਂ ਲੈ ਕੇ ਜਿਹੜੇ ਯੂਰਪ ਅਮਰੀਕਾ ਤੱਕ ਭਾਰਤੀ ਅੰਬਾਂ ਦੀ ਐਕਸਪੋਰਟ ਵਧੀ ਹੈ, ਨਵਾਂ ਰਿਕਾਰਡ ਕਾਇਮ ਕੀਤਾ ਗਿਆ। ਇਹ ਅੰਕੜੇ ਅਪੈਡਾ ਯਾਨੀ ਕਿ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਦੀ ਤਰਫ ਤੋਂ ਜਾਰੀ ਕੀਤੇ ਗਏ ਨੇ, ਜਿਨ੍ਹਾਂ ਦੇ ਮੁਤਾਬਕ ਫਾਈਨੈਂਸ਼ੀਅਲ ਈਅਰ 2024-25 ਦੇ ਵਿੱਚ ਭਾਰਤ ਨੇ ਲਗਭਗ 29,938 ਮੀਟ੍ਰਿਕ ਟਨ ਅੰਬਾਂ ਨੂੰ ਨਿਰਯਾਤ ਕੀਤਾ। ਇਸ ਦੇ ਨਾਲ ਹੀ ਦੇਸ਼ ਨੂੰ 470 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਵੀ ਪ੍ਰਾਪਤ ਹੋਇਆ। ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅੰਬ ਉਤਪਾਦਕ ਦੇਸ਼ ਹੈ ਔਰ ਵਿਸ਼ਵ ਭਰ ਦੇ ਉਤਪਾਦਨ ਦੇ ਵਿੱਚ ਭਾਰਤ ਦੀ ਹਿੱਸੇਦਾਰੀ 50% ਹੈ, ਯਾਨੀ ਦੁਨੀਆ ਦੇ ਅੱਧੇ ਅੰਬ ਸਿਰਫ ਭਾਰਤ ਦੇ ਵਿੱਚ ਹੀ ਉਗਾਏ ਜਾਂਦੇ ਨੇ। ਉੱਧਰ ਸੰਯੁਕਤ ਅਰਬ ਅਮੀਰਾਤ ਭਾਰਤੀ ਅੰਬਾਂ ਦਾ ਸਭ ਤੋਂ ਵੱਡਾ ਖਰੀਦਦਾਰ ਵੀ ਹੈ। ਇਸ ਤੋਂ ਇਲਾਵਾ ਅਮੈਰੀਕਾ, ਬ੍ਰਿਟੇਨ, ਕਤਰ, ਕੁਵੈਤ, ਸਿੰਗਾਪੁਰ ਔਰ ਥੋੜ੍ਹੀ ਮਾਤਰਾ 'ਚ ਆਸਟ੍ਰੇਲੀਆ ਵੀ ਇਸ ਦੇ ਵਿੱਚ ਸ਼ਾਮਲ ਹੈ। ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਅਲਫੈਂਸੋ ਅੰਬ, ਅਲਫੈਂਸੋ ਮੈਂਗੋ ਜਿਹਨੂੰ ਕਿਹਾ ਜਾਂਦਾ, ਮਹਾਰਾਸ਼ਟਰ ਦਾ ਇਹ ਅੰਬ ਹੈ ਜਿਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਅੰਬਾਂ ਦਾ ਰਾਜਾ ਮੰਨਿਆ ਜਾਂਦਾ। ਇਸ ਤੋਂ ਇਲਾਵਾ ਗੁਜਰਾਤ ਦਾ ਕੇਸਰ, ਦੱਖਣ ਭਾਰਤ ਦਾ ਤੋਤਾਪਰੀ, ਉੱਤਰ ਭਾਰਤ ਦਾ ਲੰਗੜਾ ਅਤੇ ਚੌਸਾ ਅੰਬ ਵੀ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਨੇ। ਖੈਰ, ਹੁਣ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈਏ, ਜਿੱਥੇ ਪੱਛਮ ਬੰਗਾਲ ਦੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਭਾਜਪਾ ਦੀ ਉੱਤਰ ਪ੍ਰਦੇਸ਼ ਦੇ ਉੱਤੇ ਵੀ ਨਿਗਾਹ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਅਗਲੇ ਸਾਲ ਯਾਨੀ 2027 'ਚ ਚੋਣਾਂ ਹੋਣੀਆਂ ਨੇ, ਪੰਜਾਬ ਦੇ ਵਿੱਚ ਵੀ ਹੋਣਗੀਆਂ, ਪਰ ਭਾਜਪਾ ਨੇ ਇਹਨਾਂ ਚੋਣ ਤਿਆਰੀਆਂ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਵਿੱਚ ਬੂਥ ਲੈਵਲ 'ਤੇ ਕਮੇਟੀਆਂ ਨੂੰ ਸਰਗਰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਦੇ ਨੇਤਾ ਵੀ ਅਖਿਲੇਸ਼ ਯਾਦਵ ਜ਼ਿਲ੍ਹੇਵਾਰ ਤਰੀਕੇ ਦੇ ਨਾਲ ਬੈਠਕਾਂ ਕਰ ਰਹੇ ਨੇ। ਮਾਇਆਵਤੀ ਨੇ ਵੀ ਲਖਨਊ ਤੋਂ ਆਪਣੀ ਚੋਣ ਰਣਨੀਤੀ ਦੀ ਸ਼ੁਰੂਆਤ ਕਰ ਦਿੱਤੀ। ਪਰ ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਪ੍ਰਦੇਸ਼ ਦੇ ਵਿੱਚ 6 ਨਵੇਂ ਮੰਤਰੀਆਂ ਨੂੰ ਜਿਹੜਾ ਸ਼ਾਮਲ ਕੀਤਾ ਸੀ ਕੁਝ ਕੁ ਹਫ਼ਤੇ ਪਹਿਲਾਂ। ਉਸ 'ਚ 2 ਮੰਤਰੀਆਂ ਨੂੰ ਸੁਤੰਤਰ ਪ੍ਰਭਾਰ ਵੀ ਦਿੱਤਾ ਗਿਆ ਸੀ। ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੈਬਨਿਟ ਦਾ ਹੋਰ ਵਿਸਤਾਰ ਕੀਤਾ ਜਾ ਸਕਦਾ ਹੈ, ਕਿਉਂਕਿ ਯੋਗੀ ਕੈਬਨਿਟ ਦੇ ਵਿੱਚ ਹੁਣ ਮੰਤਰੀਆਂ ਦੀ ਕੁੱਲ ਗਿਣਤੀ 60 ਹੋ ਗਈ ਹੈ। ਵੈਸੇ ਤਾਂ ਇਹ ਵੱਧ ਤੋਂ ਵੱਧ ਹੈ, ਪਰ ਫਿਰ ਵੀ ਇਸ ਕੈਬਨਿਟ ਦੇ ਵਿਸਤਾਰ ਦੇ ਵਿੱਚ ਭਾਜਪਾ ਦੇ ਸੂਬਾ ਜਿਹੜੇ ਸਾਬਕਾ ਪ੍ਰਮੁੱਖ ਨੇ ਭੁਪਿੰਦਰ ਸਿੰਘ ਚੌਧਰੀ, ਉਹਨਾਂ ਨੂੰ ਅਹੁਦਾ ਦਿੱਤਾ ਗਿਆ ਸੀ। ਸਮਾਜਵਾਦੀ ਪਾਰਟੀ ਦੇ ਬਾਗੀ ਵਿਧਾਇਕ ਮਨੋਜ ਕੁਮਾਰ ਪਾਂਡੇ ਨੂੰ ਵੀ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਗਿਆ ਸੀ, ਪਰ ਕੁਝ ਇੱਕ ਸੀਟਾਂ ਤੋਂ ਵਿਧਾਇਕ ਜਿਹੜੇ ਨੇ ਉਹ ਹਾਲੇ ਵੀ ਮੰਤਰੀ ਮੰਡਲ ਦੀ ਮੰਗ ਕਰ ਰਹੇ ਨੇ। ਇਸ ਦਾ ਕਾਰਨ ਇਹ ਹੈ ਕਿ ਯੋਗੀ ਸਰਕਾਰ ਪੱਕਿਆਂ ਕਰਨਾ ਚਾਹੁੰਦੀ ਹੈ ਕਿ 2027 ਦੇ ਵਿੱਚ ਕਿਤੇ ਬਾਜ਼ੀ ਰਹਿ ਨਾ ਜਾਵੇ। ਯੋਗੀ ਕੈਬਨਿਟ ਦੇ ਵਿੱਚ ਪਿਛੜੇ ਵਰਗ ਦੇ 25, ਆਮ ਵਰਗ ਦੇ 22, ਅਨੁਸੂਚਿਤ ਜਾਤੀਆਂ ਦੇ 10, ਅਨੁਸੂਚਿਤ ਜਨਜਾਤੀ ਤੋਂ ਇੱਕ ਸਿੱਖ ਅਤੇ ਇੱਕ ਮੁਸਲਿਮ ਮੰਤਰੀ ਵੀ ਸ਼ਾਮਲ ਹੈ। ਨਵੇਂ ਬਣੇ 6 ਮੰਤਰੀਆਂ 'ਚ 3 ਮੱਧ ਪ੍ਰਦੇਸ਼, 2 ਪੱਛਮੀ ਉੱਤਰ ਪ੍ਰਦੇਸ਼ ਅਤੇ 1 ਪੂਰਬੀ ਉੱਤਰ ਪ੍ਰਦੇਸ਼ ਤੋਂ ਨੇ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਦਿੱਲੀ ਯੂਨੀਵਰਸਿਟੀ ਨੇ ਮੰਗਲਵਾਰ ਦੇ ਦਿਨ ਦਿੱਲੀ ਹਾਈ ਕੋਰਟ ਦੇ ਵਿੱਚ ਕਿਹਾ ਕਿ ਉਹ ਬਕਰੀਦ ਦੇ ਦਿਨ ਹੋਣ ਵਾਲੀ ਪ੍ਰੀਖਿਆ ਦੇ ਵਿੱਚ ਜੋ ਵੀ ਸਟੂਡੈਂਟ ਸ਼ਾਮਲ ਨਹੀਂ ਹੋ ਸਕਣਗੇ ਉਹਨਾਂ ਦੇ ਲਈ ਵਿਸ਼ੇਸ਼ ਪ੍ਰੀਖਿਆ ਆਯੋਜਿਤ ਕਰਨਗੇ। ਪੀਟੀਆਈ ਦੀ ਖਬਰ ਦੇ ਮੁਤਾਬਕ DU ਨੇ ਕੋਰਟ ਨੂੰ ਭਰੋਸਾ ਦਿੱਤਾ ਹੈ ਕਿ ਲਾਅ ਦੇ ਜਿਨ੍ਹਾਂ ਸਟੂਡੈਂਟਸ ਦੇ ਸਮੈਸਟਰ ਐਗਜ਼ਾਮ 28 ਮਈ ਨੂੰ ਯਾਨੀ ਈਦ ਉਲ ਜ਼ਾਹ ਦੇ ਮੌਕੇ, ਜਿਹਨੂੰ ਆਮ ਤੌਰ 'ਤੇ ਭਾਰਤ 'ਚ ਬਕਰੀਦ ਵੀ ਕਹਿ ਲਿਆ ਜਾਂਦਾ, ਉਸ ਮੌਕੇ 'ਤੇ ਸ਼ਾਮਲ ਨਹੀਂ ਹੋ ਸਕਦੇ, ਉਹ 4 ਜੁਲਾਈ ਨੂੰ ਵਿਸ਼ੇਸ਼ ਪ੍ਰੀਖਿਆ ਦੇ ਵਿੱਚ ਪੇਸ਼ ਹੋ ਜਾਣ। DU ਦੀ ਤਰਫ ਤੋਂ ਪੇਸ਼ ਵਕੀਲ ਨੇ ਇਹ ਜਾਣਕਾਰੀ ਜਸਟਿਸ ਜਸਮੀਤ ਸਿੰਘ ਦੇ ਸਾਹਮਣੇ ਦਿੱਤੀ ਹੈ। ਦੱਸ ਦਈਏ ਕਿ ਅਦਾਲਤ ਨੇ ਇਸ ਮੁੱਦੇ ਦੇ ਉੱਤੇ ਲਾਅ ਫੈਕਲਟੀ ਦੇ 6ਵੇਂ ਸਮੈਸਟਰ ਦੇ ਇੱਕ ਵਿਦਿਆਰਥੀ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕੀਤੀ ਸੀ। ਉੱਥੇ ਹੀ ਇਹ ਵੀ ਖਬਰਾਂ ਭਾਰਤ ਦੇ ਵਿੱਚ ਲਗਾਤਾਰ ਫੈਲੀਆਂ ਹੋਈਆਂ ਨੇ ਕਿ ਕਾਂਗਰਸ ਹਾਈਕਮਾਨ ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਤੋਂ ਅਹੁਦਾ ਛੱਡਣ ਦੇ ਲਈ ਕਿਹਾ ਤਾਂ ਕਿ DK ਸ਼ਿਵ ਕੁਮਾਰ ਨੂੰ ਅਗਲਾ ਉੱਤਰਾਧਿਕਾਰੀ ਬਣਾਇਆ ਜਾ ਸਕੇ। ਘੱਟੋ ਘੱਟ ਆਖਰੀ 2 ਸਾਲਾਂ ਦੇ ਲਈ ਤਾਂ ਕਰਨਾਟਕ 'ਚੋਂ ਮੁੱਖ ਮੰਤਰੀ ਬਣੀ ਜਾਣ, ਪਰ ਇਸ ਦੇ ਬਾਰੇ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ। ਥੋੜ੍ਹੀ ਦੇਰ ਦੇ ਵਿੱਚ ਆ ਜਾਵੇ ਤਾਂ ਇੱਕ ਵੱਖਰੀ ਗੱਲ ਹੈ, ਪਰ ਦਿੱਲੀ ਦੇ ਵਿੱਚ ਹੋਈਆਂ ਬੈਠਕਾਂ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਬਦਲਣ ਦੇ ਬਾਰੇ ਪੁੱਛੇ ਗਏ ਸਵਾਲ ਦੇ ਵਿੱਚ ਕਾਂਗਰਸ ਦੇ ਮਹਾਂ ਸਕੱਤਰ KC ਵੇਣੁਗੋਪਾਲ ਨੇ ਕਿਹਾ ਕਿ ਇਹ ਤਾਂ ਸਿਰਫ ਹਾਲੇ ਅਟਕਲਾਂ ਨੇ। ਹਾਲਾਂਕਿ ਪਿਛਲੇ 1 ਸਾਲ ਤੋਂ ਕਰਨਾਟਕ ਦੀ ਜਿਹੜੀ ਇੱਕ ਅਗਵਾਈ ਹੈ ਯਾਨੀ ਕਿ ਇਸ ਦੇ ਕੋਲ ਲੀਡਰਸ਼ਿਪ ਹੋਵੇ, ਸਿੱਧਾਰਮਈਆ ਜਾਂ ਸ਼ਿਵ ਕੁਮਾਰ, ਇਸ ਦੇ ਲਈ ਦਿੱਲੀ ਪਹਿਲਾਂ ਵੀ ਬੁਲਾਇਆ ਗਿਆ ਸੀ ਦੋਹਾਂ ਨੇਤਾਵਾਂ ਨੂੰ। ਲਗਾਤਾਰ ਇਸ ਦੇ ਉੱਤੇ ਖਿੱਚੋਤਾਣ ਚੱਲ ਰਹੀ ਹੈ। ਖਬਰ ਇਹ ਹੈ ਕਿ ਸਿੱਧਾਰਮਈਆ ਅਗਲੇ ਕੁਝ ਦਿਨਾਂ ਦੇ ਵਿੱਚ ਅਸਤੀਫਾ ਦੇ ਸਕਦੇ ਨੇ। ਰਾਹੁਲ ਗਾਂਧੀ ਨੇ ਮੰਗਲਵਾਰ ਦੇ ਦਿਨ ਦਿੱਲੀ ਸਥਿਤ ਕਾਂਗਰਸ ਦੇ ਦਫ਼ਤਰ ਦੇ ਵਿੱਚ ਸਿੱਧਾਰਮਈਆ ਦੇ ਨਾਲ ਲੰਮਾ ਚਿਰ ਬੈਠਕ ਕੀਤੀ, ਪਰ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਦੇ ਨਾਲ ਇੱਕ ਸੰਖੇਪ ਬੈਠਕ ਹੋਈ। ਇਸ ਤੋਂ ਤੁਰੰਤ ਬਾਅਦ ਡੀ ਕੇ ਸ਼ਿਵ ਕੁਮਾਰ ਕਾਂਗਰਸ ਪ੍ਰਮੁੱਖ, ਸਾਬਕਾ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਦੇ ਘਰ ਪਹੁੰਚੇ ਅਤੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ। ਬਾਅਦ ਦੇ ਵਿੱਚ ਦੋਵੇਂ ਕਾਂਗਰਸ ਦੇ ਹੈੱਡਕੁਆਟਰ ਪਹੁੰਚੇ ਅਤੇ ਡੀ ਕੇ ਸ਼ਿਵ ਕੁਮਾਰ ਨੇ ਹੋਰਨਾਂ ਨੇਤਾਵਾਂ ਦੇ ਨਾਲ ਵੀ ਮੁਲਾਕਾਤ ਕੀਤੀ। ਸ਼ਿਵ ਕੁਮਾਰ ਖੇਮੇ ਦੀ ਤਰਫ ਤੋਂ ਪਿਛਲੇ ਨਵੰਬਰ ਹੀ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਜਿਹੜਾ ਇਹ ਹੁਣ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ। ਦੱਸ ਦਈਏ ਕਿ ਹਾਲ ਫਿਲਹਾਲ ਕੈਬਨਿਟ ਦੇ ਵਿੱਚ ਕੋਈ ਫੇਰਬਦਲ ਹੋਏਗਾ ਇਸ ਦੀ ਚਰਚਾ ਤਾਂ ਨਹੀਂ ਹੋਈ ਹੈ, ਮੁੱਖ ਮੰਤਰੀ ਜ਼ਰੂਰ ਬਦਲਿਆ ਜਾ ਸਕਦਾ। ਉੱਥੇ ਆਖਰੀ ਖਬਰਾਂ ਦੀ ਸਾਂਝ ਪਾਈਏ ਤਾਂ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ, ਨਗਰ ਪੰਚਾਇਤ, ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ ਸੀ, ਜੇਕਰ ਇਹ ਕਹਿ ਲਿਆ ਜਾਵੇ ਕਿ ਪੰਜਾਬ ਦੇ ਇਤਿਹਾਸ ਦੀਆਂ ਸਭ ਤੋਂ ਹਿੰਸਕ ਲੋਕਲ ਬਾਡੀਜ਼ ਇਲੈਕਸ਼ਨ ਸੀ ਤਾਂ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਲੋਕਲ ਕੌਂਸਲ ਦੀਆਂ ਜਿਹੜੀਆਂ ਚੋਣਾਂ ਨੇ ਉਹ ਇੰਨੀਆਂ ਹਿੰਸਕ ਕਦੇ ਵੀ ਨਹੀਂ ਹੋਈਆਂ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ, ਪਰ ਹੁੰਦੀਆਂ ਨੇ, ਕਿਤੇ ਕਿਤੇ ਹਿੰਸਾ ਦੀਆਂ ਖਬਰਾਂ ਆਉਂਦੀਆਂ ਨੇ। ਪਰ ਕੱਲ੍ਹ ਦੇ ਦਿਨ ਜਿਹੜੀਆਂ ਚੋਣਾਂ ਹੋਈਆਂ, ਨਤੀਜੇ 29 ਮਈ ਨੂੰ ਆਉਣਗੇ, ਪਰ ਇਸ ਦਰਮਿਆਨ ਪੰਜਾਬ ਦੇ ਇਹਨਾਂ ਲੋਕਲ ਬਾਡੀਜ਼ ਕੌਂਸਲ ਦੇ ਇਲੈਕਸ਼ਨਸ ਦੇ ਵਿੱਚ ਮਹਿਜ਼ 61% ਹੀ ਕੁੱਲ ਵੋਟਿੰਗ ਹੋਈ ਹੈ। ਬਠਿੰਡਾ, ਸਮਾਣਾ, ਗਿੱਦੜਬਾਹਾ, ਮਜੀਠਾ, ਲੁਧਿਆਣਾ, ਰਾਏਕੋਟ, ਹਰ ਥਾਂ ਦੇ ਉੱਤੇ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਵਿਰੋਧੀ ਧਿਰਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਮੌਜੂਦਾ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਨੇ। ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦੇ ਨਾਲ ਰਲ ਕੇ ਕਈ ਥਾਵਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਨੇ। ਦੱਸ ਦਈਏ ਕਿ 8 ਮਿਊਂਸੀਪਲ ਕਾਰਪੋਰੇਸ਼ਨਾਂ ਦੀਆਂ ਵੀ ਚੋਣਾਂ ਸੀ, ਜਿਸ 'ਚ ਅਬੋਹਰ, ਬਰਨਾਲਾ, ਬਟਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ SAS ਨਗਰ ਦੇ ਵਿੱਚ 396 ਵਾਰਡਾਂ ਦੇ ਲਈ ਵੋਟਿੰਗ ਕੀਤੀ ਗਈ ਸੀ। ਵੋਟਿੰਗ ਤੋਂ ਬਾਅਦ ਜਾਂ ਵੋਟਿੰਗ ਦੇ ਦਰਮਿਆਨ ਵੀ ਕਈ ਥਾਵਾਂ ਦੇ ਉੱਤੇ ਝੜਪਾਂ ਹੋਈਆਂ ਨੇ। ਬਠਿੰਡਾ 'ਚ ਵੋਟਿੰਗ ਖਤਮ ਹੋਣ ਤੋਂ ਬਾਅਦ ਸ਼ਹਿਰ ਦੇ ਵਾਰਡ ਨੰਬਰ 2 'ਚ ਮਾਹੌਲ ਤਣਾਅਪੂਰਨ ਰਿਹਾ, ਜਿੱਥੇ ਭਾਜਪਾ ਅਤੇ ਆਮ ਆਦਮੀ ਵਰਕਰਾਂ ਦੇ ਵਿਚਕਾਰ ਲੜਾਈ ਹੋਈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਸਣੇ ਉਹਨਾਂ ਦੇ ਪੁੱਤਰ ਦੇ ਉੱਤੇ ਕਰੀਬ ਅੱਧਾ ਦਰਜਨ ਹਮਾਇਤੀ ਜ਼ਖਮੀ ਹੋਏ ਦੱਸੇ ਗਏ ਨੇ। ਜ਼ਖਮੀਆਂ ਨੂੰ ਹਸਪਤਾਲ ਵੀ ਭਰਤੀ ਕਰਾਇਆ ਗਿਆ। ਸਰੂਪ ਚੰਦ ਸਿੰਗਲਾ ਨੇ ਦਾਅਵਾ ਕੀਤਾ ਕਿ ਵੋਟਿੰਗ ਖਤਮ ਹੋਣ ਤੋਂ ਬਾਅਦ ਉਹ ਆਪਣੇ ਹਮਾਇਤੀਆਂ ਨੂੰ ਵਾਰਡ 'ਚ ਮਿਲਣ ਗਏ ਸੀ। ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਉਮੀਦਵਾਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰਾਹ ਰੋਕਿਆ ਗਿਆ ਅਤੇ ਇਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ। ਇੱਟਾਂ ਰੋੜਿਆਂ ਤੋਂ ਗੱਲ ਵੱਧਦੀ ਵੱਧਦੀ, ਧੱਕਾ ਮੁੱਕੀ ਤੋਂ ਵੱਧਦੀ ਵੱਧਦੀ ਹਿੰਸਾ ਦੇ ਵਿੱਚ ਤਬਦੀਲ ਹੋ ਗਈ। ਮੌਕੇ ਦੇ ਉੱਤੇ SSP ਵੀ ਪਹੁੰਚੇ, ਪਰ ਉਦੋਂ ਤੱਕ ਕਾਫੀ ਖੂਨ ਖਰਾਬਾ ਹੋ ਚੁੱਕਿਆ ਸੀ। ਉੱਧਰ ਮਜੀਠਾ ਨਗਰ ਕੌਂਸਲ ਦੀਆਂ ਆਮ ਚੋਣਾਂ ਦੇ ਦਰਮਿਆਨ ਅਕਾਲੀ ਦਲ ਵਰਕਰਾਂ ਅਤੇ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਲੋਕਲ ਲੀਡਰ ਸੀ ਉਹਨਾਂ ਦੇ ਦਰਮਿਆਨ ਵੀ ਲੜਾਈਆਂ ਹੋਈਆਂ। ਇਸ ਦਰਮਿਆਨ ਖੁਦ ਬਿਕਰਮਜੀਤ ਸਿੰਘ ਮਜੀਠੀਆ ਵੀ ਵੀਡੀਓ ਬਣਾਉਣ ਦੇ ਲਈ ਮੌਕੇ ਦੇ ਉੱਤੇ ਪਹੁੰਚੇ। ਦੋਵਾਂ ਧਿਰਾਂ ਦੇ ਦਰਮਿਆਨ ਠੀਕ ਉਸੇ ਤਰੀਕੇ ਦੇ ਨਾਲ ਗੱਲ ਧੱਕਾ ਮੁੱਕੀ ਤੋਂ ਸ਼ੁਰੂ ਹੋਈ। ਇੱਕ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਵੀ ਹੋਇਆ, ਸਿਰ ਫਟਣ ਦੇ ਚੱਲਦਿਆਂ ਉਸਨੂੰ ਹਸਪਤਾਲ ਵੀ ਭਰਤੀ ਕੀਤਾ ਗਿਆ। ਬਰਨਾਲਾ ਨਗਰ ਨਿਗਮ ਚੋਣ ਦੇ ਵਿੱਚ ਭਾਜਪਾ ਉਮੀਦਵਾਰ ਦੇ ਪਤੀ ਦੇ ਉੱਤੇ ਹਮਲਾ ਹੋਇਆ, ਫਿਰ ਤੋਂ ਇਲਜ਼ਾਮ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦੇ ਉੱਤੇ ਲੱਗਿਆ। ਇਸੇ ਤਰੀਕੇ ਦੇ ਨਾਲ ਪਟਿਆਲਾ ਦੇ ਸਮਾਣਾ ਦੇ ਵਿੱਚ ਤਾਂ ਵਾਰਡ ਨੰਬਰ 10 ਦੇ ਵਿੱਚ ਬੂਥ ਕੈਪਚਰਿੰਗ ਦਾ ਮਾਮਲਾ ਵੀ ਸਾਹਮਣੇ ਆ ਗਿਆ। ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੂਥ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ 'ਤੇ ਇਲਜ਼ਾਮ ਲੱਗੇ। ਉੱਧਰ ਖੰਨਾ ਦੇ ਵਿੱਚ ਇੱਕ ਵਾਰਡ ਦੇ ਅੰਦਰ ਅਲੱਗ ਅਲੱਗ ਸ਼ਹਿਰਾਂ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਉਹਨਾਂ ਦੀ ਤਰਫ ਤੋਂ ਕੁਝ ਨਕਲੀ ਵੋਟਰਾਂ ਦੀ ਤਰਫ ਤੋਂ ਵੋਟਾਂ ਪਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਲੁਧਿਆਣਾ ਦੇ ਰਾਏਕੋਟ ਦੀ ਨਗਰ ਕੌਂਸਲ ਦੇ ਵਿੱਚ ਕਾਂਗਰਸ ਪਾਰਟੀ ਦੇ 4 ਨੰਬਰ ਵਾਰਡ ਤੋਂ ਉਮੀਦਵਾਰ ਜਗਦੇਵ ਸਿੰਘ ਜੱਗਾ ਦੇ ਉੱਤੇ ਹਮਲਾ ਹੋ ਗਿਆ। ਇਸ ਦਰਮਿਆਨ ਜੱਗਾ ਦੀ ਹਾਲਤ ਕਾਫੀ ਗੰਭੀਰ ਦੱਸੀ ਗਈ, ਉਹਨਾਂ ਨੂੰ ਲੁਧਿਆਣਾ ਦੇ DMC ਹਸਪਤਾਲ ਭੇਜਿਆ ਗਿਆ। ਹਾਲਾਂਕਿ ਮੌਕੇ ਦੇ ਉੱਤੇ ਜਿਹੜੇ SHO ਸੀ ਉਹਨਾਂ ਨੇ ਉਸ ਵਕਤ ਉਹਨਾਂ ਦੇ ਉੱਤੇ ਵੀ ਹਮਲਾ ਕੀਤਾ ਗਿਆ ਜਦੋਂ ਪੁਲਿਸ ਪਾਰਟੀ ਦੇ ਨਾਲ ਉਹ ਪਹੁੰਚੇ। ਇਲਜ਼ਾਮ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਹੀ ਵਰਕਰਾਂ ਦੇ ਉੱਤੇ ਲੱਗਿਆ। ਪੰਜਾਬ 'ਚ ਸਾਰੀਆਂ ਵਿਰੋਧੀ ਧਿਰਾਂ ਇਸ ਇੱਕ ਗੱਲ ਦੇ ਉੱਤੇ ਸਹਿਮਤ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਕੇਂਦਰੀ ਰਾਜ ਮੰਤਰੀ ਜਿਹੜੇ ਨੇ ਰੇਲ ਚਲਾਉਂਦੇ ਨੇ, ਭਾਜਪਾ ਦੇ ਆਗੂ ਪਹਿਲਾਂ ਕਾਂਗਰਸ 'ਚ ਹੁੰਦੇ ਸੀ ਰਵਨੀਤ ਸਿੰਘ ਬਿੱਟੂ, ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਰੱਜ ਕੇ ਜਿਹੜਾ ਆਪਣਾ ਗੁੱਸਾ ਕੱਢਿਆ ਅਤੇ ਇਹ ਵੀ ਕਹਿ ਦਿੱਤਾ ਕਿ ਉਹਨਾਂ ਦੀ ਪੱਗ ਤੱਕ ਨੂੰ ਹੱਥ ਪਾਇਆ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਏਕੋਟ ਤੋਂ ਲੈ ਕੇ ਮਜੀਠਾ ਤੱਕ ਜੋ ਵੀ ਕੁਝ ਹੋਇਆ ਉਹ ਇਸ ਵਕਤ ਪੰਜਾਬ ਸਰਕਾਰ ਦੀ ਸ਼ੈ ਦੇ ਉੱਤੇ ਹੋ ਰਿਹਾ। ਗਿੱਦੜਬਾਹਾ ਦੇ ਵਿੱਚ ਬੰਦਿਆਂ ਨੂੰ ਬੂਥਾਂ ਤੋਂ ਬਾਹਰ ਕੱਢ ਕੱਢ ਕੇ ਆਮ ਆਦਮੀ ਪਾਰਟੀ ਆਪਣੇ ਢੰਗ ਦੇ ਨਾਲ ਵੋਟਾਂ ਪਵਾ ਰਹੀ ਸੀ। ਇਸ ਕਿਸਮ ਦਾ ਦਾਅਵਾ ਵੀ ਨੇਤਾਵਾਂ ਦੀ ਤਰਫ ਤੋਂ ਕੀਤਾ ਗਿਆ। ਦੱਸ ਦਈਏ ਕਿ ਸਿਆਸੀ ਭਾਰਾ ਇਸ ਕਰਕੇ ਵੀ ਹਾਈ ਹੈ ਕਿਉਂਕਿ ਇਹਨਾਂ ਵੋਟਾਂ ਨੂੰ ਇੱਕ ਤਰੀਕੇ ਦੇ ਨਾਲ ਜਿਹੜਾ ਇੱਕ ਸੈਮੀਫਾਈਨਲ ਮੈਚ ਮੰਨਿਆ ਜਾ ਰਿਹਾ। ਅਗਲੇ ਸਾਲ ਇਸ ਜਿਹੜਾ ਸੂਬਾ ਹੈ ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ, ਕਾਫੀ ਹੱਦ ਤੱਕ ਇਹ ਵੋਟਾਂ ਤੈਅ ਕਰ ਦੇਣਗੀਆਂ। ਹਾਲਾਂਕਿ ਇਹ ਵੋਟਾਂ ਬੈਲਟ ਪੇਪਰਸ ਦੇ ਨਾਲ ਹੋਈਆਂ ਨੇ, ਸਰਕਾਰ ਨੇ ਇਹ ਵੋਟਾਂ ਈ ਵੀ ਐੱਮ ਦੇ ਰਾਹੀਂ ਨਹੀਂ ਕਰਵਾਈਆਂ। ਸੋਮਵਾਰ ਦੇ ਦਿਨ ਸੁਪਰੀਮ ਕੋਰਟ ਨੇ ਨਗਰ ਨਿਗਮ ਚੋਣਾਂ ਈ ਵੀ ਐੱਮ ਰਾਹੀਂ ਕਰਵਾਉਣ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਉਦੋਂ ਵੋਟਿੰਗ ਦੇ ਵਿੱਚ ਸਮਾਂ ਵੀ ਥੋੜ੍ਹਾ ਹੀ ਰਹਿ ਗਿਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਸਿਰਫ ਇੱਕ ਦਿਨ ਬਚਿਆ, ਸੋ ਕੀ ਹੋ ਸਕਦਾ, ਬੈਲਟ ਪੇਪਰਾਂ ਦੇ ਨਾਲ ਹੀ ਵੋਟਿੰਗ ਦੇ ਤਿਆਰੀ ਕਰਵਾਈ ਰੱਖੀ ਸੀ। ਬੈਂਚ ਨੇ ਇਹ ਵੀ ਕਿਹਾ ਸੀ ਕਿ ਨਗਰ ਨਿਗਮ ਚੋਣਾਂ ਦਾ ਸੰਚਾਲਨ ਬੈਲਟ ਪੇਪਰ ਅਤੇ ਈ ਵੀ ਐੱਮ ਦੋਹਾਂ ਤਰੀਕਿਆਂ ਦੇ ਨਾਲ ਹੋਣ ਦੀ ਉਹਨੇ ਇਜਾਜ਼ਤ ਦਿੰਦੇ ਨੇ, ਪਰ ਜੇ ਬੈਲਟ ਪੇਪਰ ਨੂੰ ਹਟਾਇਆ ਜਾਂਦਾ ਤਾਂ ਈ ਵੀ ਐੱਮ ਨੂੰ ਇੱਕ ਮਾਤਰ ਵਿਕਲਪ ਮੰਨਿਆ ਜਾਣਾ ਚਾਹੀਦਾ। ਹਾਲਾਂਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਚੋਣ ਕਮਿਸ਼ਨ ਨੂੰ 2024 ਦੇ ਆਪਣੇ ਫੈਸਲੇ ਬਾਰੇ ਵੀ ਸੋਚਣਾ ਚਾਹੀਦਾ ਸੀ। ਬੈਲਟ ਪੇਪਰ ਦੇ ਵੱਲ ਜਾਣਾ ਇੱਕ ਪਿਛਾਂ ਖਿੱਚਣ ਵਰਗਾ ਕਦਮ ਹੈ। ਪੰਜਾਬ ਦੇ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਤਿੰਨੇ ਜਿਹੜੀ ਇੱਕ ਤਰੀਕੇ ਦੀ ਸ਼ਹਿਰੀ ਸਥਾਨਕ ਸਰਕਾਰਾਂ ਦੇ ਰੂਪ ਦੇ ਵਿੱਚ ਇਹਨਾਂ ਨੂੰ ਜਾਣਿਆ ਜਾਂਦਾ। ਕੋਈ ਖਾਸ ਫਰਕ ਨਹੀਂ ਹੁੰਦਾ, ਮੋਟਾ ਫਰਕ ਆਬਾਦੀ ਦਾ ਹੀ ਹੁੰਦਾ, ਆਬਾਦੀ ਦੇ ਇਲਾਕੇ ਦਾ ਹੁੰਦਾ। ਤਿੰਨਾਂ ਦੇ ਵਿੱਚ ਵਾਰਡਾਂ ਤੋਂ ਨੁਮਾਇੰਦੇ ਚੁਣੇ ਜਾਂਦੇ ਨੇ, ਆਮ ਤੌਰ ਦੇ ਉੱਤੇ ਕੌਂਸਲਰ ਜਾਂ ਮਿਊਂਸੀਪਲ ਕੌਂਸਲਰ ਇਹਨਾਂ ਨੂੰ ਕਹਿ ਲਿਆ ਜਾਂਦਾ। ਵੱਡੇ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਦੀ ਆਬਾਦੀ ਆਮ ਤੌਰ 'ਤੇ 300,000 ਜਾਂ ਇਸ ਤੋਂ ਵੱਧ ਹੁੰਦੀ ਹੈ, ਉੱਥੇ ਨਗਰ ਨਿਗਮ ਹੁੰਦਾ। ਨਗਰ ਨਿਗਮ ਦੇ ਮੁਖੀ ਨੂੰ ਮੇਅਰ ਕਹਿ ਲਿਆ ਜਾਂਦਾ, ਨਗਰ ਕੌਂਸਲ ਦੇ ਮੁੱਖ ਨੂੰ ਪ੍ਰਧਾਨ ਕਹਿ ਲਿਆ ਜਾਂਦਾ। ਠੀਕ ਇਸੇ ਤਰੀਕੇ ਦੇ ਨਾਲ ਦਰਮਿਆਨੇ ਸ਼ਹਿਰ ਜਿਨ੍ਹਾਂ ਦੀ ਆਬਾਦੀ 20,000 ਤੋਂ 300,000 ਦੇ ਵਿਚਕਾਰ ਹੁੰਦੀ ਹੈ ਉਹਨਾਂ ਨੂੰ ਨਗਰ ਕੌਂਸਲ ਕਿਹਾ ਜਾਂਦਾ। ਅਤੇ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਤਬਦੀਲ ਹੋ ਰਹੇ ਜਿਹੜੇ ਇਲਾਕੇ ਜਾਂ ਛੋਟੇ ਕਸਬੇ ਹੁੰਦੇ ਨੇ ਜਿਨ੍ਹਾਂ ਦੀ ਆਬਾਦੀ 10 ਤੋਂ 20,000 ਦੇ ਵਿਚਕਾਰ ਹੁੰਦੀ ਹੈ ਉੱਥੇ ਨਗਰ ਪੰਚਾਇਤਾਂ ਹੁੰਦੀਆਂ ਨੇ, ਉੱਥੇ ਦੇ ਮੁਖੀ ਨੂੰ ਵੀ ਪ੍ਰਧਾਨ ਹੀ ਕਹਿ ਲਿਆ ਜਾਂਦਾ। ਆਓ ਹੁਣ ਭਾਰਤ ਦੀ ਪੰਜਾਬ ਦੀ ਸਾਂਝ ਤਾਂ ਤੁਹਾਨੂੰ ਪਾਈ ਛੱਡੀਏ, ਬੜਾ ਕੁਝ ਦੱਸ ਦਿੱਤਾ, ਅਤੇ ਹੁਣ ਆਸਟ੍ਰੇਲੀਆ ਵਾਲੇ ਪਾਸੇ ਆਈਏ। ਕੁਐਡ ਬੈਠਕ ਦੀ ਗੱਲ ਕੀਤੀ ਸੀ, ਜਿੱਥੇ ਛੱਡੀ ਸੀ ਗੱਲ ਉੱਥੋਂ ਹੀ ਸ਼ੁਰੂ ਕਰੀਏ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨਵੀਂ ਦਿੱਲੀ ਪਹੁੰਚੇ। ਜਿਵੇਂ ਪਹਿਲਾਂ ਦੱਸਿਆ ਕਿ ਉਹਨਾਂ ਨੇ ਆਪਣੇ ਹਮਰੁਤਬਾਵਾਂ ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤੋ ਮੋਤੀਗੀ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ, ਉੱਥੇ ਸਕੱਤਰ ਵੀ ਕਹਿ ਲਿਆ ਜਾਂਦਾ, ਮਾਰਕੋ ਰੂਬੀਓ ਦੇ ਨਾਲ ਗੱਲਬਾਤ ਕੀਤੀ। ਔਰ 11ਵੀਂ ਕੁਐਡ ਫੋਰਨ ਮਿਨਿਸਟਰ ਮੀਟਿੰਗ ਸੀ, ਯਾਨੀ ਵਿਦੇਸ਼ ਮੰਤਰੀਆਂ ਦੀ ਕੁਐਡ ਦੇ ਵਿੱਚ ਇਹ ਚੌਥੀ, ਮਾਫ ਕਰਨਾ, 11ਵੀਂ ਮੀਟਿੰਗ ਸੀ। ਪਿਛਲੀ ਮੀਟਿੰਗ ਨਹੀਂ ਹੋ ਸਕੀ, ਚਾਰ ਇਹ ਦੇਸ਼ ਨੇ ਵੈਸੇ, ਪਿਛਲੀ ਮੀਟਿੰਗ ਨਹੀਂ ਹੋ ਸਕੀ ਸੀ, ਉਹਦੇ ਕਾਰਨ ਇਹ ਸੀ ਕਿ ਡੋਨਲਡ ਟਰੰਪ ਨੇ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਕੁਐਡ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਸੀ ਉਹ ਭਾਰਤ ਹੋਣੀ ਸੀ, ਸੋ ਵਿਦੇਸ਼ ਮੰਤਰੀਆਂ ਤਾਂ ਬਹੁਤ ਦੂਰ ਦੀ ਗੱਲ, ਪਹਿਲਾਂ ਜਦੋਂ ਰਾਸ਼ਟਰਪਤੀ ਨਹੀਂ ਪਹੁੰਚਣਗੇ ਅਤੇ ਫਿਰ ਵਿਦੇਸ਼ ਮੰਤਰੀ ਵੀ ਕਿਉਂ ਆਉਣਗੇ। ਖੈਰ, ਇਸ ਦਰਮਿਆਨ IPMSC ਯਾਨੀ ਕਿ ਇੰਡੋ ਪੈਸੀਫਿਕ ਮੈਰੀਟਾਈਮ ਸਰਵੀਲੈਂਸ ਕਾਰਪੋਰੇਸ਼ਨ ਇੱਕ ਸਮਝੌਤਾ ਹੋਇਆ, ਇਹ ਕਾਫੀ ਅਹਿਮ ਸਮਝੌਤਾ ਹੈ। ਇਸ ਸਮਝੌਤੇ ਦੇ ਵਿੱਚ ਫਿਜੀ ਨੂੰ ਵੀ ਪਾਰਟਨਰ ਬਣਾਇਆ ਗਿਆ ਤਾਂ ਜੋ ਫਿਜੀ ਦੇ ਵਿੱਚ ਜਿਹੜੇ ਜਾਂ ਫਿਰ ਪੈਸੀਫਿਕ ਆਈਲੈਂਡ ਮੁਲਕ ਨੇ ਉਹਨਾਂ ਦੇ ਵਿੱਚ ਬੰਦਰਗਾਹਾਂ ਦਾ ਜਿਹੜਾ ਇੱਕ ਇਨਫਰਾਸਟ੍ਰਕਚਰ ਆ ਉਹ ਮਜ਼ਬੂਤ ਕੀਤਾ ਜਾ ਸਕੇ। ਹਾਲਾਂਕਿ ਕੁਐਡ ਦੇਸ਼ਾਂ ਨੇ ਬਿਆਨ ਤਾਂ ਇਹ ਦਿੱਤਾ ਕਿ ਮਿਨਰਲ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਦੇ ਲਈ ਇਹ ਬੰਦਰਗਾਹਾਂ ਨੇ, ਪਰ ਸਾਰੇ ਜਾਣਦੇ ਹਾਂ ਕਿ ਅਮਰੀਕਾ ਦੀ ਤਰਫ ਤੋਂ ਬੰਦਰਗਾਹਾਂ ਕਿਸੇ ਵੀ ਦੇਸ਼ ਦੇ ਵਿੱਚ ਇੱਦਾਂ ਹੀ ਨਹੀਂ ਬਣਾਈਆਂ ਜਾਂਦੀਆਂ। ਕਿਹਾ ਜਾ ਰਿਹਾ ਹੈ ਕਿ ਚੀਨ ਨੂੰ ਕਾਊਂਟਰ ਕਰਨ ਦੇ ਲਈ ਇਹ ਬੰਦਰਗਾਹ ਫਿਜੀ ਦੇ ਵਿੱਚ ਤਿਆਰ ਕੀਤੀ ਜਾ ਰਹੀ ਹੈ ਅਤੇ ਇਸੇ ਦੇ ਉੱਤੇ ਇਤਰਾਜ਼ ਚੀਨ ਨੇ ਵੀ ਜਤਾਇਆ ਸੀ। ਉੱਧਰੋਂ ਹੋਰ ਖਬਰਾਂ ਦੀ ਸਾਂਝ ਪਾਈਏ ਅਤੇ ਦੋ ਫਲਾਈਟਸ ਜਿਹੜੀਆਂ ਕਿ ਮਹਿਲਾਵਾਂ ਅਤੇ ਬੱਚਿਆਂ ਨੂੰ ਜਿਨ੍ਹਾਂ ਨੂੰ ਆਈਸਿਸ ਬ੍ਰਾਈਡਸ ਕਿਹਾ ਜਾਂਦਾ ਉਹਨਾਂ ਨੂੰ ਲੈ ਕੇ ਆਸਟ੍ਰੇਲੀਆ ਆਈਆਂ ਨੇ। ਜ਼ਿਆਦਾਤਰ ਮਹਿਲਾਵਾਂ ਅਤੇ ਬੱਚਿਆਂ ਨੂੰ ਸੀਰੀਆ ਦੇ ਅਲ ਰੋਜ਼ ਕੈਂਪ ਤੋਂ ਪਿਛਲੇ ਹਫ਼ਤੇ ਉਹ ਪਹਿਲਾਂ ਛੱਡ ਕੇ ਇੱਕ ਹੋਰ ਦੇਸ਼ ਗਏ, ਕਤਰ ਗਏ ਅਸਲ ਦੇ ਵਿੱਚ, ਕਤਰ ਤੋਂ ਫਿਰ ਇਹ ਫਲਾਈਟ ਆਸਟ੍ਰੇਲੀਆ ਆਈ। ਦੱਸ ਦਈਏ ਕਿ ਮੰਗਲਵਾਰ ਸ਼ਾਮ 4:30 ਦੇ ਆਸ ਪਾਸ ਮੈਲਬਰਨ ਹਵਾਈ ਅੱਡੇ ਦੇ ਉੱਤੇ ਲੈਂਡ ਕੀਤੀ। ਆਈਸਿਸ ਬ੍ਰਾਈਡਸ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਉਹਨਾਂ ਦੇ 7 ਬੱਚੇ ਨੇ, 4 ਮਹਿਲਾਵਾਂ ਨੇ। ਇਸ ਦਰਮਿਆਨ ਜਿਹੜੀਆਂ ਚਾਰ ਮਹਿਲਾਵਾਂ ਨੇ ਉਹਨਾਂ ਦੇ ਨਾਮ ਵੀ ਅਦਾਰੇ ABC ਨੇ ਦੱਸ ਦਿੱਤੇ ਨੇ ਅਤੇ ਦੱਸਿਆ ਹੈ ਕਿ QR 908 ਫਲਾਈਟ ਦੇ ਰਾਹੀਂ ਸਿਡਨੀ ਉਹਨਾਂ ਨੂੰ ਲਿਆਂਦਾ ਗਿਆ। ਉਹਨਾਂ ਦੇ ਬੱਚੇ ਅਲੱਗ ਫਲਾਈਟ ਦੇ ਰਾਹੀਂ ਉੱਥੇ ਆਏ, ਮੈਲਬਰਨ ਆਏ। ਅਜਿਹੇ ਦੇ ਵਿੱਚ ਇਹਨਾਂ ਸਾਰੇ ਲੋਕਾਂ ਦੇ ਉੱਤੇ ਪਰਚੇ ਦਰਜ ਹੋਣਗੇ ਜਾਂ ਨਹੀਂ, ਇਹ ਇੱਕ ਸਸੋਪੰਜ ਬਣੀ ਹੋਈ ਸੀ ਕਿਉਂਕਿ ਪਿਛਲੇ ਗੁੱਟ ਦੇ ਉੱਤੇ ਤਾਂ ਇੱਦਾਂ ਹੀ ਹੋਇਆ ਸੀ। ਇਹ ਦੂਜਾ ਜੱਥਾ ਹੈ ਆਈਸਿਸ ਬ੍ਰਾਈਟਸ ਦਾ, ਇਹਨਾਂ ਦੇ ਉੱਤੇ ਫਿਲਹਾਲ ਕਿਸੇ ਦੇ ਵੀ ਉੱਤੇ ਪਰਚਾ ਦਰਜ ਨਹੀਂ ਕੀਤਾ ਜਾਏਗਾ। ਆਸਟ੍ਰੇਲੀਆ ਦੇ ਵਿੱਚ ਹੁਣ ਕਿਹੜੀ ਕੰਪਨੀ ਦੇ ਉੱਤੇ ਭਰੋਸਾ ਕਰੀਏ, ਕਿਹਦਾ ਉਤਪਾਦ ਖਰੀਦੀਏ, ਕਿਹਦੀਆਂ ਸਰਵਿਸਿਜ਼ ਲਈਏ, ਕਿਉਂਕਿ ਵੱਡੀਆਂ ਕੰਪਨੀਆਂ ਅੱਜ ਚੱਲ ਰਹੀਆਂ ਨੇ, ਘਰ ਬਣਾ ਰਹੇ ਨੇ ਵੱਡੇ ਵੱਡੇ ਬਿਲਡਰ, ਕੱਲ੍ਹ ਨੂੰ ਉਹ ਬੈਂਕਰਪਟ ਹੋ ਜਾਂਦੇ ਨੇ, ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੇ ਜਾਂਦੇ ਨੇ, ਕੁਝ ਨਾ ਕੁਝ ਐਸੀ ਗੱਲ ਹੋ ਹੀ ਜਾਂਦੀ ਹੈ। ਹੁਣ ਅਜਿਹੇ ਦੇ ਵਿੱਚ ਛੁੱਟੀਆਂ ਮਨਾਉਣ ਜਿਹੜੇ ਲੋਕ ਜਾ ਰਹੇ ਸੀ ਉਹਨਾਂ ਦੀਆਂ ਵੀ ਛੁੱਟੀਆਂ ਦਾ ਮਜ਼ਾ ਕਿਰਕਿਰਾ ਕਰਕੇ ਰੱਖ ਦਿੱਤਾ। AVG ਟਰੈਵਲਸ ਨਾਮ ਦੀ ਕੰਪਨੀ ਹੈ ਜਿਹੜੀ ਆਸਟ੍ਰੇਲੀਅਨ ਕੰਪਨੀ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਲਿਕੁਇਡੇਸ਼ਨ ਦੇ ਵਿੱਚ ਜਾ ਰਹੇ ਨੇ। ਇੱਕ ਤਰੀਕੇ ਦੇ ਨਾਲ ਕੰਪਨੀ ਬਾਜ਼ਾਰ ਦੇ ਵਿੱਚੋਂ ਬਾਹਰ ਹੋ ਰਹੀ ਹੈ, ਔਰ ਇਸ ਦਾ ਮਤਲਬ ਇਹ ਹੈ ਕਿ ਇੰਟਰਨੈਸ਼ਨਲ ਹੋਲੀਡੇਜ਼ ਅਰੇਂਜ ਕਰਨ ਵਾਲੀ ਇਹ ਕੰਪਨੀ ਦੇ ਜ਼ਰੀਏ, ਜੇਕਰ ਤੁਸੀਂ ਵੀ ਕੋਈ ਆਪਣੀ ਛੁੱਟੀ ਅਰੇਂਜ ਕੀਤੀ ਹੋਈ ਸੀ, ਕੋਈ ਟਿਕਟਾਂ ਬੁੱਕ ਕਰ ਰੱਖੀਆਂ ਸੀ, ਚਾਹੇ ਜਹਾਜ਼ ਦੀਆਂ ਹੋਣ, ਚਾਹੇ ਹੋਟਲ ਦੀਆਂ ਹੋਣ, ਚਾਹੇ ਉੱਥੋਂ ਉਸ ਡੈਸਟੀਨੇਸ਼ਨ ਦੇ ਵਿੱਚ ਟੈਕਸੀ ਦੀਆਂ ਹੋਣ, ਜਾਂ ਫਿਰ ਸਾਰਾ ਕੁਝ ਹੀ ਇਹਨਾਂ ਦੇ ਥਰੂ ਕੀਤਾ ਸੀ, ਫਿਰ ਤਾਂ ਤੁਹਾਨੂੰ ਚਿੰਤਾ ਦੇ ਵਿੱਚ ਆਉਣਾ ਹੀ ਚਾਹੀਦਾ, ਕਿਉਂਕਿ ਕੰਪਨੀ ਨੇ ਤੁਰੰਤ ਪ੍ਰਭਾਵ ਦੇ ਨਾਲ ਕਿਹਾ ਹੈ ਕਿ ਉਹਨਾਂ ਨੂੰ ਆਪਣੀ ਇਹ ਸਰਵਿਸਿਜ਼ ਬੰਦ ਕਰਨੀਆਂ ਹੋਣਗੀਆਂ। ਫਿਲਹਾਲ ਉਹਨਾਂ ਲੋਕਾਂ ਦਾ ਕੀ ਹੋਏਗਾ ਜਿਨ੍ਹਾਂ ਨੂੰ ਫਲਾਈਟਸ, ਹੋਟਲਸ ਜਾਂ ਟਰੈਵਲ ਅਰੇਂਜਮੈਂਟ ਜਿਨ੍ਹਾਂ ਦੇ ਕਰ ਦਿੱਤੇ ਗਏ ਨੇ। AVG ਟਰੈਵਲਸ ਨੇ ਕਿਹਾ ਹੈ ਕਿ ਉਹਨਾਂ ਨੂੰ ਫਿਲਹਾਲ ਪੇ ਕਰਨ ਦੇ ਲਈ ਉਹਨਾਂ ਦੇ ਕੋਲ ਪੈਸੇ ਹੀ ਨਹੀਂ ਨੇ। ਸੋ ਇਹ ਤਾਂ ਹੁਣ ਤੁਸੀਂ ਸੋਚੋ। ਫਿਲਹਾਲ ਇਸ ਮਾਮਲੇ ਦੀ ਇੱਕ ਅਪਡੇਟ ਤੁਹਾਨੂੰ ਦੱਸਣੀ ਜ਼ਰੂਰੀ ਸੀ। ਜੇਕਰ ਫਿਰ ਵੀ ਬਹੁਤ ਜ਼ਿਆਦਾ ਕੋਈ ਜਾਣਕਾਰੀ ਹੋਵੇ ਤਾਂ ਇਸ ਕੰਪਨੀ ਦੇ ਨਾਲ ਹੀ ਸੰਪਰਕ ਕੀਤਾ ਜਾਵੇ। ਅਦਾਰੇ ABC ਨੇ ਕਿਹਾ ਕਿ 100 ਤੋਂ ਵਧੇਰੇ ਲੋਕਾਂ ਨੇ ਤਾਂ ਉਹਨਾਂ ਤੱਕ ਵੀ ਸੰਪਰਕ ਕੀਤਾ ਹੈ। ਹਾਲਾਂਕਿ ਫੇਸਬੁੱਕ ਦੇ ਉੱਤੇ AVG ਦੇ ਜਿਹੜੇ ਫੇਸਬੁੱਕ ਪੇਜ ਨੇ ਉਹਦੇ ਉੱਤੇ ਇਸ਼ਤਿਹਾਰਬਾਜ਼ੀ ਉਸੇ ਤਰੀਕੇ ਦੇ ਨਾਲ ਜਾਰੀ ਸੀ ਕੰਪਨੀ ਦੀ ਤਰਫ ਤੋਂ। ਡਿਜੀਟਲ ਲਰਨਿੰਗ, ਵਿਕਟੋਰੀਆ ਦੇ ਵਿਦਿਆਰਥੀ ਜਿਹੜੇ ਨੇ ਡਿਜੀਟਲ ਲਿਟਰੇਸੀ ਦੇ ਵਿੱਚ ਉਹਨਾਂ ਦਾ ਰਿਕਾਰਡ ਖਰਾਬ, ਹਰ ਸਾਲ ਹੋਰ ਖਰਾਬ ਹੁੰਦਾ ਜਾ ਰਿਹਾ। ਉਹ ਵੱਖਰੀ ਗੱਲ ਹੈ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਟੀਨੇਜਰ ਬੱਚੇ ਨੇ ਜਾਂ ਛੋਟੇ ਬੱਚੇ ਨੇ ਉਹਨਾਂ ਦਾ ਸਕਰੀਨ ਟਾਈਮ ਵੱਧ ਰਿਹਾ ਹੋਏਗਾ। ਪਰ ਜਦੋਂ ਡਿਜੀਟਲ ਲਿਟਰੇਸੀ ਦਾ ਇਗਜ਼ਾਮ ਹੋਇਆ ਤਾਂ ਉਸ ਦੇ ਵਿੱਚ ਇਹ ਪੁੱਛਿਆ ਗਿਆ ਕਿ ਦੱਸੋ ਕਿ ਕਿਹੜੀ ਵੈਬਸਾਈਟ ਹੈ ਜਿਹੜੀ ਟਰੱਸਟਵਰਦੀ ਨਹੀਂ ਹੈ, ਜਾਂ ਕਿਹੜਾ ਔਨਲਾਈਨ ਸਕੈਮ ਹੈ, ਕਿਸ ਨੂੰ ਕਿਸ ਕੈਟੇਗਰੀ ਦੇ ਵਿੱਚ ਰੱਖਿਆ ਜਾ ਸਕਦਾ, ਤਾਂ ਇਹਨਾਂ ਬੱਚਿਆਂ ਨੂੰ ਕੁਝ ਨਹੀਂ ਸੀ ਪਤਾ। ਅਜਿਹੇ ਦੇ ਵਿੱਚ ਡਿਜੀਟਲ ਲਿਟਰੇਸੀ ਦੀ ਜਦੋਂ ਇਹ ਗੱਲ ਹੁੰਦੀ ਹੈ, ਇਹ ਸਾਲਾਨਾ ਪ੍ਰੋਗਰਾਮ ਹੁੰਦਾ, ਔਰ ਇਹ ਸਾਲਾਨਾ ਪ੍ਰੋਗਰਾਮ ਦੇ ਆਧਾਰ ਦੇ ਉੱਤੇ ਨੈਸ਼ਨਲ ਅਸੈਸਮੈਂਟ ਪ੍ਰੋਗਰਾਮ ICT ਲਿਟਰੇਸੀ 2025 ਦੀ ਇਹ ਰਿਪੋਰਟ ਹੈ ਜਿਹੜੀ ਫਿਲਹਾਲ ਜਨਤਕ ਕੀਤੀ ਗਈ ਹੈ ਪਿਛਲੇ ਸਾਲ ਦੀ, ਜਿਸ ਦੇ ਵਿੱਚ ਜਿਹੜੇ ਅਲੱਗ ਅਲੱਗ ਈਅਰ 6 ਅਤੇ ਈਅਰ 10 ਦੇ ਬੱਚੇ ਨੇ ਉਹਨਾਂ ਦੇ ਇਹ ਲੈਵਲ ਚੈੱਕ ਕੀਤੇ ਜਾਂਦੇ ਨੇ। ਈਅਰ 10 ਦੇ ਵਿਕਟੋਰੀਆ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਲੈਵਲ ਤਾਂ ਹੋਰ ਵੀ ਜ਼ਿਆਦਾ ਡਿੱਗਿਆ। ਐਲਗੋਰਿਦਮ ਦੇ ਮਾਮਲੇ ਦੇ ਵਿੱਚ ਨੈਵੀਗੇਟ ਕਰਨਾ ਹੋਵੇ, ਜਾਂ ਟਾਰਗੇਟਿਡ ਸਰਚ ਕਰਨੀ ਹੋਵੇ, ਜਾਂ ਡਿਜੀਟਲ ਐਥਿਕਸ ਜਾਣਨੇ ਹੋਣ। 2022 ਦੇ ਵਿੱਚ ਵਿਕਟੋਰੀਆ ਦੇ ਬੱਚਿਆਂ ਦੀ ਇਹੀ ਲਿਟਰੇਸੀ 50% ਸੀ, ਹੁਣ 41% ਆ ਗਈ ਹੈ। ਹਾਲਾਂਕਿ ਇਸ ਸਾਰੇ ਦੇ ਬਾਵਜੂਦ ਵਿਕਟੋਰੀਆ ਦੇ ਬੱਚੇ ਫਿਰ ਵੀ ਟੈਕਸੇਵੀ ਨੇ, ਮੰਨਿਆ ਜਾ ਰਿਹਾ ਹੈ ਕਿ ਉਹ ਕੁਇਨਜ਼ਲੈਂਡ, ਤਸਮੇਨੀਆ, ਨਾਰਦਰਨ ਟੈਰੀਟਰੀ ਤੋਂ ਵਧੀਆ ਹੀ ਕਰ ਰਹੇ ਨੇ, ਪਰ ਨਿਊ ਸਾਊਥ ਵੇਲਸ ਤੋਂ ਨਹੀਂ, ਕਿਉਂਕਿ ਨਿਊ ਸਾਊਥ ਵੇਲਸ ਦਾ ਮੁਕਾਬਲਾ ਵਿਕਟੋਰੀਆ ਦੇ ਨਾਲ ਥੋੜ੍ਹੇ ਹੋਏਗਾ। ਨਿਊ ਸਾਊਥ ਵੇਲਸ ਦਾ ਮੁਕਾਬਲਾ ਤਾਂ ਕੌਮਾਂਤਰੀ ਪੱਧਰ ਦਾ ਹੋਏਗਾ। ਕੌਮਾਂਤਰੀ ਜਦੋਂ ਕਹਿੰਦੇ ਹਾਂ ਤਾਂ NSW ਦੇ ਜਿਹੜੇ ਵਿਦਿਆਰਥੀ ਨੇ ਉਹ IT ਲਿਟਰੇਸੀ 'ਚ ਸਾਊਥ ਕੋਰੀਆ, ਸਿੰਗਾਪੁਰ, ਜਾਪਾਨ ਦੇ ਬੱਚਿਆਂ ਨੂੰ ਬੀਟ ਨਹੀਂ ਕਰ ਰਹੇ। ਇੰਟਰਨੈਸ਼ਨਲ ਦਾ ਮਤਲਬ ਇਹ ਥਰਡ ਵਰਲਡ ਕੰਟਰੀਜ਼ ਤੋਂ ਵੀ ਪਿੱਛੇ ਚੱਲ ਰਹੇ ਨੇ। NSW ਦੇ ਵਿੱਚ 15-16 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਨੈਸ਼ਨਲ ਲਿਟਰੇਸੀ ਜਿਹੜੀ ਹੈ ਉਹ ਦੇਸ਼ ਦੇ ਵਿੱਚ ਲਗਾਤਾਰ ਘੱਟ ਰਹੀ ਹੈ। ਇਸ ਸਾਰੇ ਨੈਸ਼ਨਲ ਲਿਟਰੇਸੀ ਦੀ ਜਦੋਂ ਗੱਲ ਆਉਂਦੀ ਹੈ ਤਾਂ ACT ਕੈਨਬਰਾ ਨੂੰ ਛੱਡ ਦਈਏ ਤਾਂ ਬਾਕੀ ਸਟੇਟਾਂ ਦਾ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਸੈਗਮੈਂਟ ਦੇ ਵਿੱਚ ਖਸਤਾ ਹਾਲਤ ਰਹੀ ਹੋ ਹੈ। ਜਿਵੇਂ ਪਿਛਲੇ ਸਾਲ NSW ਦੇ ਈਅਰ 10 ਦੇ ਸਟੂਡੈਂਟ ਜਿਹੜੇ ਸੀ ਉਹਨਾਂ ਦੀ ਇੱਕ ਪ੍ਰੋਫੀਸ਼ੀਐਂਟ ਸਟੈਂਡਰਡ ਜਿਹੜਾ ਸੀ ਉਹ 67% ਸੀ, ਹੁਣ ਉੱਥੋਂ ਡਿੱਗ ਕੇ ਉਹ ਸਿੱਧਾ 44% 'ਤੇ ਆ ਗਏ ਹੈ। ਆਸਟ੍ਰੇਲੀਅਨ ਕਰੀਕੁਲਮ ਅਸੈਸਮੈਂਟ ਅਤੇ ਰਿਪੋਰਟਿੰਗ ਅਥਾਰਟੀ ਯਾਨੀ ACRA ਨੇ ਕੁਝ ਨਤੀਜੇ ਹੋਰ ਜਾਰੀ ਕੀਤੇ ਨੇ, ਜਿਸ ਦੇ ਵਿੱਚ ਦੱਸਿਆ ਹੈ ਕਿ आई टी के मामले के NSW के विद्यार्थी जिहड़े ने वो AI ते बहुत ज़्यादा निर्भर होन लग पए ने, यानी आर्टिफिशियल इंटैलीजेंस के उत्ते उन्हां दी निर्भरता वधी है। ईयर 10 दे 1/4 बच्चे AI नू आम तौर दे अपने क्लास वर्क दे लई इस्तेमाल कर रहे ने, 20% बच्चे AI टूल्स दा इस्तेमाल स्कूल तो बाहर भी करदे ने। इस दे उत्ते कमेंट करदे होया सूबे दे जिहड़े सिक्ख्या मंत्री ने जैसन क्लेयर, उन्होंने कहा कि नतीजे बेहद खराब ने। पिछले 2 दहाकों के विच IT लिटरेसी, डिजिटल टैक्नोलॉजी या इन्हां डिवाइसिज़ नूं यूज़ करन दे तरीके, इस मामले के विच आस्ट्रेलियन विद्यार्थी लगातार पिछड़ रहे ने। सैकड़ियां हज़ारां लखां लोकां नूं कुछ कु 100 या कुछ कु 50-60 डॉलर की बचत होएगी। ऑस्ट्रेलिया दे विच इस खबर नूं बहुत बड़ा करके दसिया जा रहा, क्योंकि जेकर सारे लोगों की बचत रला लईए तां इह लखां करोड़ां डालर दे विच है। असल च आस्ट्रेलियन एनर्जी रेगुलेटर ने हुण क्वींसलैंड, NSW ते साउथ आस्ट्रेलिया, इन्हां क्वींसलैंड भी सारे का सारा नहीं, सिर्फ साउथ ईस्ट क्वींसलैंड, इन्हां मार्केट्स दे लई हुण जिहड़ी इक नवे नियम जिहड़े ने उह लागू किते ने। मार्केट दे विच एक वध तो वध कीमत जिहड़ी उह तय कर दित्ती गई है, यानी बिल उस कीमत तो वध नहीं जा सकनगे। इसका मतलब यह है कि NSW दे रेजिडेंट 60-65 डॉलर तो लैके 125-130 डॉलर तक बचत कर सकनगे। क्वींसलैंड दे विच 150 डॉलर तक की बचत हो सकेगी, ते साउथ आस्ट्रेलिया च भी लोगों के घरां दे बिजली दे बिलां च 30-35-40 डॉलर तक की बचत होएगी। स्माल बिजनेसिस की गल करिए तो उन्होंने 3 जोनस के वंडिया गया है। NSW के अंदर 10.5% तक की, माफ करना, 11.5% तक की बचत ये स्माल बिजनेस कर सकनगे बिजली के बिलों चो। क्वींसलैंड 10%, तो साउथ आस्ट्रेलिया भी 6-7% तक की बचत हो सकेगी। बचत जिहड़ी तुसी करनी है वह इस तरीके दे नाल होएगी कि बिजली कंपनियां ने वध तो वध यूनिट कीमतां तय कर दित्तियां ने, हुण उस तो वध कीमत जाएगी नहीं। जाहिर जी गल है कि तुहाडे बिजली दे बिल दे विच एक हद तक उह वध सकनगे। सो यह जिहड़ी मार्केट कैप एक तरीके की लागू की गई है 1 जुलाई 2026 तो बाद, इस दे असर तुहानूं अपने बिजली दे बिल दे विच दिखण नूं मिलणगे। IPL दे नाल जुड़ियां ते होर दूसरियां खबरां जिहड़ियां ने बड़ियां अहम अपडेट्स ने, ते बाकी दे प्रोग्राम नूं वी चलदा करदे आं। वापस चलदे आं हुण मेलबर्न स्टूडियो रंजोत जी दे वल। जी रंजोत जी।
0: जी धन्यवाद गौतम जी। कुछ अगलियां खबरां की गल करिए तो AFL इन्हीं दिनी चर्चा दे विच है, खास तौर उत्ते कल दे दिन तो बाद। सो अज 27 मई है, तो अज दे दिन असेंडन की टीम फिर दोबारा तो खबरां दे विच है, क्योंकि कल दे दिन टीम दे विच वड्डे फेरबदल भी देखण नूं मिले ने। काफ़ी हलचल इस टाइम के उत्ते चल रही है, क्योंकि कोच जिहड़े ने इन्हां दे ब्रैड स्कॉट, उन्होंने उहदे तो उन्होंने हटा दिता गया। हुण फिर दोबारा तो जेम्स हेड जिहड़े ने उन्होंने कोच बनाउण दीआं शायद तैयारियां ने, जां फिर इदां कह लईए कि उन्होंने वल्लों इच्छा ते जाहर कीती गई है, जिन्ना कि हुण तक अखबारां दसदियां ने। उधर कल दे दिन इस करके भी ज़्यादा चर्चा रही क्योंकि मिड सीजन ड्राफ्ट दे विच जिहड़ा नवां एक खिडारी जैक्सन आर्टिस इन्होंने अपनी टीम के शामिल किया। सो पहली पिक इन्हां दी सी, क्योंकि इस टाइम लड़ी दे विच सब तो हेठां इन्हां दी टीम चल रही है। सो लास्ट दे विच इस टाइम दे उत्ते असेंडन, सो असेंडन ने हुण अपनी टीम नूं किन्ना कु मजबूत किया, खैर आने वाले मैच दसणगे। फिलहाल आपां राउंड 12 वल नूं वधदे हां। कल दे दिन यानी कि वीरवार दे दिन सेंट किल्डा ते हॉथन दे दरम्यान मुकाबला होगा। शुक्रवार दे दिन MCG दे विच मुकाबला वा कार्लटन ते जलोंग दा। जलोंग इस टाइम दे उत्ते सोहना खेड रही है, ते क्या जबरदस्त फॉर्म इस टाइम जलोंग दी पिछले मैचों दे विच वेखण नूं सामने आई है। सो इस वीकेंड दे उत्ते भी भरपूर AFL दा आनंद तुसीं माणोगे। इस हफ्ते काफ़ी कुछ नवां शायद उल्ट फेर होण दे आसार ने। IPL दे विच भी काफ़ी इस टाइम के उत्ते उल्ट फेर जिहड़े नज़र आ रहे होणगे। IPL दे विच जिहड़ा बीती रात कल दे दिन जो होया मैच उहदे विच गुजरात टाइटन ते जिहड़ी टीम सी RCB उन्हां दा मैच सी, जिहदे विच कि RCB ने बड़े वड्डे फर्क दे नाल इह मैच जित्तिया, 92 दौड़ां दे नाल मैच जित्तिया, ते हुण फाइनल दे विच इहनां दे वल्लों एंट्री मार ली गई है। जदकि गुजरात दी टीम नूं हुण क्वालीफायर 2 दे जेतू दे नाल खेडणा पऊगा। एक चांस हले गुजरात दी टीम दे कोल होर ਹੋਊਗਾ। ਸੋ ਕੱਲ੍ਹ ਦੇ ਦਿਨ ਆਰਸੀਬੀ ਦੀ ਟੀਮ ਨੇ 254 ਦੌੜਾਂ ਬਣਾਈਆਂ 5 ਖਿਡਾਰੀ ਗਵਾ ਕੇ। ਹਾਲਾਂਕਿ ਸ਼ੁਰੂਆਤੀ ਬੱਲੇਬਾਜ਼ ਜਿਹੜਾ ਵੈਂਕਟੇਸ਼ ਅਇਰ ਉਹ ਕੁਛ ਖਾਸ ਨਹੀਂ ਕਰ ਸਕਿਆ। ਵਿਰਾਟ ਕੋਹਲੀ ਨੇ 5 ਗੇਂਦਾਂ ਵਿੱਚ 43 ਦੌੜਾਂ ਬਣਾਈਆਂ, ਪਰ ਸਭ ਤੋਂ ਜ਼ਿਆਦਾ ਚਰਚਾ ਰਹੀ ਰਜਤ ਪਾਟੀਦਾਰ ਜਿਹੜੇ ਕਿ ਕਪਤਾਨ ਨੇ, 33 ਗੇਂਦਾਂ ਦੇ ਵਿੱਚ 93 ਦੌੜਾਂ ਬਣਾਈਆਂ ਕਪਤਾਨ ਸਾਹਿਬ ਨੇ। ਉਸ ਤੋਂ ਬਾਅਦ ਫਿਰ ਕਰੁਣਾਲ ਪਾਂਡਿਆ ਜਿਹਨੇ 28 ਗੇਂਦਾਂ ਵਿੱਚ 43 ਦੌੜਾਂ ਦਾ ਸਾਥ ਨਿਭਾਇਆ, ਅਤੇ ਵੱਡਾ ਇੱਕ ਸਕੋਰ ਇਹਨਾਂ ਦੇ ਵੱਲੋਂ ਖੜ੍ਹਾ ਕੀਤਾ ਗਿਆ। ਕੱਲ੍ਹ ਦੇ ਦਿਨ ਗੁਜਰਾਤ ਦਾ ਕੋਈ ਵੀ ਗੇਂਦਬਾਜ਼ ਕੁਛ ਖਾਸ ਕਮਾਲ ਨਹੀਂ ਕਰ ਪਾਇਆ। ਜਿਸਨ ਹੋਲਡਰ ਜਿਹਨੇ ਕਿ 2 ਖਿਡਾਰੀ ਆਊਟ ਕੀਤੇ, ਪਰ ਬਾਕੀ ਕੋਈ ਵੀ ਵੇਖਿਆ ਜਾਵੇ ਤਾਂ ਕੋਈ ਖਾਸ ਖਿਡਾਰੀ ਜਿਹਨਾਂ ਦੇ ਵਿੱਚ ਮੁਹੰਮਦ ਸਿਰਾਜ ਜਾਂ ਫਿਰ ਰਬਾਡਾ ਕਾਫੀ ਮਹਿੰਗੇ ਸਾਬਤ ਹੋਏ ਖਿਡਾਰੀ। ਗੁਜਰਾਤ ਟਾਈਟਨ ਜਦੋਂ ਖੇਡਣ ਦੇ ਲਈ ਆਇਆ ਤਾਂ ਸ਼ੁਰੂਆਤ ਤੋਂ ਹੀ ਕੋਈ ਵੀ ਖਿਡਾਰੀ ਕੁਛ ਖਾਸ ਟਿਕ ਨਹੀਂ ਪਾਇਆ। ਜੋਸ਼ ਬਟਲਰ 11 ਗੇਂਦਾਂ ਦੇ ਵਿੱਚ 29 ਦੌੜਾਂ ਜ਼ਰੂਰ ਬਣਾਈਆਂ, ਪਰ ਉਸ ਤੋਂ ਇਲਾਵਾ ਕੋਈ ਵੀ ਖਿਡਾਰੀ 20 ਵੀ ਨਹੀਂ ਟੱਪ ਪਾਇਆ। ਦੋਹਰੇ ਅੰਕੜੇ ਦੇ ਵਿੱਚ ਵੀ ਸਾਈ ਸੁਦਰਸ਼ਨ ਤੋਂ ਇਲਾਵਾ ਕੋਈ ਵੀ ਨਹੀਂ ਜਾ ਪਾਇਆ। ਫਿਰ ਜਾ ਕੇ ਰਾਹੁਲ ਤਵੇਤੀਆ ਜਿਹੜਾ ਵਾ ਉਹਨੇ 43 ਗੇਂਦਾਂ ਦੇ ਵਿੱਚ 68 ਦੌੜਾਂ ਜ਼ਰੂਰ ਬਣਾਈਆਂ, ਪਰ ਇੰਨੇ ਕਿਤੇ ਨਾਲ ਕੁਛ ਖਾਸ ਹੋਣ ਵਾਲਾ ਨਹੀਂ ਸੀ। 162 ਦੌੜਾਂ ਹੀ ਬਣਾ ਪਾਏ ਅਤੇ ਆਖਰੀ ਓਵਰ ਦੇ ਵਿੱਚ ਸਾਰੀ ਦੀ ਸਾਰੀ ਟੀਮ ਵੀ ਆਊਟ ਹੋ ਗਈ। ਸੋ ਇਸ ਮੈਚ ਦੇ ਵਿੱਚ ਖਾਸ ਜਿਹੜਾ ਪ੍ਰਦਰਸ਼ਨ ਗੇਂਦਬਾਜ਼ੀ ਦੇ ਵਿੱਚ ਉਹ ਜੈਕਬ ਡਫੀ ਦਾ ਵੀ ਰਿਹਾ, ਜਿਹਨੇ ਕਿ 3 ਖਿਡਾਰੀ ਆਊਟ ਕੀਤੇ ਸੀ। ਸੋ ਕੁੱਲ ਮਿਲਾ ਕੇ ਹੁਣ ਵੇਖਿਆ ਜਾਵੇ ਤਾਂ ਇਸ ਟਾਈਮ ਦੇ ਉੱਤੇ ਆਰ ਸੀ ਬੀ 4 ਚਫੇਰੇ ਚੱਲ ਰਹੀ ਹੈ। ਸੋ ਕਾਫੀ ਸੋਹਣਾ ਮਜ਼ਬੂਤ ਇਸ ਟਾਈਮ ਦੇ ਉੱਤੇ ਦਾਅਵੇਦਾਰੀ, ਅਤੇ ਇਸ ਟਾਈਮ ਦੇ ਉੱਤੇ ਆਰ ਸੀ ਬੀ ਟੌਪ ਦੇ ਉੱਤੇ ਫਿਲਹਾਲ ਬਿਰਾਜਮਾਨ ਹੈ। ਸੋ ਹੁਣ ਵੇਖਣ ਵਾਲੀ ਚੀਜ਼ ਹੈ ਕਿ ਕੱਲ੍ਹ ਦੇ ਦਿਨ ਹੈਦਰਾਬਾਦ ਅਤੇ ਰਾਜਸਥਾਨ ਰੋਇਲ ਦਾ ਮੈਚ ਜਿਹੜਾ ਉਹ ਕਿਹੜੀ ਕਰਵਟ ਬਹਿੰਦਾ। ਸੋ ਫਿਲਹਾਲ ਇਹ ਵੀ ਦੋਵੇਂ ਟੀਮਾਂ ਵੱਡੀ ਅਤੇ ਮਜ਼ਬੂਤ ਦਾਅਵੇਦਾਰੀ ਫਿਲਹਾਲ ਜਿਤਾ ਰਹੀਆਂ ਨੇ। ਸੋ ਕੱਲ੍ਹ ਦੇ ਦਿਨ ਦਾ ਮੈਚ ਕਾਫੀ ਹੱਦ ਤੱਕ ਤੈਅ ਕਰੂਗਾ ਕਿ ਹੁਣ ਇਸ ਟਾਈਮ ਦੇ ਉੱਤੇ ਅਗਲੇ ਮੈਚ ਕਿੱਦਾਂ ਦੇ ਨੇ। ਫਿਲਹਾਲ ਸ਼ੁੱਕਰਵਾਰ ਦੇ ਦਿਨ ਗੁਜਰਾਤ ਦੀ ਟੀਮ ਨੂੰ ਇੱਕ ਹੋਰ ਚਾਂਸ ਮਿਲਿਆ ਵਾ। ਬੁੱਧਵਾਰ ਦੇ ਦਿਨ ਅੱਜ ਰਾਤ ਨੂੰ ਜਿਹੜਾ ਮੈਚ ਹੋਣਾ ਵਾ ਉਹਦੇ ਵਿੱਚ ਜਿਹੜੀ ਵੀ ਟੀਮ ਜਿੱਤੂਗੀ ਉਹ ਗੁਜਰਾਤ ਦੀ ਟੀਮ ਦੇ ਨਾਲ ਖੇਡੂਗੀ, ਅਤੇ ਉਹ ਫਿਰ ਫਾਈਨਲ ਫਿਰ ਦੁਬਾਰਾ ਜਾ ਕੇ ਅਤੇ ਆਰ ਸੀ ਬੀ ਦੇ ਨਾਲ ਖੇਡੂਗੀ। ਆਰ ਸੀ ਬੀ ਹੁਣ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ। ਅੱਜ ਦੇ ਦਿਨ ਦੀਆਂ ਕੁਛ ਖਾਸ ਅਪਡੇਟਸ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਜ਼ਿਆਦਾਤਰ ਆਸਟ੍ਰੇਲੀਆ ਦੇ ਵਿੱਚ ਗੱਲਬਾਤ ਰਹਿਣ ਦੇ ਆਸਾਰ ਨੇ। ਸੋ ਜ਼ਿਆਦਾਤਰ ਟ੍ਰੈਫਿਕ ਵਿਭਾਗ ਦੇ ਵੱਲੋਂ ਇੱਕ ਚੇਤਾਵਨੀ ਜਿਹੜੀ ਆ ਉਹ ਦਿੱਤੀ ਗਈ ਆ ਕਿ ਆਪਣੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਦੀ ਰਫ਼ਤਾਰ ਤੁਸੀਂ ਕਾਬੂ ਦੇ ਵਿੱਚ ਰੱਖਣੀ ਆ, ਅਤੇ ਜੇਕਰ ਵਿਜ਼ੀਬਿਲਟੀ ਦੀ ਕਿਸੇ ਵੀ ਇਲਾਕੇ ਦੇ ਵਿੱਚ ਸਮੱਸਿਆ ਵਾ ਤਾਂ ਉਸ ਹਿਸਾਬ ਦੇ ਨਾਲ ਰਫ਼ਤਾਰ ਨੂੰ ਹੋਰ ਵੀ ਤੁਸੀਂ ਸਲੋ ਕਰਕੇ ਚੱਲਣਾ। ਕੋਈ ਕਿਸੇ ਕਿਸਮ ਦੀ ਸਮੱਸਿਆ, ਕੋਈ ਐਮਰਜੈਂਸੀ ਆ ਤਾਂ 000 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਅਜਿਹੇ ਦੇ ਵਿੱਚ ਜੇਕਰ ਸੜਕ ਦੇ ਉੱਤੇ ਕੋਈ ਵੀ ਹਾਦਸਾ ਵਾਪਰਦਾ ਤਾਂ ਤੁਸੀਂ ਨਾਲ ਦੀ ਨਾਲ ਵਿਭਾਗ ਦੇ ਨਾਲ ਸੰਬੰਧ ਤੁਸੀਂ ਬਣਾਉਣਾ ਹੈ। ਸੋ ਅੱਜ ਦੇ ਦਿਨ ਤੁਹਾਨੂੰ ਐਪਲੀਕੇਸ਼ਨ ਵੀ ਜਿਹੜੀ ਉਹ ਸਾਰੀਆਂ ਦੱਸੂਗੀ ਸੂਰਤ ਹਾਲ ਕੀ ਸੜਕਾਂ ਦੇ ਉੱਤੇ ਚੱਲ ਰਿਹਾ। ਸੋ ਫਿਲਹਾਲ ਅੱਜ ਦੇ ਦਿਨ ਜ਼ਿਆਦਾਤਰ ਆਸਟ੍ਰੇਲੀਆ ਦੇ ਹਿੱਸਿਆਂ ਦੇ ਵਿੱਚ ਮੀਂਹ ਦੇ ਕਰਕੇ ਸੜਕਾਂ ਦੇ ਉੱਤੇ ਤੁਹਾਨੂੰ ਪਰੇਸ਼ਾਨੀ ਰਹਿ ਸਕਦੀ ਆ। ਕਈ ਥਾਵਾਂ ਦੇ ਉੱਤੇ ਅੱਜ ਦੇ ਦਿਨ ਹੜ੍ਹਾਂ ਨੂੰ ਲੈ ਕੇ ਵੀ ਚੇਤਾਵਨੀਆਂ ਦਿੱਤੀਆਂ ਗਈਆਂ ਨੇ। ਸੋ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਉਸ ਹਿਸਾਬ ਦੇ ਨਾਲ ਇੱਕ ਵਾਰੀ ਜ਼ਰੂਰ ਚੈੱਕ ਕਰਕੇ ਤੁਸੀਂ ਨਿਕਲਣਾ। ਫਿਲਹਾਲ ਖਬਰਾਂ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਪੋਡਕਾਸਟ ਸੈਕਸ਼ਨ ਦੇ ਵਿੱਚ ਅਪਡੇਟਸ ਸੁਣ ਸਕਦੇ ਹੋ। ਧੰਨਵਾਦ।

0: ਬ੍ਰੋਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
3: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ। ਇਸ ਜਨਮ
4: ਕਾ ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੁੰਦੀ ਹੈ।
5: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand.

0: ਸੰਡੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ہماری لو اسٹوری تو لیجنڈری بن گئی۔ لیجنڈری لو اسٹوریز کی تو ٹریجک ہوتی ہے۔
5: فرام دا میکرز آف راکی اور رانی کی پریم کہانی، دھرما پروڈکشنز پریزنٹس چاند میرا دل۔ واچ اننیا پانڈے اینڈ لکشیا ان چاند میرا دل کمنگ ٹو سینماز آن مے 22nd۔
6: ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
0: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ, ਤੁਹਾਡਾ ਕੋਈ ਹੱਲ।

30 ਤਰੀਕ ਨੂੰ ਕਨਵੈਨਸ਼ਨ ਸੈਂਟਰ ਦੇ ਵਿੱਚ। ਅਤੇ ਜੇ ਤੁਸੀਂ ਟਿਕਟਾਂ ਨਹੀਂ ਲਈਆਂ ਤਾਂ ਟਿਕਟਾਂ ਫਿਰ ਤੁਸੀਂ ਲੈ ਸਕਦੇ ਹੋ, ਅਤੇ ਪਾਸ ਵੀ ਜਿੱਤਣ ਦਾ ਮੌਕਾ ਹੋ ਸਕਦਾ। ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਵੀ ਕੁਇਜ਼ ਚੱਲ ਰਿਹਾ, ਤੁਸੀਂ ਜਾ ਕੇ ਅਤੇ ਉੱਥੇ ਵੀ ਪਾਰਟੀਸਪੇਟ ਕਰ ਸਕਦੇ ਹੋ। ਨਹੀਂ ਤਾਂ ਫਿਰ ਪ੍ਰੋਗਰਾਮ ਦੇ ਵਿੱਚ ਤੁਸੀਂ ਇੰਤਜ਼ਾਰ ਕਰੋ, ਅਤੇ ਹਾਲੇ ਸਾਡੇ ਕੋਲ ਪਾਸ ਹੋਰ ਵੀ ਨੇ ਜਿਹੜੇ ਤੁਸੀਂ ਜਿੱਤ ਸਕਦੇ ਹੋ। ਰਣਜੀਤ ਬਾਵਾ ਦੀ ਜੇਕਰ ਗਾਇਕੀ ਪਸੰਦ ਕਰਦੇ ਹੋ ਤਾਂ ਮੈਲਬਨ ਦੇ ਵਿੱਚ ਤੁਸੀਂ ਜਾ ਕੇ ਅਤੇ ਆਨੰਦ ਮਾਣ ਸਕਦੇ ਹੋ।

0: ਜੀ ਸੋ ਇਹ ਸੀ ਗਾਣਾ ਰਣਜੀਤ ਬਾਵਾ ਦਾ ਅਤੇ ਪ੍ਰੋਗਰਾਮ ਦੇ ਵਿੱਚ ਚੱਲਦਾ ਆਪਾਂ ਵਾਪਸੀ ਕਰਦੇ ਹਾਂ ਉਸ ਤੋਂ ਪਹਿਲਾਂ ਕੁਛ ਇੱਕ ਅਨਾਊਂਸਮੈਂਟਸ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਲਈਏ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਫਿਲਮਾਂ ਵੀ ਸਿਨੇਮੇ ਦਾ ਸ਼ਿੰਗਾਰ ਬਣਨਗੀਆਂ ਸੋ ਉਹਨਾਂ ਫਿਲਮਾਂ ਦੇ ਵਿੱਚ ਇੱਕ ਫਿਲਮ ਹੋਰ ਇਸ ਹਫ਼ਤੇ ਜਿਹੜੀ ਰਿਲੀਜ਼ ਹੋਣੀ ਆ 29 ਤਰੀਕ ਨੂੰ ਚੜ੍ਹਦੀ ਕਲਾ ਸੋ ਐਮੀ ਵਿਰਕ ਅਤੇ ਰੂਪੀ ਗਿੱਲ ਦੀ ਇਹਦੇ ਵਿੱਚ ਅਦਾਕਾਰੀ ਤੁਸੀਂ ਵੇਖੋਗੇ ਅਤੇ ਹੋਰ ਵੀ ਕਾਫੀ ਅਦਾਕਾਰ ਜਿਹੜੇ ਨੇ ਇਸ ਫਿਲਮ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸੋ ਫਿਲਹਾਲ ਇਹ ਫਿਲਮ 29 ਤਰੀਕ ਨੂੰ ਰਿਲੀਜ਼ ਹੋ ਜਾਣੀ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਤੁਸੀਂ ਜਾ ਕੇ ਵੇਖ ਸਕਦੇ ਹੋ ਚੜ੍ਹਦੀ ਕਲਾ ਫਿਲਮ ਅਤੇ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਇਹ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਵਾਂਗੇ ਜਾਂ ਫਿਰ ਤੁਸੀਂ ਜਿੱਥੇ ਰਹਿੰਦੇ ਹੋ ਉੱਥੋਂ ਦੇ ਲਿਹਾਜ਼ ਦੇ ਨਾਲ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਬਾਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਕਈ ਫਿਲਮਾਂ ਰਿਲੀਜ਼ ਹੋਣੀਆਂ ਨੇ ਕਿਉਂਕਿ ਖਾਸ ਤੌਰ ਦੇ ਉੱਤੇ ਆਹ ਅਤੇ ਛੱਡੋ ਅਗਲਾ ਮਹੀਨਾ ਜਿਹੜਾ ਬਿਲਕੁਲ ਫਿਲਮਾਂ ਅਤੇ ਫਿਲਮਾਂ ਦੇ ਨਾਂ ਆ ਜਿਹਦੇ ਵਿੱਚ ਕਈ ਸਾਰੀਆਂ ਫਿਲਮਾਂ 40 ਦਿਨ ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰਮੁੱਖ ਨਾਂ ਆ ਅਗਲੇ ਮਹੀਨੇ ਦੇ ਲਈ ਸੋ 40 ਦਿਨ ਇਹਦੇ ਵਿੱਚ ਗੁਰਪ੍ਰੀਤ ਘੁੱਗੀ ਹੋਰਾਂ ਦਾ ਫਰਜ਼ੰਦ ਅਤੇ ਨਾਲ ਦੇਬੀ ਮਖਸੂਸਪੁਰੀ ਜੀ 19 ਜੂਨ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ ਦੁਨੀਆ ਭਰ ਦੇ ਵਿੱਚ ਅਤੇ ਇਸ ਫਿਲਮ ਨੂੰ ਵੀ ਤੁਸੀਂ ਜਾ ਕੇ ਵੇਖ ਸਕਦੇ ਹੋ ਉਸ ਤੋਂ ਇਲਾਵਾ ਅਗਲੇ ਮਹੀਨੇ ਫਿਰ ਕੈਰੀ ਔਨ ਜੱਟਾ ਵੀ ਰਿਲੀਜ਼ ਹੋ ਜਾਣੀ ਆ ਕੈਰੀ ਔਨ ਜੱਟਾ ਦਾ ਚੌਥਾ ਭਾਗ 26 ਤਰੀਕ ਨੂੰ ਰਿਲੀਜ਼ ਹੋ ਜਾਣਾ ਅਤੇ ਫਿਰ ਇੱਕ ਫਿਲਮ ਹੋਰ ਜਿਹੜੀ ਤੁਸੀਂ ਹਮੇਸ਼ਾ ਪਸੰਦ ਕਰਦੇ ਹੋ ਜਿਹੜੇ ਮੁੰਡੇ ਦੀ ਅਦਾਕਾਰੀ ਤੁਸੀਂ ਇਸ ਟਾਈਮ ਪੰਜਾਬੀ ਸਿਨੇਮੇ 'ਚ ਸਭ ਤੋਂ ਵੱਧ ਪਸੰਦ ਕਰ ਰਹੇ ਹੋ ਉਹ ਆ ਫਿਰ ਜਗਜੀਤ ਸੰਧੂ ਜਗਜੀਤ ਸੰਧੂ ਦੀ ਫਿਲਮ 12 ਤਰੀਕ ਨੂੰ ਓਏ ਭੋਲੇ ਹੋਏ 2 ਤੁਸੀਂ ਆਨੰਦ ਮਾਣ ਚੁੱਕੇ ਹੋਗੇ ਇੱਕ ਵੱਖਰੀ ਤਰ੍ਹਾਂ ਦਾ ਅੰਦਾਜ਼ ਅਤੇ ਇਹ ਫਿਲਮ 12 ਜੂਨ ਨੂੰ ਰਿਲੀਜ਼ ਹੋਣੀ ਆ ਸੋ ਇਹ ਵੀ ਤੁਸੀਂ ਜਾ ਕੇ ਅਤੇ ਸਿਨੇਮੇ ਘਰਾਂ ਦੇ ਵਿੱਚ ਆਨੰਦ ਤੁਸੀਂ ਮਾਣ ਸਕਦੇ ਜੇ ਪਹਿਲੀਆਂ ਪਸੰਦ ਕੀਤੀਆਂ ਤਾਂ ਇਸ ਵਾਰੀ ਦਾਅਵੇ ਹੋਰ ਵੱਡੇ ਨੇ ਕਹਿੰਦੇ ਨੇ ਕਿ ਪਹਿਲਾਂ ਦੇ ਨਾਲੋਂ ਵੀ ਵਧੀਆ ਫਿਲਮ ਆਪਾਂ ਬਣਾ ਕੇ ਲਿਆਂਦੀ ਆ ਸੋ ਇਹ ਕੁਛ ਇੱਕ ਫਿਲਮਾਂ ਨੇ ਜਿਨ੍ਹਾਂ ਵਿੱਚ ਮੈਂ ਵਾਪਸ ਆਊਂਗਾ ਦਲਜੀਤ ਦੀ ਵੀ ਫਿਲਮ ਆ ਰਹੀ ਹੈ ਸੋ ਇਸ ਫਿਲਮ ਦਾ ਵੀ ਆਨੰਦ ਤੁਸੀਂ ਮਾਣ ਸਕਦੇ ਹੋ ਇਹ 12 ਤਰੀਕ ਨੂੰ 12 ਜੂਨ ਨੂੰ ਰਿਲੀਜ਼ ਹੋ ਜਾਣੀ ਹੈ ਸੋ ਜੂਨ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਸੋ ਇਹਨਾਂ ਫਿਲਮਾਂ ਦਾ ਅਤੇ ਇਹਨਾਂ ਕਲਾਕਾਰਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ ਅਤੇ ਜੇ ਕੋਈ ਰਹਿ ਗਿਆ ਤਾਂ ਫਿਰ ਆਪਾਂ ਆ ਕੇ ਅਗਲੇ ਹਿੱਸੇ ਦੇ ਵਿੱਚ ਸਾਂਝ ਪਾਉਂਦੇ ਹਾਂ ਸੋ ਫਿਲਹਾਲ ਅੱਜ ਦੱਸ ਦਈਏ ਕਿ ਅੱਜ ਬਕਰੀਦ ਵੀ ਆ ਕੇ ਇਹਦੇ 'ਤੇ ਵੀ ਗੱਲਾਂ ਬਾਤਾਂ ਕਰਾਂਗੇ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਅਤੇ ਨਾਲ ਦੀ ਨਾਲ ਹੀ ਫਿਰ ਵਾਪਸੀ ਅਤੇ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਭਾਸ਼ਾ 'ਤੇ ਵੀ ਗੱਲਾਂ ਬਾਤਾਂ ਹੋਣਗੀਆਂ ਅਤੇ ਤੁਸੀਂ ਵੀ ਜ਼ਰੂਰ ਸਾਂਝ ਪਾਇਓ
1: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
1: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
2: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383311 ਔਰ ਵਿਜ਼ਿਟ uvfinancial.com.au